0: ਕਿਹਾ ਸੀ ਕਿ ਸਾਡੀ ਇੱਕ ਕਾਮਨ ਕਰੰਸੀ ਹੋਏਗੀ, ਸਾਡੇ ਕਾਮਨ ਖਰਚੇ ਹੋਣਗੇ, ਸਾਡਾ ਕਾਮਨ ਪਾਰਲੀਮੈਂਟ ਹੋਏਗਾ, ਆਪਣੀ ਆਪਣੀ ਕੰਟਰੀ ਦਾ ਵੀ ਹੋਏਗਾ ਬਟ ਯੂਰਪੀ ਯੂਨੀਅਨ ਦਾ ਇੱਕ ਪਾਰਲੀਮੈਂਟ ਹੋਏਗਾ, ਯੂਰਪੀ ਯੂਨੀਅਨ ਦੀ ਇੱਕ ਕਮਿਸ਼ਨਰ ਹੋਏ, ਇੱਕ ਕਮਿਸ਼ਨਰ ਹੋਊਗਾ, ਯੂਰਪੀ ਯੂਨੀਅਨ ਦੇ ਆਪਣੇ ਫੈਸਲੇ ਹੋਣਗੇ। ਇਹ ਨੋਟ ਓਨਲੀ ਡਿਫੈਂਸ ਮਾਮਲਿਆਂ 'ਚ, ਇਕਨੋਮਿਕ ਮਾਮਲਿਆਂ 'ਚ, ਪੋਲੀਟੀਕਲ ਮਾਮਲਿਆਂ 'ਚ, ਦੁਨੀਆ ਭਰ ਦੇ ਵਿੱਚ ਈਯੂ ਇੱਕ ਐਸੀ ਤਾਕਤ ਸੀ, ਕਈ ਛੋਟੇ ਛੋਟੇ ਦੇਸ਼ਾਂ ਦਾ ਔਰ ਕਈ ਅਮੀਰ ਦੇਸ਼ਾਂ ਦਾ ਇੱਕ ਐਸਾ ਗੁੱਟ ਸੀ ਜਿਹਨੂੰ ਜੇ ਇੱਕ ਦੇਸ਼ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇੰਗਲੈਂਡ, ਆਪਣਾ ਅਮੈਰੀਕਾ, ਰਸ਼ੀਆ, ਚਾਈਨਾ, ਇਹਨਾਂ ਤੋਂ ਕਿਤੇ ਤਗੜੀ ਤਾਕਤ ਸੀਗੀ। ਇੰਗਲੈਂਡ ਨੂੰ ਲੱਗਿਆ, ਬ੍ਰਿਟੇਨ ਨੂੰ ਲੱਗਿਆ ਕਿ ਅਸੀਂ ਤਾਂ, ਸਾਡਾ ਤਾਂ ਆਪਣਾ ਇੱਕ ਅਸਤਿਤਵ ਹੋਣਾ ਚਾਹੀਦਾ, ਈਯੂ ਤੋਂ ਸਾਨੂੰ ਅੱਡ ਰੱਖੋ, ਸਾਡੀ ਆਪਣੀ ਪੌਂਡ ਕਰੰਸੀ ਹੋਵੇ, ਸਾਡਾ ਆਪਣਾ ਹੀ ਇੱਕ ਈਯੂ ਅੱਡ ਚੀਜ਼ ਹੈ, ਬ੍ਰਿਟੇਨ ਅੱਡ ਚੀਜ਼ ਹੈ। ਅਤੇ ਬ੍ਰਿਟੇਨ ਨੂੰ ਈਯੂ ਦੇ ਵਿੱਚੋਂ ਐਗਜ਼ਿਟ ਕਰਨ ਦੇ ਕੈਂਪੇਨ ਨੂੰ ਬ੍ਰੈਗਜ਼ਿਟ ਦਾ ਨਾਮ ਦਿੱਤਾ ਗਿਆ ਸੀ। ਬ੍ਰੈਗਜ਼ਿਟ ਦੇ ਜਿਹੜੇ ਹਮਾਇਤੀ ਲੋਕ ਸੀ, ਇਹੀ ਕੰਜ਼ਰਵੇਟਿਵ ਲੋਕ, ਇਹੀ ਨਾਈਲ ਫਰਾਜ, ਇਹੀ ਉਹਨਾਂ ਦੀ ਜਿਹੜੀ ਰਿਫੋਰਮ ਯੂਕੇ ਪਾਰਟੀ ਹੈ, ਕਹਿੰਦੇ ਸੀਗੇ ਕਿ ਬਦਲ ਦੇਵਾਂਗੇ ਅਰਥ ਵਿਵਸਥਾ, ਉਹ ਕਹਿੰਦੇ ਕਿ ਦੀ ਮੂਵਮੈਂਟ, ਦੀ ਡੇ ਯੂ ਆਰ ਆਊਟ ਫਰੋਮ ਯੂਰਪੀ ਯੂਨੀਅਨ, ਯੂ ਵਿਲ ਰੇਜ਼ ਲਾਈਕ ਤੂਫਾਨ ਦੀ ਤਰ੍ਹਾਂ ਬਾਹਰ ਆਓਗੇ, ਦੇਖਿਓ ਤੁਸੀਂ ਆਹ ਅਮੈਰੀਕਾ ਨੂੰ ਖਾ ਜਾਣਾ ਤੁਸੀਂ, ਚਾਈਨਾ ਚੂਈਨਾ, ਰਸ਼ੀਆ ਰੂਸ਼ੀਆ ਕੀ ਨੇ, ਇੰਗਲੈਂਡ ਦੁਨੀਆ ਦੇ 70% ਹਿੱਸੇ 'ਤੇ ਰਾਜ ਕਰਦਾ ਰਿਹਾ, ਅਸੀਂ ਹੁਣ ਈਯੂ 'ਚ ਰਲ ਕੇ ਰਹਾਂਗੇ, ਅੱਡ ਹੋਵੋ, ਇਕੋਨਮੀ ਐਂ ਗਈ ਥੱਲੇ ਠਾ ਕਰਕੇ, ਰੋਕੇਟ ਐਂ ਪਹਿਲਾਂ ਉੱਤੇ ਨੂੰ ਜਾਂਦਾ ਹੁੰਦਾ ਨਾ, ਫਿਰ ਜਿਵੇਂ ਦਿਖਦਾ ਵੀ ਨਹੀਂ ਹੈਗਾ ਵੀ ਕਿੱਥੇ ਜਾ ਕੇ ਕਿਹਦੇ ਕੋਠੇ 'ਤੇ ਡਿੱਗਿਆ, ਉੱਦਾਂ ਬ੍ਰਿਟੇਨ ਦੀ ਇਕੋਨਮੀ ਪਤਾ ਹੀ ਨਹੀਂ ਲੱਗੀ ਕਿੱਥੇ ਡਿੱਗੀ ਹੈ। ਉਦੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ, ਕਰੋਨਾ ਮਹਾਂਮਾਰੀ ਆ ਗਈ, ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਤਾ, ਹੁਣ ਖਾੜੀ ਜੰਗ ਹੋ ਗਈ, ਬਾਰ ਬਾਰ ਬੈਕ ਟੂ ਬੈਕ ਬ੍ਰਿਟੇਨ ਦੇ ਕਾਰੋਬਾਰੀਆਂ ਦਾ ਕਚੂਮਰ ਕੱਟ ਕੇ ਰੱਖਤਾ, ਹੁਣ ਅੱਜ ਜਿਹੜਾ ਉਹ 27 ਦੇਸ਼ਾਂ ਦਾ ਗੁੱਟ ਹੈ ਈਯੂ, ਉਹ ਹਾਲੇ ਵੀ ਟਿਕਿਆ ਹੋਇਆ, ਹਾਲੇ ਵੀ ਬਚਿਆ ਹੋਇਆ, ਪਰ ਇੰਗਲੈਂਡ ਦੀ ਇਕੋਨਮੀ ਬੁਰੀ ਤਰ੍ਹਾਂ ਦੇ ਨਾਲ ਕਲੈਪਸ ਕਰੀ ਪਈ ਹੈ, ਔਰ ਇਹੀ ਇੱਕ ਰੀਜ਼ਨ ਹੈ ਕਿ ਉੱਥੋਂ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਔਰ ਜਦੋਂ ਤਰ੍ਹਾਂ ਤਰ੍ਹਾਂ ਕਰਦੇ ਨੇ ਤਾਂ ਫਿਰ ਬੜੇ ਕਾਰਨ ਹੁੰਦੇ ਨੇ, ਕਹਿੰਦੇ ਨੇ ਜੇ ਢਿੱਡ ਦੇ ਵਿੱਚ ਰੋਟੀ ਨਹੀਂ ਨਾ ਹੁੰਦੀ ਤਾਂ ਫਿਰ ਗੱਲ ਨਹੀਂ ਚੱਜਦੀ ਸੁੱਝਦੀ, ਫਿਰ ਐਂ ਤਾਂ ਠਾਂ ਨੂੰ ਛਾਲਾਂ ਮਾਰਨੀਆਂ ਨੇ, ਇੰਗਲੈਂਡ ਉਹੀ ਕੰਮ ਕਰ ਰਿਹਾ। ਮਾਈਗ੍ਰੇਸ਼ਨ ਇਜ਼ ਨੋਟ ਦੀ ਸੋਲ ਪ੍ਰੋਬਲਮ ਆਫ ਬ੍ਰਿਟੇਨ, the picture that you have been shown in parliament 30 years ago aur ajj di tareek ch national press club ch khadke ke england da dekho ji bura hal hoya ohde bure hal de piche hor bahut wajohat ne halanke ajj di tareek ch eu ne ik kam changa kita vi chalo theek hai britain siga ta sada bhara hi na te ajj di tareek ch koi tax tux nahi lagande hage tariff nahi lagande britain to phir vi britain de vich ਅੱਜ ਦੀ ਤਰੀਕ 'ਚ ਸਿਰਫ ਇੱਕ ਸਟੱਡੀ ਦੱਸ ਰਹੇ ਹਾਂ, ਮਾਹਰੇ ਮੰਨਦੇ ਨੇ ਕਿ ਜੇ ਬ੍ਰਿਟੇਨ ਯੂਰਪੀ ਯੂਨੀਅਨ 'ਚ ਰਹਿੰਦਾ ਤਾਂ ਉਹਨਾਂ ਦੀ ਇਕੋਨਮੀ ਅੱਜ ਦੀ ਤਰੀਕ 'ਚ 8% ਵੱਡੀ ਹੁੰਦੀ ਜੋ ਅੱਜ ਹੈਗੀ ਹੈ, ਸਪੈਸ਼ਲੀ ਪਬਲਿਕ ਸਰਵਿਸਿਜ਼, ਨੈਸ਼ਨਲ ਹੈਲਥ ਸਰਵਿਸਿਜ਼, ਜਿਹਨੂੰ ਅਰਬਾਂ ਪੌਂਡ ਮਿਲਦੇ ਨੇ ਉਹ ਯੂਰਪੀ ਯੂਨੀਅਨ ਦੇ ਅੰਦਰ ਰਹਿ ਕੇ ਮਿਲ ਸਕਦੇ ਸੀ। ਬ੍ਰੈਗਜ਼ਿਟ ਦੇ ਪ੍ਰਚਾਰ ਦੇ ਦਰਮਿਆਨ ਇਹ ਵਾਅਦਾ ਕੀਤਾ ਗਿਆ ਸੀਗਾ ਕਿ NHS ਜਿਹਨੂੰ ਨੈਸ਼ਨਲ ਹੈਲਥ ਸਰਵਿਸ ਕਹਿੰਦੇ ਹਾਂ ਉਹਨੂੰ ਹਰ ਹਫ਼ਤੇ 35 ਕਰੋੜ ਪਾਊਂਡ ਵੱਧ ਮਿਲਣਗੇ, ਪਰ ਇਹੋ ਜਿਹਾ ਹੋਇਆ ਨਹੀਂ ਕੁਛ, ਉਲਟਾ ਉਹਨਾਂ ਦਾ ਬਜਟ ਘੱਟ ਕਰਨਾ ਪਿਆ ਸੀ। ਪ੍ਰਵਾਸ ਜਿਹੜਾ ਹੈ ਨਾ, ਮਾਈਗ੍ਰੇਸ਼ਨ ਜਿਹੜਾ ਹੈਗਾ, ਬ੍ਰੈਗਜ਼ਿਟ ਦੇ ਜ਼ਰੀਏ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿੱਚ ਫਰੀ ਮੂਵਮੈਂਟ ਉਹ ਤਾਂ ਖਤਮ ਹੋ ਗਈ, ਪਰ ਜਿਹੜੀ ਮਾਈਗ੍ਰੇਸ਼ਨ ਸੀ ਉਹਦੇ ਉਹ ਨਹੀਂ ਖਤਮ ਹੋਈ ਹੈਗੀ, ਉਹਦੇ ਲਈ ਸਰਕਾਰਾਂ ਹੀ ਨੇ ਨਾ। ਦੇਖੋ ਮਾਈਗ੍ਰੈਂਟ ਨੇ, ਮੰਨ ਲਓ ਆਪਾਂ ਆਸਟ੍ਰੇਲੀਆ 'ਚ ਕਹਿ ਰਹੇ ਨੇ ਕਿ 3 ਲੱਖ ਲੋਕ ਆਏ ਨੇ, 3 ਲੱਖ ਲੋਕ ਜਹਾਜ਼ ਚੜ੍ਹ ਕੇ ਟਿਕਟ ਲੈ ਕੇ ਥੋੜ੍ਹੇ ਆ ਗਏ, ਵੀਜ਼ੇ ਦਿੱਤੇ ਗਏ ਨੇ ਤਾਂ ਆਏ ਨੇ, ਕੋਵਿਡ ਤੋਂ ਪਹਿਲਾਂ ਵੀ ਇੰਨੇ ਹੀ ਆ ਰਹੇ ਸੀਗੇ, 2-2.5 ਲੱਖ ਲੋਕ, ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੈ ਚਾਹੇ ਲੇਬਰ ਦੀ ਹੈ, ਵੀਜ਼ੇ ਦੇ ਰਹੇ ਹੋ ਤਾਂ ਹੀ ਆ ਰਹੇ ਨੇ। ਇੰਗਲੈਂਡ ਦੇ ਵਿੱਚ ਵੀ ਸੇਮ ਹੀ ਹੋ ਰਿਹਾ, ਨੈੱਟ ਮਾਈਗ੍ਰੇਸ਼ਨ, ਨੈੱਟ ਮਾਈਗ੍ਰੇਸ਼ਨ ਦਾ ਮਤਲਬ ਹੁੰਦਾ ਕਿ ਕਿੰਨੇ ਲੋਕ ਦੇਸ਼ 'ਚ ਆ ਰਹੇ ਨੇ ਅਤੇ ਕਿੰਨੇ ਜਾ ਰਹੇ ਨੇ, ਆਸਟ੍ਰੇਲੀਆ 'ਚ NOM ਕਹਿ ਦਿੰਦੇ ਨੇ ਉਹਨੂੰ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ, ਉਹ ਵੀ ਧਿਆਨ ਦੇ ਨਾਲ ਦੇਖਿਆ ਕਰੋ। ਉਹ ਹੁਣ ਕੋਵਿਡ ਤੋਂ ਵੀ, ਕੋਵਿਡ ਤੋਂ ਪਹਿਲਾਂ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਸੀ, ਸਕੌਟ ਮਾਰਿਸਨ ਤੋਂ ਵੀ ਪਹਿਲਾਂ ਮੈਲਕਮ ਟਰਨਬੁਲ ਦੇ ਵੇਲੇ, ਉਦੋਂ ਜਿੰਨੇ, ਜਦੋਂ ਪੀਟਰ ਡਟਨ ਇਮੀਗ੍ਰੇਸ਼ਨ ਮਿਨਿਸਟਰ ਸੀ ਅਤੇ ਇਹੀ ਬਾਨਬੀ ਜੋਇਸ ਜਿਨ੍ਹਾਂ ਦੀ ਸਰਕਾਰ ਸੀਗੀ ਉਸ ਵਕਤ, ਜਿਹੜੇ ਹੁਣ ਅੱਜ ਦੀ ਤਰੀਕ 'ਚ ਵਨ ਨੇਸ਼ਨ ਪਾਰਟੀ 'ਚ ਨੇ, ਉਦੋਂ ਉਹਨਾਂ ਦੀ ਟਾਈਮ 'ਚ ਜੋ NOM ਸੀ, ਜਿੰਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਸੀ, ਯਾਨੀ ਜਿੰਨੇ ਲੋਕ ਆ ਰਹੇ ਸੀ ਉਹ ਜ਼ਿਆਦਾ ਸੀ, ਜਿੰਨੇ ਦੇਸ਼ ਨੂੰ ਛੱਡ ਕੇ ਜਾ ਰਹੇ ਸੀ ਉਹ ਘੱਟ ਸੀ। ਉਦੋਂ NOM ਕਿਤੇ ਜ਼ਿਆਦਾ ਸੀ। ਹੁਣ ਅੱਜ ਦੀ ਤਰੀਕ ਦੇ ਵਿੱਚ ਕੁੜਤਾ ਬਦਲ ਲਿਆ, ਚੋਲਾ ਬਦਲ ਲਿਆ, ਅਤੇ ਮੱਥੇ 'ਤੇ ਤਿਲਕ ਲਗਾ ਲਿਆ, ਗਲੇ 'ਚ ਸੂਤਰ ਧਾਰ ਲਿਆ, ਆਪਣਾ ਮਾਲਾ ਪਾਲੀ, ਅਤੇ ਬਾਨਵੀ ਜੋਇਸ ਕਹਿੰਦੇ ਨੇ ਕਿ ਰਾਮ ਰਾਮ ਰਾਮ ਰਾਮ ਰਾਮ। ਇਹ ਤਾਂ ਮਾਈਗ੍ਰੇਸ਼ਨ ਦਾ ਬਹੁਤ ਗੰਦੀ ਗੱਲ ਹੈਗੀ ਹੈ। ਇਹ ਕਿਉਂ ਵੱਧ ਗਿਆ ਤੁਹਾਡਾ? ਉਹ NOM ਹੁਣ ਘਟਿਆ, ਤੁਹਾਡੇ ਟਾਈਮ 'ਤੇ ਜ਼ਿਆਦਾ ਸੀ। ਸੋ ਇਹ ਤਸਵੀਰਾਂ ਵੀ ਸਮਝ ਕੇ ਚੱਲੋ। ਇੰਗਲੈਂਡ ਦੇ ਮਾਮਲੇ ਦੇ ਵਿੱਚ ਨੈੱਟ ਮਾਈਗ੍ਰੇਸ਼ਨ ਜਿਹੜਾ 2023 ਦੇ ਵਿੱਚ ਘਟਿਆ ਸੀ, ਪਰ ਫਿਰ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਸੀ ਉਹ ਜ਼ਿਆਦਾ ਸੀ। ਇਲੀਗਲ ਮਾਈਗ੍ਰੈਂਟਸ ਨੂੰ ਕੰਟਰੋਲ ਕਰਨਾ ਪੋਸੀਬਲ ਤਾਂ ਹੀ ਹੋ ਸਕਦਾ ਸੀਗਾ ਜੇ ਯੂਰਪੀ ਯੂਨੀਅਨ ਦਾ ਪਾਰਟ ਇੰਗਲੈਂਡ ਬਣਿਆ ਰਹਿੰਦਾ, ਬ੍ਰਿਟੇਨ EU ਦਾ ਪਾਰਟ ਹੁੰਦਾ। ਹੁਣ ਬ੍ਰਿਟੇਨ ਨੇ ਇਕੱਲੇ ਨਹੀਂ ਰਲ ਕੇ ਖਰਚਾ ਸਾਰਾ ਕੀਤਾ, ਚਾਹੇ ਉਹ ਕਿਸ਼ਤੀਆਂ ਦੇ ਵਿੱਚ ਪੁਲਿਸ ਨੂੰ ਇੰਗਲਿਸ਼ ਚੈਨਲ 'ਚ ਉਤਾਰਨਾ ਹੋਵੇ, ਆਪਣੀ ਨੇਵੀ ਨੂੰ ਮਜ਼ਬੂਤ ਕਰਨਾ ਹੋਵੇ, ਨਹੀਂ ਤਾਂ EU ਦਾ ਖਰਚਾ ਸੀ ਨਾ ਇਹ। ਕੁੱਲ ਮਿਲਾ ਕੇ ਬ੍ਰੈਕਸਿਟ ਇੱਕ ਬਹੁਤ ਡਿਜ਼ਾਸਟਰਸ ਫੈਸਲਾ ਸੀਗਾ, ਅਤੇ ਬ੍ਰੈਕਸਿਟ ਤੋਂ ਪਹਿਲਾਂ ਜੋ ਮੰਨਿਆ ਜਾ ਰਿਹਾ ਸੀਗਾ ਕਿ ਤਸਵੀਰ ਬਦਲ ਜਾਏਗੀ, ਉਹ ਨਹੀਂ ਹੋਇਆ, ਅਤੇ ਯੂਰਪੀ ਯੂਨੀਅਨ ਡੁੱਬ ਜੂਗਾ ਇੰਗਲੈਂਡ ਤੋਂ ਬਿਨਾਂ, ਬ੍ਰਿਟੇਨ ਤੋਂ ਬਿਨਾਂ ਜਿਹੜੀ ਤਸਵੀਰ ਦਿਖਾ ਰਹੇ ਸੀ ਉਹ ਵੀ ਨਹੀਂ ਹੋਇਆ। ਖੈਰ ਮੈਂ ਦੱਸਣਾ ਤਾਂ ਤੁਹਾਨੂੰ ਬਹੁਤ ਕੁਝ ਸੀਗਾ ਬ੍ਰੈਕਸਿਟ ਤੋਂ ਪਹਿਲਾਂ ਕੀ ਗੱਲਾਂ ਦੱਸੀਆਂ ਗਈਆਂ। ਯੂਰਪ ਅਤੇ ਯੂਰਪੀ ਯੂਨੀਅਨ ਨੂੰ ਇੱਕ ਚੀਜ਼ ਨਾ ਸਮਝ ਕੇ ਚੱਲਿਓ, ਯੂਰਪੀ ਯੂਨੀਅਨ ਇੱਕ ਡਿਫਰੈਂਟ ਚੀਜ਼ ਹੈ। ਉਹਦੇ ਬਾਰੇ ਦੱਸਣਾ ਸੀ, ਮੋਟੇ ਮੋਟੇ ਤੌਰ 'ਤੇ ਦੱਸ ਹੀ ਦਿੱਤਾ ਤੁਹਾਨੂੰ ਕਿ ਯੂਰਪੀ ਯੂਨੀਅਨ 27 ਮੈਂਬਰ ਦੇਸ਼ਾਂ ਦਾ ਇੱਕ ਗੁੱਟ ਹੈ। ਜਦੋਂ ਇੰਗਲੈਂਡ ਹੁੰਦਾ ਸੀਗਾ, ਬ੍ਰਿਟੇਨ ਵਿੱਚ ਹੁੰਦਾ ਸੀ, ਤਾਂ 28 ਹੁੰਦੇ ਸੀਗੇ ਕੁੱਲ। ਅਤੇ ਹਾਲਾਂਕਿ ਯੂਰਪ ਦੇ ਵਿੱਚ, ਪੂਰੇ ਯੂਰਪ ਦੇ ਵਿੱਚ 50 ਦੇਸ਼ ਹੈਗੇ ਨੇ, ਪਰ ਯੂਰਪੀ ਯੂਨੀਅਨ 'ਚ ਸਿਰਫ ਉਹ 27 ਵਿਕਸਿਤ ਮਜ਼ਬੂਤ ਦੇਸ਼ ਹੈਗੇ ਨੇ। ਔਰ ਯੂਰਪੀ ਯੂਨੀਅਨ ਦੇ ਵਿੱਚ ਜੇ ਯੂਰਪ ਦੀ ਪੂਰੇ ਦੀ ਗੱਲ ਕਰੋ ਤਾਂ 75 ਕਰੋੜ ਦੀ ਆਬਾਦੀ ਹੈ, ਪਰ ਯੂਰਪੀ ਯੂਨੀਅਨ ਦੀ 50 ਕਰੋੜ ਦੀ ਆਬਾਦੀ ਹੈ। EU ਜਿਹਨੂੰ ਯੂਰੋ ਜ਼ੋਨ ਕਹਿ ਲਿਆ ਜਾਂਦਾ, ਯੂਰੋ ਜ਼ੋਨ, ਜਿਨ੍ਹਾਂ ਦੀ ਆਪਣੀ ਇੱਕ ਮੁਦਰਾ, ਆਪਣੀ ਕਰੰਸੀ ਯੂਰੋ ਹੈਗੀ ਹੈ। ਹਾਲਾਂਕਿ EU ਦੇ ਵਿੱਚ ਸਵਿਟਜ਼ਰਲੈਂਡ ਅਤੇ ਨਾਰਵੇ ਨਹੀਂ ਹੈਗੇ। ਇੰਗਲੈਂਡ ਜਦੋਂ ਨਿਕਲ ਰਿਹਾ ਸੀ ਤਾਂ ਇਹੀ ਕਹਿ ਰਿਹਾ ਸੀ ਕਿ ਦੇਖੋ ਜੀ ਸਵਿਟਜ਼ਰਲੈਂਡ ਦੀ ਇਕਾਨਮੀ ਕਿਵੇਂ ਕੰਮ ਕਰ ਰਹੀ ਹੈ। ਬਟ ਯੂ ਆਰ ਨੋਟ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਇਜ਼ ਅ ਟਾਈਨੀ ਲੈਂਡ, ਆਲੇ ਦੁਆਲੇ ਉਹਦੇ ਘਿਰੇ ਹੋਏ ਦੇਸ਼ ਨੇ, ਟ੍ਰੇਨ ਲੰਘੂਗੀ ਉੱਥੋਂ, ਨਿਕਲ ਕੇ ਜਾਏਗੀ ਹੀ ਜਾਏਗੀ, ਉੱਥੇ ਦੀ ਇਕਾਨਮੀ ਕੰਮ ਕਰੇਗੀ ਹੀ ਕਰੇਗੀ, ਕਿਉਂਕਿ ਉੱਥੋਂ ਦੀ ਇਕਾਨਮੀ ਛੋਟੀ ਹੈ, ਉੱਥੋਂ ਦੀ ਪਾਪੂਲੇਸ਼ਨ ਘੱਟ ਹੈ, ਉੱਥੇ ਦਾ ਜਿਹੜਾ ਇਕੋਨਮਿਕ ਮਾਡਲ ਹੈ ਉਹ ਸਿਰਫ ਟੂਰਿਜ਼ਮ ਬੇਸਡ ਹੈਗਾ ਜਾਂ ਐਗਰੀਕਲਚਰ, ਜਿਹਦੇ ਉੱਤੇ ਬਾਕੀ ਦੇਸ਼ ਨਿਰਭਰ ਵੀ ਹੈਗੇ ਨੇ। ਔਨ ਦੀ ਅਦਰ ਹੈਂਡ ਜਿਹੜੇ ਕਾਰਨ ਦੇ ਰਹੇ ਸੀਗੇ ਕਿ ਬ੍ਰੈਗਜ਼ਿਟ ਕਰ ਦਿਉ, ਬ੍ਰਿਟੇਨ ਨੂੰ ਬਾਹਰ ਕਰ ਦਿਉ, ਦੇਖੋ ਅਸੀਂ ਸਵਿਟਜ਼ਰਲੈਂਡ ਜਦੋਂ ਸਰਵਾਈਵ ਕਰ ਰਹੇ ਹਾਂ ਅਸੀਂ ਤਾਂ ਫਿਰ ਇੰਗਲੈਂਡ ਹੈਗੇ, ਐਂ ਚੌਧਰੀ ਨਹੀਂ ਬਣੀਦਾ ਹੁੰਦਾ। ਜਰਮਨੀ, ਫਰਾਂਸ, ਡੈਨਮਾਰਕ, ਇਟਲੀ, ਸਵੀਡਨ, ਇਹ ਯੂਰਪੀ ਯੂਨੀਅਨ ਦੇ ਦੇਸ਼ ਨੇ, ਔਰ ਇਹਨਾਂ ਦੀ ਜਿਹੜੀ GDP ਹੈਗੀ ਹੈ ਬ੍ਰੈਗਜ਼ਿਟ ਹੋਣ ਤੋਂ ਬਾਅਦ ਵਧੀ ਹੈ। ਇਨਫੈਕਟ ਕਿੱਥੇ ਪੂਰੇ ਜੇ ਬ੍ਰਿਟੇਨ ਵੀ ਹੁੰਦਾ ਤਾਂ ਯੂਰਪੀ ਯੂਨੀਅਨ ਦੀ ਕਿੱਥੇ ਦੀ ਕਿੱਥੇ ਹੋਣੀ ਸੀਗੀ GDP, ਔਰ ਇੰਗਲੈਂਡ ਦੀ ਵੀ ਕਿੱਥੇ ਦੀ ਕਿੱਥੇ ਹੋਣੀ ਸੀ, ਔਰ ਇੰਨੇ ਪ੍ਰਧਾਨ ਮੰਤਰੀ ਨਾ ਬਦਲਣੇ ਪੈਂਦੇ। ਬਟ ਐਨੀਵੇਜ਼, ਹੋ ਗਿਆ ਹੁਣ ਹੋ ਗਿਆ। ਸੋ ਘੜੀ ਦੇ ਵੱਲ ਇਸ਼ਾਰਾ ਕਰਦੇ ਹੋਏ ਜਾਂ ਦੇਖਦੇ ਹੋਏ ਧਿਆਨ ਮਾਰਦੇ ਹੋਏ ਦੱਸ ਦਈਏ ਕਿ ਹੁਣ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ। ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM। ਟੈਨਸ਼ਨ ਨਹੀਂ ਕੋਈ ਲੈਣੀ ਹੈਗੀ, ਖਾਓ ਪੀਓ, ਐਸ਼ ਕਰੋ ਮਿੱਤਰੋ, ਗਰਮ ਦੁੱਧ ਦਾ ਗਲਾਸ ਪੀਓ, ਆਹ ਤਾਂ ਵਾਵ ਰੋਲੇ ਨੇ। ਇਹੋ ਜਿਹੇ ਤਾਂ ਟਹਿਣੇ ਜਿਹੜੇ ਨੇ ਉਹ ਢਹਿ ਜਾਂਦੇ ਨੇ, ਝੜ ਜਾਂਦੇ ਨੇ, ਐਡੀ ਟੈਨਸ਼ਨ ਨਹੀਂ ਲੈਣੀ ਹੈਗੀ। ਇੰਨਾ ਸੀਰੀਅਸ ਨਾ ਬਣਾਇਆ ਕਰੋ, ਸਮਝ ਲਿਆ ਕਰੋ ਪਹਿਲਾਂ ਪਿੱਛੇ ਦੀ ਤਸਵੀਰ ਵੀ ਕੀ ਹੁੰਦੀ ਹੈ। ਪਰ ਜੇ ਕਿਤੇ ਮੇਰੀ ਪ੍ਰੈਡਿਕਸ਼ਨ ਗਲਤ ਹੋ ਜਾਂਦੀ ਹੈ 2028 ਤੋਂ ਬਾਅਦ, ਉਦੋਂ ਤੱਕ ਤਾਂ ਮੈਂ ਪ੍ਰੋਗਰਾਮ ਕਰੂੰਗਾ, ਜਿਵੇਂ ਹਾਲੇ ਅਕਤੂਬਰ ਤੱਕ ਕੇਅਰ ਸਟਾਮਰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣਗੇ, ਉਹਦੇ ਤੋਂ ਬਾਅਦ ਫਿਰ ਨਿਊਜ਼ ਐਂਡ ਵਿਊਜ਼ ਆਹ ਇਨਸਾਈਟ ਰਿਪੋਰਟ ਕਰਨਾ ਛੱਡ ਦਾਂਗੇ, ਜੇ ਕਿਤੇ ਆਹ ਕੰਮ ਹੋ ਗਿਆ। ਜੇ ਕਿਤੇ ਨਾ ਹੋਇਆ, ਇਨਸਾਈਟ ਰਿਪੋਰਟ ਛੱਡੋ, ਮੈਂ ਕਹਿੰਦਾ ਹਰ ਹਫ਼ਤੇ, ਆਹ ਹਫ਼ਤੇ 'ਚ ਇੱਕ ਕਰਦੇ ਹਾਂ ਨਾ, ਤੁਹਾਨੂੰ ਰੋਜ਼ ਦੀ ਰੋਜ਼ ਸੁਣਾਵਾਂਗੇ ਲੈ ਸੁਖਬੀਰ ਬਾਦਲ ਵਰਗਾ ਐਲਾਨ, ਰੋਜ਼ ਹੀ ਸੁਣਾਵਾਂਗੇ ਇਨਸਾਈਟ ਰਿਪੋਰਟ। ਕਰੋ ਗੱਲ,
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ। ਨਿਨਾ ਵਿੱਚ ਆਪਣੀ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੋਗਨੇਨਾ ਵਿੱਚ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
4: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਰੇਡੀਓ ਹਾਂ ਜੀ 1674 ਐਮ ਦੋਸਤੋ, ਸਵਾਗਤ ਤੁਹਾਡਾ ਅੱਜ ਦਿਨ ਮੰਗਲਵਾਰ ਦਾ। ਦੁਪਹਿਰ ਦਾ ਸਮਾਂ ਹੋ ਚੁੱਕਾ ਅਤੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਮਨੀਸ਼ਾ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਅਪਡੇਟਸ ਲੈ ਕੇ। ਇਮੀਗ੍ਰੇਸ਼ਨ ਦੇ ਰਿਲੇਟਡ ਕਾਫੀ ਸਾਰੀਆਂ ਜਿਹੜੀਆਂ ਅਪਡੇਟਸ ਨੇ ਉਹ ਰੀਸੈਂਟਲੀ ਆਈਆਂ ਵੀ ਨੇ ਅਤੇ ਕਈ ਅੱਗੇ ਆਉਣਗੀਆਂ ਵੀ, ਕਿਉਂਕਿ ਫਾਈਨੈਂਸ਼ੀਅਲ ਈਅਰ ਜਿਹੜਾ ਵਾ ਉਹ ਖਤਮ ਹੋਣ ਵਾਲਾ ਅਤੇ ਜੁਲਾਈ ਦੇ ਵਿੱਚ ਕਾਫੀ ਸਾਰੇ ਜਿਹੜੇ ਬਦਲਾਅ ਨੇ ਉਹ ਇਮੀਗ੍ਰੇਸ਼ਨ ਨੂੰ ਵੀ ਲੈ ਕੇ ਹੋਣ ਵਾਲੇ ਨੇ ਅਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਕੁਛ ਅਪਡੇਟਸ ਨੇ ਉਹ ਸਾਡੇ ਨਾਲ ਸਾਂਝੀਆਂ ਕਰਨਗੇ। ਆਓ ਸਵਾਗਤ ਕਰਦੇ ਹਾਂ। ਮਨੀਸ਼ਾ ਜੀ, ਕੀ ਹਾਲ ਚਾਲ? ਠੀਕ ਠਾਕ ਜੀ?
1: ਬਿਲਕੁਲ ਠੀਕ ਜੀ।
0: ਹਾਂਜੀ, ਕੈਸੇ ਚੱਲ ਰਹੀ ਹੈ ਲਾਈਫ? ਓ ਕਿੱਦਾਂ ਚੱਲਣੀ
1: ਹੈ ਨਾ, ਦੈਟਸ ਓਕੇ। ਹਿੰਦੀ ਪੰਜਾਬੀ ਸਾਰਿਆਂ ਨੇ ਸਮਝ ਜਾਣੀ ਹੈ ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਸ਼ੁਰੂ ਕੀਤੀ
0: ਹੈ ਨਾ।
1: ਬਿਲਕੁਲ,
0: ਕਿ ਇਹਦੀ ਕਿਹੜੀ ਕੋਈ ਭਾਸ਼ਾ ਵਾ, ਇਹਦੇ ਸਿਰਫ ਪਤਾ ਨਹੀਂ ਕੀ ਹੁੰਦਾ ਜਦੋਂ ਮੰਨ ਲਓ ਜਿਹੜਾ ਜ਼ਿਆਦਾ ਜੇ ਕੋਈ ਹਿੰਦੀ ਬੋਲਦਾ ਜ਼ਿਆਦਾ ਅਤੇ ਉਹ ਜਦੋਂ ਮਾੜੀ ਜਿਹੀ ਕੋਈ ਗੱਲ ਸ਼ੁਰੂ ਕਰਦਾ ਅਤੇ ਉਹਦੀ ਪਿੱਚ ਹੁੰਦੀ ਹੈ ਇੱਕ, ਹੈ ਨਾ, ਵੋਇਸ ਦੀ ਆਪਣੀ ਆਪਣੀ, ਅਤੇ ਜਦੋਂ ਉਹ ਕੋਈ ਗੱਲ ਸ਼ੁਰੂ ਕਰਦੇ ਤਾਂ ਮੇਰੀ ਵੀ ਨਾਲ ਹਿੰਦੀ ਨਿਕਲ ਜਾਂਦੀ, ਮਤਲਬ ਪਤਾ ਨਹੀਂ ਕਿਉਂ, ਉਹ ਆਟੋਮੈਟਿਕ ਜਿਹਾ ਨਹੀਂ ਕਹੀ ਜੀ,
1: ਨੈਚੁਰਲ, ਇਹ ਨੈਚੁਰਲ ਹੀ ਹੁੰਦਾ।
0: ਸਹੀ ਗੱਲ, ਅਤੇ ਨਾਲ ਨਾਲ ਆਪਾਂ ਇਹ ਦੱਸ ਦਈਏ ਸਰੋਤਿਆਂ ਨੂੰ ਕਿ ਆਪਾਂ ਟਿਕਟੋਕ ਦੇ ਉੱਤੇ ਲਾਈਵ ਹਾਂ ਅਤੇ ਤੁਸੀਂ ਟਿਕਟੋਕ ਦੇ ਉੱਤੇ ਸਾਨੂੰ ਲਾਈਵ ਵੇਖ ਸਕਦੇ ਹੋ,
1: ਦੇਖ ਸਕਦੇ ਹੋ, ਆਪਣੇ ਸਵਾਲ ਪੁੱਛ ਸਕਦੇ ਹੋ, ਜੇ ਸਾਨੂੰ ਲੱਗੇਗਾ ਫਿਜ਼ੀਬਲ ਕੁਐਸਚਨ ਹੈ ਵੀ ਵਿਲ ਟ੍ਰਾਈ ਟੂ ਆਨਸਰ ਇਟ ਐਸ ਵੈਲ।
0: ਯੈਸ, ਸ਼ੋਰ।
1: ਤੇ ਅਸੀਂ ਸ਼ੁਰੂ ਕਰਾਂਗੇ ਹੁਣ। ਹਾਂ, ਇੰਗਲਿਸ਼, ਪੰਜਾਬੀ, ਹਿੰਦੀ, ਇਨ ਐਨੀ ਲੈਂਗੁਏਜ। ਤੇ ਯਾ, ਵਿਲ ਸਟਾਰਟ ਵਿਦ ਆਫਸ਼ੋਰ ਕੈਂਸਲੇਸ਼ਨਸ, ਜੋ ਕਿ ਅੱਜ ਕੱਲ੍ਹ ਬਹੁਤ ਹੀ ਸੀਰੀਅਸ ਟੌਪਿਕ ਹੈ। ਆਫਸ਼ੋਰ ਕੈਂਸਲੇਸ਼ਨ ਦਾ ਮਤਲਬ ਹੈ ਜਦੋਂ ਤੁਸੀਂ ਬ੍ਰਿਜਿੰਗ ਵੀਜ਼ਾ 'ਤੇ ਬ੍ਰਿਜਿੰਗ ਵੀਜ਼ਾ ਬੀ ਲੈ ਕੇ ਟਰੈਵਲ ਕਰਦੇ ਹੋ, ਚਾਹੇ ਉਹ ਸਟੂਡੈਂਟ ਵੀਜ਼ਾ ਦੀ ARTA ਹੈ, ਚਾਹੇ ਤੁਸੀਂ ਬਿਨਾਂ ਵੀਜ਼ਾ ਰਿਫਿਊਜ਼ਲ ਤੋਂ, ਫੋਰ ਐਗਜ਼ਾਮਪਲ 186 ਵੀ ਪਾਇਆ ਹੋਇਆ, 482 ਪਾਇਆ ਹੋਇਆ, ਉਹਦੇ ਬ੍ਰਿਜਿੰਗ ਵੀਜ਼ਾ 'ਤੇ ਟਰੈਵਲ ਕਰ ਰਹੇ ਹੋ, ਤੁਸੀਂ ਸਟੂਡੈਂਟ ਵੀਜ਼ਾ ਹੋਲਡ ਕਰਦੇ ਹੋਏ ਵੀ ਟਰੈਵਲ ਕਰ ਰਹੇ ਹੋ, ਅਤੇ ਆਪਣੀ ਕੰਟਰੀ ਹੋ, ਇੰਡੀਆ, ਪਾਕਿਸਤਾਨ, ਜਿੱਥੇ ਵੀ ਤੁਸੀਂ ਹੋ, ਉੱਥੇ ਤੁਹਾਡਾ ਵੀਜ਼ਾ ਕੈਂਸਲ ਹੋ ਜਾਂਦਾ। ਹੁਣ ਜਦੋਂ ਇਹ ਵੀਜ਼ਾ ਕੈਂਸਲ ਹੁੰਦਾ, ਤੁਹਾਨੂੰ ਕੋਈ ਈਮੇਲ ਨਹੀਂ ਆਉਂਦੀ ਹੈ, ਮਤਲਬ ਲੋ ਹੀ ਨਹੀਂ ਹੈ ਮੈਂਡੇਟਰੀ ਕਿ ਉਹ ਤੁਹਾਨੂੰ ਦੱਸਣ। ਹਾਂ, ਤੁਸੀਂ ਸ਼ਾਇਦ ਤੁਹਾਡੇ ਏਜੰਟ ਨੂੰ ਆਏ ਜਾਂ ਜਿਹੜੀ ਤੁਸੀਂ ਕੰਟੈਕਟ ਡਿਟੇਲਸ ਦਿੱਤੀ ਹੋਣਗੀ ਇਮੀਗ੍ਰੇਸ਼ਨ ਨੂੰ, ਉੱਥੇ ਈਮੇਲ ਜਾਏਗਾ। ਬਟ ਬਹੁਤ ਕੇਸਿਸ ਵਿੱਚ ਅਸੀਂ ਦੇਖਿਆ ਹੈ ਕਿ ਕਲਾਇੰਟਸ ਕੋਲ ਕੈਂਸਲੇਸ਼ਨ ਦੇ ਜਿਹੜੇ ਨੋਟਿਸ ਹੈ ਨਹੀਂ ਆਉਂਦੇ ਹੈ। ਤੁਹਾਨੂੰ ਕਦੋਂ ਪਤਾ ਚੱਲਦਾ ਤੁਹਾਡਾ ਵੀਜ਼ਾ ਕੈਂਸਲ ਹੋ ਗਿਆ? ਜਦੋਂ ਤੁਸੀਂ ਵੀਵੋ ਚੈੱਕ ਕਰਦੇ ਹੋ। ਵੀਵੋ ਚੈੱਕ 'ਤੇ ਜਦੋਂ ਤੁਸੀਂ ਆਪਣੀ ਡਿਟੇਲਸ ਪਾਉਂਦੇ ਹੋ ਤਾਂ ਤੁਹਾਡਾ ਕੋਈ ਵੀਜ਼ਾ ਨਹੀਂ ਸ਼ੋ ਹੁੰਦਾ। ਤੋ ਉਦੋਂ ਸਾਨੂੰ ਪਤਾ ਚੱਲ ਜਾਂਦਾ ਐਂਡ ਕਲਾਇੰਟ ਕਾਲਸ ਅਸ ਕਿ ਮੈਮ ਸਾਡਾ ਵੀਜ਼ਾ ਨਹੀਂ ਸ਼ੋ ਹੋ ਰਿਹਾ, ਦੈਟ ਮੀਨਸ ਤੁਹਾਡਾ ਵੀਜ਼ਾ ਕੈਂਸਲ ਹੋ ਗਿਆ। ਜਾਂ ਏਅਰਪੋਰਟ 'ਤੇ ਜਦੋਂ ਤੁਸੀਂ ਪਹੁੰਚਦੇ ਹੋ, ਯੂ ਆਰ ਅਬਾਊਟ ਟੂ ਟਰੈਵਲ, ਅਤੇ ਤੁਹਾਡੇ ਕੋਲ ਆਲਰੇਡੀ 3 ਸਾਲ ਦਾ ਵੀਜ਼ਾ ਸੀਗਾ ਐਂਡ ਅਨਫੋਰਚੁਨੇਟਲੀ ਇਹ ਸਾਡੇ ਇੱਕ ਕਲਾਇੰਟ ਨਾਲ ਵੀ ਹੋਇਆ ਸੀ, ਹੀ ਵਾਜ਼ ਅਬਾਊਟ ਟੂ ਟੇਕ ਦ ਪਲੇਨ ਐਂਡ ਉਹਨਾਂ ਨੂੰ ਏਅਰਪੋਰਟ 'ਤੇ ਐਂਟਰ ਹੀ ਨਹੀਂ ਕਰਨ ਦਿੱਤਾ, ਇਹ ਕਹਿ ਕੇ ਕਿ ਤੁਹਾਡੇ ਕੋਲ ਆਸਟ੍ਰੇਲੀਆ ਦਾ ਵੀਜ਼ਾ ਹੀ ਨਹੀਂ ਹੈ, ਵੀਜ਼ਾ ਕੈਂਸਲ ਹੋ ਚੁੱਕਾ। ਅਤੇ ਹੁਣ ਇਸ ਕੇਸ ਵਿੱਚ, ਕਿਉਂਕਿ ਤੁਸੀਂ ਇਸ ਕੰਟਰੀ 'ਚ ਨਹੀਂ ਹੋ, ਤੁਹਾਨੂੰ ਨੋਟਿਸ ਆਫ ਇੰਟੈਂਸ਼ਨ ਟੂ ਕੈਂਸਲ ਦਾ ਵੀਜ਼ਾ ਨਹੀਂ ਆਤਾ, NOICC ਕਹਿੰਦੇ ਉਹਨੂੰ, ਨੋਟਿਸ ਆਫ ਇੰਟੈਂਸ਼ਨ ਟੂ ਕੰਸੀਡਰ ਦ ਕੈਂਸਲੇਸ਼ਨ। ਜਦਕਿ ਜੇ ਤੁਸੀਂ ਇੱਥੇ ਹੋ ਤੇ ਬਾਏ ਲੋ ਡਿਪਾਰਟਮੈਂਟ ਤੁਹਾਨੂੰ ਪਹਿਲਾਂ ਇੱਕ ਲੈਟਰ ਭੇਜਦਾ ਕਿ ਆਹ ਤੁਸੀਂ ਕੰਡੀਸ਼ਨ ਬ੍ਰੀਚ ਕੀਤੀ ਹੈ ਜਾਂ ਸਾਨੂੰ ਆਹ ਤੁਹਾਡੇ ਰਿਗਾਰਡਿੰਗ ਪਤਾ ਚੱਲਿਆ ਅਤੇ ਸਾਨੂੰ 28 ਡੇਜ਼ ਵਿੱਚ ਦੱਸੋ ਕਿ ਅਸੀਂ ਤੁਹਾਡਾ ਵੀਜ਼ਾ ਕੈਂਸਲ ਕਿਉਂ ਨਾ ਕਰੀਏ। ਜਦਕਿ
0: ਆਫਸ਼ੋਰ ਦੇ ਵਿੱਚ ਇੱਦਾਂ ਨਹੀਂ ਹੁੰਦਾ,
1: ਆਫਸ਼ੋਰ 'ਚ ਇਹ ਲੈਟਰ ਵੀ ਨਹੀਂ ਜਾਏਗਾ। ਆਫਸ਼ੋਰ 'ਚ ਤੁਹਾਨੂੰ ਕੈਂਸਲੇਸ਼ਨ ਤੋਂ ਬਾਅਦ ਵੀ ਲੈਟਰ ਭੇਜਣਾ ਜ਼ਰੂਰੀ ਨਹੀਂ ਹੈ। ਇੱਥੇ ਜੇ ਵੀਜ਼ਾ ਕੈਂਸਲੇਸ਼ਨ ਕੰਸਿਡਰ ਕਰਦੇ ਹੈ, ਪਹਿਲਾਂ ਤੁਹਾਨੂੰ 28 ਦਿਨ ਦਾ ਇੱਕ ਰਿਸਪੋਂਸ ਮੰਗਣਗੇ, ਉਹਦੇ ਵਿੱਚ ਤੁਸੀਂ ਆਪਣੇ ਲੋਇਰ ਤੋਂ, ਆਪਣੇ ਮਾਈਗ੍ਰੇਸ਼ਨ ਏਜੰਟ ਤੋਂ ਜਾਂ ਤੁਸੀਂ ਆਪਣੇ ਆਪ ਵੀ ਰਿਸਪੋਂਸ ਦੇ ਸਕਦੇ ਹੋ। ਫਿਰ ਜੇ ਉਹ ਸੈਟਿਸਫਾਈ ਹੋਣਗੇ ਕਿ ਤੁਸੀਂ ਕੰਡੀਸ਼ਨ ਨਹੀਂ ਬ੍ਰੀਚ ਕੀਤੀ ਸੀ ਜਾਂ ਤੁਸੀਂ ਸਹੀ ਹੋ, ਤਾਂ ਤੁਸੀਂ ਤੁਹਾਡਾ ਵੀਜ਼ਾ ਨਹੀਂ ਕੈਂਸਲ ਹੋਏਗਾ। ਉਹ ਮਤਲਬ ਤੁਹਾਨੂੰ ਇੱਕ ਮੌਕਾ ਦਿੰਦੇ ਬੋਲਣ ਦਾ ਕਿ ਸਾਨੂੰ ਦੱਸੋ, ਸਾਨੂੰ ਤੁਹਾਡੇ ਖਿਲਾਫ ਇੱਕ ਗੱਲ ਪਤਾ ਚੱਲੀ ਹੈ, ਜਾਂ ਸਾਨੂੰ ਲੱਗਦਾ ਤੁਸੀਂ ਕੰਡੀਸ਼ਨ ਬ੍ਰੀਚ ਕੀਤੀ ਹੈ, ਜਾਂ ਸਾਨੂੰ ਲੱਗ ਰਿਹਾ ਤੁਸੀਂ ਸਟੂਡੈਂਟ ਵੀਜ਼ਾ ਹੋਲਡ ਕਰਦੇ ਹੋਏ COE ਨਹੀਂ ਮੇਨਟੇਨ ਕੀਤੀ, ਜਿਹੜਾ ਕਿ ਸਭ ਤੋਂ ਕਾਮਨ ਕੈਂਸਲੇਸ਼ਨ ਦਾ ਰੀਜ਼ਨ ਹੈ। ਉਸ ਟਾਈਮ 'ਤੇ ਉਹ ਦੱਸਦੇ ਹੈ ਕਿ ਹਾਂ, ਸਾਨੂੰ ਦੱਸੋ ਅਸੀਂ ਤੁਹਾਡਾ ਵੀਜ਼ਾ ਕਿਉਂ ਨਾ ਕੈਂਸਲ ਕਰੀਏ। ਪਰ ਜੇ ਤੁਸੀਂ ਕੰਟਰੀ ਤੋਂ ਬਾਹਰ ਹੋ, ਉਹਨਾਂ ਨੇ ਤੁਹਾਨੂੰ ਕੋਈ ਮੌਕਾ ਨਹੀਂ ਦੇਣਾ, ਕੋਈ ਲੋ ਇੱਦਾਂ ਦਾ ਨਹੀਂ ਹੈ ਕਿ ਉਹ ਤੁਹਾਨੂੰ ਮੌਕਾ ਦੇਣ, ਅਤੇ ਉਹਦੇ 'ਤੇ ਕੋਈ ਰਿਵਿਊ ਰਾਈਟ ਵੀ ਨਹੀਂ ਹੁੰਦੇ। ਇੱਥੇ ਜੇ ਤੁਹਾਡਾ ਵੀਜ਼ਾ ਕੈਂਸਲ ਹੁੰਦਾ ਤਾਂ ਤੁਸੀਂ ARTA ਲੌਂਚ ਕਰ ਸਕਦੇ ਹੋ। ARTA 10 ਮਹੀਨੇ 12 ਮਹੀਨੇ ਕੈਂਸਲੇਸ਼ਨ ਦੀ ਇੰਨੇ ਟਾਈਮ 'ਚ ਓਪਨ ਹੋ ਜਾਂਦੀ ਹੈ, ਔਰ ਉਹਦੇ ਵਿੱਚ ਤੁਸੀਂ ਦੁਬਾਰਾ ARTA ਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਉਂ ਸਹੀ ਹੋ, ਜਾਂ ਤੁਸੀਂ ਨਹੀਂ ਇਹ ਕੰਡੀਸ਼ਨ ਬ੍ਰੀਚ ਕੀਤੀ ਸੀ, ਜਾਂ ਕੋਈ ਇੱਦਾਂ ਦੇ ਸਰਕਮਸਟਾਂਸਿਸ ਸੀਗੇ ਕਿ ਹਾਂ ਤੁਹਾਨੂੰ ਇਹ ਚੀਜ਼ ਕਰਨੀ ਪਈ। ਫੋਰ ਐਗਜ਼ਾਮਪਲ, ਤੁਸੀਂ COE ਹੋਲਡ ਨਹੀਂ ਕੀਤੀ ਸੀ, ਦੇਰ ਵਾਜ਼ ਅ ਮੈਡੀਕਲ ਰੀਜ਼ਨ, ਕੋਈ ਵੀ ABC ਕੋਈ ਵੀ ਰੀਜ਼ਨ ਸੀਗਾ ਨਾ ਜਿਹਦੇ ਕਰਕੇ ਤੁਸੀਂ COE ਨਹੀਂ ਹੋਲਡ ਕਰ ਪਾਏ। ਉਨ ਕੇਸਿਸ 'ਚ ARTC ਤੁਹਾਨੂੰ ਪੂਰਾ ਚਾਂਸ ਦਿੰਦੀ ਹੈ ਕਿ ਸਾਨੂੰ ਡਾਕੂਮੈਂਟਸ ਦਿਓ, ਤੁਹਾਨੂੰ ਹੇਅਰਿੰਗ ਹੁੰਦੀ ਹੈ, ਤੁਸੀਂ ਤੁਹਾਡੇ ਤੋਂ ਸਬਮਿਸ਼ਨ ਮੰਗਦੇ ਆ, ਸਾਰਾ ਕੁਛ ਕਰਦੇ ਆ। ਆਫਸ਼ੋਰ ਤੁਸੀਂ ਇਹ ਸਾਰੀ ਚੀਜ਼ਾਂ ਲੂਜ਼ ਕਰ ਦਿੰਦੇ ਹੋ।
0: ਨਹੀਂ ਹੁਣ ਮਤਲਬ ਤੁਹਾਡੇ ਕਹਿਣ ਦੀ ਮੋਟੀ ਮੋਟੀ ਜਿਹੜੀ ਗੱਲ ਮੈਨੂੰ ਸਮਝ ਆ ਰਹੀ ਆ ਕਿ ਜੇ ਕਿਸੇ ਨੇ ਜਾਣਾ ਵਾ ਤਾਂ ਉਹ ਅਵੋਇਡ ਕਰੇ ਨਾ ਜਾਵੇ।
1: ਫਿਲਹਾਲ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਕੱਲ੍ਹ ਦੀ ਐਗਜ਼ਾਮਪਲ ਦਿੰਦੀ ਹਾਂ। ਕੱਲ੍ਹ ਇੱਕ ਮੇਰਾ ਕਲਾਇੰਟ 186 ਪਾਇਆ ਹੋਇਆ, ਲੈਜਿਟ ਸਾਰਾ ਕੁਛ ਹੈਗਾ, ਔਰ ਉਹ ਵਾਪਸ ਆ ਰਿਹਾ ਇੰਡੀਆ ਤੋਂ ਅਤੇ ਉਹਨੂੰ ਏਅਰਪੋਰਟ 'ਤੇ ਰੋਕਿਆ, ਸਭ ਕੁਛ 3 ਸਾਲ ਦਾ ਐਕਸਪੀਰੀਅੰਸ, ਉਹਨੂੰ ਬਕਾਇਦਾ 30 ਮਿੰਟ ਉੱਥੇ ਏਅਰਪੋਰਟ 'ਤੇ ਉਹਦੀ ਕ੍ਰੋਸ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਕਿ ਤੁਸੀਂ ਕਿਹੜੇ ਵੀਜ਼ਾ 'ਤੇ ਹੋ, ਤੁਹਾਡੀ ਕਿਹੜੀ ਓਕਿਊਪੇਸ਼ਨ ਸੀ, ਤੁਸੀਂ ਪਹਿਲਾਂ ਆਸਟ੍ਰੇਲੀਆ 'ਚ ਕਦੋਂ ਆਏ ਸੀ, ਤੁਸੀਂ ਕਿੰਨਾ ਐਕਸਪੀਰੀਅੰਸ ਹੈ ਤੁਹਾਡਾ, ਕਿਹੜਾ ਵੀਜ਼ਾ ਪਾਇਆ ਹੋਇਆ, ਇੰਡੀਆ ਕੀ ਕਰਨ ਗਏ ਸੀ, ਕਿਉਂ ਗਏ ਸੀ। ਜਦਕਿ ਉਹਨੇ 186 ਪਾਇਆ ਹੋਇਆ ਨੋਰਮਲ ਵੀਜ਼ਾ ਤੋਂ ਬਾਅਦ, ਕੋਈ ਰਿਫਿਊਜ਼ਲ ਨਹੀਂ ਹੈ, ਬਿਲਕੁਲ ਡਾਇਰੈਕਟ ਕੇਸ ਹੈ। ਅਤੇ ਜੇ ਇਸ ਲੈਵਲ ਤੱਕ ਇਨਵੈਸਟੀਗੇਸ਼ਨ ਹੋ ਰਹੀ ਹੈ, ਜਿਹੜੇ ਬੱਚਿਆਂ ਦਾ ਲੈਜਿਟ ਕੇਸ ਵੀ ਚੱਲ ਰਿਹਾ ਹੈ, ਅਤੇ ਉਸ ਕੇਸ 'ਚ ਵੀ ਅਸੀਂ ਇੱਕ ਇੰਨੀ ਇਨਵੈਸਟੀਗੇਸ਼ਨ ਹੋ ਰਹੀ ਹੈ, ਅਤੇ ਅਸੀਂ ਸਟੂਡੈਂਟ ਵੀਜ਼ਾ ਹੋਲਡਰ ਹੋ ਕੇ ਕਿੱਦਾਂ ਰਿਸਕ ਲੈ ਲਈਏ। ਜਾਂ ਤੁਸੀਂ ARTC ਪਾਈ ਹੋਈ ਹੈ, ਵੀਜ਼ਾ ਰਿਫਿਊਜ਼ ਹੋਇਆ ਹੋਇਆ, ਅਤੇ ਤੁਹਾਡੇ ਕੋਲ COE ਨਹੀਂ ਹੈ, ਅਤੇ ਫਿਰ ARTC ਤਾਂ ਵੈਲਿਡ ਹੀ ਨਹੀਂ ਨਾ ਜੇ ਤੁਸੀਂ COE ਨਹੀਂ ਹੋਲਡ ਕਰ ਰਹੇ ਹੋ। ਕਿਉਂਕਿ ਤੁਸੀਂ ARTC ਇਹ ਪਾਈ ਹੈ ਕਿ ਤੁਹਾਡਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ ਸੀ ਅਤੇ ਤੁਸੀਂ ਪੜ੍ਹਨਾ ਹੈ, ਪਰ ਹੁਣ ਤੁਸੀਂ ਪੜ੍ਹ ਹੀ ਨਹੀਂ ਰਹੇ ਹੋ, ਫਿਰ ਜਾਂ ਤਾਂ ਟਰੈਵਲ ਨਾ ਕਰੋ, ਅਤੇ ਫਿਰ ਟਰੈਵਲ ਜੇ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਡੈਫੀਨੇਟਲੀ ਕਰੋ ਨਾ, ਕਿਉਂ ਨਹੀਂ ਅਵੋਇਡ ਕਰਨਾ ਉਹਨੂੰ, ਕਰੋ ਟਰੈਵਲ ਅਵੋਇਡ ਜੇ ਕਰ ਸਕਦੇ ਹੋ। ਬਟ ਜੇ ਕਰਨਾ ਹੈ ਤਾਂ ਫਿਰ ਤੁਸੀਂ ਇਸ ਚੀਜ਼ ਲਈ ਪ੍ਰਿਪੇਅਰ ਹੋ ਰਹੋ, ਉਹ ਤੁਹਾਡਾ ਫੋਨ ਤੱਕ ਓਪਨ ਕਰਕੇ ਚੈੱਕ ਕਰ ਸਕਦੇ, ਤੁਹਾਡੇ ਫੋਨ ਤੋਂ ਤੁਹਾਨੂੰ ਕਿੰਨੀ ਸੈਲਰੀ ਆ ਰਹੀ ਹੈ। ਸਭ ਤੋਂ ਇੱਕ ਅਨਦਰ ਇੰਪੋਰਟੈਂਟ ਜਿਹੜਾ ਰੀਜ਼ਨ ਹੈਗਾ ਉਹ 8105 ਕੰਡੀਸ਼ਨ ਬ੍ਰੀਚ ਕਰਨ ਦੇ ਲਈ ਵੀਜ਼ਾ ਕੈਂਸਲ ਹੁੰਦਾ, ਜਿਹੜੇ ਕਿ ਵਰਕ ਰਾਈਟ ਹੈ। ਹੁਣ ਬਾਏ ਲੋ ਸਟੂਡੈਂਟਸ ਨੂੰ ਸਿਰਫ 24 ਘੰਟੇ ਕੰਮ ਅਲਾਊਡ ਹੈ, ਸੈਲਰੀ ਆ ਰਹੀ ਤੁਹਾਡੇ ਅਕਾਊਂਟ 2000-2500, ਕਿੱਦਾਂ ਜਸਟੀਫਾਈ ਕਰੋਗੇ ਉਹਨੂੰ? ਅਤੇ ਇਹ ਜਿਹੜੀ ਕੰਡੀਸ਼ਨਸ ਜੇ ਤੁਹਾਡੀ ਬ੍ਰੀਚਡ ਹੈ, ਤੁਹਾਡੀ ਪੇ ਸਲਿਪਸ, ਤੁਹਾਡੇ ATO ਰਿਕਾਰਡਸ, ਇਹ ਸਾਰੇ ਕਨੈਕਟਡ ਹੈ। ਡਿਪਾਰਟਮੈਂਟ ਆਫ ਹੋਮ ਅਫੇਅਰ ਅਤੇ ਟੈਕਸ ਆਫਿਸ, ਦੇ ਆਰ ਕਨੈਕਟਡ ਟੂ ਈਚ ਅਦਰ, ਉਹ ਦੇਖ ਸਕਦੇ ਤੁਸੀਂ ਕਿੰਨਾ ਟੈਕਸ ਲੌਚ ਕਰ ਰਹੇ ਹੋ, ਤੁਸੀਂ ਕੀ ਕਰ ਰਹੇ ਹੋ।
0: ਹਾਂਜੀ ਬਿਲਕੁਲ, ਕਿਉਂਕਿ ਥੋੜ੍ਹਾ ਜਿਹਾ ਫਿਰ ਜੇ ਚੱਲ ਰਿਹਾ ਇੱਦਾਂ ਦਾ ਮਾਹੌਲ ਚੱਲ, ਤਾਂ ਫਿਰ ਥੋੜ੍ਹੀ ਜਿਹੀ ਐਕਸਟਰਾ ਕੇਅਰ ਕਰਨੀ ਜ਼ਰੂਰੀ ਆ, ਜੇ ਨਹੀਂ ਕੋਈ ਜ਼ਰੂਰੀ ਕੰਮ ਤਾਂ ਫਿਰ ਅਵੋਇਡ ਕੀਤਾ ਜਾ ਸਕਦਾ।
1: ਅਨਦਰ ਥਿੰਗ ਇਜ਼, ਜਦੋਂ ਕੋਈ ਵੀ ਵੀਜ਼ਾ ਕੈਂਸਲ ਹੁੰਦਾ, ਚਾਹੇ ਉਹ ਔਨਸ਼ੋਰ ਜਾਂ ਆਫਸ਼ੋਰ, ਤੁਹਾਡੇ 'ਤੇ 3 ਸਾਲ ਦਾ ਬੈਨ ਲੱਗ ਜਾਂਦਾ, ਜੋ ਕਿ ਬਹੁਤ ਸਾਰੇ ਵੀਜ਼ਾਸ 'ਤੇ ਅਪਲਾਈ ਹੁੰਦਾ।
0: ਨਹੀਂ, ਕੋਈ ਵੀ ਮੰਨ ਲਓ ਵੀਜ਼ਾ ਕੈਂਸਲ ਹੋ ਗਿਆ ਅਤੇ ਉਹ 'ਤੇ 3 ਸਾਲ ਮੁੜ ਕੇ ਕੁਛ ਨਹੀਂ ਕਰ ਸਕਦਾ,
1: ਨਹੀਂ ਕਰ ਸਕਦੇ ਨਾ, ਅਤੇ ਆਫਸ਼ੋਰ ਫਿਰ ਤੁਸੀਂ, ਤੁਹਾਨੂੰ ਪ੍ਰੀਵੈਂਟ ਕਰੇਗਾ।

0: ਬਹੁਤ ਵਾਈਡ ਰੇਂਜ ਹੈ ਜਿਨ੍ਹਾਂ ਤੇ ਅਪਲਾਈ ਕਰਦਾ।
1: ਪਰ ਜੇ ਮੰਨ ਲਓ ਕਿਸੇ ਕੋਲ ਹੁਣ ਟਰੈਵਲਰ ਜਿਹੜੇ ਉਹ ਰਾਈਟਸ ਉਹ ਹੈਗੇ ਨੇ ਜਿੱਦਾਂ ਜਿਹਨੂੰ ਬ੍ਰੀਜ਼ਿੰਗ ਵੀਜ਼ਾ ਬੀ ਕਹਿੰਦੇ ਨੇ ਤੇ ਉਹ ਆ ਜਾ ਸਕਦਾ ਨੋਰਮਲ ਤੇ ਉਹਦਾ ਤਾਂ ਵੀ ਸਮ ਰੀਜ਼ਨ ਕਰ ਦਿੱਤਾ ਗਿਆ ਕੈਂਸਲ, ਫਿਰ ਉਹ ਕਿੱਦਾਂ ਬ੍ਰੀਜ ਕਰ ਗਿਆ ਕੰਡੀਸ਼ਨ? ਉਹ ਤੇ ਫਿਰ
0: ਕੰਡੀਸ਼ਨ ਉਸ ਟਾਈਮ ਤੇ ਨਹੀਂ ਬ੍ਰੀਜ ਕੀਤੀ ਨਾ, ਕੰਡੀਸ਼ਨ ਤੇ ਪਹਿਲਾਂ ਬ੍ਰੀਜ ਕੀਤੀ ਹੋਈ ਹੈ। ਫੋਰ ਐਗਜ਼ਾਮਪਲ ਅੱਜ ਤੁਸੀਂ 186 ਪਾਇਆ ਹੋਇਆ ਪਰ ਪਿੱਛੇ ਤੁਸੀਂ ਕੋਈ COE ਨਹੀਂ ਮੇਨਟੇਨ ਕੀਤੀ, ਐਕਸਟਰਾ ਵਰਕ ਰਾਈਟਸ ਕੀਤੇ ਹੋਏ ਆ। ਕਿ ਇੱਕ ਇੱਕ ਕੈਂਸਲੇਸ਼ਨ ਅਸੀਂ ਦੇਖੀ ਸੀ ਜਿਹਦੇ 'ਚ ਉਹਨੇ ਆਪਣਾ ਨਾਮ ਬਹੁਤ ਕੋਈ ਉਹਦਾ ਆਈ ਥਿੰਕ ਸਕੂਲ ਟਾਈਮ 'ਤੇ ਉਹਦਾ ਨਾਮ ਦਾ ਕੁਛ ਫਰਕ ਸੀਗਾ, ਉਸ ਬੇਸ 'ਤੇ ਵੀ ਕੈਂਸਲੇਸ਼ਨ ਹੋਈ ਹੋਈ ਹੈ। ਕੈਂਸਲੇਸ਼ਨ ਦਾ ਰੀਜ਼ਨ ਜ਼ਰੂਰੀ ਨਹੀਂ ਕਰੰਟ ਹੀ ਹੋਏ। ਜਿੱਦਾਂ ਤੁਸੀਂ 186 ਪਾਇਆ ਉਹ ਕੰਪਨੀ ਕਲੋਜ਼ ਹੋ ਗਈ, ਤੁਹਾਨੂੰ ਪਤਾ ਹੀ ਨਹੀਂ ਕੰਡੀਸ਼ਨ, ਵੀਜ਼ਾ ਹੀ ਨਹੀਂ ਐਗਜ਼ਿਸਟ ਕਰਦਾ ਜਿਹੜੀ ਜਦੋਂ ਸਪੋਂਸਰਸ਼ਿਪ ਹੀ ਨਹੀਂ ਐਗਜ਼ਿਸਟ ਕਰ ਰਹੀ ਹੈ ਤਾਂ ਤੁਸੀਂ ਕਿੱਦਾਂ ਤੁਹਾਡਾ ਵੀਜ਼ਾ ਵੈਲਿਡ ਰਹਿ ਗਿਆ?
1: ਮਤਲਬ ਇੱਕ ਤਰ੍ਹਾਂ ਦੀ ਫਿਰ ਤੇ ਇਨਵੈਸਟੀਗੇਸ਼ਨ ਹੀ ਵਧੀ ਆ।
0: ਹਾਂ, ਇਨਵੈਸਟੀਗੇਸ਼ਨ ਵਧੀ ਹੈ ਐਂਡ ਦੇ ਉਹਨਾਂ ਨੂੰ ਉਹਨਾਂ ਕੋਲ ਸਾਰੇ ਰਿਕਾਰਡ ਹੈ ਤੁਸੀਂ ਕੀ ਕਰ ਰਹੇ ਹੋ, ਕਿੱਦਾਂ ਕਰ ਰਹੇ ਹੋ।
1: ਜੀ ਬਿਲਕੁਲ, ਥੋੜ੍ਹੀ ਜੀ ਤੁਸੀਂ ਨਿਊਜ਼ ਜਿਹੜੀ ਦਿੱਤੀ ਹੈ ਉਹ ਡਰਜੇ ਵਾਲੀ ਦਿੱਤੀ ਆ, ਪਰ ਚਲੋ ਕੋਈ ਨਹੀਂ, ਧਿਆਨ ਰੱਖੋ ਆਪਣਾ, ਨਾ ਜਾਓ ਔਨ ਸ਼ੋਰ ਰਹਿ ਕੇ, ਆਪਸ਼ਨਸ ਹੈਗੀਆਂ ਨੇ ਕਿ ਉਹਨੂੰ ਸੇਵ ਕੀਤਾ ਜਾ ਸਕਦਾ ਤੇ ਫਿਰ ਬੈਟਰ ਹੈ ਕਿ ਇੱਥੇ ਰਹੋ,
0: ਇੱਥੇ ਰਹੋ। ਨਾਲੇ ਹੁਣ ਜਿੱਦਾਂ 12 ਮਈ ਤੋਂ ਅਨਾਊਂਸ ਹੋਇਆ ਸੀ ਕਿ ਜਿਹੜੇ ARTC ਦੇ ਡਿਸੀਜਨ ਹੈ ਉਹ ਵਿਦਆਊਟ ਈਵਨ ਹੇਅਰਿੰਗ ਵੀ ਹੋਣਗੇ, ਅਤੇ ਰੀਸੈਂਟਲੀ ਅਸੀਂ ਦੇਖਿਆ ਕਿ ARTC ਨੇ ਲੈਟਰਸ ਭੇਜਣੇ ਸ਼ੁਰੂ ਕਰਤੇ ਹੈ, ਦੈਟ ਇਜ਼ ਕਾਲਡ ਨੋਟਿਸ ਟੂ ਸਬਮਿਟ ਦ ਰਿਟਨ ਸਬਮਿਸ਼ਨਸ, ਕਿ ਤੁਸੀਂ ਰਿਟਨ ਸਬਮਿਸ਼ਨਸ ਦਿਓ, ਰਿਟਨ ਡਾਕੂਮੈਂਟਸ ਦਿਓ। ਜਿਹੜੀ ARTC ਲੌਜਡ ਹੈ ਉਹਨਾਂ ਲਈ ਮਾਈਗ੍ਰੇਸ਼ਨ ਏਜੰਟਸ ਨੂੰ ਲੈਟਰ ਆ ਰਹੇ ਹੈ ਜਾਂ ਕਲਾਇੰਟਸ ਨੂੰ ਲੈਟਰ ਆ ਰਹੇ ਹੈ, ਕਿਉਂਕਿ ਬਿਨਾਂ ਹੇਅਰਿੰਗ ਤੋਂ ਡਿਸੀਜਨ ਹੋਣਗੇ। ਬਹੁਤ ਸਾਰੇ ਕੇਸਿਸ ਵਿੱਚ ਹਲੇ ਵੀ ਹੇਅਰਿੰਗ ਹੋ ਰਹੀ ਹੈ, ਪਰ ਬਹੁਤ ਸਾਰੇ ਕੇਸਿਸ ਵਿੱਚ ਡਿਪਾਰਟਮੈਂਟ ਨੇ ਸ਼ੁਰੂ ਕਰਤਾ ਕਿ ਸਿਰਫ ਜਿਹੜੇ ਰਿਟਨ ਐਵੀਡੈਂਸ ਤੁਸੀਂ ਦਿਓਗੇ, ਜੋ ਤੁਸੀਂ ਸਬਮਿਸ਼ਨ 'ਚ ਲਿਖੋਗੇ ਉਹਦੇ ਤੋਂ ਹੀ ਸੈਟਿਸਫਾਈ ਹੋ ਕੇ ਉਹ ਡਿਸੀਜਨ ਦੇ ਦੇਣਗੇ। ਇਹਦਾ ਮਤਲਬ ਹੈ ਜਿਹੜੇ ਰਿਟਨ ਐਵੀਡੈਂਸ ਹੈ ਉਹ ਬਹੁਤ ਸਟਰੋਂਗ ਜਾਣੇ ਚਾਹੀਦੇ ਹੈ। ਜੇ ਤੁਹਾਡਾ ਸਟੂਡੈਂਟ ਵੀਜ਼ਾ ਰਿਫਿਊਜ਼ਲ ਸੀਗਾ ਫੋਰ ਐਗਜ਼ਾਮਪਲ, ਅਤੇ ਤੁਹਾਡੇ ਫਾਈਲ ਓਪਨ ਹੋਣ ਤੋਂ ਪਹਿਲਾਂ ਹੀ ਉਹਦੇ ਵਿੱਚ ਤੁਹਾਡੇ ਸਾਰੇ ਫੰਡਸ, ਤੁਹਾਡੀ ਜੈਨੂਇਨ ਸਟੇਟਮੈਂਟ, ਤੁਹਾਡੇ ਕੌਣ ਫੰਡ ਸਪੋਰਟ ਕਰ ਰਿਹਾ, ਤੁਹਾਡੇ ਪੇਰੈਂਟਸ ਦੀ ਡੈਕਲਰੇਸ਼ਨ, ਤੁਹਾਡੀ ਆਪਣੀ ਡੈਕਲਰੇਸ਼ਨ, ਤੁਹਾਡੀ ਟ੍ਰਾਂਸਕ੍ਰਿਪਟ, ਤੁਹਾਡੀ COE, ਤੁਹਾਡੀ ਕਰੰਟ ਜੋਬ, ਐਵਰੀਥਿੰਗ ਸ਼ੁੱਡ ਬੀ ਦੇਅਰ ਐਂਡ ਅਲੋਂਗ ਵਿਦ ਰਿਟਨ ਸਬਮਿਸ਼ਨ, ਜੋ ਤੁਸੀਂ ਵੀ ਲਿਖ ਸਕਦੇ ਹੋ, ਤੁਹਾਡੇ ਏਜੰਟ ਵੀ ਲਿਖ ਸਕਦੇ ਹੈ।
1: ਜੀਤੇ ਦੇ ਨਾਲ ਨਾਲ ਜਿਹੜੀ ਉਹ ਫੀਸਾਂ ਵੀ ਮੈਂ ਸੁਣਿਆ ਕਾਫੀ ਵੱਧ ਰਹੀਆਂ ਨੇ, ਤੇ ਉਹ ਕਿਹੜੇ ਦੀ ਕਿੰਨੀ ਕੁ ਵਧੀਆ?
0: 1 July ਤੋਂ ARTC ਦੀ ਫੀਸ $3,580 ਤੋਂ $3,727 ਹੋ ਜਾਏਗੀ। ਆਲਮੋਸਟ ਐਵਰੀ ਈਅਰ 1 July ਨੂੰ 3% ਫੀਸ ਇਨਕਰੀਜ਼ ਹੁੰਦੀ ਹੈ। ਤੇ ਹੁਣ ਇਹ ARTC ਨੇ ਹਲੇ ਅਨਾਊਂਸ ਕਰਤਾ, ਜਿਨ੍ਹਾਂ ਦੇ 189 ਦੇ ਇਨਵਾਈਟ ਆਏ ਸੀ 4 June ਨੂੰ, ਉਹਨਾਂ ਕੋਲ ਟਾਈਮ ਤੇ ਬਹੁਤ ਹੈ, ਪਰ ਉਹਨਾਂ ਨੂੰ ਵੀਜ਼ਾ ਲੌਂਚ ਕਰ ਦੇਣਾ ਚਾਹੀਦਾ। ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ, ਬਟ ਯੈਸ, ਇਫ ਯੂ ਕੈਨ ਤੇ ਪਹਿਲਾਂ ਲੌਂਚ ਕਰੋ। ਸਾਨੂੰ ਨਹੀਂ ਪਤਾ ਕਿਹੜੇ ਵੀਜ਼ੇ ਦੀ ਕਿੰਨੀ ਫੀਸ ਵਧਣੀ ਹੈ, ਸ਼ਾਇਦ ਕੁਛ ਵੀ ਨਾ ਵਧੇ। ਹੁਣ TR ਦੀ ਇੱਕ ਅਨਐਕਸਪੈਕਟਡ ਫੀ ਰਾਈਜ਼ ਹੋਈ ਸੀ ਮਾਰਚ ਵਿੱਚ, ਉਹ ਸਿੱਧਾ ਹੀ ਡਬਲ ਹੋ ਗਈ ਸੀ, 2300 ਤੋਂ 4600 ਹੋ ਗਈ। ਬਟ ਹੁਣ ਸਾਨੂੰ ਉਮੀਦ ਇਹੀ ਹੈ ਕਿ ਕੁਛ ਵੀਜ਼ਾਸ ਦੀ ਜਾਂ ਸਰਟਨ ਲਿਸਟ ਜਿਹੜੀ ਹੋਏਗੀ, 3% ਇਨਕਰੀਮੈਂਟ ਹੁੰਦਾ 1 July।
1: ਪਰ ਹਾਲੇ ਮਤਲਬ ਇਹ ਨਹੀਂ ਪੱਕਾ ਹੋਇਆ ਵੀ ਇਹਦੀ ਇੰਨੀ ਵਧਣੀ ਹੈ ਜਾਂ ਇਹਦੀ ਇੰਨੀ।
0: ਇਟਸ ਅਪਰੋਕਸੀਮੇਟਲੀ 3% ਐਵਰੀ ਈਅਰ, ਇੰਨੀ ਕੁ ਵਧਦੀ ਹੁੰਦੀ ਹੈ। ਜਿੱਦਾਂ ਕਿ ਸੈਲਰੀ ਜਿਹੜੀ 482 ਦੀ ਜਿਹੜੀ TSYT ਹੈ, ਮਿਨੀਮਮ ਸੈਲਰੀ ਥਰੈਸ਼ਹੋਲਡ ਹੈ, ਉਹ ਵੀ 76,515 ਤੋਂ 79,000 ਅਪਰੋਕਸੀਮੇਟਲੀ ਉਹ ਤੋਂ ਉੱਪਰ ਜਾ ਰਿਹਾ, ਅਤੇ ਹਰ ਚੀਜ਼ ਇਨਕਰੀਜ਼ ਹੋਏਗੀ ਐਵਰੀ ਈਅਰ।
1: ਜੀ ਬਿਲਕੁਲ, ਫਿਰ ਕਿਉਂ ਵੱਧ ਪੈਸੇ ਦੇਣੇ ਆ? ਪਹਿਲਾਂ ਤੁਸੀਂ ਜਿਹੜੇ ਆ ਉਹ ਜਿੰਨੇ ਕੁ ਹੈਗੇ ਦੇ ਕੇ ਤੇ ਡਨ ਕਰੋ, ਹੈ ਨਾ, ਸਿਕਿਓਰ ਕਰ ਲਓ। ਅਤੇ ਇੱਧਰ ਇੱਕ ਹੋਰ ਬੜੀ ਮਨੀਸ਼ਾ ਜੀ ਨਿਊਜ਼ ਚੱਲਣ ਡੀ ਆ ਇੰਟਰਨੈਟ ਦੇ ਉੱਤੇ, ਲੋਟਰੀ ਵੀਜ਼ੇ ਨੂੰ ਲੈ ਕੇ ਵਾਹਵਾ ਜਾਣਿਆਂ ਨੇ ਜਿਹੜੇ ਆਈ ਥਿੰਕ ਪਾ ਵੀ ਲਏ ਹੋਣੇ ਆ, ਜਿਹਨਾਂ ਨੇ ਨਹੀਂ ਪਾਏ ਅਤੇ ਉਹ ਪਾਲਣਗੇ, ਕੁਛ ਕੀ ਦੇਣ ਬਾਕੀ ਨੇ ਭਲਾ?
0: ਲੋਟਰੀ ਵੀਜ਼ਾ ਦੀ ਲਾਸਟ ਡੇਟ ਇੰਡੀਅਨ ਪਾਸਪੋਰਟ ਹੋਲਡਰਸ ਵਾਸਤੇ 25 June ਹੈ।
1: 25 June ਮਤਲਬ ਇੱਕ ਦੋ ਦਿਨ ਹੀ ਬਾਕੀ,
0: 2 ਦਿਨ ਰਹਿ ਗਏ ਹੈ। ਇਹਦੀ ਫੀਸ ਸਿਰਫ $25 ਹੈ। 18 ਸਾਲ ਤੋਂ ਲੈ ਕੇ 30 ਸਾਲ ਤੱਕ ਦਾ ਕੋਈ ਵੀ ਬੰਦਾ ਇਹਨੂੰ ਰਜਿਸਟਰ ਕਰ ਸਕਦਾ ਹੈ। ਸਿਰਫ ਬੇਸਿਕ ਰਿਕੁਆਇਰਮੈਂਟ ਆਪਣੀ ਯਾਦ ਰੱਖੋ, ਹਲੇ ਹੈ ਜਾਂ ਨਹੀਂ ਹੈ, ਤੁਸੀਂ ਰਜਿਸਟ੍ਰੇਸ਼ਨ ਕਰ ਦਿਓ, PT ਵਿੱਚ 4.5 ਬੈਂਡ ਲੈ ਕੇ ਰੱਖ ਲਓ, ਅਤੇ ਤੁਹਾਡੇ ਕੋਲ +2 ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਸਟੱਡੀ ਹੈ, ਦੈਟ ਇਜ਼ ਆਲਸੋ ਰਿਕੁਆਇਰਡ। ਅਤੇ ਬਹੁਤ ਹੀ ਸਿੰਪਲ ਪ੍ਰੋਸੈਸ ਹੈ। ਕਿੰਨੇ
1: ਸਾਲਾਂ ਦੀ ਸਟੱਡੀ ਰਿਕੁਆਇਰਡ ਆ? +2 ਤੋਂ ਬਾਅਦ। 2 ਸਾਲ ਕੀ?
0: ਵਰਕਿੰਗ ਹੋਲੀਡੇ ਪ੍ਰੋਗਰਾਮ ਕਾ ਪਾਰਟ ਹੈ ਜਿਸਕੋ ਹਮ ਲੋਟਰੀ ਵੀਜ਼ਾ ਕੇ ਨਾਮ ਸੇ ਸਾਰੇ ਇੰਡੀਅਨਸ ਬੋਲਤੇ ਹੈ।

0: और $25 क्योंकि ये रजिस्ट्रेशन फी है। 30 अप्रैल 2027 तक ये राउंड आते रहेंगे। कोई भी थोड़े भैन भरा थोड़े पार्टनर इंडिया है तुम उन्होंने जरूर रजिस्टर कराओ क्योंकि इतने आके उन्होंने फुल वर्क राइट्स मिलेंगे। एक साल का वीजा ग्रांट होंगे अगर आप इसकी फीस अलग होती है अगर आपको इनवाइट आता है उसके बाद एक साल का वीजा आपको मिलता है। उस एक साल के वीजा के बाद आप 482 स्टूडेंट वीजा मल्टीपल ऑप्शंस थोड़े को है ये थानू प्रिवेंट नहीं करता कि तुसी अगला वीजा ना पा सको तो इदा दी कोई कंडीशन नहीं आती। सो इट्स रियली अ लॉटरी वीजा तुसी कुछ भी नहीं करना है तुसी एक $25 च रजिस्ट्रेशन करानी है सिर्फ वेरी सिंपल।
1: ते जे पौन दी भी कोई फीस है कि बस
0: उस तो बाद यस डिपार्टमेंट चार्जेस आर सेपरेट पर या हुने सिर्फ $25 है बट बहुत ज्यादा क्योंकि वियतनाम ते चाइना भी इदे लई एलिजिबल है ते सीट्स बहुत घट हुंदी है पर ताही तेनू लॉटरी कही जांदा है कि लखां चो जेड़े हजार क बंदे चूज होंगे उन्हां दी लॉटरी निकली है वर्किंग हॉलीडे वीजा।
1: ਫਿਰ ਉਸ ਤੋਂ ਬਾਅਦ ਜਿਹੜੀ ਉਹ ਉੱਥੇ ਪਹਿਲਾਂ ਪ੍ਰੂਵ ਹੋ ਕੇ ਫਿਰ ਇੱਥੇ ਆ ਕੇ ਚਲੋ ਬਾਅਦ ਦੀਆਂ ਗੱਲਾਂ
0: ਨੇ
1: ਪਰ ਇੱਕ ਗੁੱਡ ਜੇ ਤੁਸੀਂ ਕਿਸਮਤ ਜਮਾਉਣਾ ਚਾਹੁੰਦੇ ਹੋ ਆਪਣੀ ਤੇ ਜਮਾ ਲੈਣੀ ਚਾਹੀਦੀ ਹੈ
0: $25 ਚ ਇੰਡੀਆ ਐਲੀਜੀਬਲ ਹੈ ਇਹਦੇ ਵਿੱਚ ਸਿਰਫ 3 ਹੀ ਕੰਟਰੀਜ਼ ਐਲੀਜੀਬਲ ਹੈ ਤੇ ਮੋਸਟਲੀ ਜਿਹੜੇ ਵੀ ਇੱਥੇ ਲੋਕ ਹੈ ਉਹਨਾਂ ਦੇ ਜਿਹੜੇ ਭੈਣ ਭਰਾ ਹੈਗੇ ਉਹ 18 to 30 years ਦੇ ਵਿੱਚ ਹੈਗੇ ਆ ਤੇ ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਜਾਂ ਰਜਿਸਟ੍ਰੇਸ਼ਨ ਜਿਹੜੀ ਹੈ ਜ਼ਰੂਰ ਕਰਾਉਣੀ ਚਾਹੀਏ।
1: ਹਾਂਜੀ ਪਰ ਕਰਾਉਣੀ ਜ਼ਰੂਰ ਚਾਹੀਦੀ ਆ ਪਰ ਮੈਨੂੰ ਲੱਗਦਾ ਕਿ ਜਦੋਂ ਜਿਹੜੀਆਂ ਉਹਦੀਆਂ ਰਿਕੁਆਇਰਮੈਂਟਸ ਨੇ ਉਹ ਪਹਿਲਾਂ ਵੇਖ ਲਓ ਇੱਕ ਵਾਰੀ ਕਿਉਂ ਨਾ ਹੋਵੇ ਕਿ ਆਪਾਂ ਹਾਲੇ 12th ਕੀਤੀ ਆ 2 years ਦਾ ਆਪਣੇ ਕੋਲ ਹੈ ਵੀ ਨਹੀਂ ਆ ਅਤੇ ਆਪਾਂ ਐਵੇਂ ਹੀ 25-25 ਦੇਈ ਜਾਈਏ ਉਹ ਵੀ ਕੋਈ ਹੈ ਨਹੀਂ ਚੰਗੀ ਗੱਲ ਵੀ ਤਾਂ ਹੀ ਦਿਓ ਜੇ ਤੁਸੀਂ ਐਟਲੀਸਟ ਉਹਨਾਂ ਦੀਆਂ ਰਿਕੁਆਇਰਮੈਂਟਾਂ ਪੂਰੀਆਂ ਕਰਦੇ ਹੋ ਤਾਂ
0: ਬਿਲਕੁਲ
1: ਕਿਉਂਕਿ $25 ਵੀ ਚਲੋ ਕਿਹੜੇ ਕਮਾਉਣੇ ਸੌਖੇ ਪਏ ਆ $25 ਵੀ ਕਮਾਉਣ ਲੱਗਿਆ ਘੰਟਾ ਡੇਢ ਲੱਗ ਜਾਂਦਾ ਵਾ ਅਤੇ ਉਹਦੇ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਰਿਕੁਆਇਰਮੈਂਟ ਵੇਖੋ ਅਤੇ ਫਿਰ ਗਾਂ ਜਿਹੜਾ ਉਹ ਅਪਲਾਈ ਕਰੋ ਅਤੇ ਅਪਲਾਈ ਵੀ ਕਿਸੇ ਕੋ ਇਹੋ ਜਿਹੇ ਕੋ ਕਰਾਓ ਵੀ ਜਿਹੜਾ ਸੱਚੀ 'ਚ ਠੀਕ ਠਾਕ ਅਪਲਾਈ ਕਰੇ ਵੀ ਇਹ ਨਾ ਹੋਵੇ ਤੁਹਾਡਾ ਪੈਨ ਨੰਬਰ ਕੁਛ ਹੋਰ ਪਾ ਦੇ ਅਤੇ ਪਾਸਵਰਡ ਕਿਸੇ ਹੋਰ ਦਾ ਪਾਇਆ ਹੋਵੇ ਕਿ ਮੁੜ ਕੇ ਪਿਕਅਪ ਵੀ ਨਾ ਹੋਵੇ ਮਤਲਬ ਇਸ ਲਈ ਇਹ ਬੜਾ ਜ਼ਰੂਰੀ ਚੀਜ਼ ਹੈ।
0: ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਤੁਹਾਡਾ ਪੈਨ ਨੰਬਰ ਤੁਹਾਡਾ ਪਾਸਪੋਰਟ ਨੰਬਰ ਤੁਹਾਡੀ ਡਿਟੇਲ ਸਾਰੀਆਂ ਕਨੈਕਟਡ ਹੋਣੀ ਚਾਹੀਦੀ ਹੈ ਮੈਚ ਕਰਨੀ ਚਾਹੀਦੀ ਹੈ।
1: ਜੀ ਬਿਲਕੁਲ ਅਤੇ ਉਹਦੇ ਲਈ ਤੁਸੀਂ ਡਿਜ਼ਾਇਰ ਮਾਈਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ ਮਨੀਸ਼ਾ ਜੀ ਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ। ਤਰਗਨੀਨਾ ਦੇ ਵਿੱਚ ਇਹਨਾਂ ਦਾ ਆਫਿਸ ਹੈ ਮੈਲਬਨ CBD ਦੇ ਵਿੱਚ ਇਹਨਾਂ ਦਾ ਆਫਿਸ ਹੈ ਫੋਨ ਨੰਬਰ ਇਹਨਾਂ ਦਾ ਜੀ 0482-6100000 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਅਪੁਆਇੰਟਮੈਂਟ ਬਣਾ ਸਕਦੇ ਹੋ। ਅਤੇ ਮਨੀਸ਼ਾ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਹੋਰ ਕੀ ਅਪਡੇਟਸ ਨੇ?
0: ਸਭ ਤੋਂ ਇੰਪੋਰਟੈਂਟ ਅਰਲੀ ਚਾਈਲਡਹੁੱਡ ਜਿਹੜੇ ਕੰਮ ਕਰ ਰਹੇ ਹੈ ਦੋ ਟੋਪਿਕ ਮੈਂ ਅੱਜ ਮੇਨ ਹਲੇ ਡਿਸਕਸ ਕਰਨੇ ਹੈ ਇੱਕ ਅਰਲੀ ਚਾਈਲਡਹੁੱਡ ਟੀਚਰ 'ਤੇ ਇੱਕ ਪੇਰੈਂਟਸ ਵੀਜ਼ਾ 'ਤੇ। ਪਹਿਲਾਂ ਅਸੀਂ ਅਰਲੀ ਚਾਈਲਡਹੁੱਡ ਟੀਚਰ 'ਤੇ ਗੱਲ ਕਰਾਂਗੇ ਇਹਨਾਂ 'ਤੇ 189 ਦਾ ਇਨਵਾਈਟ ਨਹੀਂ ਆਇਆ ਨਾ ਹੁਣ ਜਦੋਂ 4 June ਨੂੰ ਆਇਆ ਸੀ ਵੀ ਹੋਪ 30th September ਨੂੰ ECT ਨੂੰ ਇਨਵਾਈਟ ਆਏ। ਬਹੁਤ ਬੱਚੇ ਜਿਹੜੇ 85 points 'ਤੇ ਵੇਟ ਕਰ ਰਹੇ ਹੈ ਐਂਡ ਹੁਣ ਇੱਥੇ ਇੱਕ ਸਵਾਲ ਸਾਨੂੰ ਬਹੁਤ ਵਾਰੀ ਆਉਂਦਾ ਹੈ ਕਿ ਐਜੂਕੇਟਰ ਦਾ ਜਿਹੜਾ ਵਰਕ ਐਕਸਪੀਰੀਅੰਸ ਹੈ ਉਹਦੇ 5 points ਮਿਲਣਗੇ ਕਿ ਨਹੀਂ ਮਿਲਣਗੇ। ਇਹ ਆਲਮੋਸਟ ਹਫ਼ਤੇ 'ਚ ਸਾਨੂੰ 4 or 5 times ਇਹ ਸਵਾਲ ਆਉਂਦਾ ਕਿਉਂਕਿ ਕਿਸੇ ਨੂੰ ਕਲੀਅਰ ਹੀ ਨਹੀਂ ਹੈ। ਹੁਣ ਅਰਲੀ ਚਾਈਲਡਹੁੱਡ ਟੀਚਰ ਅਤੇ ਜਿਹੜਾ ਟੀਚਰ ਹੈ ਇਹਦਾ ਅਰਲੀ ਚਾਈਲਡਹੁੱਡ ਟੀਚਰ ਐਮਸਕੋ ਕੋਡ ਦਾ ਜਿਹੜਾ ਕਿ ਮੇਨ ਕੋਡ ਹੈਗਾ ਉਹ ਟੀਚਿੰਗ ਦਾ ਹੈ। ਐਜੂਕੇਟਰ ਦਾ ਜਿਹੜਾ ਹੈ ਉਹ ਚਾਈਲਡ ਕੇਅਰ ਵਿੱਚ ਜਾਂਦਾ ਹੈ। ਐਜੂਕੇਟਰ ਅਤੇ ਚਾਈਲਡ ਟੀਚਰ ਦੇ ਜਿਹੜੇ ਪੁਆਇੰਟਸ ਹੈ ਤੁਸੀਂ ਮਿਸਮੈਚ ਨਹੀਂ ਕਰ ਸਕਦੇ ਹੋ। ਇਹ ਪੁਆਇੰਟਸ ਸਾਡੇ ਨਹੀਂ ਕਲੇਮ ਹੋਣਗੇ। ਦੇਖੋ ਕਦੀ ਵੀ ਅਸੀਂ ਪੁਆਇੰਟਸ ਕਲੇਮ ਕਰਦੇ ਹਾਂ ਨਾ ਅਤੇ ਸਾਡਾ ਜਿਹੜਾ ਜੋਬ ਰੋਲਸ ਹੈ ਤੁਸੀਂ ਜੋ ਕੰਮ ਕਰ ਰਹੇ ਹੋ ਉਹ ਮੈਟਰ ਕਰਦੇ ਆ। ਤੁਸੀਂ ਤੁਹਾਡਾ ਟਾਈਟਲ ਨਹੀਂ ਮੈਟਰ ਕਰਦਾ ਕਿ ਤੁਸੀਂ ਐਜੂਕੇਟਰ ਉਹਦੇ ਤੁਹਾਨੂੰ ਪੁਆਇੰਟ ਨਹੀਂ ਕਲੇਮ ਹੋਣਗੇ। ਅਗਰ ਤੁਸੀਂ ਇੱਕ ਕੰਮ ਕਰ ਰਹੇ ਹੋ ਅਰਲੀ ਚਾਈਲਡਹੁੱਡ ਟੀਚਰ ਦਾ ਜਿਹੜੇ ਉਹਦੇ ਜੋਬ ਰੋਲਸ ਐਨਸਕੋ 'ਤੇ ਦਿੱਤੇ ਹੋਏ ਆ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਆਪਣੇ ਏਜੰਟ ਤੋਂ ਲੈ ਸਕਦੇ ਹੋ ਸਾਡੇ ਤੋਂ ਲੈ ਸਕਦੇ ਹੋ। ਜੇ ਉਹ ਵਾਲੇ ਜੋਬ ਰੋਲਸ ਤੁਹਾਡੇ ਮੈਚ ਕਰ ਰਹੇ ਹੈ ਜੋ ਤੁਸੀਂ ਲਿਖਿਆ ਹੋਇਆ ਸਿਰਫ ਤਾਂ ਹੀ ਤੁਸੀਂ ਪੁਆਇੰਟਸ ਕਲੇਮ ਕਰ ਸਕਦੇ ਹੋ। ਇਹ ਸਿਰਫ ਅਰਲੀ ਚਾਈਲਡਹੁੱਡ ਟੀਚਰ 'ਤੇ ਨਹੀਂ ਹੈ ਇਹ ਆਫਿਸ ਮੈਨੇਜਰ ਰਿਟੇਲ ਮੈਨੇਜਰ ਕਾਰਪੈਂਟਰ ਪੇਂਟਰ ਹਰ ਜਗ੍ਹਾ ਮੈਟਰ ਕਰਦਾ ਹੈ ਕਿ ਤੁਸੀਂ ਕੰਮ ਕੀ ਕਰ ਰਹੇ ਹੋ। ਜੋ ਤੁਸੀਂ ਕੰਮ ਕਰ ਰਹੇ ਹੋ ਜੋ ਤੁਹਾਡੇ ਜੋਬ ਰੋਲਸ ਹੈ ਉਹ ਮੈਚ ਕਰਨੇ ਚਾਹੀਦੇ ਐਨਸਕੋ ਨਾਲ। ਐਜੂਕੇਟਰ ਦੇ 90% ਜਿਹੜੇ ਜੋਬ ਰੋਲਸ ਹੈ ਉਹ ECT ਨਾਲ ਮੈਚ ਨਹੀਂ ਕਰਦੇ ਆ। ਉਹ ਅਰਲੀ ਚਾਈਲਡਹੁੱਡ ਦਾ ਜਿਹੜਾ ਚਾਈਲਡ ਕੇਅਰ ਦਾ ਜਿਹੜਾ ਕੰਮ ਹੈਗਾ ਉਹ ਟੀਚਿੰਗ ਦਾ ਕੰਮ ਨਹੀਂ ਹੈ। ਤੇ ਮੇਕ ਸ਼ੋਰ ਕਰੋ ਤੁਸੀਂ ਅਨਨੈਸੈਸਰੀ ਪੁਆਇੰਟਸ ਨਾ ਕਲੇਮ ਕਰੋ ਤੇ ਵੀਜ਼ਾ ਰਿਫਿਊਜ਼ ਨਹੀਂ ਹੋਣਾ ਚਾਹੀਦਾ ਤੁਹਾਡਾ। ਇਹ ਬਹੁਤ ਇੰਪੋਰਟੈਂਟ ਇੱਕ ਸਵਾਲ ਸਾਨੂੰ ਬਹੁਤ ਵਾਰੀ ਆਉਂਦਾ ਤੇ ਕਿੰਡਰ ਚ ਇਟਸ ਡਿਫਰੈਂਟ। ਤੇ ਤੁਸੀਂ ਆਪਣੇ ਏਜੰਟ ਨੂੰ ਦਿਖਾਓ ਆਪਣੇ ਜੋਬ ਰੂਲਸ, ਆਪਣਾ ਇੰਪਲੋਇਮੈਂਟ ਕੰਟਰੈਕਟ ਦਿਖਾਓ, ਤੁਸੀਂ ਸਾਨੂੰ ਦਿਖਾਓ ਐਂਡ ਤੁਹਾਨੂੰ ਅਸੀਂ ਦੱਸਾਂਗੇ ਕਿ ਇਹ ਮੈਚ ਕਰੇਗਾ, ਤੁਹਾਨੂੰ ਪੁਆਇੰਟਸ ਮਿਲਣਗੇ ਜਾਂ ਨਹੀਂ ਮਿਲਣਗੇ। ਦੂਸਰੀ ਬਹੁਤ ਇੰਪੋਰਟੈਂਟ ਗੱਲ ਮੈਂ ਕਰਨਾ ਚਾਹੁੰਦੀ ਹਾਂ ਪੈਰੈਂਟ ਵੀਜ਼ਾ ਬਾਰੇ।
1: ਓਕੇ,
0: ਹੁਣ ਪੈਰੈਂਟ ਵੀਜ਼ਾ ਕਿਸੇ ਦੇ ਵੀ ਪੈਰੈਂਟ ਦੇ ਜੇ 50% ਬੱਚੇ ਆਸਟ੍ਰੇਲੀਆ ਵਿੱਚ ਸੈਟਲ ਹੈ, ਜੇ ਦੋ ਸਿਬਲਿੰਗਸ ਹੈ ਤੇ ਇੱਕ ਬ੍ਰਦਰ ਪਰਮਾਨੈਂਟ ਰੈਜ਼ੀਡੈਂਟ ਹੈ, ਜੇ ਤਿੰਨ ਹੈ ਤੇ ਦੋ ਇੱਥੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋਣੇ ਚਾਹੀਦੇ ਹੈ, ਉਹਨਾਂ ਦੇ ਪੇਰੈਂਟਸ ਇੱਥੇ ਪੈਰੈਂਟ ਵੀਜ਼ਾ ਲਈ ਐਲੀਜੀਬਲ ਹੋ ਜਾਂਦੇ ਹੈ।
1: ਓਕੇ,
0: ਉਹਨੂੰ ਦੋ ਕੈਟੇਗਰੀਜ਼ ਹੁੰਦੀ ਹੈ, ਕੰਟਰੀਬਿਊਟਰੀ ਤੇ ਨੋਨ ਕੰਟਰੀਬਿਊਟਰੀ।
1: ਓਕੇ,
0: ਹੁਣ ਕੰਟਰੀਬਿਊਟਰੀ 'ਚ ਤੁਸੀਂ ਹਾਈ ਅਮਾਊਂਟ ਆਫ ਪੇ ਦਿੰਦੇ ਹੋ, ਉਹਦੀ ਵੀ 10-12 ਸਾਲ ਵੇਟਿੰਗ ਹੋ ਗਈ ਹੈ, ਠੀਕ ਹੈ,
1: ਉਹਦੀ ਕਿੰਨੀ ਕੁ ਹੋਊਗੀ, ਉਹਦੀ ਅਪਰੋਕਸੀਮੇਟਲੀ ਕਿੰਨੇ ਪੈਸੇ ਲੱਗਦੇ?
0: ਮੋਰ ਦੈਨ 50,000 ਫੋਰ ਪੈਰੈਂਟ ਤੁਹਾਨੂੰ ਦੇਣਾ ਪੈਂਦਾ ਅਪਰੋਕਸੀਮੇਟਲੀ।
1: ਓ, ਇੱਕੋ ਵਾਰੀ ਚ
0: ਨਹੀਂ, ਬਾਅਦ ਮੇ, ਲੇਟਰ ਔਨ।
1: ਓਕੇ,
0: ਅਭੀ ਨਹੀਂ, ਵੀਜ਼ਾ ਡਾਲਨੇ ਪੇ ਨਹੀਂ, ਬਟ ਉਹਦੀ 10 ਤੋਂ 12 ਸਾਲ ਵੇਟਿੰਗ ਹੈ।
1: ਤੇ ਉਹ ਕੰਟਰੀਬਿਊਟਰੀ ਵਾਲਾ?
0: ਉਹ ਕੰਟਰੀਬਿਊਟਰੀ ਹੈ। ਹੁਣ ਨਾਨ ਕੰਟਰੀਬਿਊਟਰੀ ਚ ਅਸੀਂ ਜਾਂਦੇ ਹਾਂ ਏਜ ਪੈਰੈਂਟ ਵੀਜ਼ਾ ਤੇ, ਜਿਹਦੇ ਤੇ ਪੇਰੈਂਟਸ ਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ ਹੈ। ਸੋ ਜਿੱਦਾਂ ਸਾਡੇ ਪੇਰੈਂਟਸ 67 ਤੋਂ ਅਬਵ ਹੈ, ਉਹਨਾਂ ਦਾ ਅਸੀਂ ਇੱਥੇ ਵੀਜ਼ਾ ਪਾਵਾਂਗੇ। ਆਈ ਹੈਵ ਪੇਰੈਂਟਸ ਤੋਂ ਮੈਂ ਉਹਨਾਂ ਦਾ ਵੀਜ਼ਾ ਪਾਊਂਗੀ, ਉਹਨਾਂ ਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਏਗਾ। 30 ਸਾਲ ਉਹਦੀ ਵੀਜ਼ਾ ਦੀ ਵੇਟਿੰਗ ਹੈ, ਵਿਚ ਇਜ਼ ਅਨਰੀਅਲਿਸਟਿਕ ਤੇ ਜਾਂ ਔਰ ਉਹਨਾਂ ਨੂੰ
1: ਬ੍ਰਿਜਿੰਗ ਤੇ,
0: ਹਾਂ 30 ਸਾਲ ਉਹ ਬ੍ਰਿਜਿੰਗ ਤੇ ਹੀ ਰਹਿਣਗੇ ਤੇ ਉਹਨਾਂ ਨੂੰ ਮੈਡੀਕੇਅਰ ਵੀ ਨਹੀਂ ਮਿਲਦਾ,
1: ਤੇ ਆਉਣ ਜਾਣ ਲਈ ਬੀ ਲੈਣਾ ਪਊਗਾ,
0: ਆਉਣ ਜਾਣ ਲਈ ਬੀ ਲੈਣਾ ਪਏਗਾ, ਠੀਕ ਹੈ। ਇਹ ਸੈਕਿੰਡ ਕੈਟੇਗਰੀ ਹੈ ਏਜ ਪੇਰੈਂਟ ਵੀਜ਼ਾ, ਇਹ ਵੈਰੀ ਕਾਮਨ ਕੈਟੇਗਰੀ ਅਸੀਂ ਪਾਉਂਦੇ ਹਾਂ ਜਿਨ੍ਹਾਂ ਦੇ ਦੋਨੋਂ ਪੇਰੈਂਟਸ ਹੈ। ਪਰ ਜਿਨ੍ਹਾਂ ਦਾ ਸਿੰਗਲ ਪੇਰੈਂਟ ਹੁੰਦਾ ਉਹਨਾਂ ਵਿੱਚ ਅਸੀਂ ਏਜ ਪੈਰੈਂਟ ਵੀਜ਼ਾ ਤੇ ਜਾਂ ਕੰਟਰੀਬਿਊਟਰੀ ਤੇ ਜਾਈਦਾ ਹੀ ਨਹੀਂ ਹੈ, ਬਿਕੋਜ਼ ਪੈਰੈਂਟਸ ਦੇ ਕੇਸ ਵਿੱਚ ਹਰ ਇੱਕ ਨੂੰ ਹੁੰਦਾ ਕਿ ਮੈਡੀਕੇਅਰ ਕਿਸੇ ਤਰੀਕੇ ਮਿਲ ਜਾਏ। ਇਹਦੇ ਵਿੱਚ ਇੱਕ ਵੀਜ਼ਾ ਕੈਟੇਗਰੀ ਆਉਂਦੀ ਹੈ ਏਜ ਡਿਪੈਂਡੈਂਟ ਰਿਲੇਟਿਵ, ਜੇ ਤੁਹਾਡੇ ਪੇਰੈਂਟਸ ਤੁਹਾਡੇ 'ਤੇ ਡਿਪੈਂਡੈਂਟ ਹੈਗੇ ਹੈ ਤੇ ਅਸੀਂ ਉਹਨਾਂ ਨੂੰ ਮੈਡੀਕੇਅਰ ਲੈ ਕੇ ਦੇ ਸਕਦੇ ਹਾਂ।
1: ਓਕੇ,
0: ਤੇ ਇਹ ਬਹੁਤ ਹੀ,
1: ਪਰ ਉਹ ਸਿੰਗਲ ਹੋਣਾ ਚਾਹੀਦਾ,
0: ਉਹ ਸਿੰਗਲ ਪੇਰੈਂਟ ਹੈ।
1: ਓਕੇ,
0: ਜੇ ਵਿਡੋ ਪੇਰੈਂਟ ਹੈ ਜਾਂ ਸਿੰਗਲ ਪੇਰੈਂਟ ਹੈ, ਇੱਦਾਂ ਨਹੀਂ ਹੈ ਕਿ ਤੁਹਾਡੇ ਮਦਰ ਇੱਥੇ ਹੈ ਅਤੇ ਫਾਦਰ ਇੱਥੇ ਹੈ ਅਤੇ ਤੁਸੀਂ ਇਕੱਲਿਆਂ ਦਾ ਵੀਜ਼ਾ ਪਾ ਦਿਓ, ਉਹ ਸਿੰਗਲ ਪੇਰੈਂਟ ਨਹੀਂ ਹੁੰਦਾ। ਜੇ ਕਿਸੇ ਦੇ ਮਦਰ ਜਾਂ ਫਾਦਰ ਇਕੱਲੇ ਹੈ ਦੁਨੀਆਂ 'ਚ, ਉਹਨਾਂ ਨੂੰ ਅਸੀਂ, ਕਿਉਂਕਿ ਉਹ ਏਜਡ ਹੈ ਅਤੇ ਉਹ ਆਪਣੇ ਬੱਚਿਆਂ 'ਤੇ ਡਿਪੈਂਡੈਂਟ ਹੈ, ਇਹਦਾ ਇੱਕ ਡੀਪ ਮੀਨਿੰਗ ਇਹ ਰਹੇਗਾ ਨਾ ਕਿ ਤੁਹਾਡੇ ਮਦਰ ਓਲਡ ਹੈ, 70 ਸਾਲ ਦੇ, ਉਹ ਕੰਮ ਨਹੀਂ ਕਰ ਸਕਦੇ, ਤੁਸੀਂ ਉਹਨਾਂ ਨੂੰ ਸਪੋਰਟ ਕਰਨਾ ਹੈ, ਉਸ ਕੇਸ ਵਿੱਚ ਤੁਸੀਂ ਉਹਨਾਂ ਨੂੰ ਵੀਜ਼ਾ ਲੈ ਕੇ ਦੇ ਸਕਦੇ ਹੋ, ਉਹਨਾਂ ਨੂੰ ਮੈਡੀਕੇਅਰ ਵੀ ਮਿਲੇਗਾ। ਤੇ ਇਹ ਇੱਕ ਕੈਟੇਗਰੀ ਪੇਰੈਂਟਸ ਲਈ ਹੈਗੀ ਹੈ।
1: ਤੇ ਉਹਦਾ ਕੀ ਪ੍ਰੋਸੈਸਿੰਗ ਟਾਈਮ ਆ?
0: ਉਹਦੇ ਪ੍ਰੋਸੈਸਿੰਗ ਟਾਈਮ ਉਹਦਾ ਵੀ ਬਹੁਤ ਜ਼ਿਆਦਾ ਲੰਬਾ ਹੈ, 20-25-30 ਸਾਲ ਜਿੰਨਾ ਵੀ ਹੈ, ਬਟ ਉਹਨਾਂ ਕੋਲ ਬ੍ਰਿਜਿੰਗ ਵੀਜ਼ਾ ਐਂਡ ਮੈਡੀਕੇਅਰ ਦੋਨੋਂ ਮਿਲ ਜਾਣਗੇ।
1: ਓਕੇ, ਮਤਲਬ ਜਿੱਦਾਂ ਹੀ ਉਹ ਬ੍ਰਿਜਿੰਗ ਵੀਜ਼ਾ ਮਿਲਦਾ ਨਾਲ ਦੀ ਨਾਲ ਤੁਸੀਂ ਮੈਡੀਕੇਅਰ ਅਪਲਾਈ ਕਰੋ।
0: ਤੇ ਮੈਡੀਕੇਅਰ, ਕਿਉਂਕਿ ਪੇਰੈਂਟਸ ਸਾਰਿਆਂ ਦੇ ਬਜ਼ੁਰਗ ਹੋ ਰਹੇ ਹੈ, ਅਫਕੋਰਸ, ਕਿਉਂਕਿ ਏਜ ਡਿਪੈਂਡੈਂਟ ਰਿਲੇਟਿਵ ਹੈ, 67 ਤੋਂ ਉੱਪਰ ਹੈ, 70 ਤੋਂ ਉੱਪਰ ਹੈ, ਤੇ ਉਹਨਾਂ ਨੂੰ ਮੈਡੀਕੇਅਰ ਚਾਹੀਦਾ ਹੈ, ਉਹਨਾਂ ਦੀ ਹੈਲਥ ਕੰਡੀਸ਼ਨਸ ਹੋਣਗੀਆਂ। ਤੇ ਉਸ ਕੇਸ ਵਿੱਚ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਦੇ ਸਕਦੇ ਹੋ।
1: ਨਾਈਸ ਡਿਸਕਸ਼ਨ ਇਹ ਵਾਲੀ ਗੱਲ ਜਿਹੜੀ ਤੁਸੀਂ ਦੱਸੀ ਆ, ਮੇ ਬੀ ਹੋ ਸਕਦਾ ਕਾਫੀ ਸਾਰੇ ਜਾਣੇ ਜੇ ਪਾਉਣਾ ਚਾਹੁੰਦੇ ਹੋਣਗੇ ਕੋਈ ਆਪਣਾ ਪੇਰੈਂਟ ਵੀਜ਼ਾ, ਤੇ ਉਹ ਇਹ ਚੀਜ਼ ਨੂੰ ਕੰਸਿਡਰ ਕਰ ਸਕਦੇ ਆ। ਤੇ ਇਹਦੀਆਂ ਰਿਕੁਆਇਰਮੈਂਟਸ ਜਿਹੜੀਆਂ ਉਹ ਬਾਕੀ ਤੁਸੀਂ ਗਾਂ ਜਾ ਕੇ ਐਡੀਸ਼ਨਲ ਜਿਹੜੀਆਂ ਉਹ ਤੁਸੀਂ ਡਿਸਕਸ ਕਰ ਲਓ ਆਪਣੀਆਂ, ਤੇ ਫਿਰ ਉਸ ਹਿਸਾਬ ਨਾਲ ਜਿਹੜਾ ਉਹ ਤੁਸੀਂ ਕਿਹੜੀ ਕੈਟੇਗਰੀ ਚੁਣਨੀ ਆ ਉਹ ਚੁਣ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਜੇ ਕੁਛ ਪੈਂਡਿੰਗ ਤਾਂ ਨਹੀਂ ਰਹਿ ਗਿਆ ਮਨੀਸ਼ਾ ਜੀ?
0: ਆਈ ਥਿੰਕ ਬਸ ਅੱਜ ਮੇਨ ਅਨਾਊਂਸਮੈਂਟ ਇੱਕ ਹੋਈ ਹੈ ਹੁਣੇ ਕੁਛ ਘੰਟੇ ਪਹਿਲਾਂ ਕਿ 189 ਦਾ ਰਾਊਂਡ ਆਏਗਾ 30th of September ਨੂੰ।
1: ਓਕੇ,
0: ਤੇ ਹੁਣ 3 ਮਹੀਨੇ ਤੁਹਾਨੂੰ ਡਿਪਾਰਟਮੈਂਟ ਨੇ ਦਿੱਤੇ ਹੈ। ਆਈ ਵਿਲ ਸੇ ਹੁਣ ਵੀ ਤੁਸੀਂ ਪੀਟੀ ਨਹੀਂ ਕਰੋਗੇ, ਨਾਟੀ ਨਹੀਂ ਕਰੋਗੇ, ਤੇ ਤੁਹਾਡੀ ਆਪਣੀ ਗਲਤੀ ਹੈ, ਕਿਉਂਕਿ ਹੁਣ ਸਾਥੀ ਆਏ ਹੋਣੇ ਚਾਹੀਦੇ ਹੈ, EOI ਅਪਡੇਟ ਹੋਣੀ ਚਾਹੀਦੀ ਹੈ, ਨਾਟੀ ਕਲੀਅਰ ਹੋਣੀ ਚਾਹੀਦੀ ਹੈ, ਤੇ ਤੁਸੀਂ 189 ਆਪਣਾ ਲੈ ਸਕਦੇ ਹੋ।
1: ਤੇ ਇੱਕ ਇੱਧਰ ਸਵਾਲ ਕਹਿੰਦੇ ਨੇ ਜੀ, ਮੈਂ ਪੇਰੈਂਟ ਕੰਟਰੀਬਿਊਟਰੀ ਵੀਜ਼ਾ ਲਾਂਚ ਕੀਤਾ ਹੋਇਆ ਵਾ, 143 ਕੋਈ ਕੈਟੇਗਰੀ ਹੈ? ਤੇ ਇਹ ਲਾਅ ਜਿਨ੍ਹਾਂ ਨੇ ਕੀਤਾ ਵਾ ਜੀ 2020 ਦੇ ਵਿੱਚ, ਤੇ ਵੈਨ ਟੂ ਐਕਸਪੈਕਟ ਗ੍ਰਾਂਟ, ਉਹ ਤੇ ਮੈਨੂੰ ਲੱਗਦਾ ਤੁਸੀਂ ਦੱਸ ਹੀ ਚੁੱਕੇ ਹੋ ਵੀ ਉਹਨੂੰ ਵੀ ਇੰਨੇ ਟਾਈਮ,
0: 10-12 ਸਾਲ ਟੋਟਲ, ਹੁਣ 10-10 ਸਾਲ ਦਾ ਐਵਰੇਜ ਟਾਈਮ ਹੋ ਗਿਆ ਇਹਦਾ,
1: ਮਤਲਬ 2030 ਤੱਕ।
0: ਹਾਂਜੀ, 2-3 ਸਾਲ ਤੱਕ ਫਾਈਲ ਖੁੱਲੇਗੀ
1: ਜੀ। ਠੀਕ ਹੈ ਜੀ, ਕਹਿੰਦੇ ਨੇ ਜੀ ਵੈਲਡਰ 190 ਵਿਕਟੋਰੀਆ ਦਾ ਕਿੰਨਾ ਕੁ ਟਾਈਮ ਚ ਗ੍ਰਾਂਟ ਆ ਸਕਦੀ?
0: ਗ੍ਰਾਂਟ ਇਨਵਾਈਟ ਆ ਗਿਆ ਇਹਦੇ ਚ, ਖੁਸ਼ ਰਹੋ, ਗ੍ਰਾਂਟ ਤੇ ਆਈ ਜਾਣੀ ਹੈ।
1: ਹਾਂ, ਇਹ ਵੀ ਗੱਲ ਸਹੀ ਹੈ
0: ਨਾ, ਵਿਚਾਰੇ ਬੱਚਿਆਂ ਨੂੰ ਇਨਵਾਈਟ ਹੀ ਨਹੀਂ ਆ ਰਿਹਾ।
1: ਨਹੀਂ ਹੈ ਤੇ ਚਲੋ ਵੇਟ ਤੇ ਬੰਦਾ ਵੇਖੋ ਕਰ ਲੈਂਦਾ ਵਾ ਪਰ ਅੱਗੇ ਕੁਝ ਦਿਖਣਾ ਹੋਣਾ ਚਾਹੀਦਾ 6
0: ਤੋਂ 18 ਮੰਥਸ
1: ਜਦੋਂ ਤੁਹਾਨੂੰ ਪਤਾ ਲੱਗ ਗਿਆ ਵਾ ਵੀ ਹੁਣ ਠੀਕ ਆ ਚਾਨਣ ਆ ਗਿਆ ਹੁਣ ਗਾੜੀ ਤੇ ਵੇਟ ਕਰਨ ਦਾ ਤੇ ਚਲੋ ਕੋਈ ਹਰਜ ਨਹੀਂ ਹੈ ਤੁਸੀਂ ਆਪਣੇ ਕੰਮ ਕਾਰ ਕੰਟੀਨਿਊ ਰੱਖੋ ਨਾਲ ਦੀ ਨਾਲ ਉੱਧਰ ਵੀ ਚੀਜ਼ਾਂ ਜਿਹੜੀਆਂ ਚੱਲੀ ਜਾਣਗੀਆਂ ਤੇ ਇੱਧਰ ਕਹਿੰਦੇ ਨੇ ਕਿ ਏਜ ਜਿਹੜੀ ਆ ਉਹ 67 ਕਹੀ ਆ ਤੁਸੀਂ ਜਾਂ 64 ਕਹੀ ਆ ਪੇਰੈਂਟ ਦੀ
0: 67
1: ਹਾਂਜੀ 67 ਜੀ 67 ਪੰਜਾਬੀ ਦੇ ਵਿੱਚ ਮੈਨੂੰ ਕਹਿੰਦੇ ਆ 67 ਹੋਣੀ ਚਾਹੀਦੀ ਆ ਏਜ ਕਹਿੰਦੇ ਨੇ ਹਾਊ ਮੈਨੀ 1000 ਫੀਸ ਦੇ ਚਾਰਜ ਟੂ ਲੋਜ ਦ ਵੀਜ਼ਾ ਐਪਲੀਕੇਸ਼ਨ ਫੋਰ ਪੇਰੈਂਟ
0: contact us for more information appointment book karo tusi sara kuch dassange
1: evi fees de bare oh jidda apa pehla gall kiti ki tusi june ch kar loge te thodi ji katte a te je tusi july ch kita
0: 100 se vajja nahi hai
1: thoda ja jehda oh fark peh janda udharon fees ch vi te hun apa laiye ja te fir manisha ji
0: ਬਿਲਕੁਲ ਆਲ ਡਨ
1: ਤੇ ਥੈਂਕ ਯੂ ਤੁਹਾਡਾ ਟਾਈਮ ਦੇਣ ਦੇ ਲਈ ਆਉਣ ਦੇ ਲਈ ਅਤੇ ਸਾਡੇ ਸਰੋਤਿਆਂ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਅਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਕੋਈ ਜ਼ਰੂਰੀ ਸਵਾਲ ਰਹਿ ਗਿਆ ਤਾਂ ਉਹਦੇ ਲਈ ਮਾਫ਼ੀ ਆ ਬਾਕੀ ਤੁਸੀਂ ਜਿਹੜਾ ਉਹ ਜਾਣਕਾਰੀ ਜੇ ਹੋਰ ਵਧੇਰੇ ਕਿਸੇ ਚੀਜ਼ ਦੀ ਲੈਣੀ ਆ ਤਾਂ ਤੁਸੀਂ ਡਿਜ਼ਾਇਰ ਮਾਈਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ 0482610000 ਦੇ ਉੱਤੇ ਕਾਲ ਕਰ ਸਕਦੇ ਹੋ ਜਾਂ ਫਿਰ ਆਫਿਸ ਦੇ ਵਿੱਚ ਜਾ ਕੇ ਵਿਜ਼ਿਟ ਕਰ ਸਕਦੇ ਹੋ ਮੈਲਬਰਨ ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਆ ਜਾਂ ਫਿਰ ਟਰਕੀਨਾ ਦੇ ਵਿੱਚ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਤੁਸੀਂ ਸੁਣਦੇ ਰਹੋ ਅਤੇ ਸਾਨੂੰ ਟਿਕਟੋਕਾਂ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਦੇ ਉੱਤੇ ਵੇਖਦੇ ਰਹੋ ਅਤੇ ਆਪਾਂ ਹੁਣ ਚੱਲੇ ਹਾਂ ਜੀ ਓਕੇ ਬਾਏ ਟਾਟਾ ਅਤੇ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM ਥੈਂਕ ਯੂ ਮਨੀਸ਼ਾ ਜੀ ਫੋਰ ਕਮਿੰਗ
2: ਰੱਖੋ 9077973
3: VY Immigration and Education Consultant
2: ਹਰ ਕਦਮ ਤੁਹਾਡੇ ਨਾਲ
4: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
6: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਊਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਊਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਰੇਡੀਓ, ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 12 ਜੂਨ ਤੇ ਸ਼ੁੱਕਰਵਾਰ ਦਾ ਦਿਨ ਹੈ ਤੇ ਆਪਾਂ ਹੁਣ ਰੇਡੀਓ ਹਾਂਜੀ ਦੇ ਸਿਡਨੀ ਸਟੇਸ਼ਨ ਤੋਂ ਲਾਈਵ ਸ਼ੋਜ਼ ਇੱਕ ਵਾਰ ਫਿਰ ਤੋਂ ਲੈ ਕੇ ਹੋ ਗਏ ਹਾਜ਼ਰ। ਲੰਬੇ ਬ੍ਰੇਕ ਤੋਂ ਬਾਅਦ, ਇੱਕ ਬਹੁਤ ਲੰਬੇ ਅੰਤਰਾਲ ਕੇ ਬਾਅਦ ਤੇ ਪ੍ਰੋਗਰਾਮ ਅਗਲੇ ਹਫ਼ਤੇ ਤੋਂ ਬਾਕਾਇਦਾ ਸ਼ੁਰੂ ਕਰਾਂਗੇ, ਜਿਹੜੇ ਜਿਹੜੇ ਦਿਨ ਦੇ ਜਿਹੜੇ ਜਿਹੜੇ ਪ੍ਰੋਗਰਾਮ ਹੁੰਦੇ ਸੀ ਤੇ ਕੁਛ ਨਵੇਂ ਵੀ। ਪਰ ਅੱਜ ਸ਼ੁੱਕਰਵਾਰ ਦੇ ਦਿਨ ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਧਾਨ ਇਲਾਕਾ ਕਿਹੜਾ ਨਹੀਂ ਹੋਣਾ, ਕਿਉਂਕਿ ਹਰਸੀਨ ਜੀ ਅੱਜ ਹਾਜ਼ਰ ਨਹੀਂ ਹੈਗੇ। ਸੋ ਮੈਂ ਤੁਹਾਡੇ ਨਾਲ ਅੱਜ ਫਿਲਮਾਂ ਦੀਆਂ ਹੀ ਗੱਲਾਂ ਕਰਨੀਆਂ ਨੇ। ਪ੍ਰੋਗਰਾਮ ਪਰਦਾ ਬੇਪਰਦਾ ਥੋੜ੍ਹਾ ਲੰਬਾ ਚੱਲੇਗਾ, ਉਹ ਤੋਂ ਬਾਅਦ ਇੱਕ ਇੰਟਰਵਿਊ ਵੀ ਹੈਗੀ ਹੈ ਇਮਤਿਆਜ਼ ਅਲੀ ਹੋਣਾ ਦੀ, ਉਹ ਵੀ ਤੁਹਾਨੂੰ ਸੁਣਾਵਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਪਰ ਫਿਲਹਾਲ ਕੁਛ ਨਵੇਂ ਗਾਣੇ ਲੈ ਕੇ ਆਵਾਂਗੇ, ਪਰਦਾ ਬੇਪਰਦਾ ਇਸ ਬ੍ਰੇਕ ਤੋਂ ਬਾਅਦ ਸ਼ੁਰੂ ਕਰਦੇ ਹਾਂ। ਜੀ ਖਾਨ ਦਾ ਗਾਣਾ ਸੁਣ ਲਓ।

ਮੈਨੂੰ ਲੱਗਿਆ ਸੀ ਤੇਰੇ ਭਾਖੜਾ ਦੇ ਨੈਣ ਜਿਵੇਂ ਡੈਮ ਨਹੀਂ। ਐਨੀਵੇਜ਼, ਲਓ ਜੀ ਅੱਜ ਦੇ ਪ੍ਰੋਗਰਾਮ ਦੀ ਫਿਰ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਪੜਦਾ ਪੇ ਪੜਦਾ ਇਸ ਬ੍ਰੇਕ ਤੋਂ ਬਾਅਦ।

ਜੀ, ਵੈਸੇ ਇਹ ਗਾਣਾ ਤਾਂ ਪੁਰਾਣਾ ਹੈਗਾ, ਤੁਹਾਨੂੰ ਪਤਾ ਹੀ ਹੈ, ਪਰ ਅੱਜ ਕੱਲ ਫਿਲਮਾਂ ਦੇ ਵਿੱਚ ਹੁਣ ਰੀਮੇਕ ਕਰ ਕਰਕੇ ਗਾਣੇ ਆਉਂਦੇ ਨੇ ਤੇ ਸਾਨੂੰ ਵੀ ਚਲਾਉਣੇ ਪੈਂਦੇ ਨੇ, ਤੇ ਤੁਸੀਂ ਵੀ ਸੁਣ ਲੈਂਦੇ ਹੋ, ਇੰਜੋਏ ਕਰਦੇ ਹੋ। ਪ੍ਰੋਗਰਾਮ ਪੜਦਾ ਬੇ ਪੜਦਾ ਦੇ ਵਿੱਚ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਗੌਤਮ ਕਪਿਲ। ਪਹਿਲਾ ਹੀ ਗਾਣਾ ਪਤੀ ਪਤਨੀ ਔਰ ਵੋ ਦੋ ਫਿਲਮ ਦੇ ਵਿੱਚੋਂ, ਜਿਹਦੇ 'ਚ ਆਯੁਸ਼ਮਾਨ ਖੁਰਾਨਾ ਦੇ ਨਾਲ ਸਾਰਾ ਅਲੀ ਖਾਨ ਸੀ, ਰਕੁਲ ਪ੍ਰੀਤ ਸੀ, ਵਾਮਿਕਾ ਸੀ। ਫਿਲਮ ਚੱਲੀ ਨਹੀਂ, ਇਸ ਕਰਕੇ ਸਾਰੇ ਸੀ, ਹੁਣ ਵੀ ਸੀ। ਅਤੇ ਇਹ ਗਾਣਾ ਹੁਣ, ਕਿਉਂਕਿ ਇਹ ਤੁਸੀਂ ਸਮਝ ਜਿਆ ਕਰੋ, ਹੁਣ ਤਾਂ ਇੰਨੀ ਵਾਰ ਆਪਣੀ ਗੱਲ ਹੋ ਚੁੱਕੀ ਹੈ ਕਿ ਕੋਈ ਵੀ ਪੁਰਾਣੇ ਗਾਣੇ ਨੂੰ ਰੀਮੇਕ ਕਰਕੇ ਲੈ ਕੇ ਆਉਣਾ ਕੰਮ ਤਨਿਸ਼ਕ ਬਾਗਚੀ ਦਾ ਹੁੰਦਾ। ਇਹਨਾਂ ਨੇ ਇਹ ਡੋਰ ਸੰਭਾਲੀ ਹੋਈ ਹੈ, ਮਿਊਜ਼ਿਕ ਦੇ ਵਿੱਚ ਕੋਈ ਜ਼ਿਆਦਾ ਕਰਨਾ ਨਹੀਂ ਹੁੰਦਾ। ਇੰਦਵੀਰ ਉਹਨਾਂ ਦਾ ਇਹ ਗਾਣਾ ਪੁਰਾਣਾ ਲਿਖਿਆ ਹੋਇਆ ਸੀ, ਗਾਣਾ ਉਹੀ ਹੈ, ਸੇਮ ਹੀ ਹੈ, ਬਸ ਉਹਦੇ 'ਚ ਰੀਅਰੇਂਜ ਕੀਤਾ, ਡਿਡਮ ਡਿਡਮ ਡਿਡਮ, ਇਹ ਸਾਰਾ ਕੰਮ ਕੀਤਾ ਹੈਗਾ ਉਹਨਾਂ ਨੇ, ਮਿਕਸਿੰਗ ਮਾਸਟਰਿੰਗ। ਅਤੇ ਇਸ ਵਾਰ ਗਾਇਆ ਗਾਣਾ ਜਿਹੜਾ ਹੈਗਾ ਉਹ ਕੀ ਨਾਮ ਹੈ, ਗੁਰੂ ਰੰਧਾਵਾ ਤੋਂ। ਗੁਰੂ ਰੰਧਾਵਾ ਦੇ ਜਿਹੜਾ ਉਹਨਾਂ ਦਾ ਦਿੱਲੀ ਦੇ ਵਿੱਚ ਇੱਕ ਉਹ ਹੈ, ਪੱਛਮ ਬਿਹਾਰ ਦੇ ਵਿੱਚ ਉਹਨਾਂ ਦਾ ਜਿੰਮ ਹੈ, ਮਤਲਬ ਚਲਾਉਂਦੇ ਨੇ ਉਹ ਆਪਣਾ ਜਿੰਮ, ਉੱਥੇ ਫਾਇਰਿੰਗ ਹੋਈ ਹੈ ਅਤੇ ਉਹ ਫਾਇਰਿੰਗ 24HS ਫਿਟਨੈਸ ਕਰਕੇ ਉਹਦਾ ਨਾਮ ਹੈਗਾ, ਅਤੇ ਉਹ ਫਾਇਰਿੰਗ ਇਸ ਕਰਕੇ ਹੋਈ ਹੈ ਕਿ ਬਿਸ਼ਨੋਈ ਗੈਂਗ ਨੇ ਇਹਦੀ ਜ਼ਿੰਮੇਦਾਰੀ ਲੈ ਕੇ ਕਿਹਾ ਕਿ ਸਲਮਾਨ ਖਾਨ ਦੇ ਨਾਲ ਇਹਨਾਂ ਦੀ ਨੇੜਤਾ ਵੱਧ ਰਹੀ ਸੀਗੀ, ਇਸ ਕਰਕੇ ਇਹਨਾਂ ਨੂੰ ਇਹ ਵਾਰਨਿੰਗ ਦਿੱਤੀ ਹੈਗੀ। ਹੁਣ ਸਲਮਾਨ ਖਾਨ ਵਾਲਾ ਤਾਂ ਰੌਲਾ ਤੁਹਾਨੂੰ ਪਤਾ ਹੀ ਹੈ, 1998 'ਚ ਸਲਮਾਨ ਖਾਨ ਕਿਤੇ ਰਾਜਸਥਾਨ ਗਏ ਸੀ, ਉੱਥੇ ਉਹ ਕਾਲੇ ਹਿਰਨ ਦਾ ਉਹਨਾਂ ਨੇ ਸ਼ਿਕਾਰ ਕਰਤਾ ਸੀ, ਉਦੋਂ ਤੋਂ ਹੀ ਬਿਸ਼ਨੋਈ ਗੈਂਗ ਸਲਮਾਨ ਖਾਨ ਦੇ, ਉਦੋਂ ਤੋਂ ਨਹੀਂ, ਆਹ ਹੁਣ ਕਮਜੇ ਮਗਰ ਪਿਆ, ਉਦੋਂ ਤਾਂ ਜੰਮੇ ਵੀ ਨਹੀਂ ਹੋਣੇ ਇਹ, ਅਤੇ ਹੁਣ ਇਹਨਾਂ ਦੇ ਮਗਰ ਪਏ ਨੇ। ਉਦੋਂ ਫਿਲਮ ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੇ ਉੱਤੇ ਗਏ ਹੋਏ ਸੀ, ਜਿਹੜੀ ਸੈਫ ਅਲੀ ਖਾਨ ਤੱਬੂ ਸੋਨਾਲੀ ਬੇਂਦਰੇ ਵਾਲੀ ਫਿਲਮ ਸੀਗੀ, ਅਤੇ ਹੁਣ ਉਹ ਕਹਿ ਰਹੇ ਨੇ ਕਿ ਕਾਲਾ ਹਿਰਨ ਦੀ ਤਾਂ ਅਸੀਂ ਪੂਜਾ ਕਰਦੇ ਹੈਗੇ ਹਾਂ ਜੀ, ਅਤੇ ਤੁਸੀਂ ਉਹਨਾਂ ਨੂੰ ਕਿਵੇਂ ਮਾਰਤਾ ਉਦੋਂ, ਇੰਨੇ ਸਾਲ ਪੁਰਾਣਾ ਮਾਮਲਾ ਹੁਣ ਕੱਢ ਕੇ ਉਹ ਲਿਆਉਂਦਾ ਹੈਗਾ। ਖੈਰ, ਜਦੋਂ ਪੁਰਾਣੇ ਗਾਣਿਆਂ ਨੂੰ ਕੱਢ ਕੱਢ ਕੇ ਦੁਬਾਰਾ ਚਲਾਇਆ ਜਾ ਸਕਦਾ, ਪੁਰਾਣੇ ਮਾਮਲਿਆਂ ਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ, ਅਨਟਿਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਰਿਹਾ ਹੋਵੇ ਕੁਛ ਕੁ ਪੁਰਾਣੇ ਗਾਣਿਆਂ ਦੇ ਨਾਲ। ਹਾਲਾਂਕਿ ਉਹ ਨਵੇਂ ਆ ਰਹੇ ਨੇ, ਜਿਵੇਂ ਹੁਣ 26 June ਨੂੰ ਫਿਲਮ ਰਿਲੀਜ਼ ਹੋ ਰਹੀ ਹੈਗੀ ਹੈ, ਵੈਲਕਮ ਟੂ ਜੰਗਲ। ਮੈਂ ਇਹਦਾ ਕਿਤੇ ਟੀਜ਼ਰ ਸੀ ਜਾਂ ਟ੍ਰੇਲਰ ਸੀ ਜੋ ਵੀ ਸੀ ਉਹ ਦੇਖ ਬੈਠੇ, ਤੁਸੀਂ ਵੀ ਦੇਖ ਲਿਆ ਹੋਣਾ, ਅਤੇ ਜਿਹੜੇ ਟ੍ਰੇਲਰ ਦੇਖ ਕੇ ਹੀ ਨਹੀਂ ਸੌਂ ਪੈਂਦੀ ਹੁੰਦੀ ਹੈਗੀ ਵੀ ਨਹੀਂ ਇਹ ਫਿਲਮ ਤਾਂ ਦੇਖਣੀ ਨਹੀਂ ਹੈਗੀ, ਇਹ ਉਹ ਫਿਲਮਾਂ 'ਚੋਂ ਹੈ ਜਿਹਦਾ ਟ੍ਰੇਲਰ ਦੇਖ ਕੇ ਹੀ ਸੌਂ ਚੁੱਕ ਲਈ ਸੀਗੀ ਵੀ ਇੰਨਾ ਥੀਏਟਰ 'ਚ ਜਾ ਕੇ ਨਹੀਂ ਇਹ ਫਿਲਮ ਦੇਖਣੀ ਹੈਗੀ, ਐਵੇਂ ਪੈਸੇ ਬਰਬਾਦ ਕਰਨੇ, OTT 'ਤੇ ਵੀ ਨਹੀਂ ਦੇਖਣੀ ਅਤੇ ਉਹਦੇ 'ਤੇ ਵੀ ਨਹੀਂ ਦੇਖਣੀ, ਆਪਣਾ ਟਾਈਮ ਵੇਸਟ ਕਾਹਨੂੰ ਕਰਨਾ ਇਸ ਫਿਲਮ ਦੇ ਉੱਤੇ। ਪਰ ਇਹ ਫਿਲਮਾਂ ਦੀਆਂ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਦੇ ਰਹਾਂਗੇ, ਵੈਲਕਮ ਟੂ ਜੰਗਲ ਦੀ ਵੀ ਗੱਲ ਕਰਾਂਗੇ, ਇਸ ਜੰਗਲ ਮੈਂ ਆਪਕਾ ਸਵਾਗਤ ਹੈ, ਕਿਉਂਕਿ ਇਹ ਜੰਗਲ ਹੈਗਾ ਫਿਲਮੀ ਜੰਗਲ। ਪੜਦਾ ਬੇ ਪੜਦਾ ਪ੍ਰੋਗਰਾਮ ਦੇ ਵਿੱਚ ਨਵੇਂ ਨਵੇਂ ਗਾਣੇ ਅਤੇ ਫਿਲਮਾਂ ਦੀਆਂ ਜਾਣਕਾਰੀਆਂ, ਕੈਲੰਡਰ, ਬਿਜ਼ਨਸ, ਬਹੁਤ ਕੁਛ। ਉੱਚਾ ਲੰਮਾ ਕੱਦ ਦਾ ਰੀਮੇਕ, ਗੁੱਡ ਥਿੰਗ ਇਹ ਹੈ ਕਿ ਤਨਿਸ਼ਕ ਬਾਗਚੀ ਨੇ ਇਸ ਨੂੰ ਰੀਅਰੇਂਜ ਨਹੀਂ ਕੀਤਾ।

ਬਸ ਜਿਹੜੀ ਇੱਕ ਵਾਰ ਚੀਜ਼ ਹੋ ਜਾਵੇ ਉਹ ਫਿਰ ਦੁਬਾਰੇ ਮਤਲਬ ਵਧੀਆ ਜੇ ਚੀਜ਼ ਹੋਈ ਹੋਵੇ ਫਿਰ ਨਹੀਂ ਦੁਬਾਰਾ, ਕਿਉਂਕਿ ਉਹ ਕੰਪੈਰੀਜ਼ਨ ਹੋਣ ਲੱਗ ਜਾਂਦਾ ਹੈਗਾ। ਜੇ ਇਹ ਪਹਿਲੀ ਵਾਰ ਆਇਆ ਹੁੰਦਾ ਗਾਣਾ ਤਾਂ ਆਈ ਐਮ ਸ਼ੋਰ ਕਿ ਇਹ ਬੜਾ ਵਧੀਆ ਇੰਜੋਏ ਲੋਕਾਂ ਨੇ ਕਰਨਾ ਸੀ, ਪਰ ਸਿਮਿਲਰ ਟ੍ਰੀਟਮੈਂਟ ਤੁਸੀਂ ਸੁਣ ਚੁੱਕੇ ਹੋ ਅਤੇ ਫਿਰ ਦੈਨ ਤੁਸੀਂ ਦੇਖਣ ਦੇ ਲਈ ਵੀ ਕੰਪੈਰੀਜ਼ਨ ਕਰ ਰਹੇ ਹੋ ਕਿ ਕਟਰੀਨਾ ਕੈਫ ਨੇ ਵਧੀਆ ਕੀਤਾ ਸੀ, ਦਿਸ਼ਾ ਪਾਟਨੀ ਨੇ ਨਹੀਂ ਕੀਤਾ, ਜਾਂ ਅਕਸ਼ੇ ਕੁਮਾਰ ਹੁਣ ਜਾਂਚ ਨਹੀਂ ਰਹੇ, ਆ ਬਲਾ ਬਲਾ ਬਲਾ ਬਲਾ ਬਹੁਤ ਸਾਰੀਆਂ ਚੀਜ਼ਾਂ ਜਾਂਚ ਨਹੀਂ ਰਹੇ ਨਹੀਂ, ਬਟ ਉਹ ਇੱਕ ਸੋਸ਼ਲ ਮੀਡੀਆ 'ਤੇ ਗੱਲ ਤੁਰ ਪਈ ਹੈ ਨਾ ਕਿ ਉਮਰ ਦਾ ਤਕਾਜ਼ਾ ਦੇਖੋ ਕੁਮਾਰ ਸਾਹਿਬ ਕਿੱਥੇ ਦਿਸ਼ਾ ਪਾਟਨੀ ਦੀ ਉਮਰ ਅਤੇ ਕਿੱਥੇ ਤੁਹਾਡੀ। ਹਾਂ ਇਹੀ ਗਾਣਾ ਰਵੀਨਾ ਟੰਡਨ ਨਾਲ ਕਰ ਲੈਂਦੇ ਕਿਉਂਕਿ ਉਹ ਫਿਲਮ ਦੇ ਵਿੱਚ ਵੀ ਹੈਗੇ ਨੇ, ਜਾਂ ਕੋਈ ਮੋਹਰਾ ਦਾ ਹੀ ਗਾਣਾ ਦੁਬਾਰਾ ਆ ਜਾਂਦਾ ਜਿਹੜੀ ਕਿ ਦੋਹਾਂ ਦੀ ਸੁਪਰ ਹਿੱਟ ਫਿਲਮ ਸੀਗੀ, ਹੋਰ ਵੀ ਸੀਗੀਆਂ। ਐਨੀਵੇਜ਼ ਅੱਜ ਧਮਾਲ 4 ਦੇ ਜਿਹੜੇ ਮੇਕਰਸ ਨੇ ਉਹ ਮੁੰਬਈ ਦੇ ਵਿੱਚ ਬਹੁਤ ਵੱਡੀ ਇੱਕ ਇਮੇਜ ਲਾਂਚ ਕਰ ਰਹੇ ਹੈਗੇ ਨੇ। ਧਮਾਲ 4 ਹਾਂਜੀ ਆ ਰਹੀ ਹੈਗੀ ਹੈ ਅਤੇ ਉਮੀਦ ਪੂਰੀ ਹੈਗੀ ਹੈ ਕਿ ਧਮਾਲ 4 ਘੱਟੋ ਘੱਟ ਐਕਸਪੈਕਟੇਸ਼ਨਸ ਦੇ ਉੱਤੇ ਉਤਰ ਸਕੇ, ਕਿਉਂਕਿ ਜਿਹੜਾ ਵੈਲਕਮ ਫਿਲਮ ਸੀਗੀ ਨਾ ਜਿਹੜਾ ਪਹਿਲਾ ਪਾਰਟ ਸੀ ਉਹਦੇ ਵਰਗੀ ਉਹ ਗੱਲ, ਔਰ ਇਸ ਇਨਫੈਕਟ ਇਹਦੇ ਟੀਜ਼ਰ ਦੇ ਵਿੱਚ ਇੱਕ ਚੀਜ਼ ਜਿਹੜੀ ਮਿਸ ਵੀ ਕੀਤੀ ਹੈ ਉਹ ਹੈਗੀ ਹੈ ਨਾਨਾ ਪਾਟੇਕਰ ਅਤੇ ਅਨਿਲ ਕਪੂਰ, ਹੁਣ ਉਹਦਾ ਜਿਹੜਾ ਇੱਕ ਰਿਪਲੇਸਮੈਂਟ ਹੈ ਉਹ ਤੁਸੀਂ ਜਿਵੇਂ ਮਰਜ਼ੀ ਅਰਸ਼ਦ ਵਾਰਸੀ ਹੋਰਾਂ ਦੇ ਨਾਲ ਜਾਂ ਜਿਵੇਂ ਮਰਜ਼ੀ ਕਰਕੇ ਦੇਖੋ, ਪਰ ਉਹ ਰਿਪਲੇਸਮੈਂਟ ਬਣੀ ਨਹੀਂ ਹੈਗੀ, ਉਹ ਗੱਲ ਬਣੀ ਨਹੀਂ ਹੈਗੀ ਉੱਥੇ ਉਸ ਲੈਵਲ ਦੇ ਉੱਤੇ। ਸੁਨੀਲ ਸ਼ੈੱਟੀ ਬਹੁਤ ਜ਼ਿਆਦਾ ਹਲਕੇ ਲੈਵਲ ਦੀ ਕਾਮੇਡੀ ਕਰ ਰਹੇ ਨੇ ਟ੍ਰੇਲਰ ਦੇ ਵਿੱਚ, ਔਰ ਜੈਕਲਿਨ ਫਰਨਾਂਡੇਜ਼ ਨੂੰ ਸਿਰਫ ਸ਼ੋਅ ਆਫ ਦੇ ਲਈ ਰੱਖਿਆ ਹੈ ਜੋ ਕਿ ਉਹਨਾਂ ਦੇ ਉੱਤੇ ਡਾਇਲੋਗ ਵੀ ਹੈ ਅਤੇ ਹੋਰ ਬਾਕੀ ਇਹਨਾਂ ਦਾ ਕੁਛ ਪਤਾ ਨਹੀਂ ਹੈਗਾ। ਲਾਰਾ ਦੱਤਾ ਕਿਉਂ ਹੈਗੀ ਹੈ ਜਾਂ ਬਾਕੀ ਵੀ ਜਿਹੜੇ ਐਕਟਰ ਨੇ ਸ਼੍ਰੇਆਸ ਤਲਪੜੇ ਤੁਸ਼ਾਰ ਕਪੂਰ ਮਜ਼ਾਕ ਹੀ ਹਰ ਕੋਈ ਆਪਣਾ ਇੱਕ ਦੂਜੇ ਦਾ ਬਣਾ ਰਿਹਾ ਹੈਗਾ। ਐਨੀਵੇਜ਼ ਇਹ ਫਿਲਮ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਦੇਖਣੀ ਹੋਈ ਵੈਲਕਮ ਟੂ ਜੰਗਲ, ਪਰ ਧਮਾਲ 4 ਦੀ ਗੱਲ ਕਰੀਏ ਅਤੇ ਇਹਦੇ ਟ੍ਰੇਲਰ ਦੀ ਉਡੀਕ ਹੁਣ ਹੋ ਰਹੀ ਹੈ ਐਂਡ ਲੈਟਸ ਸੀ ਕਿ ਧਮਾਲ 4 ਜਿਹੜੀ ਫਰੈਂਚਾਈਜ਼ ਹੈਗੀ ਹੈ, ਇਨਫੈਕਟ ਧਮਾਲ 4 ਦੇ ਵਿੱਚ ਇੰਦਰ ਕੁਮਾਰ ਸਾਹਿਬ ਬਣਾਉਂਦੇ ਰਹੇ ਨੇ, ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੇ ਮਿਸ਼ਰਾ ਸਾਹਿਬ ਅਤੇ ਜਾਵੇਦ ਜਾਫਰੀ ਉਹ ਸਾਰੇ ਵਾਪਸ ਆਉਣਗੇ ਅਤੇ ਏਸ਼ਾ ਗੁਪਤਾ, ਸੰਜੀਦਾ ਸ਼ੇਖ ਇਹਨਾਂ ਨੂੰ ਵੀ ਕੁੜੀਆਂ ਨੂੰ ਰੋਲ ਦਿੱਤਾ ਗਿਆ। ਰਵੀ ਕਿਸ਼ਨ ਇਸ ਵਾਰ ਇਸ ਦੇ ਵਿੱਚ ਐਡ ਕੀਤੇ ਗਏ ਨੇ ਅਤੇ ਫਿਲਮ ਉਵੇਂ ਟੀ ਸੀਰੀਜ਼ ਲੈ ਕੇ ਆਊਗੀ। ਹਾਲੇ ਕੁਛ ਪਤਾ ਨਹੀਂ ਹੈਗਾ ਕਿ ਕਦੋਂ, ਪਰ ਮੋਟਾ ਮੋਟਾ ਜਿਹਾ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ 10 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ। ਸੋ ਜੇ ਅੱਜ ਇਹਨਾਂ ਨੇ ਇੱਕ ਤਰ੍ਹਾਂ ਦਾ ਟ੍ਰੇਲਰ ਲਾਂਚ ਕਰਤਾ ਅਤੇ 10 ਜੁਲਾਈ ਨੂੰ ਫਿਲਮ ਵੀ ਆ ਜਾ, ਟ੍ਰੇਲਰ ਨਹੀਂ ਟੀਜ਼ਰ ਅੱਜ ਆਏਗਾ। ਐਨੀਵੇਜ਼ ਲੈਟਸ ਸੀ, ਵੇਟ ਕਰਦੇ ਹਾਂ ਜੀ। ਇੱਕ ਹੋਰ ਖਿਚੜੀ ਬਣ ਗਈ, ਖਿਚੜੀ ਕਾਹਦੀ ਬਲਕਿ ਕੋਕਟੇਲ ਬਣ ਗਈ, ਕੋਕਟੇਲ ਵੀ ਕਾਹਦੀ ਬਣੀ ਬਲਕਿ ਬਣੀ ਨਹੀਂ ਹੈਗੀ। ਸੋ ਕੋਕਟੇਲ 2 ਦੀ ਵੀ ਜਿੰਨੀ ਫਜੀਹਤ ਕਰ ਲਈ ਉਨੀ ਘੱਟ ਹੈਗੀ ਹੈ। ਵੈਸੇ ਕੋਕਟੇਲ 2 ਦੇ ਵਿੱਚ ਐਂ ਲੱਗਿਆ ਹਲੇ ਆਉਣੀ ਹੈ, 19 ਜੂਨ ਨੂੰ ਆਉਣੀ ਹੈ ਫਿਲਮ, ਲੈਟਸ ਸੀ ਕੀ ਬਣਦਾ ਇਹਦਾ। ਕ੍ਰਿਤੀ, ਰਸ਼ਮਿਕਾ ਅਤੇ ਸ਼ਾਹਿਦ ਕਪੂਰ ਦੀ ਇਹ ਫਿਲਮ, ਇਹਦਾ ਵੀ ਇੱਕ ਗਾਣਾ ਤੁਸੀਂ ਸੁਣ ਲਓ ਵੱਲਾ ਪ੍ਰੋਗਰਾਮ ਪਰਦਾ ਬੇਪਰਦਾ 'ਚ ਨਵੇਂ ਨਵੇਂ ਗਾਣੇ। ਅੱਜ ਇੱਕ ਬਹੁਤ ਇੱਕ ਗਾਣੇ ਦੀ ਮੈਂ ਉਡੀਕ ਕਰ ਰਿਹਾ, ਮੈਂ ਹਾਲੇ ਤੱਕ ਸੁਣਿਆ ਨਹੀਂ ਹੈਗਾ, ਮੈਂ ਤੁਹਾਡੇ ਨਾਲ ਹੀ ਲਾਈਵ ਸੁਣੂੰਗਾ ਉਹ ਸੌਂਗ ਕਿਹੜਾ, ਉਹ ਪੰਜਾਬੀ ਦਾ, ਅੱਗੇ ਚੱਲ ਕੇ ਦੱਸਦਾ ਉਹ ਕਿਹੜਾ, ਉਹਦੀ ਮੈਂ ਉਡੀਕ ਕਰ ਰਿਹਾ, ਅੱਜ ਹੀ ਰਿਲੀਜ਼ ਹੋਇਆ, ਤੱਤਾ ਤੱਤਾ ਗਰਮ ਗਰਮ ਤੁਹਾਨੂੰ ਸੁਣਾਉਣਾ।

ਇੱਕ ਅੱਜ ਟੀਜ਼ਰ ਰਿਲੀਜ਼ ਹੋਇਆ, ਅੱਜ ਨਹੀਂ ਮੇਰੇ ਖਿਆਲ ਨਾਲ ਦੋ ਦਿਨ ਪਹਿਲਾਂ ਹੋਇਆ, ਔਰ ਉਹ ਐਲਫਾ ਦਾ ਜਿਹਦੇ 'ਚ ਸ਼ਰਵਰੀ ਵਾਗ ਅਤੇ ਬੋਬੀ ਦਿਓਲ ਨੇ ਅਤੇ ਆਲੀਆ ਭੱਟ ਨੇ, ਹੁਣ ਆਲੀਆ ਭੱਟ ਉਹਦੇ 'ਚ ਐਲਫਾ ਹੈਗੇ ਨੇ ਅਤੇ ਉਹਦਾ ਕਾਫੀ ਪ੍ਰੋਮਿਸਿੰਗ ਲੱਗਿਆ ਹੈਗਾ। ਲੈਟਸ ਸੀ ਉਹ ਕਿਵੇਂ ਦੀ ਜਾਂਦੀ ਹੈਗੀ ਹੈ ਫਿਲਮ। ਅਤੇ ਇਸ ਸਾਲ ਜਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ ਨੇ ਉਹਨਾਂ ਦੀ ਵੀ ਜ਼ਿਕਰ ਕਰਦੇ ਹੋਏ ਚੱਲੀਏ ਕਿ ਜਿਹੜੀਆਂ ਇਸ ਸਾਲ 2026 ਦੇ ਵਿੱਚ ਰਿਲੀਜ਼ ਹੋਣਗੀਆਂ। ਵੈਸੇ ਬਹੁਤ ਸਾਰੀਆਂ ਫਿਲਮਾਂ ਤੋਂ ਉਮੀਦ ਹੈਗੀ ਹੈ, ਕੋਕੇਨ ਤੋਂ, ਵਿਰਾਟ ਤੋਂ, ਰਨ ਤੋਂ, ਐਨੀਮਲ ਪਾਰਕ 2 ਤੋਂ, ਚੈਪਟਰ 2 ਤੋਂ, ਇੱਕ ਈਗਲ ਆਣੀ ਹੈ, ਇੱਕ ਬੇਧੜਕ ਆਣੀ ਹੈ ਜਿਹੜਾ ਕਿਲ ਫਿਲਮ ਵਾਲਾ ਸੀਗਾ, ਅਤੇ ਗੁਲਗੁੱਲੇ ਬਕਵਾਲੀ ਇਹ ਪਤਾ ਨਹੀਂ ਕਿਹੜੀ ਹੈ, ਤਾਂ ਮੇਰੇ ਕੋਲ ਪੋਸਟਰ ਆਇਆ ਸੀਗਾ ਮੈਂ ਉਹ ਪੜ੍ਹ ਕੇ ਦੱਸਦਾ, ਅਤੇ ਇੱਕ ਹੀਰੋ ਹੀਰੋਇਨ ਦਿਸ ਇਜ਼ ਸਮਥਿੰਗ ਆਈ ਵੁੱਡ ਲਵ ਟੂ ਸੀ। ਅਤੇ ਇਹ ਸਾਰੀਆਂ ਫਿਲਮਾਂ ਦਾ ਕੈਲੰਡਰ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਦੇ, ਪਰ ਇੱਕ ਡਿਸਪਿਊਟ ਜਿਹੜਾ ਚੱਲ ਰਿਹਾ ਸੀਗਾ ਇੰਡਸਟਰੀ ਦੇ ਵਿੱਚ, ਜਿਹਦੇ 'ਤੇ ਐਮੀ ਵਿਰਕ ਦੀਆਂ ਰੀਲਾਂ ਵੀ ਅੱਜ ਕੱਲ੍ਹ ਚੱਲ ਰਹੀਆਂ ਹੋਣਗੀਆਂ ਕਿ ਐਵੇਂ ਨਹੀਂ ਰਣਵੀਰ ਭਾਅ ਜੀ ਆਪਾਂ ਕੁਝ ਦੇਣਾ ਹੈਗਾ, ਧੇਲਾ ਨਹੀਂ ਦੇਣਾ ਇਹਨਾਂ ਨੂੰ, ਉਹ ਸੀਗਾ ਡੌਨ 3 ਦੇ ਵਿੱਚੋਂ ਰਣਵੀਰ ਸਿੰਘ ਦਾ ਐਗਜ਼ਿਟ, ਔਰ ਫਿਰ ਉਸ ਤੋਂ ਬਾਅਦ ਉਹਨਾਂ ਦਾ ਸਟੈਂਡ ਲੈਣਾ, ਅਤੇ ਫਿਰ ਬਾਅਦ ਦੇ ਵਿੱਚ ਫਰਹਾਨ ਅਖਤਰ ਦਾ ਇਹ ਕਹਿਣਾ ਕਿ ਐਵੇਂ ਕਿਵੇਂ ਫਿਲਮ ਛੱਡ ਸਕਦੇ ਹੈਗੇ ਨੇ ਵਿੱਚ ਹੀ, ਅਤੇ ਬਾਅਦ ਦੇ ਵਿੱਚ ਫਾਈਸ ਦਾ ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਈਜ਼, ਜਿਨ੍ਹਾਂ ਨੇ ਇਹ ਡਿਸੀਜਨ ਲੈ ਲਿਆ ਕਿ ਰਣਵੀਰ ਸਿੰਘ ਨੂੰ ਕਿਸੇ ਵੀ ਫਿਲਮ ਦੇ ਵਿੱਚ ਲੈਣਾ ਨਹੀਂ ਹੈਗਾ, ਅਸੀਂ ਕਾਸਟ ਨਹੀਂ ਕਰਨਾ, ਅਤੇ ਇਹ ਬਹੁਤ ਵੱਡਾ ਇੱਕ ਪੰਗਾ ਹੀ ਪੈ ਗਿਆ ਸੀਗਾ। ਹੁਣ ਫਵਾਈਸ ਦੇ ਜਿਹੜੇ ਚੀਫ ਐਡਵਾਈਜ਼ਰ ਹੈਗੇ ਨੇ ਅਸ਼ੋਕ ਪੰਡਿਤ, ਉਹਨਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਹੈ ਸੋਸ਼ਲ ਮੀਡੀਆ 'ਤੇ ਕਿ ਆਮਿਰ ਖਾਨ ਵਿੱਚ ਪਏ ਨੇ ਰਣਵੀਰ ਸਿੰਘ, ਅਤੇ ਜਿਹੜੇ ਫਿਲਮ ਦੇ ਪ੍ਰੋਡਿਊਸਰ ਸੀਗੇ, ਕੀ ਨਾਮ ਸੀ ਉਹਨਾਂ ਦਾ, ਫਰਹਾਨ ਅਖਤਰ, ਦੋਹਾਂ ਦੇ ਦਰਮਿਆਨ ਪਏ ਨੇ 45 ਕਰੋੜ ਰੁਪਏ ਦਾ ਡਿਸਪਿਊਟ ਸੀਗਾ। ਕਹਿੰਦੇ ਨੇ ਪ੍ਰੀ ਪ੍ਰੋਡਕਸ਼ਨ ਦੇ ਉੱਤੇ ਕੋਸਟ ਆ ਗਈ, ਹੋਰ ਖਰਚੇ ਖੁਰਚੇ ਆ ਗਏ, ਉਹ ਸਾਰੇ ਰਣਵੀਰ ਸਿੰਘ ਨੂੰ ਦੇਣੇ ਚਾਹੀਦੇ ਨੇ, ਅਤੇ ਫਿਲਮ ਦੀ ਪ੍ਰੈਪਰੇਸ਼ਨ ਦੇ ਉੱਤੇ ਇੰਨਾ ਖਰਚਾ ਆ ਗਿਆ, ਰਣਵੀਰ ਸਿੰਘ ਨੇ ਮਨਾ ਕਰਤਾ ਕਿ ਇੰਨਾ ਨਹੀਂ ਦੇਣਾ ਹੈਗਾ। ਸੋ ਹੁਣ ਆਮਿਰ ਖਾਨ ਵਿੱਚ ਪਏ ਨੇ, ਦੇਖੋ ਕਿ ਪੈਸੇ ਦੇ ਕੇ ਮਨਾਉਂਦੇ ਨੇ ਜਾਂ ਰਣਵੀਰ ਸਿੰਘ ਤੋਂ ਫਿਲਮ ਕਰਵਾਉਂਦੇ ਨੇ ਜਾਂ ਕੀ ਹੁੰਦਾ ਹੈਗਾ ਹੈ। ਅਸ਼ੋਕ ਪੰਡਿਤ ਨੇ ਇਹ ਗੱਲ ਵੀ ਕਹੀ ਹੈ ਕਿ ਹਾਲੇ ਹੋਰ ਕਿਸੇ ਵੀ ਜਿਹੜੀ ਕੋਈ ਚੌਥਾ ਕੋਈ ਬੰਦਾ ਉਹ ਇਸ ਕਨਵਰਸੇਸ਼ਨ ਦੇ ਵਿੱਚ ਨਾ ਐਡ ਕੀਤਾ ਨਾ ਆਏਗਾ। ਹੋ ਸਕਦਾ ਡਾਇਰੈਕਟ ਜਿਹੜੀ ਐਕਸਲ ਕੰਪਨੀ ਆ ਉਹਨਾਂ ਦੇ ਨਾਲ ਇਹ ਵਿਵਾਦ ਜਿਹੜਾ ਸੈਟਲ ਕਰ ਦਿੱਤਾ ਜਾਵੇ। ਆਹ ਗਾਣਾ ਮੈਂ ਨੋਟ ਕਰ ਰਿਹਾ, ਵੱਲਾ ਜਿਹੜਾ ਗਾਣਾ ਹੈਗਾ ਕੋਕਟੇਲ ਦਾ, ਇਹ ਹਾਰਡੀ ਸੰਧੂ ਨੇ ਗਾਇਆ ਨਾ। ਚਲੋ ਇੱਕ ਬ੍ਰੇਕ ਲੈਂਦੇ ਹਾਂ, ਆਪਾਂ ਬ੍ਰੇਕ ਤੋਂ ਬਾਅਦ ਆਵਾਂਗੇ ਅਤੇ ਪਰਦਾ ਬੇਪਰਦਾ ਦੇ ਵਿੱਚ ਪੰਜਾਬੀ ਫਿਲਮਾਂ ਦੀ ਵੀ ਗੱਲ ਕਰਨੀ ਹੈ, ਪੰਜਾਬੀ ਗਾਣੇ ਵੀ ਚਲਾਉਣੇ ਆ, ਅਤੇ ਹਾਲੀਵੁੱਡ ਦੀ ਵੀ ਗੱਲ ਕਰਨੀ ਹੈ, ਅਤੇ ਕੈਲੰਡਰ ਵੀ ਸਾਡੇ ਕੋਲ ਹਲੇ ਬਚਿਆ ਪਿਆ ਹੈਗਾ। ਆਹ ਗਾਣਾ ਸੁਣ ਜਾਓ ਤੁਸੀਂ, ਹਿਮੇਸ਼ ਰੇਸ਼ਮੀਆਂ ਦਾ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਹੋਇਆ ਸੀਗਾ ਔਰ ਜਿਹਦੀ ਕਾਫੀ ਚਰਚਾ ਹੋਈ ਸੀ ਕਿਉਂਕਿ ਇਹਦੇ 'ਚ ਮਾਨੁਸ਼ੀ ਛਿੱਲੜ ਵੀ ਸੀ। ਬ੍ਰੇਕ ਤੋਂ ਬਾਅਦ ਫਿਰ ਆਉਂਦੇ ਹਾਂ।

0: ਜੋ ਹਾਂਜੀ 1674
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
2: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
3: ਭੋਲੇ ਨੇ ਕਸੂਤੇ ਬਸੂਤੇ
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
2: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
6: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ

ਇਹ ਫਿਲਮ ਨੂੰ ਦੇਖ ਕੇ ਨਹੀਂ ਕਹਿ ਹੋਇਆ ਵਾਓ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ। ਵੈਸੇ ਇਹਦੇ ਟ੍ਰੇਲਰ ਨੇ ਵਧੀਆ, ਮਤਲਬ ਬਾਕੀਆਂ ਦੇ ਨਾਲੋਂ ਤਾਂ ਠੀਕ ਹੀ ਲੱਗਿਆ ਇਹਦਾ ਟ੍ਰੇਲਰ। ਵਰੁਣ ਧਵਨ, ਮ੍ਰਿਣਾਲ ਠਾਕੁਰ, ਮ੍ਰਿਣਾਲ ਕਰਕੇ ਸ਼ਾਇਦ ਦੇਖ ਲਵਾਂ ਜੇ ਦੇਖਣੀ ਹੋ ਗਈ ਕਦੇ। ਪੂਜਾ ਹੈਗੜੇ ਇਸ ਫਿਲਮ ਦੇ ਵਿੱਚ ਹੈਗੇ ਨੇ। ਕਿਹੜੀਆਂ ਕਿਹੜੀਆਂ ਫਿਲਮਾਂ ਕਦੋਂ ਕਦੋਂ ਰਿਲੀਜ਼ ਹੋ ਰਹੀਆਂ ਨੇ ਆਓ ਕੈਲੰਡਰ ਦੇ ਉੱਤੇ ਝਾਤ ਮਾਰ ਲੈਂਦੇ। ਪ੍ਰੋਗਰਾਮ ਪੜਦਾ ਬੇ ਪੜਦਾ ਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਰੇਡੀਓ ਹਾਂਜੀ 1674 ਐਮ ਦੇ ਉੱਤੇ। ਮੈਂ ਵਾਪਸ ਆਊਂਗਾ, ਨਹੀਂ ਮੈਂ ਆ ਗਿਆ ਪਰ ਫਿਲਮ ਮੈਂ ਵਾਪਸ ਆਊਂਗਾ ਅੱਜ ਆ ਰਹੀ ਹੈਗੀ ਹੈ। ਸੋ ਅੱਜ ਦੇ ਦਿਨ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜਿਹਦੇ 'ਚ ਦਿਲਜੀਤ ਦੋਸਾਂਝ ਨੇ, ਸ਼ਰਵਰੀ ਵਾਘ ਨੇ ਅਤੇ ਮੁੰਡਾ ਵੇਦਾਂਤ, ਬੜਾ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ। ਇੱਕ 95 ਸਾਲ ਦਾ ਬਿਰਧ ਵਿਅਕਤੀ ਜਿਹਦਾ ਕਿਰਦਾਰ ਨਸੀਰੂਦੀਨ ਸ਼ਾਹ ਨੇ ਨਿਭਾਇਆ ਹੈਗਾ ਅਤੇ ਉਹਦੀ ਕਿਸ ਤਰੀਕੇ ਦੇ ਨਾਲ ਉਹ ਆਪਣੀ ਕਹਾਣੀ ਦੱਸਦਾ, ਉਹਦੀ ਜੁੜਤ ਜਿਹੜੀ ਹੈਗੀ ਆ ਉਹ ਦੱਸਦਾ ਅਤੇ ਉਹਦਾ ਜਿਹੜਾ ਬੇਟਾ ਹੈਗਾ, ਬੇਟਾ ਨਹੀਂ ਪੋਤਾ, ਉਹ ਉਹਦੀ ਪੂਰੀ ਦੀ ਪੂਰੀ ਕਹਾਣੀ ਜਿਹੜੀ ਹੈ ਕਿਵੇਂ ਸੁਣਦਾ। ਹੁਣ ਤਾਂ ਉਹ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਪਰ ਇਹ ਇੱਕ ਮੋਟਾ ਮੋਟਾ ਜਿਹਾ ਸੈਨੋਪਸਿਸ ਹੈਗਾ ਇਸ ਫਿਲਮ ਦਾ ਅਤੇ ਮੈਂ ਵਾਪਸ ਆਊਂਗਾ ਫਿਲਮ ਦੇਖਿਓ, ਦੇਖ ਕੇ ਦੱਸਿਓ ਕਿਵੇਂ ਦੀ ਹੈਗੀ ਹੈ। ਅੱਜ ਹੀ ਰਿਲੀਜ਼ ਹੋ ਰਹੀ ਹੈ ਹੌਂਟਿਡ 3D ਐਕੋਜ਼ ਆਫ ਪਾਸਟ। ਵੈਸੇ ਤਾਂ ਮੈਂ ਜਿਹੜੀਆਂ ਇੰਗਲਿਸ਼ ਫਿਲਮਾਂ ਦਾ ਜ਼ਿਕਰ ਅੱਡ ਤੋਂ ਕਰੂੰਗਾ ਪਰ ਹੌਂਟਿਡ ਜਿਹੜੀ ਆ ਉਹ ਸੁਣ ਕੇ ਤੁਹਾਨੂੰ ਲੱਗੂਗਾ ਕਿ ਇੰਗਲਿਸ਼ ਫਿਲਮ ਹੈ, ਇੰਗਲਿਸ਼ ਨਹੀਂ ਹੈਗੀ, ਹਿੰਦੀ ਫਿਲਮ ਹੈਗੀ ਆ। ਅਤੇ ਇੰਗਲਿਸ਼ ਫਿਲਮਾਂ ਦਾ ਵੀ ਜ਼ਿਕਰ ਅੱਗੇ ਚੱਲ ਕੇ ਸਪਾਈਡਰਮੈਨ ਦਾ ਦੱਸਦਾ। ਇੱਕ ਹੋਰ ਫਿਲਮ ਜਿਹਦੇ ਬਾਰੇ ਬਹੁਤ ਵਧੀਆ ਰਿਵਿਊਜ਼ ਆ ਰਹੇ ਨੇ ਉਹ ਹੈ ਗਵਰਨਰ, ਮਨੋਜ ਵਾਜਪੇਈ ਦੀ ਇਹ ਫਿਲਮ ਹੈਗੀ ਹੈ ਔਰ ਇਹਦੇ ਬੜਾ ਚਰਚਾ ਹੈਗਾ ਇਸ ਫਿਲਮ ਦਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਗਵਰਨਰ ਇੱਕ ਐਸੇ ਬੰਦੇ ਦੀ ਸਟੋਰੀ ਹੈ, 1990s ਦੀ ਸਟੋਰੀ ਹੈ, ਪੀਰੀਅਡ ਡਰਾਮਾ ਮੂਵੀ ਹੈਗੀ ਹੈ। ਰਮਨਨ ਨਾਮ ਦਾ ਉਹਨਾਂ ਦਾ ਇੱਕ IAS ਆਫਿਸਰ ਦਾ ਕਿਰਦਾਰ ਨਿਭਾ ਰਹੇ ਨੇ ਮਨੋਜ ਵਾਜਪੇਈ, ਜਿਹੜੇ ਸੈਂਟਰ ਗਵਰਨਮੈਂਟ ਦੇ ਲਈ ਕੰਮ ਕਰਦੇ ਨੇ ਅਤੇ ਸੈਂਟਰ ਗਵਰਨਮੈਂਟ ਉਹਨਾਂ ਨੂੰ ਇੱਕ ਵਾਰ ਸੰਮਨ ਕਰਦੀ ਹੈ ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਕਹੇ ਦੇ ਉੱਤੇ। ਅਤੇ ਰਾਸ਼ਟਰ ਵੈਸੇ ਰਿਜ਼ਰਵ ਬੈਂਕ ਆਫ ਇੰਡੀਆ ਬਟ ਇਹਦੇ 'ਚ ਉਹਨਾਂ ਨੇ ਰਾਸ਼ਟਰੀ ਬੈਂਕ ਆਫ ਇੰਡੀਆ ਕਰਤਾ ਅਤੇ RBI ਦੇ ਗਵਰਨਰ ਬਣਾ ਕੇ ਉਹਨਾਂ ਨੂੰ ਲਿਆਂਦਾ ਜਾਂਦਾ ਅਤੇ ਕਿਸ ਤਰੀਕੇ ਦੇ ਨਾਲ ਇੰਡੀਆ ਦਾ ਜਿਹੜਾ ਫੋਰੈਕਸ ਹੈ ਜਿਹਦੀ ਅੱਜ ਕੱਲ੍ਹ ਗੱਲ ਹੋ ਰਹੀ ਹੈ ਕਿ ਘੱਟ ਰਿਹਾ ਘੱਟ ਰਿਹਾ, ਤਾਂ ਉਹ ਬੰਦੇ ਨੇ ਕਿਸ ਤਰੀਕੇ ਦੇ ਨਾਲ ਫੋਰੈਕਸ, ਮੈਨੂੰ ਪੂਰੀ ਸਟੋਰੀ ਨਹੀਂ ਪਤਾ ਹੈਗੀ ਬਟ ਜਸਟ ਮੈਂ ਤੁਹਾਨੂੰ ਇੱਕ ਜਿਸਟ ਦੇ ਰਿਹਾ ਹੈਗਾ ਇਸ ਫਿਲਮ ਦੇ ਬਾਰੇ ਕਿ ਇਹ ਹੈਗੀ ਹੈ। ਪਰ ਐਕਟਿੰਗ ਅਤੇ ਜੋ ਉਸਦੇ ਵਿੱਚ ਡਿਟੇਲਿੰਗ ਯੂਜ਼ ਕੀਤੀ ਗਈ ਹੈ ਉਹਨੂੰ ਲੈ ਕੇ ਕਿਹਾ ਜਾ ਰਿਹਾ ਕਿ ਹਾਂ ਬੜੀ ਕਮਾਲ ਦੀ ਫਿਲਮ ਹੈਗੀ ਹੈ। ਅੱਜ ਇੱਕ ਹੋਰ ਫਿਲਮ ਵੀ ਹੈ ਜਿਹਦਾ ਜ਼ਿਕਰ ਪਹਿਲਾਂ ਹੋਇਆ ਵੀ ਸੀਗਾ ਪਰ ਹੁਣ ਅੱਜ ਕੱਲ੍ਹ ਉਹਦੀ ਕੋਈ ਗੱਲ ਕਰਦਾ ਨਹੀਂ ਹੈਗਾ, ਮੈਨੂੰ ਪਤਾ ਨਹੀਂ ਇਹ ਵਾਕਈ ਰਿਲੀਜ਼ ਹੋਊਗੀ ਵੀ ਕਿ ਨਹੀਂ ਹੋਊਗੀ, ਹੈਗੀ ਅੱਜ ਹੀ ਰਿਲੀਜ਼। ਉਹ ਹੈਗੀ ਹੈ ਕੰਗਨਾ ਰਨੌਤ ਦੀ ਭਾਰਤ ਭਾਗਿਆ ਵਿਦਾਤਾ। ਹੁਣ ਉਹਦੀ ਪਤਾ ਨਹੀਂ ਕਿਉਂ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ, ਖੁਦ ਕੰਗਨਾ ਨੇ ਵੀ ਨਹੀਂ ਕੋਈ ਰੌਲਾ ਪਾਇਆ ਹੈਗਾ। ਅਗਲੇ ਹਫ਼ਤੇ 19 June ਨੂੰ ਕੋਕਟੇਲ, ਜਿਹਦੇ ਬਾਰੇ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, Part 2 ਇਹਦਾ ਰਿਲੀਜ਼ ਹੋਣਾ ਅਤੇ ਬੱਚਿਆਂ ਦੇ ਲਈ ਜਿਹੜੀ ਹੈ ਵੈਲਕਮ ਟੂ ਜੰਗਲ ਨਹੀਂ ਹੈਗੀ, ਉਹ ਤੋਂ ਅਗਲੇ ਹਫ਼ਤੇ 26 June ਨੂੰ ਬੱਚਿਆਂ ਦੇ ਲਈ ਦੋ ਫਿਲਮਾਂ ਨੇ। ਇੱਕ ਤਾਂ ਟੋਆਏ ਸਟੋਰੀ Part 5 ਇਹਦਾ ਰਿਲੀਜ਼ ਹੋ ਰਿਹਾ, ਉਹ 19 June ਨੂੰ ਰਿਲੀਜ਼ ਹੋ ਰਿਹਾ ਅਤੇ ਦੂਜੀ ਜਿਹੜੀ ਭਾਰਤ ਦੇ ਵਿੱਚ ਰਿਲੀਜ਼ ਹੋ ਰਹੀ ਹੈ 30 July ਨੂੰ ਉਹ ਹੈ Spider-Man ਬ੍ਰੈਂਡ ਨਿਊ ਡੇ। ਆਸਟ੍ਰੇਲੀਆ ਦੇ ਵਿੱਚ ਵੀ ਹੋ ਜਾਣੀ ਹੈ ਵੈਸੇ, 31 July ਉਹਦੀ ਡੇਟ ਹੈਗੀ ਆਸਟ੍ਰੇਲੀਆ 'ਚ, ਇੰਡੀਆ 'ਚ ਪਹਿਲਾਂ ਪਤਾ ਨਹੀਂ ਕਿਉਂ ਰਿਲੀਜ਼ ਕਰ ਰਹੇ ਨੇ। ਸਪਾਈਡਰਮੈਨ ਸੀਰੀਜ਼ ਦੀ 4th ਫਿਲਮ ਹੈਗੀ ਹੈ ਅਤੇ 3D ਦੇ ਵਿੱਚ ਰਿਲੀਜ਼ ਹੋਣੀ ਹੈਗੀ ਹੈ। ਸੋ ਬੱਚਿਆਂ ਦੇ ਲਈ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਜੁਲਾਈ ਦੇ ਵਿੱਚ ਤਾਂ ਸਾਡੀਆਂ ਛੁੱਟੀਆਂ ਵੀ ਮੁੱਕ ਜਾਣੀਆਂ ਭਾਈ ਬੱਚਿਆਂ ਦੀਆਂ, ਉਦੋਂ ਕਾਹਤੇ ਉਹ ਲੈ ਕੇ ਆ ਰਹੇ ਹੈਗੇ ਨੇ। ਇਸ ਤੋਂ ਇਲਾਵਾ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ 26 June ਨੂੰ ਵੈਲਕਮ ਟੂ ਜੰਗਲ

ਤੇ ਫਿਰ ਉਸ ਤੋਂ ਬਾਅਦ ਜੁਲਾਈ ਦਾ ਮਹੀਨਾ, ਜੁਲਾਈ ਮਹੀਨੇ ਚ ਐਲਫਾ ਦਾ ਜ਼ਿਕਰ ਮੈਂ ਕਰ ਚੁੱਕਿਆ, 3 July ਨੂੰ ਰਿਲੀਜ਼ ਹੋਣੀ ਹੈ ਆਲੀਆ ਭੱਟ ਵਾਲੀ ਫਿਲਮ, ਤੇ ਉਸੇ ਹੀ ਹਫਤੇ ਦੇ ਵਿੱਚ ਕੋਈ ਹੋਰ ਵੱਡੀ ਫਿਲਮ ਹੈ ਨਹੀਂ। ਹਾਂ, ਇੰਗਲਿਸ਼ ਦੀ ਈਵਲ ਡੈਡ ਜ਼ਰੂਰ ਆ ਰਹੀ ਹੈ। ਛੋਟੇ ਹੁੰਦੇ ਹੋਏ ਬਚਪਨ ਦੇ ਵਿੱਚ ਬੜੇ ਸਾਰਿਆਂ ਨੇ ਜਿਹੜੇ 80s ਦੇ 90s ਦੇ ਜੰਮੇ ਹੋਏ ਨੇ, ਉਹਨਾਂ ਨੇ ਪਹਿਲੀ ਹੋਰਰ ਜੇ ਸ਼ਾਇਦ ਕੋਈ ਫਿਲਮ ਦੇਖੀ ਹੋਵੇ ਤਾਂ ਈਵਲ ਡੈਡ ਹੋਏਗੀ, ਉਹਦਾ ਹੀ ਪਾਰਟ ਹੈ ਅੱਗੇ ਚੱਲ ਕੇ। ਉਸ ਦੌਰ ਦੇ ਵਿੱਚ ਇਹ 90s ਦੇ ਦੌਰ ਦੇ ਵਿੱਚ ਈਵਲ ਡੈਡ ਬਲੋਕਬਸਟਰ ਫਿਲਮ ਹੋਈ ਸੀ ਹੋਰਰ ਫਿਲਮਾਂ ਦੇ ਵਿੱਚ, ਔਰ ਕਮਾਲ ਦੀ ਡਰਾਵਨੀ ਫਿਲਮ ਸੀ। ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਹਾਂ, ਟੈਕਨੋਲੋਜੀ ਨੂੰ ਮਾਫ਼ ਕਰ ਦਿਓ, ਕੁਛ ਕੁ ਚੀਜ਼ਾਂ ਨੂੰ, ਸਾਊਂਡ ਇਫੈਕਟ ਨੂੰ ਮਾਫ਼ ਕਰ ਦਿਓ, ਪਰ ਉਸ ਸਮੇਂ ਦੇ ਮੁਤਾਬਕ ਬੜੀ ਘੈਂਟ ਫਿਲਮ ਸੀਗੀ ਉਹ ਈਵਲ ਡੈਡ। ਦਮਾਲ ਚਾਰ ਦਾ ਆਪਾਂ ਜ਼ਿਕਰ ਕੀਤਾ ਜਿਹੜੀ 10 July ਨੂੰ ਰਿਲੀਜ਼ ਹੋਣੀ ਹੈ, ਉਹ ਵੀ ਤੁਹਾਡੇ ਯਾਦ ਹੋਊਗਾ। ਤੇ ਇੱਕ ਮਹਾਪ੍ਰਭੂ ਜਗਨਨਾਥ, ਇਹ ਵੀ ਫਿਲਮ ਰਿਲੀਜ਼ ਹੋਣੀ ਹੈ, ਬਟ ਇਹ ਬੱਚਿਆਂ ਦੀ ਫਿਲਮ ਹੈ ਕਿਉਂਕਿ ਜੂਨ ਜੁਲਾਈ 'ਚ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ, ਜੁਲਾਈ 'ਚ ਤਾਂ ਕਿੱਥੇ ਹੁੰਦੀਆਂ ਨੇ, ਪਰ ਫਿਰ ਵੀ ਇਹ ਜੁਲਾਈ 'ਚ ਰਿਲੀਜ਼ ਕਰ ਰਹੇ ਨੇ। ਮੈਨੂੰ ਲੱਗਦਾ ਕਿ ਪਹਿਲਾਂ ਕਰ ਦੇਣੀ ਚਾਹੀਦੀ ਸੀ। ਐਨੀਮੇਟਿਡ ਫਿਲਮ ਹੈ, ਧਾਰਮਿਕ ਐਨੀਮੇਟਿਡ ਫਿਲਮ। ਅਤੇ ਜੇ ਐਨੀਮੇਟਿਡ ਦੀ ਗੱਲ ਕਰੀਏ ਇੰਗਲਿਸ਼ ਦੇ ਵਿੱਚ ਤਾਂ ਮੁਆਨਾ ਵੀ ਉਸੇ ਦਿਨ ਰਿਲੀਜ਼ ਹੋ ਰਹੀ ਹੈਗੀ ਹੈ। ਅਤੇ ਉਸ ਤੋਂ ਇਲਾਵਾ ਸਪਾਈਡਰਮੈਨ 30 July ਨੂੰ ਹੋਗੀ, ਅਤੇ ਉਸ ਤੋਂ ਇਲਾਵਾ ਫਿਰ ਹੋਰ ਤਾਂ ਕੋਈ ਹੈ ਨਹੀਂ। ਹਾਂ, ਫਿਰ ਤਾਂ ਜਾ ਕੇ ਅਗਸਤ ਦੇ ਵਿੱਚ ਰਿਲੀਜ਼ ਹੋਣਗੀਆਂ, ਇੱਕ ਤਾਂ ਬੇੜੀਆ ਪਾਰਟ 2 ਆ ਰਹੀ ਹੈ, ਇੱਕ ਅਵਾਰਾਪਨ ਪਾਰਟ 2 ਆ ਰਹੀ ਹੈ। ਆਈ ਐਮ ਰੀਅਲੀ ਲੁਕਿੰਗ ਫਾਰਵਰਡ ਫੋਰ ਬੋਥ ਮੂਵੀਜ਼, ਕਿਉਂਕਿ ਬੇੜੀਆ ਦੇ ਵਿੱਚ ਇਸ ਵਾਰ ਇਸਤਰੀ ਦਾ ਵੀ ਮਿਲਨ ਹੋਣਾ, ਇਸਤਰੀ ਵੀ ਆਏਗੀ, ਇਸਤਰੀ 2 ਅਤੇ ਬੇੜੀਆ 2 ਇਕੱਠੇ ਹੋਣਗੇ। ਅਤੇ ਅਵਾਰਾਪਨ, ਹਾਓ ਕੈਨ ਵੀ ਨੋਟ ਟਾਕ ਅਬਾਊਟ ਇਮਰਾਨ ਹਾਸ਼ਮੀ, ਕਿਵੇਂ ਉਹਨਾਂ ਦੀ ਫਿਲਮ ਨੂੰ ਅਲੱਗ ਰੱਖ ਸਕਦੇ ਹੈਗੇ ਹਾਂ। ਸੋ ਡੈਫੀਨੇਟਲੀ ਉਹ ਫਿਲਮ। ਖੋਸਲਾ ਕਾ ਘੋਸਲਾ ਵੀ ਪਾਰਟ 2 ਇਸੇ ਹੀ ਸਾਲ ਅਗਸਤ ਦੇ ਵਿੱਚ 28 August ਨੂੰ ਰਿਲੀਜ਼ ਹੋ ਜਾਣਾ, ਇਹਦਾ ਵੀ ਦੂਸਰਾ ਪਾਰਟ ਇਹ ਹੈਗਾ। ਹੋਰ ਪਾਰਟ ਵਾਲੀ ਕਿਹੜੀ ਹੈ? ਮਿਰਜ਼ਾਪੁਰ ਵੀ ਕਹਿੰਦੇ ਰਿਲੀਜ਼ ਹੋਣੀ ਹੈ, ਐਤਕੀ ਸਿਨੇਮੈਟਿਕ ਰਿਲੀਜ਼ ਹੈ ਕਿ ਨੈੱਟਫਲਿਕਸ ਹੈ, ਉਹ ਵੀ ਉਹ ਅਕਤੂਬਰ ਮਹੀਨੇ ਦੇ ਵਿੱਚ ਰਿਲੀਜ਼ ਹੈ। ਅਤੇ ਫਿਰ ਜਿਹੜੀਆਂ ਹੋਰ ਵੱਡੀਆਂ ਫਿਲਮਾਂ ਦੀ ਜੇ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਇੱਕ ਦ੍ਰਿਸ਼ਯਮ 3 ਹੈ, 2 October ਨੂੰ ਰਿਲੀਜ਼ ਹੋਏਗੀ, ਭੁੱਲਿਓ ਨਾ। 2 October, ਪਣਜੀ, ਅਜੇ ਦੇਵਗਨ, ਤੱਬੂ, ਦ੍ਰਿਸ਼ਯਮ 3। ਅਤੇ ਇਸ ਸਾਲ ਦੀਆਂ ਹੋਰ ਵੱਡੀਆਂ ਮੂਵੀਜ਼ ਦੇ ਵਿੱਚੋਂ ਆਈ ਡੋਂਟ ਨੋ, ਹਾਂ ਰਮਾਇਣ, 8 November ਨੂੰ ਰਮਾਇਣ ਦਾ ਪਹਿਲਾ ਭਾਗ ਰਿਲੀਜ਼ ਹੋ ਰਿਹਾ ਹੈਗਾ ਜੀ। ਮੈਨੂੰ ਤਾਂ ਲੱਗ ਰਿਹਾ ਕਿ ਬਹੁਤ ਵੱਡੀ ਜਾਏਗੀ ਫਿਲਮ, ਬਾਕੀ ਮੈਨੂੰ ਪਤਾ ਨਹੀਂ ਹੈਗਾ ਤੁਸੀਂ ਦੇਖਣੀ ਚਾਹੁੰਦੇ ਹੋ ਕਿ ਨਹੀਂ, ਪਰ ਬੱਚਿਆਂ ਦੇ ਨਾਲ ਜਾਓ, ਇਹੋ ਜਿਹੀਆਂ ਫਿਲਮਾਂ ਥੀਏਟਰ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਨੇ, ਦੱਸਣ ਵਾਲੀਆਂ ਹੁੰਦੀਆਂ ਨੇ, ਐਂਡ ਮੇਕ ਇੰਡੀਅਨਸ ਫੀਲ ਪ੍ਰਾਊਡ, ਕਿਉਂਕਿ ਇਹ ਗੋਰੇ ਵੀ ਦੇਖਣ ਜਾਣਗੇ ਇਹ ਫਿਲਮ ਨੂੰ ਤਾਂ। ਅਤੇ ਉਸ ਤੋਂ ਇਲਾਵਾ ਜੇ ਅਵੈਂਜਰਸ ਦੇਖਣ ਜਾਓਗੇ ਤਾਂ ਫਿਰ ਰਮਾਇਣ ਵੀ ਦੇਖਣ ਜਾਓ। ਅਵੈਂਜਰਸ ਦਸੰਬਰ 'ਚ ਆਉਣੀ ਹੈ, ਇਹ ਆਉਣੀ ਹੈ, ਅਤੇ ਨਵੰਬਰ ਦੇ ਵਿੱਚ ਹੀ ਜਿਹੜਾ ਉਹ ਹੈ ਦਿਵਾਲੀ ਹੈਗੀ ਹੈ। ਅਤੇ ਫਿਰ ਅਗਲੇ ਸਾਲ ਦੀਆਂ ਫਿਲਮਾਂ ਦੀ ਗੱਲ ਆਪਾਂ ਸਾਲ ਦੇ ਅਖੀਰ 'ਤੇ ਕਰਾਂਗੇ। ਫਿਲਹਾਲ ਇਹ ਹੁਣ ਉਸ ਗਾਣੇ ਦੀ ਗੱਲ ਜਿਹਦੇ ਬਾਰੇ ਮੈਂ ਉਡੀਕ ਰਿਹਾ ਸੀਗਾ, ਅੱਜ ਹੀ ਰਿਲੀਜ਼ ਹੋਇਆ, ਤੱਤਾ ਤੱਤਾ, ਤਾਜ਼ਾ ਗਾਣਾ, ਅਰਨਾਜ਼ ਗਿੱਲ ਅਤੇ ਅਰਮਾਨ ਗਿੱਲ ਦਾ ਬ੍ਰੈਥਲੈਸ। ਬਿਨਾਂ ਰੋਕ ਟੋਕ ਤੋਂ ਇਹ ਪੂਰਾ ਗਾਣਾ ਸੁਣਦੇ ਹਾਂ ਆਪਾਂ ਪਹਿਲਾਂ।

ਮੈਂ ਵੀਡੀਓ ਦੁਬਾਰਾ ਦੇਖੂੰਗਾ, ਮੈਨੂੰ ਵੀਡੀਓ ਨਹੀਂ ਸਮਝ ਆਈ, ਕਿਉਂਕਿ ਇਹਦੇ 'ਚ ਕੈਮੀਓ ਵੀ ਹੈਗਾ ਅਮਰਿੰਦਰ ਗਿੱਲ ਸਾਹਿਬ ਦਾ, ਆਪਣੇ ਪੁੱਤਰਾਂ ਨੂੰ ਚੀਅਰਸ ਕਰ ਰਹੇ ਹੈਗੇ ਨੇ, ਅਤੇ ਵੀਡੀਓ ਨਹੀਂ ਮੈਨੂੰ ਸਮਝ ਆਈ, ਬਟ ਗਾਣਾ ਵਧੀਆ ਡੈਫੀਨੇਟਲੀ ਮੈਨੂੰ ਲੱਗਿਆ ਸੀਗਾ ਬ੍ਰੈਥਲੈਸ ਤੋਂ, ਜਿਵੇਂ ਸ਼ੰਕਰ ਮਹਾਦੇਵਨ ਦਾ ਇੱਕ ਭੁਲੇਖਾ, ਉਹਨਾਂ ਦਾ ਬ੍ਰੈਥਲੈਸ ਬੜਾ ਪਾਪੂਲਰ ਹੋਇਆ ਸੀ ਨਾ, ਕਿ ਇੱਕੋ ਹੀ ਸਾਹ ਦੇ ਵਿੱਚ ਹੋਊਗਾ, ਪਰ ਇਹਦੇ 'ਚ ਸਾਹਾਂ ਦੀ ਗੱਲ ਸੀ, ਬਟ ਅਦਰ ਦੈਨ ਦੈਟ ਵੀ ਇਹਦੇ 'ਚ ਮਿਊਜ਼ਿਕ ਦੇ ਲਈ ਗੈਪ ਨਹੀਂ ਦਿੱਤਾ ਇਹਨਾਂ ਨੇ, ਕੰਟੀਨਿਊ ਲਿਰਿਕਸ ਸੀਗੇ, ਕੰਟੀਨਿਊ ਉਹ ਦੋਨੋਂ ਮੁੰਡੇ ਗਾ ਰਹੇ ਹੈਗੇ ਨੇ, ਜਦੋਂ ਇੱਕ ਬੰਦੇ ਦਾ ਦੂਜਾ ਸਾਹ ਬਣ ਜਾਂਦਾ ਤੇ ਫਿਰ ਵਧੀਆ ਚੱਲਦਾ ਹੈਗਾ। ਖੈਰ ਬ੍ਰੈਥਲੈਸ ਗੁੱਡ ਹੈ ਭਾਈ, ਆਪਾਂ ਲੱਗ ਸਕਦੇ ਹਾਂ ਲੂਪ ਦੇ ਵਿੱਚ। ਪੰਜਾਬੀ ਫਿਲਮਾਂ ਦੀ ਗੱਲ ਕਰ ਲਈਏ, ਕੈਰੀ ਔਨ ਜਟਾ ਭਾਗ 4 ਆ ਰਿਹਾ ਹੈਗਾ, ਔਰ ਹੁਣ ਤੱਕ ਤਾਂ ਪੰਜਾਬੀ ਦੇ ਵਿੱਚ ਸਭ ਤੋਂ ਸਕਸੈਸਫੁਲ ਫਰੈਂਚਾਈਜ਼ ਇਹੀ ਮੰਨੀ ਜਾ ਸਕਦੀ ਹੈ, ਹਰ ਵਾਰ ਆਉਂਦੀ ਹੈ ਫਿਲਮ, ਪਹਿਲੇ ਪਾਰਟ ਜਿੰਨੀ ਨਹੀਂ ਘੈਂਟ ਹੁੰਦੀ ਹੈਗੀ, ਪਰ ਹਾਂ ਕਮਾਈ ਕਮੂਈ ਕਰਕੇ ਇਹ ਚਲੇ ਜਾਂਦੇ ਨੇ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਬੀ ਐਨ ਸ਼ਰਮਾ ਅਤੇ ਜਸਵਿੰਦਰ ਭੁੱਲਾ ਦਾ AI ਕਿਰਦਾਰ ਵੀ ਹੈਗਾ, ਅਤੇ ਉਹਨਾਂ ਦਾ ਬੇਟਾ ਪੁਖਰਾਜ ਵੀ ਹੈਗਾ, ਅਤੇ ਨਾਲ ਸਵਿਤਾਜ ਵੀ ਹੈਗੀ ਹੈ। ਸੋ ਇਹ ਸਾਰੀ ਜਿਹੜੀ ਫਿਲਮ ਹੈਗੀ ਇਹਦੇ 'ਚ ਡਿਫਰੈਂਟ ਲੱਗ ਰਹੀ ਹੈ ਹੁਣ ਤੱਕ ਦੀਆਂ ਫਿਲਮਾਂ ਦੇ ਨਾਲੋਂ, ਹੋਪਫੁਲੀ ਇਹ ਵਧੀਆ ਫਿਲਮ ਕਮਾਈ ਕਰਕੇ ਜਾਵੇ। ਔਰ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੀ ਟੀਮ ਆ ਰਹੀ ਹੈਗੀ ਹੈ, ਆਸਟ੍ਰੇਲੀਆ ਦੇ ਵਿੱਚ ਟੀਮ ਨੇ ਆ ਕੇ ਪ੍ਰਮੋਸ਼ਨ ਕਰਨੀ ਹੈ, ਦੇਖਦੇ ਹਾਂ ਜੇ ਮੌਕਾ ਲੱਗਦਾ ਤਾਂ ਮਿਲ ਕੇ ਗੱਲ ਕਰਾਂਗੇ। ਕੈਰੀ ਔਨ ਜੱਟਾ ਦਾ ਟਾਈਟਲ ਸੌਂਗ ਤੁਸੀਂ ਸੁਣ ਲਓ, ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਗੱਲਾਂ ਨੇ, ਦੇਖਾਂ ਕਿੰਨਾ ਕੁ ਟਾਈਮ ਹੈਗਾ, ਹੈਗਾ ਹਲੇ ਟਾਈਮ ਕਰ ਸਕਦੇ ਹਾਂ, ਇੱਕ ਇੰਟਰਵਿਊ ਵੀ ਚਲਾਉਣੀ ਹੈ ਨਾ ਫਿਰ ਤੁਹਾਡੇ ਤੱਕ।

ਇੱਕ ਦੋ ਗਾਣੇ ਹੋਰ ਆਏ ਨੇ, ਇੱਕ ਤਾਂ ਅਰਜਨ ਢਿੱਲੋਂ ਦਾ ਆਇਆ, ਪਹਿਲਾਂ ਉਹੀ ਤੁਹਾਨੂੰ ਲਾਈਨ ਅਪ ਕਰਦੇ ਆ, ਤੇ ਫੇਰ ਦੂਰ ਦੇਸ਼ ਕੋਈ ਕੁੜੀ ਕਾਕੇ ਦਾ ਉਹ ਗਾਣਾ ਵੀ ਹੈਗਾ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਪਹਿਲਾਂ ਅਰਜਨ ਢਿੱਲੋਂ ਤੇ ਜੈਜ਼ੀ ਬੀ ਦਾ ਮੈਚ ਹੋਇਆ, ਅਨਐਕਸਪੈਕਟਿਡ ਕੋਲੈਬੋਰੇਸ਼ਨ।

0: ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੇਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਦੇ ਵਿੱਚ ਹੋਊਗਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਵਪਾਰੀ ਬੰਦਾ ਰਾਜੇ ਨੂੰ ਮਿਲਣ ਦੇ ਲਈ ਜਾ ਰਿਹਾ ਸੀ ਰਾਜੇ ਨੂੰ ਭੇਟ ਕਰਨ ਦੇ ਲਈ ਕੁਛ ਤੋਹਫੇ ਲੈ ਲਏ ਰਸਤੇ ਦੇ ਵਿੱਚ ਤੁਰਿਆ ਜਾਂਦਾ ਸੋਚਦਾ ਕਿ ਕੋਈ ਸੋਹਣਾ ਸਾਥ ਹੀ ਬਣ ਜਾਵੇ ਇੱਕ ਜਗ੍ਹਾ ਦੇ ਉੱਤੇ ਆਰਾਮ ਕਰਨ ਦੇ ਲਈ ਬੈਠਦਾ ਉੱਥੇ ਇੱਕ ਸਾਧੂ ਦੇ ਨਾਲ ਮੁਲਾਕਾਤ ਹੁੰਦੀ ਪੁੱਛਦਾ ਕਿੱਥੇ ਚੱਲੇ ਹੋ ਸਬੱਬ ਬਸ ਸਾਧੂ ਵੀ ਰਾਜੇ ਦੇ ਕੋਲ ਚੱਲਿਆ ਹੁੰਦਾ ਲੰਮੇ ਸਮੇਂ ਤੋਂ ਰਾਜੇ ਨੇ ਸੁਨੇਹਾ ਭੇਜਿਆ ਹੈ ਪਰ ਸਾਧੂ ਦਾ ਸਮਾਂ ਹੀ ਨਹੀਂ ਲੱਗਾ ਘੁੰਮਦੇ ਘੁੰਮਦੇ ਦੂਰ ਦਰੇਡਿਓ ਹੁਣ ਮੈਂ ਇੱਧਰ ਨੂੰ ਜਾ ਰਿਹਾ ਹਾਂ ਅਤੇ ਰਾਜੇ ਨੂੰ ਮਿਲਦਾ ਜਾਊਂਗਾ ਵਪਾਰੀ ਨੇ ਸੋਚਿਆ ਰਸਤੇ ਦੇ ਵਿੱਚ ਸਾਥ ਬਣ ਗਿਆ ਅੱਗੇ ਜਾਂਦੇ ਨੇ ਅਤੇ ਇੱਕ ਹੋਰ ਵਿਅਕਤੀ ਜਿਹੜਾ ਕਿ ਰਾਜ ਵੱਲ ਹੀ ਜਾ ਰਿਹਾ ਹੁੰਦਾ ਆਪਣੇ ਕਾਰੋਬਾਰ ਦੇ ਸੰਬੰਧੀ ਇਹਨੇ ਵੀ ਗੱਲਬਾਤ ਕਰਨੀ ਹੈ ਇੱਕ ਨੌਜਵਾਨ ਜਿਹਨੇ ਕਿ ਨੌਕਰੀ ਦੀ ਭਾਲ ਦੇ ਵਿੱਚ ਨਿਕਲਿਆ ਲੱਗਦਾ ਕਿ ਮੇਰਾ ਜੁੱਸਾ ਸੋਹਣਾ ਰਾਜਾ ਮੈਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰ ਲੂਗਾ ਆਪਣੋ ਆਪਣੇ ਮਨ ਦੀਆਂ ਇਛਾਵਾਂ ਲੈ ਕੇ ਸਾਰੇ ਰਾਜੇ ਵੱਲ ਤੁਰੇ ਜਾਂਦੇ ਨੇ ਰਸਤੇ ਦੇ ਵਿੱਚ ਸਫ਼ਰ ਹੌਲੀ ਹੌਲੀ ਉਸ ਮੁਕਾਮ ਦੇ ਉੱਤੇ ਪਹੁੰਚਦਾ ਕਿ ਕਾਫ਼ੀ ਜ਼ਿਆਦਾ ਠੰਡ ਹੋ ਜਾਂਦੀ ਹੈ ਇਹ ਏਰੀਆ ਜਿੱਥੇ ਹਲਕੀ ਹਲਕੀ ਬਰਫ਼ ਵੀ ਪਈ ਹੈ ਬਹੁਤ ਜ਼ਿਆਦਾ ਠੰਡ ਆ ਉਬੜ ਖਾਬੜ ਰਾਹ ਨੇ ਇਸ ਪਹਾੜੀ ਇਲਾਕੇ ਦੇ ਵਿੱਚ ਰਾਤ ਪੈਣ ਦੇ ਕਰਕੇ ਹੁਣ ਸਾਰੇ ਚਿੰਤਾ ਦੇ ਵਿੱਚ ਨੇ ਕਿ ਰਾਤ ਕਿੱਥੇ ਬਿਤਾਈ ਜਾਵੇ ਇਹਨਾਂ ਸਾਰਿਆਂ ਦੇ ਵਿੱਚੋਂ ਇੱਕੋ ਹੀ ਚਿਹਰਾ ਜਿਹਦੇ ਉੱਤੇ ਕੋਈ ਸ਼ਿਕਨ ਨਹੀਂ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਉਹ ਸੀ ਸਾਧੂ ਦਾ ਸਾਧੂ ਨਿੱਕੀਆਂ ਨਿੱਕੀਆਂ ਗੱਲਾਂ ਉਹਨਾਂ ਨੂੰ ਦੱਸੀ ਜਾਂਦਾ ਬਥੇਰਾ ਸਮਝਾਉਂਦਾ ਪਰ ਇੱਕ ਜਗ੍ਹਾ ਦੇ ਉੱਤੇ ਆ ਕੇ ਆਪਾਂ ਕਹਿ ਦਿੰਦੇ ਹੁੰਦੇ ਨਾ ਬਾਕੀ ਤਾਂ ਸਭ ਠੀਕ ਆ ਨਹੀਂ ਤੁਹਾਨੂੰ ਪਤਾ ਬਸ ਹੁਣ ਇਹ ਨਹੀਂ ਸੀ ਸਾਧੂ ਨੂੰ ਪਤਾ ਸਾਧੂ ਦੀ ਇਸ ਗੱਲ ਦੇ ਉੱਤੇ ਕਿਸੇ ਨੂੰ ਯਕੀਨ ਨਹੀਂ ਕਿ ਉਸ ਰੱਬ ਦੇ ਵਿੱਚ ਵਿਸ਼ਵਾਸ ਰੱਖੋ ਸਾਨੂੰ ਰਹਿਣ ਦੇ ਲਈ ਰਾਤ ਬਿਤਾਉਣ ਦੇ ਲਈ ਕੋਈ ਸੋਹਣੀ ਜਗ੍ਹਾ ਮਿਲ ਜਾਊਗੀ ਪਰ ਇਹਨਾਂ ਨੂੰ ਹੁਣ ਸਾਧੂ ਦੇ ਉੱਤੇ ਕੋਈ ਯਕੀਨ ਨਹੀਂ ਸੀ ਕਿਉਂਕਿ ਥੱਕ ਟੁੱਟ ਇੰਨੇ ਜ਼ਿਆਦਾ ਗਏ ਸੀ ਉੱਪਰੋਂ ਵੱਧ ਰਹੀ ਠੰਡ ਲਗਭਗ ਤੈਅ ਸੀ ਕਿ ਜੇਕਰ ਰਾਤ ਦੇ ਸਮੇਂ ਕੋਈ ਛੱਤ ਨਾ ਲੱਭੀ ਤਾਂ ਕੋਈ ਪਤਾ ਨਹੀਂ ਸਵੇਰੇ ਕੋਈ ਉੱਠੇ ਜਾਂ ਨਾ ਉੱਠੇ ਕੋਈ ਜੰਗਲੀ ਜਾਨਵਰ ਰਾਤ ਖਾ ਜੇ ਜਾਂ ਠੰਡ ਦੇ ਨਾਲ ਆਕੜ ਜਾਣ ਇਹਨੇ ਨੂੰ ਇੱਕ ਛੋਟੀ ਜਿਹੀ ਕੁਟੀਆ ਦੇ ਵਿੱਚੋਂ ਹਲਕਾ ਜਿਹਾ ਚਾਨਣ ਨਜ਼ਰ ਆਉਂਦਾ ਇੱਕ ਉਮੀਦ ਦੀ ਕਿਰਨ ਸਾਰਿਆਂ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਜ਼ਿੰਦਾ ਕਰ ਦਿੰਦੀ ਕਾਲੀ ਕਾਲੀ ਦੇ ਨਾਲ ਪੈਰ ਪੁੱਟਦੇ ਨੇ ਉਸ ਕੁਟੀਆ ਤੱਕ ਘਰ ਤੱਕ ਪਹੁੰਚਦੇ ਨੇ ਉੱਥੇ ਇੱਕ ਗਰੀਬੜਾ ਜਿਹਾ ਬੰਦਾ ਜਿਹਨੇ ਸਾਰਿਆਂ ਨੂੰ ਜੀ ਆਇਆ ਆਖਿਆ ਤੁਸੀਂ ਚਾਹੋ ਤਾਂ ਇੱਥੇ ਰਾਤ ਬਿਤਾ ਸਕਦੇ ਹੋ ਪਰ ਯਾਦ ਰਵੇ ਮੈਂ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਅੰਦਰ ਤਾਂ ਨਹੀਂ ਸਵਾ ਸਕੂੰਗਾ ਇੰਨੀ ਜਗ੍ਹਾ ਨਹੀਂ ਹੈਗੀ ਹੋ ਸਕਦਾ ਤੁਹਾਨੂੰ ਬਾਕੀਆਂ ਨੂੰ ਬਾਹਰ ਪੈਣਾ ਪਵੇ ਇੰਨਾ ਜ਼ਰੂਰ ਹੈ ਕਿ ਜਾਨਵਰਾਂ ਤੋਂ ਬਚਾ ਰਹੂਗਾ ਚਾਰ ਚੁਫੇਰੇ ਵਾੜ ਕੀਤੀ ਹੈ ਪਰ ਠੰਡ ਕਾਫ਼ੀ ਹੈ ਸਾਧੂ ਨੇ ਕਿਹਾ ਭਾਈ ਜਿਹੜਾ ਜਿਹੜਾ ਜ਼ਿਆਦਾ ਥੱਕਿਆ ਜਾਓ ਤੁਸੀਂ ਜਾ ਕੇ ਅੰਦਰ ਪੈ ਜਾਓ ਅਤੇ ਕਾਲੋ ਕਾਲ ਸਾਰੇ ਇੱਕ ਦੂਸਰੇ ਤੋਂ ਭੱਜ ਭੱਜ ਕੇ ਅੱਗੇ ਇਹ ਭੁੱਲੀ ਗਏ ਨੇ ਕਿ ਨਾਲ ਇਹ ਸਾਧੂ ਵੀ ਆਇਆ ਜਿਹੜਾ ਸਾਰਾ ਰਾਹ ਸਾਨੂੰ ਆਸਰਾ ਦਿੰਦਾ ਆ ਜਿਹਨੇ ਸਾਰਾ ਰਾਹ ਸਾਨੂੰ ਸਮਝਾਇਆ ਵਾ ਜਿਹਨੇ ਇੱਕ ਵਿਸ਼ਵਾਸ ਸਾਡਾ ਕਾਇਮ ਰੱਖਿਆ ਕਿ ਨਹੀਂ ਕਿਤੇ ਨਾ ਕਿਤੇ ਪਹੁੰਚ ਜਾਵਾਂਗੇ ਸਾਧੂ ਦੀ ਕਿਸੇ ਨੇ ਪਰਵਾਹ ਹੀ ਨਹੀਂ ਕੀਤੀ ਬਾਕੀ ਔਖੇ ਸੌਖੇ ਹੋ ਕੇ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਪੈ ਗਏ ਨੇ ਜਦੋਂ ਥੋੜ੍ਹੇ ਜਿਹੇ ਅੰਦਰ ਜਾ ਕੇ ਨਿਸਲ ਜਿਹੇ ਹੁੰਦੇ ਨੇ ਤਾਂ ਚੇਤਾ ਆਉਂਦਾ ਕਿ ਸਾਡੇ ਨਾਲ ਤਾਂ ਸਾਧੂ ਵੀ ਆਇਆ ਸੀ ਹੋਵੇ ਨਾ ਤਾਂ ਉਹਨੂੰ ਵੀ ਅੰਦਰ ਆਵਾਜ਼ ਮਾਰ ਲਈਏ ਔਖੇ ਸੌਖੇ ਹੋ ਕੇ ਪੈ ਰਵਾਂਗੇ ਭੱਜ ਕੇ ਜਾ ਕੇ ਸਾਧੂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਧੂ ਉਹਨੇ ਦੇਰ ਨੂੰ ਸੌਂ ਚੁੱਕਾ ਸੀ ਸਾਰੇ ਹੈਰਾਨ ਨੇ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਇਹਨੂੰ ਪਤਾ ਨਹੀਂ ਕਿੱਦਾਂ ਨੀਂਦ ਆ ਗਈ, ਕੋਈ ਖਾਸ ਕੋਈ ਚਾਦਰ ਵੀ ਨਹੀਂ ਹੈਗੀ ਇਹਦੇ ਕੋਲ, ਸਾਨੂੰ ਤਾਂ ਅੰਦਰ ਇੰਨੀ ਠੰਡ ਲੱਗੀ ਜਾਂਦੀ ਹੈ ਕਿ ਨੀਂਦ ਨਹੀਂ ਆ ਰਹੀ, ਇਹ ਪਤਾ ਨਹੀਂ ਕਿੱਦਾਂ ਸੌਂ ਗਿਆ। ਖੈਰ ਸਵੇਰੇ ਉੱਠੇ ਨੇ ਅਤੇ ਉੱਠ ਕੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਨੇ, ਮੈਨੂੰ ਨੀਂਦ ਨਹੀਂ ਆਈ, ਮੈਨੂੰ ਨੀਂਦ ਨਹੀਂ ਆਈ, ਮੈਂ ਬਹੁਤ ਤੰਗ ਰਿਹਾ, ਮੈਂ ਬਹੁਤ ਦੁਖੀ ਰਿਹਾ, ਕਿਸੇ ਦੇ ਪੈਰ ਪੀੜ ਹੁੰਦੇ ਰਹੇ, ਕਿਸੇ ਨੂੰ ਠੰਡ ਲੱਗਦੀ ਰਹੀ, ਬੁਰੇ ਹਾਲ, ਜਾਗ ਕੇ ਰਾਤ ਕੱਟੀ, ਅੱਜ ਪਤਾ ਨਹੀਂ ਦਿਨੇ ਕਿੱਦਾਂ ਅੱਗੇ ਸਫ਼ਰ ਹੋਣਾ। ਇੱਕਦਮ ਸਾਰਿਆਂ ਦਾ ਸਾਧੂ 'ਤੇ ਧਿਆਨ ਪੈਂਦਾ, ਬਾਬਾ ਜੀ ਆਪਾਂ ਨੂੰ ਤਾਂ ਅੰਦਰ ਵੀ ਚੱਜ ਦੇ ਨਾਲ ਨੀਂਦ ਨਹੀਂ ਆਈ, ਬੜੇ ਬੁਰੇ ਹਾਲ ਸੀ, ਠੰਡ ਬਹੁਤ ਸੀ, ਤੁਸੀਂ ਇੱਥੇ ਬਾਹਰ ਬਿਨਾਂ ਬਿਸਤਰੇ ਹੀ ਪੈ ਗਏ ਇਸ ਉੱਬੜ ਖਾਬੜ ਜਗ੍ਹਾ ਦੇ ਉੱਤੇ, ਬਿਨਾਂ ਚਾਦਰ ਹੀ ਤੁਸੀਂ ਸੌਂ ਗਏ, ਇੱਦਾਂ ਲੱਗਦਾ ਸੀ ਜਿੱਦਾਂ ਤੁਹਾਨੂੰ ਕੋਈ ਪਰਵਾਹ ਹੀ ਨਹੀਂ, ਇੱਦਾਂ ਕਿਵੇਂ ਹੋ ਗਿਆ, ਸਾਨੂੰ ਤਾਂ ਅੰਦਰ ਕਮਰੇ ਦੇ ਵਿੱਚ ਵੀ ਨੀਂਦ ਨਹੀਂ ਆਈ, ਤੁਹਾਨੂੰ ਇੱਥੇ ਬਾਹਰ ਖੁੱਲ੍ਹੇ ਦੇ ਵਿੱਚ ਕਿੱਦਾਂ ਨੀਂਦ ਆ ਗਈ, ਇੰਨੀ ਠੰਡ 'ਚ ਕਿੱਦਾਂ ਸੌਂ ਲੈਂਦੇ ਹੋ, ਕੀ ਤੁਸੀਂ ਅਕਸਰ ਹੀ ਇੱਥੇ ਆਉਂਦੇ ਰਹਿੰਦੇ ਹੋ, ਇੱਕ ਤੋਂ ਬਾਅਦ ਇੱਕ ਸਵਾਲਾਂ ਦੀ ਝੜੀ। ਸਾਧੂ ਆਪਣੇ ਮਨ ਦੀ ਮੌਜ ਦੇ ਨਾਲ ਬੋਲਿਆ, ਭਾਈ ਪਹਿਲਾਂ ਮੈਨੂੰ ਇਹ ਦੱਸ, ਤੂੰ ਰਾਜੇ ਨੂੰ ਮਿਲਣ ਚੱਲਿਆ ਕੋਈ ਤੋਹਫ਼ਾ ਲੈ ਕੇ ਆਇਆ ਹੋਵੇਗਾ, ਵਪਾਰੀ ਸੋਚਦਾ ਕਿ ਇਹਨੂੰ ਕਿੱਦਾਂ ਪਤਾ, ਰਾਤ ਇਹਨੇ ਕਿਤੇ ਮੇਰਾ ਸਮਾਨ ਤਾਂ ਨਹੀਂ ਭੁੱਲਿਆ। ਹਾਂ ਹੁਣ ਰਾਜੇ ਕੋਲ ਚੱਲਿਆ, ਕੁਛ ਨਾ ਕੁਛ ਤਾਂ ਲੈ ਕੇ ਜਾਊਂਗਾ, ਦੂਸਰੇ ਨੂੰ ਪੁੱਛਿਆ, ਤੀਸਰੇ ਨੂੰ ਪੁੱਛਿਆ, ਸਾਰੇ ਕੁਛ ਨਾ ਕੁਛ ਰਾਜੇ ਦੇ ਲਈ ਲੈ ਕੇ ਚੱਲੇ ਸੀ। ਤੁਸੀਂ ਮੈਨੂੰ ਇਹ ਦੱਸੋ, ਇੱਕ ਮਾਂ ਪਿਓ ਜਿਹਦੇ ਕੋਲ ਸੋਹਣਾ ਮਖਮਲ ਦਾ ਸੌਣ ਦੇ ਲਈ ਬਿਸਤਰਾ ਹੋਵੇ, ਸੋਹਣਾ ਕਾਰੋਬਾਰ ਚੱਲਦਾ ਹੋਵੇ, ਧੀਆਂ ਪੁੱਤ ਆਗਿਆਕਾਰ ਹੋਣ, ਕਿ ਉਹਨੂੰ ਰਾਤ ਨੂੰ ਨੀਂਦ ਸੌਖੀ ਆਊਗੀ? ਹਾਂਜੀ ਬਿਲਕੁਲ ਆਊਗੀ, ਕਿਉਂ ਨਹੀਂ ਆਊਗੀ? ਅਤੇ ਜੇਕਰ ਉਸੇ ਮਾਂ ਪਿਓ ਦਾ ਪੁੱਤ ਕਿਤੇ ਬਿਮਾਰ ਹੋ ਜੇ, ਕੀ ਉਹ ਫਿਰ ਵੀ ਸੌਂ ਜਾਣਗੇ? ਨਹੀਂ ਫਿਰ ਤਾਂ ਨਹੀਂ ਸੌਂ ਪਾਉਣਗੇ। ਚਲੋ ਮੈਨੂੰ ਇੱਦਾਂ ਦੱਸੋ, ਜੇਕਰ ਉਹਨਾਂ ਦੇ ਘਰ ਵਿੱਚ ਬਹੁਤ ਸਾਰਾ ਧਨ ਪਿਆ ਹੋਵੇ, ਦੌਲਤ ਪਈ ਹੋਵੇ, ਕੀ ਉਹਨਾਂ ਨੂੰ ਨੀਂਦ ਆਜੂਗੀ? ਹੋ ਸਕਦਾ ਨਾ ਆਵੇ, ਭਲੇ ਉਹ ਤੁਹਾਡੇ ਨਾਲ ਵੀ ਇੱਦਾਂ ਹੀ ਹੋਇਆ, ਤੁਸੀਂ ਸਾਰੇ ਕੁਛ ਨਾ ਕੁਛ ਲੈ ਕੇ ਆਇਓ, ਠੰਡ ਤਾਂ ਜਿਹੜੀ ਲੱਗਣੀ ਉਹ ਲੱਗਣੀ ਸੀ, ਥੱਕੇ ਤਾਂ ਤੁਸੀਂ ਜਿਹੜੇ ਹੈਗੇ ਉਹ ਹੈਗੇ ਹੋ, ਮੈਂ ਵੀ ਉਹਨਾਂ ਤੁਰਿਆ, ਤੁਸੀਂ ਵੀ ਉਹਨਾਂ ਹੀ ਤੁਰੇ ਹੋ, ਵੱਡੀ ਪਰੇਸ਼ਾਨੀ ਇਹ ਆ ਕਿ ਤੁਹਾਡੇ ਕੋਲ ਆਪਣੀ ਔਕਾਤ ਦੇ ਮੁਤਾਬਿਕ ਤਿਲ ਫੁੱਲ ਹੈਗਾ ਪੱਲੇ, ਤੁਹਾਨੂੰ ਸਾਰਿਆਂ ਨੂੰ ਤਾਂ ਇਹ ਰਾਤ ਚਿੰਤਾ ਸਤਾਉਂਦੀ ਰਹੀ, ਕੋਈ ਮੇਰੇ ਪੈਸੇ ਨਾ ਕੱਢ ਲੇ, ਕੋਈ ਮੇਰਾ ਝੋਲਾ ਨਾ ਫੋਲ ਲੇ, ਕਿਤੇ ਮੇਰੀ ਨਾ ਚੋਰੀ ਹੋ ਜੇ, ਅਤੇ ਮੇਰੇ ਕੋਲ ਹੈ ਹੀ ਕੀ ਸੀ ਜਿਹੜਾ ਮੈਨੂੰ ਨਾ ਸੌਣ ਦਿੰਦਾ, ਮੈਂ ਤਾਂ ਸਿਰਫ ਦੁਆਵਾਂ ਹੀ ਲੈ ਕੇ ਚੱਲਿਆ, ਉਧਰੋਂ ਦੁਆਵਾਂ ਦੇ ਕੇ ਵਾਪਸ ਪਰਤ ਆਉਣਾ, ਨੀਂਦ ਆਉਣੀ ਜਾਂ ਨਾ ਆਉਣੀ ਇਹ ਕਈ ਵਾਰੀ ਤੁਹਾਡੀ ਥਕਾਵਟ ਦੇ ਉੱਤੇ ਨਿਰਭਰ ਨਹੀਂ ਕਰਦੀ, ਕਈ ਵਾਰੀ ਇਹ ਬਿਸਤਰੇ ਦੇ ਉੱਤੇ ਨਿਰਭਰ ਨਹੀਂ ਕਰਦੀ, ਕਹਿੰਦੇ ਨੇ ਜਦੋਂ ਨੀਂਦ ਆਉਣੀ ਆ ਤਾਂ ਸੂਲੀ 'ਤੇ ਵੀ ਆ ਜਾਂਦੀ, ਕੰਡਿਆਂ ਦੇ ਉੱਤੇ ਵੀ ਆ ਜਾਂਦੀ, ਜੰਗਲ ਦੇ ਵਿੱਚ ਵੀ ਆ ਜਾਂਦੀ ਹੈ, ਪਹਾੜਾਂ 'ਚ ਵੀ ਆ ਜਾਂਦੀ ਹੈ, ਪਰ ਜੇ ਤੁਹਾਡੇ ਮਨ ਦੇ ਉੱਤੇ ਬੋਝ ਨਾ ਹੋਵੇ, ਜੇ ਤੁਸੀਂ ਬਹੁਤ ਕੁਛ ਆਪਣੇ ਮਨ ਦੇ ਉੱਤੇ ਨਾ ਲੱਦਿਆ ਹੋਵੇ, ਜਿੱਦਾਂ ਕਿ ਤੁਸੀਂ ਅੱਜ ਲੱਦੀ ਫਿਰਦੇ ਹੋ, ਜੇ ਮੈਂ ਵੀ ਇੱਦਾਂ ਲੱਦਿਆ ਹੋਵੇ ਤਾਂ ਨੀਂਦ ਮੈਨੂੰ ਵੀ ਨਾ ਆਵੇ, ਨੀਂਦ ਦਾ ਸੰਬੰਧ ਇਸ ਚੀਜ਼ ਦੇ ਨਾਲ ਨਹੀਂ ਹੈ ਕਿ ਤੁਸੀਂ ਅੰਦਰ ਸੁੱਤੇ ਹੋ ਜਾਂ ਬਾਹਰ ਸੁੱਤੇ ਹੋ, ਨੀਂਦ ਦਾ ਸੰਬੰਧ ਇਸ ਚੀਜ਼ ਦੇ ਨਾਲ ਵੀ ਨਹੀਂ ਹੈ ਕਿ ਤੁਹਾਡੇ ਕੋਲ ਕੋਈ ਚਾਦਰ ਹੈ, ਰਜਾਈ ਹੈ ਜਾਂ ਨਹੀਂ ਹੈ, ਨੀਂਦ ਦਾ ਸੰਬੰਧ ਸਾਡੇ ਅੰਦਰ ਦੇ ਨਾਲ ਹੈ, ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ, ਤੁਸੀਂ ਅੰਦਰੋਂ ਕਿੰਨੇ ਕੁ ਸ਼ਾਂਤ ਹੋ, ਬਾਹਰੋਂ ਸਾਰੇ ਸ਼ਾਂਤ ਹੀ ਦਿਖਦੇ ਨੇ, ਅੰਦਰ ਕਿੰਨੀ ਉਥਲ ਪੁਥਲ ਚੱਲਦੀ ਰਹਿੰਦੀ ਹੈ, ਢੇਰਾਂ ਸਾਰੇ ਵਿਚਾਰ ਚੱਲਦੇ ਰਹਿੰਦੇ ਨੇ, ਤੁਸੀਂ ਪੈ ਤਾਂ ਜਾਂਦੇ ਹੋ ਪਰ ਅੱਖ ਨਹੀਂ ਲੱਗਦੀ, ਅੱਖ ਲੱਗ ਜਾਂਦੀ ਹੈ ਪਰ ਅੰਦਰ ਵਿਚਾਰ ਨਹੀਂ ਚੱਲਣੋਂ ਹਟਦੇ, ਕਹਿੰਦੇ ਨੇ ਜੇਕਰ ਕਿਸੇ ਨੂੰ ਪੈਂਦਿਆਂ 10-15 ਮਿੰਟਾਂ ਦੇ ਵਿੱਚ ਨੀਂਦ ਆ ਜੇ ਅਤੇ ਇਹੋ ਜਿਹੀ ਆਵੇ ਚੇਤਾ ਹੀ ਭੁੱਲ ਜੇ ਕਦੋਂ ਆਈ ਅਤੇ ਕਦੋਂ ਹੁਣ ਉੱਠਿਆ, ਉਹਦੇ ਨਾਲੋਂ ਸੌਖੀ ਜ਼ਿੰਦਗੀ ਨਹੀਂ ਹੋ ਸਕਦੀ। ਤੇ ਜੇ ਤੈਨੂੰ ਔਖੇ ਸੌਖੇ ਹੋ ਕੇ ਸੌ ਯਤਨ ਕਰਨੇ ਪੈਣ, ਗੋਲੀਆਂ ਖਾਣੀਆਂ ਪੈਣ, ਕੋਈ ਮਿਊਜ਼ਿਕ ਲਾ ਕੇ ਬੈਠਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਇਹ ਦੁਨੀਆਦਾਰੀ ਦੇ ਬੋਝ ਤੁਹਾਨੂੰ ਨੀਂਦ ਨਹੀਂ ਆਉਣ ਦਿੰਦੇ। ਸੋ ਇਸ ਕਰਕੇ ਜਿੰਨਾ ਵੀ ਘੱਟ ਤੋਂ ਘੱਟ ਆਪਣੇ ਕੋਲ ਰੱਖੋਗੇ ਰਾਤ ਨੂੰ, ਜਿੰਨੀ ਵੀ ਚਿੰਤਾ ਤੁਹਾਨੂੰ ਘੱਟ ਸਤਾਊਗੀ, ਉਨਾ ਵਧੀਆ ਤੁਸੀਂ ਸੌਂਗੇ, ਅਗਲੇ ਦਿਨ ਉਨਾ ਵਧੀਆ ਤੁਸੀਂ ਉੱਠੋਗੇ, ਅਤੇ ਉਨੇ ਵਧੀਆ ਤੁਹਾਡੇ ਕੰਮ ਕਾਰ ਨੇਪਰੇ ਚੜ੍ਹਨਗੇ। ਆਸ ਕਰਦੇ ਹਾਂ ਕਿ ਤੁਸੀਂ ਸੋਹਣੀ ਨੀਂਦ ਸੌ ਰਹੇ ਹੋਗੇ, ਕਿਸੇ ਨੂੰ ਨੀਂਦ ਨਾ ਆਉਣੀ ਚੱਜ ਦੇ ਨਾਲ ਇਹ ਕਿੱਡੀ ਵੱਡੀ ਬਿਮਾਰੀ ਹੈ ਇਹ ਉਹੀ ਦੱਸ ਸਕਦਾ ਵਾ ਜਿਹਦੇ ਨਾਲ ਇਹ ਵਾਪਰਦੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts, Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set।

0: ਸ਼ਰਤਾਂ ਲਾਗੂ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
1: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: Rose shopping ga hundiyan ne.

0448 064 94 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

ਆਸ਼ਿਕਾਂ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ ਅੱਖਾਂ ਵਿੱਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਸੋਨਾ ਚਾਹੀਦਾ
2: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
3: ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
3: ਜਾਂ 90-77-97-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077-9733
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
3: ਹਰ ਕਦਮ ਤੁਹਾਡੇ ਨਾਲ
5: ਹਾਂਜੀ

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
0: ready set go Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ vehicle experts Tim Forbes ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready set Ford। Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 0433-280-2522 ਤੇ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਹਾਂਜੀ ਹਾਂਜੀ,

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
3: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 04105030530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077973।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਆਸਟ੍ਰੇਲੀਆ ਦੇਸ਼ ਜਿੱਥੇ ਅਸੀਂ ਰਹਿੰਦੇ ਹਾਂ, ਇਸ ਦੇਸ਼ ਦੀ ਸਿਆਸਤ, ਇਸ ਦੇਸ਼ ਦੇ ਇਤਿਹਾਸ, ਇਸ ਦੇਸ਼ ਦੇ ਮੌਜੂਦਾ ਵਰਤਮਾਨ ਦੇ ਵਿੱਚ ਹਾਲਾਤ ਅਤੇ ਇਸ ਦੇਸ਼ ਦੀ ਭਵਿੱਖਬਾਣੀ, ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਔਰ ਇਹਦੇ 'ਤੇ ਜਾਣਨਾ ਔਰ ਇਹਦੇ ਨਾਲ ਜੁੜੀ ਹੋਈ ਕਿਤੋਂ ਵੀ ਕੋਈ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਹਾਸਲ ਕਰ ਲਿਆ ਕਰੋ, ਜ਼ਰੂਰੀ ਹੁੰਦੀ ਹੈਗੀ। ਉਦਾਹਰਣ ਦੇ ਤੌਰ ਦੇ ਉੱਤੇ ਨਿਊ ਗਾਰਡ ਨਾਮ ਦੇ ਇੱਕ ਅਦਾਰੇ ਦੇ ਬਾਰੇ ਤੁਹਾਡੇ ਨਾਲ ਬੜੇ ਚਿਰ ਪਹਿਲਾਂ ਕਿਸੇ ਐਪੀਸੋਡ ਦੇ ਵਿੱਚ, ਜਦੋਂ ਪ੍ਰੋਗਰਾਮ ਦਾ ਨਾਂ ਨਿਊਜ਼ ਐਂਡ ਵਿਊਜ਼ ਹੁੰਦਾ ਸੀ, ਤਾਂ ਇੱਕ ਸਾਂਝ ਪਾਈ ਸੀ। ਆਸਟ੍ਰੇਲੀਆ ਦੀ ਫਾਸਿਸਟ ਆਈਡੀਓਲੋਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਕਿਉਂ? ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਮੈਂ ਦੱਸਦਾ, ਉਹਦੇ ਕੁਛ ਇੱਕ ਵਜੂਹਾਤ ਨੇ। ਫੋਰ ਐਗਜ਼ਾਮਪਲ, ਜਦੋਂ ਫਾਸਿਸਟ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਐਬੋਰੀਜਨਲਸ ਦੀ ਧਰਤੀ ਹੈ, ਇੱਥੇ ਬ੍ਰਿਟਿਸ਼ਰਸ ਨੇ ਆ ਕੇ ਕਬਜ਼ਾ ਲਿਆ ਅਤੇ ਉਹ ਵੀ ਤਾਂ ਮਾਈਗ੍ਰੈਂਟ ਹੀ ਹੈਗੇ ਨੇ। ਨਹੀਂ, ਇੱਦਾਂ ਨਹੀਂ ਹੈ, ਇਹ ਟਰੱਸਟ ਮੀ, ਇਹ ਇੱਦਾਂ ਨਹੀਂ ਹੈ। ਸਾਰੀ ਕਹਾਣੀ ਬਹੁਤ ਸ਼ਾਰਟਕੱਟ 'ਚ ਤੁਸੀਂ ਸਮਝੀ ਹੈ ਅਤੇ ਬਹੁਤ ਸ਼ਾਰਟਕੱਟ ਦੇ ਵਿੱਚ ਇਹਦੀ ਬਹਿਸ ਕਰਨ ਲੱਗ ਜਾਂਦੇ ਆਪਾਂ। ਜਿਹੜੀ ਮਾਈਗ੍ਰੈਂਟ ਗਰੁੱਪ ਨੇ ਜਾਂ ਜਿਹੜੇ ਐਬੋਰੀਜਨਲ ਟੋਰਸਟ੍ਰੇਟ ਆਈਲੈਂਡਰ ਲੋਕ ਹੈਗੇ ਨੇ, ਅਤੇ ਉਹਦੇ ਵਿਚਕਾਰ ਦੀ ਜਿਹੜੀ ਕੜੀ ਹੈ ਉਹਨੂੰ ਸੈਟਲਰਸ ਯਾਨੀ ਕਿ ਬਸਤੀਵਾਦ ਦੇ ਲੋਕ ਜਿਹੜੇ ਹੈਗੇ ਨੇ, ਉਹਨਾਂ ਦੀ ਆਪਣੀ ਇੱਕ ਸਟੋਰੀ ਹੈ। ਨਾ ਤਾਂ ਅਸੀਂ ਐਬੋਰੀਜਨਲ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਹਾਂ, ਪੜ੍ਹ ਸਕੇ ਹਾਂ, ਅਤੇ ਨਾ ਹੀ ਸੈਟਲਰਸ ਦੀ ਕਹਾਣੀਆਂ ਨੂੰ ਜਾਣ ਸਕੇ ਹੈਗੇ ਹਾਂ। ਪਰ ਇਸ ਸਾਰੇ ਦੇ ਦਰਮਿਆਨ ਉਹ ਸੈਟਲਰਸ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੀ ਇਸ ਧਰਤੀ ਨੂੰ ਸਥਾਪਿਤ ਕਰਨ ਦਾ ਦਾਅਵਾ ਕਰਦੇ ਨੇ ਜਾਂ ਇਸ ਦੀ ਨੀਂਹ ਰੱਖਣ ਦਾ ਦਾਅਵਾ ਕਰਦੇ ਨੇ, ਅਤੇ ਕਹਿੰਦੇ ਨੇ ਕਿ ਐਬੋਰੀਜਨਲ ਉਸ ਤੋਂ ਪਹਿਲਾਂ ਉਹ ਆਸਟ੍ਰੇਲੀਆ ਨਾਮ ਦੀ ਇਸ ਜ਼ਮੀਨ ਦੇ ਉੱਤੇ ਰਹਿ ਜ਼ਰੂਰ ਰਹੇ ਸੀ, ਜੀ ਨਹੀਂ ਸੀ ਰਹੇ। ਇਸ ਨੂੰ ਇੱਕ ਦੇਸ਼ ਬਣਾਉਣ ਦਾ ਔਰ ਇਸ ਨੂੰ ਇੱਕ ਰਹਿਣ ਲਾਇਕ ਥਾਂ ਬਣਾਉਣ ਦਾ ਜਿਹੜਾ ਜ਼ਿੰਮਾ ਉਹ ਸੈਟਲਰਸ ਦੇ ਕੋਲ ਜਾਂ ਫਿਰ ਬਸਤੀਵਾਦ ਦੇ ਜਿਹੜੇ ਉਹ ਲੋਕ ਨੇ ਉਹਨਾਂ ਦੇ ਉੱਤੇ ਆਉਂਦਾ ਹੈਗਾ। ਉਸ ਤੋਂ ਪਹਿਲਾਂ ਕੋਨਵਿਕਟਸ ਦਾ ਵੀ ਇੱਕ ਆਪਣਾ ਇਤਿਹਾਸ ਹੈ, ਯਾਨੀ ਇਹ ਜਿਹੜੇ ਸੈਟਲਰ ਸੀ ਉਸ ਤੋਂ ਪਹਿਲਾਂ ਕੋਨਵਿਕਟਸ ਨੂੰ ਕਿੱਦਾਂ ਲੈ ਕੇ ਆਉਂਦੇ ਹੈਗੇ ਨੇ। ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਇਹ ਜਿਹੜੀ ਸਮਾਜ ਦੀ ਇੱਕ ਉਥਲ ਪੁਥਲ ਹੈਗੀ ਆ ਔਰ ਉਸ ਦੇ ਵਿੱਚ ਇੱਕ ਚੈੱਕਸ ਐਂਡ ਬੈਲੈਂਸ ਜਿਵੇਂ ਕਹਿੰਦੇ ਹੁੰਦੇ ਹਾਂ ਜ਼ਰੂਰੀ ਹੋਣੇ ਚਾਹੀਦੇ ਨੇ, ਕਿਉਂਕਿ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਅਸੀਂ ਇਨਸਾਨ ਦੀ ਹੋਂਦ ਤੋਂ ਲੈ ਕੇ ਕਿ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ ਅਤੇ ਉਦੋਂ ਵੀ ਕਬੀਲੇ ਜਾਂ ਅਲੱਗ ਅਲੱਗ ਹਿੱਸੇ ਬਣਨ ਲੱਗ ਪਏ ਸੀ ਅਤੇ ਉਹਨਾਂ ਕਬੀਲਿਆਂ ਦਾ ਕੋਈ ਨਾ ਕੋਈ ਸਰਦਾਰ, ਕੋਈ ਨਾ ਕੋਈ ਉਹਦਾ ਨੇਤਾ ਹੁੰਦਾ ਸੀ। ਉਹ ਨੇਤਾ ਜਾਂ ਧੜਾ ਜਿਹੜਾ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹ ਇਸ ਕਰਕੇ ਵੀ ਜ਼ਰੂਰੀ ਹੁੰਦਾ ਤਾਂ ਕਿ ਜਿਹੜਾ ਇੱਕ ਡਿਸਿਪਲਿਨ ਬਣਿਆ ਰਹਿ ਸਕੇ, ਨਹੀਂ ਤਾਂ ਫਿਰ ਹੂਹਾ ਹਾਹਾ ਹੋ ਜਾਏਗੀ, ਚਾਰੇ ਪਾਸੇ ਹਾਹਾਕਾਰ ਹੋ ਜਾਏਗੀ ਅਤੇ ਕੋਈ ਡਿਸਿਪਲਿਨ ਨਹੀਂ ਹੋਏਗਾ ਤਾਂ ਜੰਗਲ ਰਾਜ ਹੋ ਜਾਏਗਾ। ਜੰਗਲ ਯਾਨੀ ਕਿ ਜਿਵੇਂ ਜਾਨਵਰ ਇੱਕ ਦੂਸਰੇ ਨੂੰ ਮਾਰਦੇ ਰਹਿੰਦੇ ਨੇ ਅਤੇ ਕੋਈ ਤੈਅ ਨਹੀਂ ਕਰ ਪਾਉਂਦਾ ਕਿ ਅਸਲ ਦੇ ਵਿੱਚ ਕਿਹਦੀ ਅਗਵਾਈ ਦੇ ਵਿੱਚ ਰਹਿਣਾ। ਤਾਂ ਹੁਣ ਜੇ ਜੰਗਲ ਦੇ ਵਿੱਚ ਕੋਈ ਰਾਜਾ ਸ਼ੇਰ ਹੋਵੇ ਤਾਂ ਉਹ ਡਿਸਿਪਲਿਨ ਬਣਾ ਕੇ ਰੱਖਦਾ, ਇਹ ਕਿਹਾ ਜਾਂਦਾ ਪੁਰਾਣੀਆਂ ਕਹਾਣੀਆਂ 'ਚ। ਭੇੜੀਆ ਕਦੇ ਵੀ ਰਾਜਾ ਨਹੀਂ ਹੋ ਸਕਦਾ, ਕਿਉਂਕਿ ਭੇੜੀਏ ਇੱਕ ਹਰਡ ਨੂੰ ਹੀ ਲੀਡ ਕਰ ਸਕਦੇ ਨੇ, ਉਸ ਤੋਂ ਬਾਅਦ ਉਹ ਸਭ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਹੁਣ ਜੇ ਕਿਸੇ ਦੇਸ਼ ਦਾ ਸਿਆਸਤਦਾਨ ਇੱਕ ਭੇੜੀਆ ਪ੍ਰਵਿਰਤੀ ਦਾ ਹੋਵੇ ਤਾਂ ਫਿਰ ਉਸ ਦੇਸ਼ ਦਾ ਕੂੜਾ ਕਬਾੜ ਹੀ ਹੁੰਦਾ। ਬਹੁਤ ਸਾਰੀਆਂ ਉਦਾਹਰਣਾਂ ਪਾਸਟ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ। ਇਸ ਕਰਕੇ ਕਿਸੇ ਸਿਆਣੇ ਸੁੱਗੜ ਬੰਦੇ ਦਾ ਗੱਦੀ 'ਤੇ ਬੈਠਣਾ ਬਹੁਤ ਜ਼ਰੂਰੀ ਹੈਗਾ। ਫਾਸਿਸਟ ਆਈਡੀਓਲੋਜੀ ਦੇ ਬਾਰੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੜੇ ਮਸ਼ਹੂਰ ਰਾਈਟਰ ਹੋਏ ਨੇ, ਵਿਲੀਅਮ ਬੇਲਬ੍ਰਿਜ। ਵਿਲੀਅਮ ਬੇਲਬ੍ਰਿਜ ਅਸਲ ਦੇ ਵਿੱਚ ਸਿਰਫ ਇੱਕ ਲੇਖਕ ਹੀ ਨਹੀਂ ਹੋਏ, ਸਿਆਸਤਦਾਨ ਜਾਂ ਸਿਆਸੀ ਥਿਊਰੀਜ਼ ਦੇ ਉੱਤੇ ਲਿਖਣ ਵਾਲੇ ਵੀ ਹੋਏ ਨੇ, ਪੋਇਟ ਵੀ ਰਹੇ ਹੈਗੇ ਨੇ, ਖੁਦ ਅਧਿਆਪਕ ਵੀ ਰਹੇ ਹੈਗੇ ਨੇ ਉਹ, ਅਤੇ ਬ੍ਰਿਸਬਨ ਦੇ ਗ੍ਰਾਮਰ ਸਕੂਲ ਤੋਂ ਪੜ੍ਹਦੇ ਨੇ, ਲੰਡਨ ਤੋਂ ਆਉਂਦੇ ਨੇ ਹਾਲਾਂਕਿ ਉਹ, ਬਾਅਦ ਦੇ ਵਿੱਚ ਉਹ ਫਿਰ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਲੰਡਨ ਤੋਂ ਆਉਂਦਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਉਹ ਸਥਾਪਿਤ ਹੁੰਦੇ ਹੈਗੇ ਨੇ ਅਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਬਦਲ ਰਿਹਾ ਦੌਰ ਸੀ ਉਸ ਨੂੰ ਉਹ ਕਿਵੇਂ ਦੇਖਦੇ ਨੇ, ਕਿਉਂਕਿ ਉਹਨਾਂ ਨੇ ਉਹ ਆਪਣੇ ਅੱਖੀਂ ਦੇਖਿਆ ਆਸਟ੍ਰੇਲੀਆ ਨੂੰ ਫੈਡਰੇਸ਼ਨ ਬਣਦਿਆਂ ਹੋਇਆਂ। ਅਤੇ ਇਸ ਸਾਰੇ ਦੇ ਦਰਮਿਆਨ ਵਿਲੀਅਮ ਬੇਲਬ੍ਰਿਜ ਨੇ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੀਆਂ ਪਰਚੇ ਲਿਖੇ, ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਆਸਟ੍ਰੇਲੀਆ ਦਾ ਜਿਹੜਾ ਆਸਟ੍ਰੇਲੀਆ ਫਸਟ ਮੂਵਮੈਂਟ ਹੋਇਆ 1930ਵਿਆਂ ਦੇ 40ਵਿਆਂ ਦੇ ਦਹਾਕੇ ਦੇ ਵਿੱਚ, ਉਹਦੇ ਬਾਰੇ ਵੀ ਉਹਨਾਂ ਨੇ ਬੜਾ ਕੁਛ ਲਿਖਿਆ। ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੀਆਂ ਉਹ ਸਾਂਝਾਂ ਤੁਹਾਡੇ ਨਾਲ ਪਾਉਣ ਲੱਗੇ ਹਾਂ ਜਿਹਦੇ 'ਤੇ ਅੱਜ ਦਾ ਜਿਹੜਾ ਮੌਜੂਦਾ ਆਸਟ੍ਰੇਲੀਆ ਦਾ ਪੋਲੀਟੀਕਲ ਸਿਸਟਮ ਆ ਕੇ ਖੜ੍ਹੇ ਆ। ਹੁਣ ਨਿਊ ਗਾਰਡ ਦੀ ਗੱਲ ਜਿਹੜੀ ਮੈਂ ਕੀਤੀ ਸੀ ਉਹ ਆਸਟ੍ਰੇਲੀਆ ਦੇ ਫਾਸੀਵਾਦ ਦੇ, ਫਾਸੀਵਾਦ ਆਪਾਂ ਕਹਿ ਲੈਂਦੇ ਹੁੰਦੇ ਹਾਂ ਜਿੱਥੇ ਬਹੁਤ ਐਕਸਟ੍ਰੀਮ ਕੋਈ ਵਿਚਾਰਧਾਰਾ ਜਿਹੜੀ ਉਹ ਆ ਜਾਂਦੀ ਹੈ। ਐਕਸਟ੍ਰੀਮ ਜਿਵੇਂ ਕਿ ਮੈਂ ਅਤੇ ਮੈਂ ਜੋ ਕਹਿਤਾ ਉਹ ਸਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਡੋਨਲਡ ਟਰੰਪ ਨੂੰ ਦੇਖ ਸਕਦੇ ਹੋ, ਉਹਨਾਂ ਦੇ ਫਾਸੀਵਾਦ ਨੇ ਦੁਨੀਆ ਦਾ ਕਿੰਨਾ ਨੁਕਸਾਨ ਕੀਤਾ ਹੈਗਾ। ਉਹ ਇਸ ਕਰਕੇ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਜਿੰਦਿਆਂ ਦੀ ਚਾਬੀ ਉਹਨਾਂ ਦੇ ਹੱਥ 'ਚ ਹੈ ਅਤੇ ਗਲਤ ਹੱਥਾਂ ਦੇ ਵਿੱਚ ਚਾਬੀ ਆ ਗਈ ਹੈ। ਉਹੀ ਭੇੜੀਏ ਵਾਲੀ ਐਗਜ਼ਾਮਪਲ ਤੁਸੀਂ ਮੰਨ ਸਕਦੇ ਹੋ ਕਿ ਇੱਕ ਇਸ ਕਿਸਮ ਦਾ ਕਮਾਨ ਜਿਹੜੀ ਇੱਕ ਇਸ ਕਿਸਮ ਦੀ ਮੈਂਟੈਲਿਟੀ ਵਾਲੇ ਬੰਦੇ ਦੇ ਕੋਲ ਚਲੀ ਗਈ ਹੈ ਤਾਂ ਉਹਦਾ ਨੁਕਸਾਨ ਕੀ ਹੋ ਰਿਹਾ। ਖੈਰ ਫਾਸੀਵਾਦ ਦੀ ਗੱਲ ਜਦੋਂ ਕਰਦੇ ਹੈਗੇ ਆਸਟ੍ਰੇਲੀਆ 'ਚ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੇ ਧੜੇ, ਬੜੀਆਂ ਸਾਰੀਆਂ ਸਿਆਸੀ ਪਾਰਟੀਆਂ, ਬੜੇ ਸਾਰੇ ਸਿਆਸੀ ਲੋਕ ਅਤੇ ਗੈਰ ਸਿਆਸੀ ਲੋਕ ਵੀ ਆਉਂਦੇ ਰਹੇ ਨੇ, ਆਪੋ ਆਪਣੇ ਵਿਚਾਰ ਦਿੰਦੇ ਰਹੇ ਨੇ, ਆਉਂਦੇ ਜਾਂਦੇ ਰਹੇ ਨੇ। ਮੈਂ ਇਹ ਕਹਿ ਲਵਾਂ ਜ਼ਰਾ ਆਉਂਦੇ ਰਹੇ ਨੇ ਅਤੇ ਟਿਕੇ ਰਹੇ ਨੇ, ਉਹ ਇਹ ਗੱਲ ਨਹੀਂ ਹੈਗੀ, ਆ ਗਏ ਅਤੇ ਚਲੇ ਗਏ। ਹੁਣ ਇੱਕ ਬੜੀ ਮਸ਼ਹੂਰ ਘਟਨਾ ਹੋਈ ਸੀਗੀ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਇਤਿਹਾਸ ਦੇ ਨਾਲ ਜੁੜੀ। ਜਦੋਂ ਤੁਸੀਂ ਦੁਨੀਆ ਦੇ, ਹੁਣ ਆਪਾਂ ਤਾਂ ਆਸਟ੍ਰੇਲੀਆ ਰਹਿੰਦੇ ਹਾਂ, ਜਦੋਂ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਬਸ਼ਿੰਦਿਆਂ ਤੋਂ ਪੁੱਛੋਗੇ ਅਤੇ ਆਸਟ੍ਰੇਲੀਆ ਦੀ ਇੱਕ ਤਸਵੀਰ ਦੇਖੋਗੇ ਤਾਂ ਸਿਡਨੀ ਦਾ ਜਿਹੜਾ ਹਾਰਬਰ ਬ੍ਰਿਜ ਹੈ, ਓਪੇਰਾ ਹਾਊਸ ਹੈ, ਉਹਨੂੰ ਬਹੁਤੇ ਲੋਕ ਆਸਟ੍ਰੇਲੀਆ ਮੰਨ ਲੈਂਦੇ ਨੇ। ਦੋ ਚਾਰ ਸ਼ਹਿਰ ਨੇ, ਮੈਲਬਰਨ, ਬ੍ਰਿਸਬਨ, ਸਿਡਨੀ, ਇਹਦੀ ਗੱਲ ਕਰ ਲੈਂਦੇ ਨੇ, ਹੋਰ ਬਹੁਤਾ ਨਹੀਂ ਪਤਾ ਹੁੰਦਾ ਹੈਗਾ, ਸਾਨੂੰ ਵੀ ਨਹੀਂ ਬਹੁਤਾ ਪਤਾ ਹੈਗਾ। ਇਸੇ ਕਰਕੇ ਇਨਸਾਈਟ ਰਿਪੋਰਟ ਵਰਗੇ ਪ੍ਰੋਗਰਾਮ ਸੁਣ ਲਿਆ ਕਰੋ, ਸਮਝ ਲਿਆ ਕਰੋ। ਹੁਣ ਇਹ ਜਿਹੜੀ ਘਟਨਾ, ਇਹ ਜਿਹੜਾ ਬ੍ਰਿਜ ਸੀਗਾ 1931-32 ਦੇ ਵਿੱਚ ਜਦੋਂ ਇਹ ਬਣਦਾ ਹੈਗਾ, 32 ਦੇ ਵਿੱਚ ਕਹਿ ਲਓ, 31 ਦੇ ਵਿੱਚ, ਅਤੇ ਉਦੋਂ ਪਹਿਲਾਂ ਇੱਕ ਨਿਊ ਗਾਰਡ ਨਾਮ ਦਾ ਧੜਾ ਜਿਹੜਾ ਉਹ ਉੱਭਰਨਾ ਸ਼ੁਰੂ ਹੋ ਗਿਆ ਸੀ। ਇੱਕ ਕਿਸਮ ਦੇ ਨਾਲ ਕਮਿਊਨਿਸਟ ਮੂਵਮੈਂਟ ਜਿਹੜੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਸੀ ਉਸ ਦੌਰ ਦੇ ਵਿੱਚ, ਕਿਉਂਕਿ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਜੇ ਤੁਸੀਂ ਸੁਣਿਆ ਹੋਵੇ, ਪੜ੍ਹਿਆ ਹੋਵੇ, ਨਹੀਂ ਤਾਂ ਆਪਾਂ ਕਰਾਂਗੇ ਸਾਂਝ ਅਕਤੂਬਰ ਤੋਂ ਪਹਿਲਾਂ। ਮੈਂ ਵਾਅਦਾ ਕਰਦਾ ਕਿ ਰੂਸ ਦੇ ਉਸ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ, ਕਿਉਂਕਿ ਉਹਨੇ ਬਹੁਤ ਕੁਝ ਦੁਨੀਆ ਦੇ ਵਿੱਚ ਨਵੇਂ ਇੱਕ ਟਰੈਂਡ ਸੈੱਟ ਕਰਤੇ ਸੀਗੇ, ਜਾਂ ਫਿਰ ਅਸੀਂ ਟਰੈਂਡ ਨਹੀਂ ਕਹਿ ਸਕਦੇ ਹੈਗੇ, ਉਸ ਅਕਤੂਬਰ ਰੈਵੋਲਿਊਸ਼ਨ ਦੇ ਕਰਕੇ ਬੜੀਆਂ ਸਾਰੀਆਂ ਜਿਹੜੀਆਂ ਰਾਈਟ ਵਿੰਗਰ ਪਾਰਟੀਆਂ ਸੀ ਉਹ ਬਣ ਗਈਆਂ ਸੀ, ਔਰ ਅੱਜ ਦੀ ਤਰੀਕ 'ਚ ਉਹ ਦੁਨੀਆ 'ਚ ਰਾਜ ਕਰ ਰਹੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਹ ਕਮਿਊਨਿਸਟ ਧੜਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਆਸਟ੍ਰੇਲੀਆ 'ਚ ਕੁਝ ਫਾਰ ਰਾਈਟ, ਯਾਨੀ ਕਿ ਧੁਰ ਦੱਖਣਪੰਥੀ ਸੋਚ ਰੱਖਣ ਵਾਲੇ ਕੁਝ ਮਨਾਰਕਿਸਟ ਲੋਕਾਂ ਨੇ ਇੱਕ ਧੜਾ ਬਣਾਇਆ, ਆਪਣਾ ਇੱਕ ਵੱਖਰਾ ਧੜਾ ਬਣਾਇਆ। ਸਿਡਨੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ 16 ਫਰਵਰੀ 1931 ਨੂੰ, ਔਰ ਇਹਦਾ ਨਾਮ ਰੱਖਿਆ ਜਾਂਦਾ ਨਿਊ ਗਾਰਡ। ਬੜੀ ਐਕਸਟ੍ਰੀਮਿਸਟ ਸੋਚ, ਜੇ ਤੁਸੀਂ ਇਹਨਾਂ ਦੀਆਂ ਦਲੀਲਾਂ ਔਰ ਇਹਨਾਂ ਦੀਆਂ ਅਪੀਲਾਂ ਔਰ ਇਹਨਾਂ ਦੀਆਂ ਸਪੀਚਾਂ ਸੁਣ ਲਵੋ, ਇਹ ਤੁਹਾਨੂੰ ਲੱਗੇਗਾ ਕਿ ਅੱਜ ਕੱਲ੍ਹ ਦੇ ਲੀਡਰ ਤਾਂ ਕਹਿੰਦੇ ਹੀ ਕੁਛ ਨਹੀਂ ਹੈਗੇ। ਜ਼ਹਿਰ ਤਾਂ ਉਹ ਲੋਕ ਉਗਲ ਰਹੇ ਸੀ, ਨਿਊ ਗਾਰਡ ਦੇ ਲੋਕ ਉਗਲ ਰਹੇ ਸੀ, ਕਿਉਂਕਿ ਕਦੇ ਕਦੇ ਸੱਤਾ ਹਥਿਆਉਣ ਦੇ ਲਈ ਇਹ ਜਿਵੇਂ ਟ੍ਰੈਂਡ ਇੱਕ ਹਿਟਲਰ ਨੇ ਵੀ ਸ਼ੁਰੂ ਕੀਤਾ ਸੀ ਨਾ, ਕਿ ਸੱਤਾ ਤੱਕ ਪਹੁੰਚਣ ਦੇ ਲਈ ਕੁਛ ਵੀ ਕਹਿਣਾ ਜ਼ਰੂਰੀ ਹੈ, ਕਿਸੇ ਵੀ ਝੂਠ ਨੂੰ ਕਿਸੇ ਵੀ ਹੱਦ ਤੱਕ ਇੰਨਾ ਉੱਚੀ ਇੰਨਾ ਚਲਾ ਚਲਾ ਕੇ ਦੱਸਣਾ ਜ਼ਰੂਰੀ ਹੈ ਕਿ ਲੋਕ ਸੱਚ ਮੰਨਣ ਲੱਗ ਜਾਣ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹ ਹੁੰਦਾ, ਔਰ ਇਹ ਥਿਊਰੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਹੈਗੀਆਂ ਨੇ। ਖੈਰ ਐਨੀਵੇਜ਼, ਵਾਪਸ ਇਸ ਘਟਨਾ ਦੇ ਵੱਲ ਆਈਏ, ਆਸਟ੍ਰੇਲੀਆ ਦੀ ਇਸ ਘਟਨਾ ਦੇ ਵੱਲ। ਅਤੇ ਪਹਿਲੀ ਜਿਹੜੀ ਆਲਮੀ ਜੰਗ ਹੋਈ ਸੀ ਨਾ, ਖਤਮ ਹੋ ਚੁੱਕੀ ਸੀਗੀ, ਦੂਸਰੀ ਹਾਲੇ ਆਲਮੀ ਜੰਗ ਹਾਲੇ ਹੋਣੀ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਹੋਣੀ ਹੈ ਕਿ ਨਹੀਂ ਹੋਣੀ, ਪਰ ਐਨੀਵੇਜ਼ ਫਸਟ ਵਰਲਡ ਵਾਰ ਤੋਂ ਬਾਅਦ ਉਹਦੇ 'ਚ ਜਿਹੜੇ ਆਸਟ੍ਰੇਲੀਆ ਦੀ ਤਰਫ ਤੋਂ ਲੜਨ ਵਾਲੇ ਲੋਕ ਸੀਗੇ, ਜਿਹੜੇ ਵਾਰ ਵੈਟਰਨ ਜਿਨ੍ਹਾਂ ਨੂੰ ਕਹਿ ਲੈਂਦੇ ਹਾਂ, ਉਹ ਲੋਕ ਇਕੱਠੇ ਹੁੰਦੇ ਨੇ, ਜਾਂ ਇੱਕ ਰਾਈਟ ਵਿੰਗਰ ਸੋਚ ਵਾਲੇ ਲੋਕ ਇਕੱਠੇ ਹੁੰਦੇ ਨੇ, ਮਨਾਰਕਿਸਟ ਲੋਕ ਇਕੱਠੇ ਹੁੰਦੇ ਨੇ, ਜਾਂ ਫਿਰ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਪਸੰਦ ਨਹੀਂ ਸੀ। ਅਕਤੂਬਰ ਰੈਵੋਲਿਊਸ਼ਨ ਨੂੰ ਇੱਥੇ ਬ੍ਰੈਕਟਾਂ 'ਚ ਰੱਖ ਕੇ ਚੱਲੋ, ਉਹਦੇ ਕੀ ਅਸਰ ਸੀਗੇ ਉਹ ਇਹਦੇ 'ਤੇ ਹੈਗੇ ਨੇ। ਐਰਿਕ ਕੈਂਬਲ ਵਰਗਾ ਇੱਕ ਬੰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਫਿਸਰ, ਆਰਮੀ ਆਫਿਸਰ ਰਿਟਾਇਰ ਹੁੰਦਾ, ਔਰ ਫਾਰ ਰਾਈਟ ਐਸੋਸੀਏਸ਼ਨ ਜਿਹੜੀ ਹੈ ਨਿਊ ਗਾਰਡ ਉਹਨੂੰ ਸਥਾਪਿਤ ਕਰਦਾ ਹੈਗਾ, ਔਰ ਐਰਿਕ ਦੇ ਕਹਿਣ ਦੇ ਉੱਤੇ, ਹੁਣ ਅਗਲਾ ਨਾਮ ਜ਼ਰੂਰ ਸੁਣ ਕੇ ਚੱਲਿਓ, ਜਿੰਨੇ ਸਿਡਨੀ ਵਾਲੇ ਲੋਕ ਨੇ ਉਹ ਜ਼ਰੂਰ ਇਸ ਨਾਮ ਨੂੰ ਸਮਝਦੇ ਹੋਏ ਚੱਲਿਓ, ਚਾਰਲਸ ਕਿੰਗਸਫੋਰਡ ਸਮਿਥ ਨੂੰ ਵੀ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਆ ਕੇ ਰਲ ਜਾ, ਕਿਉਂਕਿ ਤੇਰੀ ਇੱਕ ਚੰਗੀ ਫੈਨ ਫੋਲੋਇੰਗ ਹੈਗੀ ਹੈ। ਸੋਸ਼ਲ ਮੀਡੀਆ ਤਾਂ ਨਹੀਂ ਸੀ ਉਸ ਵਕਤ 1930-31 ਦੇ ਵਿੱਚ, ਪਰ ਸਮਿਥ ਜਿਹਨੂੰ ਉਸ ਵਕਤ ਸ਼ਾਰਟ ਨੇਮ ਆਸਟ੍ਰੇਲੀਆ 'ਚ ਅਕਸਰ ਅਸੀਂ ਸ਼ਾਰਟ ਨੇਮ ਦੇ ਨਾਲ ਕਹਿ ਲੈਂਦੇ ਸਮਿਥ ਹੀ ਕਹਿ ਲੈਂਦੇ ਨੇ, ਆਸਟ੍ਰੇਲੀਆ ਦੇ ਏਵੀਏਸ਼ਨ ਸੈਕਟਰ ਦਾ ਇਹ ਮੋਢੀ ਨਾਮ ਹੈਗਾ। ਸਿਡਨੀ ਵਾਲੇ ਕਿਵੇਂ ਜਾਣਦੇ ਨੇ, ਵੈਸੇ ਤਾਂ ਕਿੰਗਸਫਰਡ ਬ੍ਰਿਸਬੇਨ ਦੇ ਵਿੱਚ ਪੈਦਾ ਹੋਏ ਸੀਗੇ, ਪਰ ਉਹ ਰੇਜ ਜਿਹੜੇ ਸੀ ਉਹ ਵਧੇ ਸੀਗੇ ਉਹ ਸਿਡਨੀ ਦੇ ਵਿੱਚ ਹੋਏ ਸੀ, ਔਰ ਉਹਨਾਂ ਨੇ ਆਸਟ੍ਰੇਲੀਅਨ ਆਰਮੀ ਵੀ ਜੁਆਇਨ ਕੀਤੀ ਸੀ। ਗਲੀਪੋਲੀ ਵਾਰ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਅਗਵਾਈ ਵੀ ਕੀਤੀ ਸੀ ਔਰ ਇੱਕ ਫਾਈਟਰ ਦੇ ਤੌਰ ਦੇ ਉੱਤੇ, ਅਤੇ ਉਸ ਤੋਂ ਬਾਅਦ ਇੱਕ ਪਾਇਲਟ ਦੇ ਤੌਰ ਦੇ ਉੱਤੇ ਵੀ ਉਹ ਮਸ਼ਹੂਰ ਹੋਏ ਸੀਗੇ। ਸੋ ਇਹ ਉਹੀ ਕਿੰਗਸਫਰਡ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਜਦੋਂ ਤੁਸੀਂ ਸਿਡਨੀ 'ਚ ਹਵਾਈ ਅੱਡੇ 'ਤੇ ਉੱਤਰਦੇ ਹੋ ਤਾਂ ਉੱਥੇ ਵੱਡਾ ਸਾਰਾ ਲਿਖਿਆ ਹੁੰਦਾ ਚਾਰਲਸ ਕਿੰਗਸਫਰਡ ਸਮਿਥ ਏਅਰਪੋਰਟ। ਚਾਰਲਸ ਤਾਂ ਨਹੀਂ ਲਿਖਿਆ ਹੁੰਦਾ ਪਰ ਕਿੰਗਸਫਰਡ ਸਮਿਥ ਏਅਰਪੋਰਟ ਲਿਖਿਆ ਹੁੰਦਾ। ਸਿਡਨੀ ਦੇ ਹਵਾਈ ਅੱਡੇ ਦਾ ਨਾਮ ਦੇਸ਼ ਦੇ ਏਵੀਏਟਰ ਦੇ ਨਾਮ ਦੇ ਉੱਤੇ, ਜਾਂ ਪਹਿਲੇ ਜਿਹੜੇ ਮੋਢੀ ਹੁੰਦੇ ਨੇ ਜਿਵੇਂ ਇੰਡੀਆ ਦੇ ਵਿੱਚ ਜੇ ਆਰ ਡੀ ਟਾਟਾ ਹੁੰਦੇ ਸੀ ਨਾ, ਜਿਨ੍ਹਾਂ ਨੇ ਪਹਿਲੇ ਪਾਇਲਟ ਦੇ ਤੌਰ 'ਤੇ ਮਸ਼ਹੂਰ ਹੋਏ ਨੇ, ਉਦਾਂ ਹੀ ਚਾਰਲਸ ਕਿੰਗਸਫਰਡ ਸਮਿਥ ਜਿਹੜੇ ਸੀ ਉਹ ਐਰੀ ਕੈਂਬਲ ਦੇ ਕਹਿਣ ਦੇ ਉੱਤੇ ਨਿਊ ਗਾਰਡ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਕਰਦੇ ਕਰਦੇ ਕਰਦੇ ਕਰਦੇ ਐਵੇਂ ਪ੍ਰੋਮੀਨੈਂਟ ਮੈਂਬਰਸ ਦਾ ਇੱਕ ਬਹੁਤ ਵੱਡਾ ਇਹ ਗੁੱਟ ਖੜਾ ਕਰ ਲੈਂਦੇ ਨੇ। ਕਹਿੰਦੇ ਨੇ ਕਿ 50,000 ਦੇ ਕਰੀਬ ਲੋਕ ਇਸ ਧੜੇ ਦੇ ਵਿੱਚ ਉਸ ਵਕਤ ਸ਼ਾਮਲ ਹੋਏ ਨੇ। 50,000 ਕੋਈ ਛੋਟੀ ਗਿਣਤੀ ਨਹੀਂ ਹੈਗੀ, ਇਹ ਸਮਝ ਕੇ ਚੱਲੋ ਕਿ ਆਸਟ੍ਰੇਲੀਆ ਦੀ ਅੱਧੀ ਆਬਾਦੀ ਲਗਭਗ ਇਸ ਧੜੇ ਦੇ ਨਾਲ ਜੁੜ ਗਈ ਸੀਗੀ। ਨਿਊ ਜਿਹੜਾ ਗਾਰਡ ਇੱਕ ਕਿਸਮ ਦਾ ਗਰੁੱਪ ਬਣਿਆ ਸੀਗਾ ਇਹ, ਔਰ ਉਸ ਵਕਤ ਲੇਬਰ ਪਾਰਟੀ ਜਿਹੜੀ ਲੇਬਰ ਪਾਰਟੀ ਸੱਤਾ ਦੇ ਵਿੱਚ ਸੀ ਉਹਨੂੰ ਚੁਣੌਤੀ ਦੇਣ ਲੱਗ ਪਿਆ ਸੀ। ਐਨ ਐਸ ਡਬਲਿਊ ਦੇ ਵਿੱਚ ਉਸ ਵਕਤ ਜੈਕ ਲੈਂਗ ਨਾਮ ਦਾ ਇੱਕ ਸ਼ਖਸ ਹੁੰਦਾ ਸੀ, ਉਹਨੂੰ ਬਿਗ ਫੈਲਾ ਵੀ ਕਹਿ ਲਿਆ ਜਾਂਦਾ ਆਸਟ੍ਰੇਲੀਆ ਦੇ ਉੱਭਰ ਰਹੇ ਪੋਲੀਟੀਸ਼ੀਅਨਸ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ। ਕਹਿੰਦੇ ਕਿ ਉਹਨਾਂ ਦਾ ਉਭਾਰ ਇੰਨੀ ਤੇਜ਼ੀ ਦੇ ਨਾਲ ਹੋਇਆ ਸੀ ਕਿ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀਗਾ। ਔਰ ਐਨ ਐਸ ਡਬਲਿਊ ਦੇ ਪ੍ਰੀਮੀਅਰ ਜਿਨ੍ਹਾਂ ਪੂਰਾ ਨਾਮ ਜੈਕ ਲੈਂਗ ਦਾ, ਵੈਸੇ ਜੌਨ ਥੋਮਸ ਜੈਕ ਲੈਂਗ ਸੀਗਾ, ਇਹ ਪ੍ਰੀਮੀਅਰ ਸੀ ਐਨ ਐਸ ਡਬਲਿਊ ਦੇ, ਔਰ ਐਨ ਐਸ ਡਬਲਿਊ ਬਹੁਤ ਵੱਡਾ ਸੂਬਾ ਸੀ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਜੈਕ ਲੈਂਗ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਇਤਿਹਾਸਕ ਘਟਨਾ ਵਾਪਰੀ ਸੀ। ਉਹ ਲੈਂਡਮਾਰਕ ਆਸਟ੍ਰੇਲੀਆ ਨੂੰ ਮਿਲਿਆ ਸੀਗਾ ਜਿਹਦੀ ਤਸਵੀਰ ਅੱਖਾਂ ਬੰਦ ਕਰੇ ਦੇ ਉੱਤੇ ਆਸਟ੍ਰੇਲੀਆ ਨਾਮ ਲਓ ਤਾਂ ਸਾਹਮਣੇ ਆ ਜਾਂਦੀ ਹੈ। ਸਿਡਨੀ ਦਾ ਹਾਰਬਰ ਬ੍ਰਿਜ, ਜੈਕ ਲੈਂਗ ਦੇ ਸਮੇਂ ਹੀ ਇਹਦਾ ਉਦਘਾਟਨ ਹੁੰਦਾ ਹੈਗਾ ਸਿਡਨੀ ਹਾਰਬਰ ਬ੍ਰਿਜ ਦਾ, ਔਰ ਇਹ ਬ੍ਰਿਜ ਜਿਹੜਾ ਇਹ ਬਹੁਤ ਇਹ ਭਵਿੱਖ ਦੇ ਵਿੱਚ ਪਤਾ ਸੀ ਕਿ ਇੱਕ ਜੈਕ ਲੈਂਗ ਔਰ ਹਾਰਬਰ ਬ੍ਰਿਜ ਨੇ ਆਸਟ੍ਰੇਲੀਆ ਦੀ ਤਵਾਰੀਖ ਲਿਖ ਦੇਣੀ ਹੈਗੀ ਹੈ, ਇੱਥੇ ਦੀ ਤਾਰੀਖ ਲਿਖ ਦੇਣੀ ਹੈ। ਤਾਂ ਇਸ ਕਰਕੇ ਜਿਹੜਾ ਇਹ ਧੜਾ ਸੀਗਾ ਨਿਊ ਗਾਰਡ, ਇਹਨਾਂ ਨੂੰ ਲੱਗਿਆ ਲੈ ਵੀ ਲੇਬਰ ਦੀ ਚੜ੍ਹਾਈ ਹੋ ਜਾਣੀ, ਚੈੱਕਸ ਐਂਡ ਬੈਲੈਂਸ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਧੜੇ ਨੇ ਇਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ। ਇਨਫੈਕਟ ਮਾਰਚ 1932 ਦੇ ਵਿੱਚ ਜਦੋਂ ਹਾਰਬਰ ਬ੍ਰਿਜ ਦਾ ਉਦਘਾਟਨ ਹੋਇਆ ਤਾਂ ਕੈਪਟਨ ਡੀ ਗਰੂਟ ਨਾਮ ਦਾ ਇੱਕ ਬੰਦਾ ਜਿਹੜਾ ਉਹ ਇਸ ਦੀ ਓਪਨਿੰਗ ਦੇ ਲਈ ਘੋੜੇ ਦੇ ਉੱਤੇ ਆਉਂਦਾ, ਪਰ ਇੱਧਰਲੇ ਪਾਸੇ ਜਿਹੜੇ ਆਪਣੇ ਐਰਿਕ ਸੀਗੇ ਜਾਂ ਕਿੰਗਸਫਰਡ ਸੀ ਜਾਂ ਹੋਬਰਟ ਪ੍ਰੀਮੋਰਸ ਸੀ, ਇਹ ਸਾਰੇ ਲੋਕ ਸਿਡਨੀ ਦੇ ਇਸ ਬ੍ਰਿਜ ਦੇ ਉੱਤੇ ਇਕੱਠ ਕਰਦੇ ਨੇ ਅਤੇ ਕਹਿੰਦੇ ਨੇ ਕਿ ਇਹ ਸਰਕਾਰ ਢਹਿਣੀ ਚਾਹੀਦੀ ਹੈ। ਖੈਰ ਉਹਨਾਂ ਦਾ ਮਕਸਦ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ। ਕਿੱਥੇ ਜੈਕ ਲੈਂਗ ਨੇ ਪ੍ਰਧਾਨ ਮੰਤਰੀ ਬਣਨਾ ਸੀ, ਕਿੱਥੇ ਉਹਨੂੰ ਪ੍ਰੀਮੀਅਰ ਦੇ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ, ਅਤੇ ਉਹ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਜੈਕ ਲੈਂਗ ਜਿਹੜੇ ਸੀਗੇ ਉਹ ਵੀ ਚਲੋ ਬਤੌਰ ਪ੍ਰੀਮੀਅਰ ਨਹੀਂ ਰਹੇ, ਅਤੇ ਨਿਊ ਗਾਰਡ ਵੀ ਹੌਲੀ ਹੌਲੀ ਇਹਦੀ ਮੈਂਬਰਸ਼ਿਪ ਜਿਹੜੀ ਇੱਕਦਮ 50,000 'ਤੇ ਚਲੀ ਗਈ ਸੀ ਉਹ ਇੱਕਦਮ ਥੱਲੇ ਆਉਣੀ ਸ਼ੁਰੂ ਹੋ ਗਈ। ਨਿਊ ਗਾਰਡ ਨੇ ਆਪਣਾ ਟੀਚਾ ਹਾਸਲ ਕਰ ਲਿਆ ਸੀ, ਪਰ ਆਸਟ੍ਰੇਲੀਆ ਦੇ ਵਿੱਚ ਇਹ ਕੋਈ ਪਹਿਲੀ ਔਰ ਆਖਰੀ ਘਟਨਾ ਨਹੀਂ ਸੀ। ਫਾਸਿਸਟ ਮੂਵਮੈਂਟ ਆਸਟ੍ਰੇਲੀਆ 'ਚ ਚੱਲਦੇ ਰਹੇ ਨੇ। 40ਵਿਆਂ ਦੇ ਦਹਾਕੇ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਤੁਰਿਆ ਸੀ, ਹਾਲਾਂਕਿ ਇਹ ਮੂਵਮੈਂਟ ਵੀ ਇੱਕ ਕਿਸਮ ਦਾ ਜਿਹੜਾ ਐਂਟੀ ਸੈਮੈਟਿਕ ਗਰੁੱਪ ਸੀ, ਯਹੂਦੀਆਂ ਦੇ ਖਿਲਾਫ ਸੀ। ਅੱਜ ਦੀ ਤਰੀਕ 'ਚ ਆਸਟ੍ਰੇਲੀਆ ਜਿਹੜਾ ਯਹੂਦੀਆਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਾ, ਉਸ ਵਕਤ ਆਸਟ੍ਰੇਲੀਆ 'ਚ ਇਸ ਗਰੁੱਪ ਨੂੰ, ਆਸਟ੍ਰੇਲੀਆ ਫਸਟ ਮੂਵਮੈਂਟ ਨੂੰ ਯਕੀਨ ਮੰਨਿਓ ਕਿਸੇ ਹੋਰ ਨੇ ਨਹੀਂ, ਹਿਟਲਰ ਨੇ ਖੜਾ ਕਰਵਾਇਆ ਸੀ। ਸੋ ਜਰਮਨੀ ਦਾ, ਇਟਲੀ ਦਾ, ਜਾਪਾਨ ਦਾ ਪੂਰੀ ਪੂਰੀ ਹਮਾਇਤ ਸੀ ਅਤੇ ਕਹਿੰਦੇ ਸੀ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਕਿਸਮ ਦਾ ਤੋਰਿਆ ਜਾਊਗਾ। ਅਗੇਨ ਥਾਂ ਉਹੀ ਸੀ ਸਿਡਨੀ, ਔਰ ਇੱਥੋਂ ਇਸ ਕਿਸਮ ਦੀ ਫਾਸਿਜ਼ਮ ਨੂੰ ਜਾਂ ਨਾਜ਼ੀਜ਼ਮ ਨੂੰ ਇੱਕ ਹਵਾ ਦਿੱਤੀ ਗਈ ਸੀ। ਟੀਚਾ ਕੀ ਸੀ ਇੱਕ ਵਾਰ ਫਿਰ ਤੋਂ ਜਿਹੜਾ ਇੱਕ ਸਰਕਾਰ ਦੇ ਵਿੱਚ ਬੈਲੈਂਸ ਬਣਾਉਣ ਦਾ, ਕਿ ਠੀਕ ਹੈ ਜੀ ਇੱਧਰਲੇ ਪਾਸੇ ਸਰਕਾਰ ਕਿਤੇ ਬਹੁਤ ਜ਼ਿਆਦਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਲੋਕਾਂ ਨੂੰ ਇੱਕ ਇਸ ਕਿਸਮ ਦਾ ਇੱਕ ਹੌਕਾ ਦਿੱਤਾ ਜਾਵੇ ਜਾਂ ਡਰਾਵਾ ਦਿੱਤਾ ਜਾਵੇ ਕਿ ਦੇਖੋ ਜੀ ਤੁਸੀਂ ਤਾਂ ਖਤਮ ਹੋ ਜਾਣਾ। ਤੁਹਾਡਾ ਤਾਂ ਬੁਰਾ ਹਾਲ ਹੋ ਜਾਣਾ, ਨੁਕਸਾਨ ਹੋ ਜਾਣਾ। ਸੋ ਇਸ ਕਿਸਮ ਦੇ ਨਾਲ ਇਹ ਧੜਾ ਆਉਂਦਾ। ਫਿਰ 1946 ਚ ਆਸਟ੍ਰੇਲੀਅਨ ਲੀਗਸ ਆਫ ਰਾਈਟ ਨਾਮ ਦੀ ਵੀ ਇੱਕ ਪਾਰਟੀ ਆਉਂਦੀ ਹੈ। ਇਹ ਪੋਲੀਟੀਕਲ ਪਾਰਟੀ ਸੀਗੀ, ਇਨਫੈਕਟ ਯਹੂਦੀਆਂ ਦੇ ਖਿਲਾਫ ਬਣੀ ਹੋਈ ਹੈ ਪਹਿਲੀ ਪੋਲੀਟੀਕਲ ਪਾਰਟੀ ਕਹਿ ਸਕਦੇ ਹੈਗੇ ਹੋ ਇਹ ਤੁਸੀਂ ਆਸਟ੍ਰੇਲੀਆ 'ਚ, ਉਹੀ ਯਹੂਦੀ ਅਗੇਨ ਜਿਨ੍ਹਾਂ ਦੇ ਅੱਜ ਨਾਲ ਖੜੇ ਹੁੰਦਾ ਸੀ ਦਾਅਵਾ ਕਰਦੇ ਹੈਗੇ ਹਾਂ। ਇਸ ਕਿਸਮ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੁਨੀਆ ਭਰ ਦੇ ਵਿੱਚ ਬਣੀਆਂ ਸੀ। ਆਸਟ੍ਰੇਲੀਅਨ ਲੀਗ ਆਫ ਰਾਈਟਸ ਆਸਟ੍ਰੇਲੀਆ 'ਚ ਬਣੀ ਸੀ, ਬ੍ਰਿਟਿਸ਼ ਲੀਗਸ ਆਫ ਰਾਈਟਸ ਬ੍ਰਿਟੇਨ ਦੇ ਅੰਦਰ ਬਣੀ ਸੀ, ਕੈਨੇਡੀਅਨ ਲੀਗ ਆਫ ਰਾਈਟਸ ਬਣੀ ਸੀ, ਨਿਊਜ਼ੀਲੈਂਡ। ਸੋ ਇੱਦਾਂ ਦੀਆਂ ਦੁਨੀਆ ਭਰ ਦੇ ਵਿੱਚ ਪਾਰਟੀਆਂ ਬਣੀਆਂ ਸੀ ਉਸ ਵਕਤ, ਔਰ ਆਸਟ੍ਰੇਲੀਆ ਦੇ ਵਿੱਚ ਵੀ ਬਣੀ ਸੀ। ਬਾਅਦ ਦੇ ਵਿੱਚ ਕੀ ਬਣਿਆ ਇਹਨਾਂ ਦਾ, ਨੋਬਡੀ ਨੋਜ਼। ਅਤੇ ਇਸੇ ਹੀ ਤਰੀਕੇ ਦੇ ਨਾਲ ਅਲੱਗ ਅਲੱਗ ਕਿਸਮ ਦੇ ਐਕਸ਼ਨ ਗਰੁੱਪ, ਫਾਸਿਸਟ ਗਰੁੱਪ, ਨਾਜ਼ੀ ਗਰੁੱਪ, ਰਾਈਟ ਵਿੰਗਰ ਗਰੁੱਪ, ਐਕਸਟ੍ਰੀਮਿਸਟ ਗਰੁੱਪ ਬਣਦੇ ਰਹੇ, ਢਹਿੰਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ। ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਗੱਲ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਂ ਤੁਸੀਂ ਅੱਜ ਕੱਲ੍ਹ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਬੜੇ ਧੜੱਲੇ ਦੇ ਨਾਲ ਸੁਣ ਰਹੇ ਹੋ, ਮੈਂ ਜ਼ਿਆਦਾ ਨਹੀਂ ਕੁਛ ਕਹਿੰਦਾ ਹੈਗਾ, ਪਰ ਮੈਂ ਇੰਨਾ ਕੁ ਮੰਨ ਕੇ ਚੱਲਦਾ ਹੈ ਕਿ ਇਹ ਜਿਵੇਂ ਵਾਵਰੋਲੇ ਨਹੀਂ ਹੁੰਦੇ ਹੈਗੇ ਕਿ ਇੱਕ ਵਾਰ ਆਇਆ ਉਹ ਗਿਆ ਹੋ ਗਿਆ, ਖਤਮ ਕਹਾਣੀ। ਮੈਨੂੰ ਜਿੰਨਾ ਕੁ ਮੈਂ ਸਮਝ ਪਾ ਰਿਹਾ ਹੈਗਾ, ਕਿਉਂਕਿ ਖਬਰਾਂ ਦਾ ਪ੍ਰੋਗਰਾਮ ਤਾਂ ਹੈ ਨਹੀਂ, ਵਿਚਾਰ ਰੱਖਣ ਦਾ ਪ੍ਰੋਗਰਾਮ ਹੈ, ਮੈਨੂੰ ਇੱਕ ਇੰਝ ਗੱਲ ਲੱਗਦੀ ਹੈਗੀ ਹੈ ਕਿ ਇਹ ਨਾਂ ਵੀ ਜਿਹੜਾ ਹੈਗਾ ਇੱਕ ਵਾਵਰੋਲ ਹੈ, ਆਇਆ ਤੂਫਾਨ ਜਿਹਾ ਉਠਾ ਰਿਹਾ ਅਤੇ ਚਲਾ ਜਾਊਗਾ, ਠੰਡਾ ਹੋ ਜਾਊਗਾ। ਅਤੇ ਇਹਦਾ ਮਕਸਦ ਇਹੀ ਹੈ ਕਿ ਜਿਹੜੀ ਮੌਜੂਦਾ ਪਾਰਟੀ ਹੈ ਉਹ ਐਡੀ ਕੁ ਮਜ਼ਬੂਤ ਹੋ ਚੁੱਕੀ ਹੈ ਸੱਤਾਧਾਰੀ ਪਾਰਟੀ ਕਿ ਉਹਨੂੰ ਕਿਤੇ ਲਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਕਰਕੇ ਇੱਕ ਇਸ ਕਿਸਮ ਦਾ ਮੂਵਮੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਕ੍ਰੀਏਟ ਕੀਤਾ ਗਿਆ, ਪਹਿਲਾਂ ਵੀ ਹੁੰਦਾ ਰਿਹਾ। ਕੌਣ ਹੈ ਉਹ ਸ਼ਖਸ, ਉਹਦੇ 'ਤੇ ਅੱਜ ਦਾ ਇਹ ਸ਼ੁਰੂਆਤ ਦਾ ਜਿਹੜਾ ਅੱਧਾ ਕੁ ਘੰਟਾ ਜਾਂ 15-20 ਮਿੰਟ ਆ ਉਹਨੂੰ ਦੇਣ ਦੇ ਚੱਲਦੇ ਹਾਂ, ਤਾਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹੋਏ ਚੱਲਾਂ ਕਿ ਕੋਈ ਜਿੰਨ ਨਹੀਂ ਹੈਗਾ ਇਹ। ਜੇ ਜਿੰਨ ਮੰਨ ਵੀ ਲਓ ਅਤੇ ਜਿਸ ਚਿਰਾਗ ਦੇ ਵਿੱਚੋਂ ਇਹ ਬਾਹਰ ਨਿਕਲਿਆ ਉਸੇ ਚਿਰਾਗ ਦੇ ਵਿੱਚ ਇਹਨੂੰ ਨੱਪ ਲੈਣਾ। ਟੈਂਸ਼ਨ ਨਾ ਲਵੋ, ਚਿੰਤਾ ਨਾ ਕਰੋ। ਕੋਈ ਇੱਕ ਇੰਟਰਵਿਊ ਸੁਣਾਉਂਦੇ ਹਾਂ ਤੁਹਾਨੂੰ, 1996 ਦੇ ਵਿੱਚ ਹੋਈ ਸੀਗੀ। 60 ਮਿੰਟ ਪ੍ਰੋਗਰਾਮ ਇੱਕ ਆਸਟ੍ਰੇਲੀਆ ਦੇ ਵਿੱਚ ਆਉਂਦਾ ਹੁੰਦਾ, ਅੱਜ ਕੱਲ੍ਹ 9 ਨਿਊਜ਼ ਇਹ ਪ੍ਰੋਗਰਾਮ ਚਲਾਉਂਦੇ ਨੇ। ਪ੍ਰੋਗਰਾਮ ਦੇ ਵਿੱਚ ਪੱਤਰਕਾਰ ਦੀ ਤਰਫ ਤੋਂ ਇੱਕ ਸਵਾਲ ਪੁੱਛਿਆ ਜਾਂਦਾ। ਉਸ ਵਕਤ 1996 ਦੇ ਵਿੱਚ ਪਹਿਲੀ ਵਾਰ ਸੱਤਾ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਦਾਖਲਾ ਜਿਸ ਲੇਡੀ ਦਾ ਹੁੰਦਾ, ਜਿਹਨੂੰ ਵਾਵਰੋਲਾ ਮੈਂ ਕਹਿ ਰਿਹਾ ਹੈਗਾ, ਉਹ ਰਿਪੋਰਟਰ ਲਿਜ਼ ਹੇਜ਼ ਦੇ ਸਵਾਲਾਂ ਦਾ ਜਵਾਬ ਦਿੰਦੀ ਹੋਈ ਆਪ ਹੀ ਘਬਰਾ ਜਾਂਦੀ ਹੈ। ਹਾਲਾਂਕਿ ਕਹਿੰਦੀ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਇਸ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ, ਪਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਦੀ ਆਪਦੀ ਅੰਗਰੇਜ਼ੀ ਨਹੀਂ ਡਾਵਾਂਡੋਲੇ ਖਾ ਗਈ। ਆਪਾਂ ਤਾਂ ਫਿਰ 8 'ਚ ਲੈ ਕੇ ਬੈਠੇ ਹੈਗੇ ਹਾਂ, ਹੋਰ ਵੀ ਭਾਸ਼ਾਵਾਂ ਆਉਂਦੀਆਂ ਨੇ, ਸਾਡਾ ਤਾਂ ਸਰ ਜਾਣਾ, ਆਪਣਾ ਸੋਚੋ ਆਪਕਾ ਕਿਆ ਹੋ ਗਿਆ ਜਨਾਬੇ ਵਾਲੀ। ਐਨੀਵੇਜ਼ ਅੱਜ ਦੀ ਤਰੀਕ 'ਚ ਤਾਂ ਇਹਨੂੰ ਇੰਗਲਿਸ਼ ਵੀ ਆ ਗਈ ਹੈ, ਸਲੀਕਾ ਵੀ ਆ ਗਿਆ, ਬੜਾ ਕੁਝ ਸਿੱਖ ਗਈ ਹੈ, ਪਰ ਟਾਈਮ ਲੱਗਿਆ, ਇੱਕ ਬਹੁਤ ਲੰਬਾ ਟਾਈਮ ਲੱਗਿਆ ਹੈਗਾ। ਸਵਾਲ ਸੁਣੋ ਪਹਿਲਾਂ ਅਤੇ ਇਸ ਸਵਾਲ ਦਾ ਜਵਾਬ ਵੀ ਫਿਰ ਸੁਣ ਲਿਓ, ਅਤੇ ਫਿਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਦੀ ਸਾਂਝ ਪਾਉਂਦਾ।
1: Are you xenophobic? Please explain. Xenophobia means a fear of all things foreign. No, I don't think I am. No, I'm not. Is there a problem? Just because I might be... I find this very hard because... I have to sort of clarify all my, what I think and how I feel about things.
2: Precisely. Yeah. Well, precisely, because you are a federal politician. You're not just sitting, we're not just sitting around in a pub talking about things. You're a federal politician. You're standing up in federal parliament making these statements. So, of course, you should be expected to be able to qualify.
1: And which the majority of mainstream Australians are backing me on this issue because they believe in what I'm saying also. They can see it also. But it's all these minority lobby groups who don't like the fact of what I'm saying is because it's going to upset their little world. And they've got a problem with it, not I. All I know is what comes from here inside. And by talking to the people out there in mainstream Australia and their fears also.
2: So it's from the heart, not from the head.
1: I've been learning once I've got it, since I've been in this job.
0: It's been... ਜਦੋਂ ਤੋਂ ਕਹਿੰਦੀ ਮੈਂ ਜੋਬ 'ਚ ਆਈ ਹਾਂ ਉਦੋਂ ਤੋਂ ਮੈਂ ਲਰਨ ਕਰ ਲਈ ਹਾਂ। ਪੌਲਿਨ ਹੈਨਸਨ, ਜੇ ਤੁਹਾਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਤਾਰੀਖ ਦੇ ਵਿੱਚ ਇਹ ਨਾਮ ਬਦਲ ਕੇ ਰੱਖ ਦੂਗਾ ਇਤਿਹਾਸ ਨੂੰ, ਵਰਤਮਾਨ ਨੂੰ, ਔਰ ਵਰਤਮਾਨ ਨੂੰ ਇਤਿਹਾਸ ਬਣਾ ਦੂਗਾ, ਮੇਰੀ ਪੋਲੀਟੀਕਲ ਪ੍ਰੈਡਿਕਸ਼ਨ ਇਹ ਕਹਿ ਰਹੀ ਹੈ ਕਿ ਐਡਾ ਕੁਛ ਵੱਡਾ ਹੋਣ ਨਹੀਂ ਲੱਗਿਆ ਹੈਗਾ, ਔਰ ਉਮੀਦਾਂ ਵੀ ਨਾ ਲਗਾ ਕੇ ਚੱਲੋ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ, ਔਰ ਅੱਜ ਇਸ ਸਿਆਸਤ ਦੀ ਆਪਾਂ ਗੱਲ ਕਰਨੀ ਹੈ, ਔਰ ਉਹ ਜਿਹੜੀ ਇੱਕ ਪੋਲੀਟੀਕਲ ਭਵਿੱਖਬਾਣੀ ਹੁੰਦੀ ਹੈ ਉਹ ਇੱਦਾਂ ਦੀ ਉਹ ਰਹੀ ਹੈਗੀ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜੋ 100-200 ਸਾਲਾਂ ਤੋਂ ਚੱਲਦਾ ਆ ਰਿਹਾ ਉਹੀ ਅਗਲੇ 100-200 ਸਾਲਾਂ ਤੱਕ ਚੱਲਦਾ ਰਹੇਗਾ। ਘੱਟੋ ਘੱਟ ਅਮੈਰੀਕਾ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹਨਾਂ ਦੇ ਪ੍ਰਸਪੈਕਟਿਵ ਦੇ ਵਿੱਚ ਇਹ ਤਸਵੀਰ ਬਦਲਣ ਨਹੀਂ ਲੱਗੀ। ਮੈਂ ਕੀ ਕਹਿ ਰਿਹਾ, ਥੋੜ੍ਹਾ ਜਿਹਾ ਪ੍ਰੋਗਰਾਮ ਸੁਣ ਲਵੋ, ਹੌਲੀ ਹੌਲੀ ਇੱਕ ਇੱਕ ਗੱਲ ਤੁਹਾਨੂੰ ਸਮਝ ਆ ਜਾਏਗੀ। 2016 ਦੇ ਵਿੱਚ ਇਹ ਜਿਹੜੀ ਇੰਟਰਵਿਊ, ਵੈਸੇ ਅੱਜ ਤੋਂ ਬਾਈ ਦੀ ਵੇ 30 ਸਾਲ ਪੁਰਾਣੀ ਹੈਗੀ, ਉਦੋਂ ਇਹਨਾਂ ਦਾ ਹਲੇ ਪਰਦਾ ਉੱਠਿਆ ਹੀ ਸੀਗਾ। ਪੌਲਿਨ ਹੈਨਸਨ ਪਹਿਲੀ ਵਾਰ ਆਈ ਸੀ ਪੋਲੀਟਿਕਸ ਵਿੱਚ 2016 'ਚ। ਪੌਲਿਨ ਹੈਨਸਨ ਹਾਲਾਂਕਿ ਕੋਈ ਬਹੁਤ ਵੱਡਾ ਨਾਮ ਨਹੀਂ ਸੀਗਾ, ਅਗਲੇ ਮਤਲਬ 20 ਸਾਲਾਂ ਦੇ ਵਿੱਚ ਵੀ ਉਹ ਕੋਈ ਬਹੁਤ ਵੱਡਾ ਨਾਮ ਨਹੀਂ ਬਣ ਸਕਿਆ, ਪਿਛਲੇ 10 ਸਾਲਾਂ 'ਚ ਵੀ ਨਹੀਂ ਬਣ ਸਕਿਆ, ਪਿਛਲੇ 1-1.5 ਸਾਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਜਾਂ ਉਹ ਤੋਂ ਵੀ ਹੋਰ ਜ਼ਿਆਦਾ ਪ੍ਰਿਸਾਈਸਲੀ ਪਿਛਲੇ 3-6 ਮਹੀਨਿਆਂ 'ਚ ਬਣ ਸਕਿਆ ਹੈਗਾ ਇਹ ਨਾਮ ਵੱਡਾ। ਉਹਦੇ ਵੀ ਬੜੇ ਇੱਕ ਕਾਰਨ, ਦੇਖੋ ਐਵੇਂ ਇੱਕਦਮ ਨਹੀਂ ਹੁੰਦਾ ਹੁੰਦਾ, ਤੁਸੀਂ ਠੀਕ ਹੈ ਤੁਸੀਂ ਪੋਲੀਟਿਕਸ ਦੇ ਵਿੱਚ ਹੈਗੇ ਹੋ, ਪਰ ਐਂ ਇੱਕਦਮ ਨਹੀਂ ਹੋ ਸਕਦਾ ਹੈਗਾ। ਤੋ ਜ਼ਾਹਰ ਜਿਹੀ ਗੱਲ ਹੈ ਕਿ ਇਸੇ ਕਰਕੇ ਮੈਂ ਪੋਲੀਟੀਕਲ ਪ੍ਰੈਡਿਕਸ਼ਨਸ ਕਰ ਰਿਹਾ ਹੈਗਾ ਕਿ ਜੇ ਕੋਈ ਨਾਮ ਕਈ ਸਾਲਾਂ ਤੋਂ ਬਹੁਤ ਵੱਡਾ ਹੋਵੇ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹ ਬਹੁਤ ਵੱਡਾ ਹੁੰਦਾ ਜਾਂਦਾ, ਤਾਂ ਫਿਰ ਉਹਦਾ ਡਰ ਹੋ ਸਕਦਾ, ਪਰ ਇਸ ਇੱਕ ਨਾਮ ਦਾ ਨਹੀਂ ਹੋ ਸਕਦਾ, ਕਿਉਂਕਿ ਇਹ ਚੁਟਕੀ ਦੇ ਵਿੱਚ ਜਿਹੜਾ ਇੱਕ ਨਾਮ ਇੱਕਦਮ ਮੀਡੀਆ ਦੇ ਵਿੱਚ ਉਛਾਲਿਆ ਗਿਆ ਹੈਗਾ। ਸੋ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ। ਹੁਣ ਮੈਂ ਤੁਹਾਨੂੰ ਆਪਣੇ ਜਿਹੜੇ ਦਾਅਵੇ ਕਰ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕੁਛ ਗੱਲਾਂ ਦੱਸਣ ਲੱਗਿਆ। ਇੱਕ ਨਾ ਆ ਪਿੱਛੇ ਜੇ ਹੁਣ ਜਿਹੜੀ ਸਪੀਚ ਇਹਨਾਂ ਨੇ ਦਿੱਤੀ ਸੀ ਉਹਦੇ 'ਚ ਪਿੱਛੇ ਗੈਟਅਪ ਨਾਮ ਦਾ ਇੱਕ ਅਦਾਰਾ ਸੀਗਾ, ਜਿਹੜਾ ਹਾਲਾਂਕਿ ਉਹ ਹੈਗੇ ਲੈਫਟਿਸਟ ਹੀ ਨੇ, ਪਰ ਉਹਨਾਂ ਨੇ ਇੱਕ ਬਹੁਤ ਵੱਡਾ ਪੋਸਟਰ ਲਗਾਤਾ ਸੀ ਅਤੇ ਵੀ ਪੌਲਿਨ ਹੈਨਸਨ ਜਿਹੜੀ ਉਹ ਜੀਨਾ ਰਾਈਨਹਾਰਟ ਦੇ ਪੈਸਿਆਂ ਦੇ ਉੱਤੇ ਖੇਡ ਰਹੀ ਹੈ, ਜ਼ਿਆਦਾ ਹੀ ਉੱਛਲ ਰਹੀ ਹੈ, ਅਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ। ਅਤੇ ਥੱਲੇ ਲਿਖਿਆ ਵੀ ਸੀਗਾ ਕਿ ਮੈਂ ਕਰਮਚਾਰੀਆਂ ਦੀ ਤਨਖਾਹਾਂ ਦਾ ਵਿਰੋਧ ਕਰਦੀ ਹਾਂ ਪਰ ਮੈਂ ਆਪ ਪੇ ਰਾਈਜ਼ ਲੈ ਰਹੀ ਹੈਗੀ। ਸੋ ਦੋਗਲੀ ਰਾਜਨੀਤੀ ਜਿਹੜੀ ਹੁੰਦੀ ਹੈ ਉਹਦੇ ਕਿਵੇਂ ਜਿਹੜੇ ਪਰਦੇ ਫਾਸ਼ ਹੁੰਦੇ ਨੇ। ਐਨੀਵੇਜ਼, ਗੈਟਅਪ ਦੀ ਗੱਲ ਨਹੀਂ ਕਰਨੀ, ਫੈਡਅਪ ਦੀ ਗੱਲ ਕਰਨੀ। ਫੈਡਅਪ ਨਾਮ ਦਾ ਇੱਕ ਕੈਂਪੇਨ ਇਹਨਾਂ ਨੇ ਤੋਰਿਆ ਸੀਗਾ ਅਤੇ ਉਹਦੇ 'ਚ ਇਹ ਜਿਹੜੀ ਐਨਾ ਬ੍ਰੌਨਵਿਸਕੀ ਨਾਮ ਦੀ ਇੱਕ ਡਾਕੂਮੈਂਟਰੀ ਫਿਲਮ ਮੇਕਰ ਹੈਗੀ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਅਤੇ ਉਹ ਡਾਕੂਮੈਂਟਰੀ ਦੇ ਵਿੱਚੋਂ ਕੁਛ ਅੰਸ਼ ਮੈਂ ਚੱਕੇ ਵੀ ਨੇ, ਤੁਹਾਡੇ ਤੱਕ ਸਾਂਝੇ ਵੀ ਕਰਨ ਲੱਗੇ। ਐਨਾ ਬ੍ਰੌਨਵਿਸਕੀ ਨੇ ਇਹ ਗੱਲ ਕੀਤੀ ਕਿ ਉਹ ਡਾਕੂਮੈਂਟਰੀ ਜਿਵੇਂ ਜਿਵੇਂ ਤੁਸੀਂ ਦੇਖੋਗੇ ਉਹਦੇ ਵਿੱਚ ਉਹ ਆਪ ਦੱਸਦੀ ਹੈ ਕਿ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸਿਆਸਤਦਾਨ ਹੈਗੇ ਨੇ, ਪਰ ਪੌਲਿਨ ਹੈਨਸਨ 'ਤੇ ਮੈਂ ਡਾਕੂਮੈਂਟਰੀ ਇਸ ਕਰਕੇ ਬਣਾਈ ਹੈ ਕਿ ਹਾਲਾਂਕਿ ਇਹਦੀ ਜਿਹੜੀ ਗੱਲ ਹੈਗੀ ਹੈ ਉਹ ਸਮਝ ਨਹੀਂ ਆਉਂਦੀ ਹੈਗੀ, ਪਰ ਫਿਰ ਵੀ ਇਹਦੀ ਜਿਹੜੀ ਗੱਲ ਉਹ ਬਹੁਤ ਲੋਕਾਂ ਦੇ ਸਿੱਧੇ ਮਨ ਦੇ ਵਿੱਚ ਜਾ ਕੇ ਲੱਗਦੀ ਹੈ, ਸਮਝ ਨਹੀਂ ਆਉਂਦੀ। ਇਹ ਇੱਕ ਵੱਖਰੀ ਗੱਲ ਹੈ, ਸਮਝ ਦਾ ਮਤਲਬ ਇਹ ਹੈ ਕਿ ਉਹਦੀ ਜਿਵੇਂ ਟਰੰਪ ਸਾਹਿਬ ਨਹੀਂ ਗੱਲ ਕਰਦੇ ਕਿ ਮੈਂ ਇਰਾਨ 'ਤੇ ਅਟੈਕ ਨਹੀਂ ਕਰੂੰਗਾ, ਲੈ ਮੈਂ ਤਾਂ ਕਰਤਾ ਅਟੈਕ, ਸੋ ਆਪਣੀ ਗੱਲ 'ਤੇ ਨਹੀਂ ਕੋਈ ਬੰਦਾ ਰਹਿੰਦਾ। ਉਵੇਂ ਪੌਲਿਨ ਹੈਨਸਨ ਦਾ ਸਿਸਟਮ ਹੈ ਕਿ ਮੈਂ ਆਹ ਗੱਲ ਕੀਤੀ ਹੈ ਅਤੇ ਮੈਂ ਹੁਣ ਇਹਦੇ 'ਤੇ ਹੈ ਨਹੀਂ। ਡਾਕੂਮੈਂਟਰੀ ਦੀ ਸ਼ੁਰੂਆਤ ਉਹ ਕੁਛ ਇਸ ਤਰੀਕੇ ਦੇ ਨਾਲ ਕਰਦੀ ਹੈ ਕਿ ਇੱਕ ਛੋਟੀ

1954 ਦੇ ਵਿੱਚ ਪੈਦਾ ਹੋਈ ਸੀ ਇਹ 60s ਦੀ 50s ਦੀ ਗੱਲ ਹੈਗੀ ਹੈ ਤੇ ਉਦੋਂ ਸਰਕਾਰ ਨੇ ਇੱਕ ਕੈਂਪੇਨ ਚਲਾਇਆ ਹੋਇਆ ਸੀਗਾ ਕਿ ਬੱਚਿਆਂ ਨੂੰ ਤਗੜੇ ਕਰਨਾ ਹੈਗਾ ਤੇ ਮਜ਼ਬੂਤ ਰੱਖਣਾ ਹੈਗਾ ਸੋ ਇਸ ਕਰਕੇ ਉਸ ਦੌਰ ਦੇ ਵਿੱਚ ਕੁਇਨਜ਼ਲੈਂਡ ਦੀ ਸਰਕਾਰ ਦਾ ਜਿਹੜਾ ਹੈਲਥ ਇਨੀਸ਼ੀਏਟਿਵ ਸੀਗਾ ਉਹਦੇ ਚੱਲਦਿਆਂ ਉਹਨਾਂ ਨੇ ਦੁੱਧ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਸਕੂਲ ਦੇ ਵਿੱਚ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਪੌਲੀਨ ਹੈਂਸਨ ਨਹੀਂ ਸੀ ਪੀਂਦੀ ਹੁੰਦੀ ਅਤੇ ਉਹ ਡਾਕੂਮੈਂਟਰੀ ਦੇ ਵਿੱਚ ਦੱਸਿਆ ਉਹ ਕਹਿੰਦੀ ਕਿਉਂ ਨਹੀਂ ਸੀ ਪੀਂਦੀ ਅਤੇ ਉਹ ਆਪਣੇ ਦੁੱਧ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਬੋਤਲਾਂ ਸੀਗੀਆਂ ਉਹਨਾਂ ਨੂੰ ਸਟੈਕ ਕਰੀ ਜਾਂਦੀ ਸੀਗੀ ਅਤੇ ਨਖਰਾ ਅਤੇ ਉਹ ਇੱਕ ਦਿਨ ਪ੍ਰਿੰਸੀਪਲ ਨੇ ਫੜ ਲਈਆਂ ਜਿੱਥੇ ਬੋਤਲਾਂ ਸਟੈਕ ਕਰ ਰਹੀ ਸੀ ਅਤੇ ਕਹਿੰਦੇ ਬੜੀ ਬਦਬੂ ਜੀ ਆ ਰਹੀ ਹੈ ਫਿਰ ਉਹਨੇ ਪੁੱਛਿਆ ਵੀ ਆ ਇੱਥੇ ਮੋਲਡ ਲੱਗ ਚੁੱਕੀ ਹੈ ਅਤੇ ਦੱਸੋ ਕਿਹਨੇ ਕਿਹਨੇ ਕੀਤਾ ਪ੍ਰਿੰਸੀਪਲ ਨੂੰ ਤਾਂ ਲੱਗਿਆ ਵੀ ਬਹੁਤ ਸਾਰੇ ਬੱਚੇ ਕਰ ਰਹੇ ਉਹਨੇ ਪੌਲੀਨ ਹੈਂਸਨ ਨੇ ਫਿਰ ਬਾਅਦ 'ਚ ਜਦੋਂ ਡਾਂਟ ਡਪਟ ਪਈ ਹੁਣ ਅਸਲੀਅਤ ਤਾਂ ਨਹੀਂ ਹੁੰਦੀ ਡਾਕੂਮੈਂਟਰੀ ਜਦੋਂ ਬਣਦੀ ਹੈ ਤਾਂ ਉਸ ਦੇ ਵਿੱਚ ਜਿਹਦੇ ਨਾਮ ਦੇ ਉੱਤੇ ਬਣਦੀ ਹੁੰਦੀ ਹੈ ਉਹਨੂੰ ਹੀਰੋਇਕ ਵੀ ਦਿਖਾਉਣਾ ਹੁੰਦਾ ਹੋ ਸਕਦਾ ਉਸ ਵਕਤ ਮੁਰਗਾ ਬਣਾਇਆ ਹੋਵੇ ਪ੍ਰਿੰਸੀਪਲ ਨੇ ਹੋ ਸਕਦਾ ਚੰਡ ਮਾਰੀ ਹੋਵੇ ਕੁੱਟਿਆ ਹੋਵੇ ਕੁਛ ਵੀ ਹੋ ਸਕਦਾ ਆਪਾਂ ਨੂੰ ਨਹੀਂ ਪਤਾ 50s 60s ਦੇ ਵਿੱਚ ਆਸਟ੍ਰੇਲੀਅਨ ਸਕੂਲ ਕਿੱਦਾਂ ਦੇ ਸੀ ਕੋਈ ਦੱਸੂਗਾ ਤਾਂ ਉਹ ਦੱਸ ਸਕਦਾ ਕੁਇਨਜ਼ਲੈਂਡ ਦੇ ਵਿੱਚ ਕੀ ਸਿਸਟਮ ਸੀ ਬਟ ਐਨੀਵੇਜ਼ ਡਰਾਵੇ ਧਮਕਾਵੇ ਤੋਂ ਬਾਅਦ ਪੌਲੀਨ ਹੈਂਸਨ ਤੋਂ ਵੀ ਪੁੱਛਿਆ ਗਿਆ ਅਤੇ ਉਹਨੇ ਮੰਨ ਗਈ ਅਤੇ ਕਹਿੰਦੀ ਹਾਂ ਮੈਂ ਇਸ ਕਰਕੇ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਪਸੰਦ ਨਹੀਂ ਹੈਗਾ ਅਤੇ ਮੈਂ ਘਰੇ ਤਾਂ ਜਦੋਂ ਦੁੱਧ ਪੀਂਦੀ ਹਾਂ ਗਰਮ ਕਰਕੇ ਪੀਂਦੀ ਹਾਂ ਠੰਡਾ ਨਹੀਂ ਮੈਂ ਪੀਂਦੀ ਸੋ ਇਹ ਜਿਹੜੀ ਇੱਕ ਮੈਂ ਇਸ ਕਰਕੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚ ਇਹ ਇੱਕ ਗੱਲ ਚੱਕ ਰਿਹਾ ਹੈਗਾ ਕਿਉਂਕਿ ਪਹਿਲਾਂ ਚੀਜ਼ ਕਹਿ ਦੇਣੀ ਅਤੇ ਫਿਰ ਉਹਦੇ 'ਤੇ ਸਟੈਂਡ ਬੜਾ ਕਮਜ਼ੋਰ ਜਿਹਾ ਲੈ ਲੈਣਾ ਅਤੇ ਕਹਿ ਦੇਣਾ ਅਤੇ ਕਰ ਦੇਣਾ ਉਹਦੇ 'ਚ ਫਰਕ ਹੁੰਦਾ ਇੱਕ ਇੱਕ ਤਾਂ ਬੰਦਾ ਹੁੰਦਾ ਕਿ ਮੈਂ ਕਿਸੇ ਚੀਜ਼ 'ਤੇ ਸਟੈਂਡ ਲੈ ਰਿਹਾ ਅਤੇ ਉਹਦਾ ਜਦੋਂ ਮੈਂ ਕਾਰਨ ਤੁਹਾਨੂੰ ਦੱਸੂੰਗਾ ਤਾਂ ਤੁਸੀਂ ਮੰਨ ਜਾਓਗੇ ਕਿ ਯਾਰ ਵਾਕਈ ਇਹੀ ਐਂਗਲ ਸੀ ਕਹਾਣੀ ਦਾ ਇਹੀ ਇੱਦਾਂ ਹੀ ਹੋਣਾ ਚਾਹੀਦਾ ਸੀ ਐਂਡ ਆਈ ਐਮ ਵਿਦ ਯੂ ਪਰ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਦਾ ਸਟੈਂਡ ਹੀ ਦੇਖੋ ਯਾਰ ਆਹ ਗੱਲ 'ਤੇ ਸਟੈਂਡ ਲਿਆ ਨਾ ਐਨੀਵੇਜ਼ ਸਿੰਗਲ ਮਦਰ ਆਪਣੇ ਘਰ ਵਾਲੇ ਦੇ ਨਾਲ ਹੀ ਨਹੀਂ ਬਣੀ 1996 ਦੇ ਵਿੱਚ ਕੁਇਨਜ਼ਲੈਂਡ ਦੇ ਇਪਸਵਿਚ ਦੇ ਵਿੱਚ ਇੱਕ ਫਿਸ਼ ਐਂਡ ਚਿਪਸ ਸ਼ੌਪ ਸ਼ੁਰੂ ਕਰ ਲੈਂਦੀ ਹੈ ਪੌਲੀਨ ਹੈਂਸਨ ਅਤੇ ਉਸ ਦੌਰ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਸੀਗਾ ਆਵਾਸ ਪ੍ਰਵਾਸ ਦਾ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਸੀ ਪੌਲ ਕੀਟਿੰਗ ਉਹ ਪੌਲ ਕੀਟਿੰਗ ਕਾਫੀ ਮਜ਼ਬੂਤ ਪ੍ਰਧਾਨ ਮੰਤਰੀ ਸੀ ਆਸਟ੍ਰੇਲੀਆ ਦੇ ਔਰ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਏਸ਼ੀਅਨ ਮੁਲਕਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਵਾਲੇ ਪ੍ਰਧਾਨ ਮੰਤਰੀ ਮੰਨੇ ਜਾ ਸਕਦੇ ਨੇ ਕਿਉਂਕਿ ਲੋੜ ਸੀਗੀ ਉਸ ਵਕਤ ਆਸਟ੍ਰੇਲੀਆ ਨੂੰ ਵੀ ਹਾਲਾਂਕਿ ਉਸ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਵਾਈਟ ਆਸਟ੍ਰੇਲੀਆ ਪਾਲਿਸੀ ਜਿਹੜੀ ਸੀਗੀ ਉਹ ਖਤਮ ਹੋ ਚੁੱਕੀ ਸੀ ਅਤੇ ਹੁਣ ਆਸਟ੍ਰੇਲੀਆ ਮਾਈਗ੍ਰੈਂਟਸ ਦੇ ਵੱਲ ਮੂੰਹ ਤੱਕ ਰਿਹਾ ਸੀ ਕਿਉਂਕਿ ਆਸਟ੍ਰੇਲੀਆ ਦੀ ਗ੍ਰੇ ਹੇਅਰ ਪਾਪੂਲੇਸ਼ਨ ਨੂੰ ਲੋੜ ਸੀ ਕਿ ਕੁਛ ਬਾਹਰੀ ਲੋਕ ਆਉਣ ਅਤੇ ਇਸ ਦੇਸ਼ ਨੂੰ ਚੱਲਦਾ ਰੱਖ ਸਕਣ ਗੁਆਂਢ ਦੇ ਵਿੱਚੋਂ ਹੀ ਲੋਕ ਲੈਣੇ ਸ਼ੁਰੂ ਕੀਤੇ ਵੀਅਤਨਾਮ ਦੇ ਵਿੱਚ ਉਸ ਦੌਰ ਦੇ ਵਿੱਚੋਂ ਵੱਡੀ ਗਿਣਤੀ 'ਚ ਲੋਕ ਆਸਟ੍ਰੇਲੀਆ 'ਚ ਇਮੀਗ੍ਰੇਟ ਹੋਣ ਲੱਗ ਪਏ ਫਿਸ਼ ਐਂਡ ਚਿਪਸ ਸ਼ੌਪ ਦੇ ਉੱਤੇ ਜਦੋਂ ਅਕਸਰ ਕਾਮਿਆਂ ਦੀ ਕਮੀ ਰਹਿ ਜਾਂਦੀ ਸੀ ਬਜ਼ੁਰਗ ਜਨਾਨੀਆਂ ਦੇ ਨਾਲ ਕਿੰਨਾ ਕੁ ਦੇਰ ਚਲਾ ਲੈਂਦੀ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ ਸੋ ਇਸ ਕਰਕੇ ਪੌਲੀਨ ਹੈਂਸਨ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਹੋਣੀਆਂ ਕਿਉਂਕਿ ਅੱਜ ਦੀ ਤਰੀਕ 'ਚ ਤਾਂ ਇਹ ਕਹਿ ਰਹੀ ਹੈ ਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਬਿਜ਼ਨਸਿਸ ਨੇ ਉਹਨਾਂ ਦੀ ਜੇਬ ਭਰੀ ਰਹਿਣੀ ਚਾਹੀਦੀ ਹੈ ਸੋ ਐਨੀਵੇਜ਼ 1996 ਦੇ ਵਿੱਚ ਇਹ ਫੈਡਰਲ ਪੋਲੀਟਿਕਸ 'ਚ ਆਉਣ ਦਾ ਫੈਸਲਾ ਕਰਦੇ ਨੇ ਲਿਬਰਲ ਪਾਰਟੀ ਨੂੰ ਜੁਆਇਨ ਕਰਦੇ ਨੇ ਆਕਸਲੀ ਦੀ ਸੀਟ ਹੈ ਕੁਇਨਜ਼ਲੈਂਡ 'ਚ ਉੱਥੋਂ ਖੜ੍ਹਦੇ ਨੇ ਪਰ ਇਸ ਦਰਮਿਆਨ ਉਹ ਬੜੇ ਰੇਸਿਸਟ ਰਿਮਾਰਕ ਕਰ ਦਿੰਦੇ ਨੇ ਲਿਬਰਲ ਪਾਰਟੀ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈਗੀ ਹੈ ਅਤੇ ਫਿਰ ਇਹ ਇੰਡੀਪੈਂਡੈਂਟ ਵੀ ਲੜਨ ਲੱਗਦੇ ਨੇ ਅਤੇ ਉਹ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ ਇੱਕ 1.5-2 ਮਿੰਟ ਦੀ ਇੱਕ ਸਪੀਚ ਦਾ ਇੱਕ ਪਾਰਟ ਹੈ ਜਿਹਦੇ 'ਚ ਏਸ਼ੀਅਨਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਰਹੇ ਸੀ ਸਪੈਸ਼ਲੀ ਇੰਡੀਅਨਸ ਦੇ ਉੱਤੇ ਪੌਲੀਨ ਹੈਂਸਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਜੇ ਇਹ ਲੋਕ ਸਾਡੇ ਦੇਸ਼ ਦੇ ਵਿੱਚ ਆ ਗਏ ਦੇਸ਼ ਦਾ ਨਕਸ਼ਾ ਵਿਗੜ ਜਾਣਾ ਹੈਗਾ ਪੌਲੀਨ ਹੈਂਸਨ ਦੀ ਉਹ ਸਪੀਚ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਔਰ ਯਾਦ ਰੱਖੋ ਕਿਉਂਕਿ ਕੋਈ ਫਰਕ ਨਹੀਂ ਆਇਆ ਉਸ ਵਕਤ ਵੀ ਇਹੀ ਡਰਾਵਾ ਸੀਗਾ ਕਿ ਦੇਖੋ ਜੀ ਜੇ ਅਸੀਂ ਨਾ ਜਲਦੀ ਸੰਭਲੇ ਤਾਂ ਅਸੀਂ ਇੰਗਲੈਂਡ ਬਣ ਜਾਂਗੇ ਅਮੈਰੀਕਾ ਬਣ ਜਾਂਗੇ ਅੱਜ ਵੀ ਉਹੀ ਡਰਾਵੇ ਨੇ 20-30 ਸਾਲਾਂ ਬਾਅਦ ਵੀ ਉਹੀ ਚੀਜ਼ਾਂ ਕੰਟੀਨਿਊ ਕਿਵੇਂ ਰਹਿ ਸਕਦੀਆਂ ਨੇ ਕਿਵੇਂ ਪੋਲੀਟਿਕਸ ਦੇ ਵਿੱਚ ਤੁਸੀਂ ਇੱਕ ਆਈਡੀਓਲੋਜੀ ਫੜ ਕੇ ਰੱਖਣੀ ਹੈ ਅਤੇ ਉਸ ਆਈਡੀਓਲੋਜੀ ਨੂੰ ਪਸੰਦ ਕਰਨ ਵਾਲੇ ਤੁਹਾਡੇ ਨਾਲ ਜੁੜੇ ਰਹਿਣਗੇ ਉਹਨੂੰ ਨਾ ਪਸੰਦ ਕਰਨ ਵਾਲੇ ਤੁਹਾਡੇ ਤੋਂ ਡਰੇ ਰਹਿਣਗੇ ਅਤੇ ਫਿਰ ਕਦੇ ਨਾ ਕਦੇ ਤਾਂ ਜਿਹੜਾ ਇੱਕ ਧੜਾ ਹੈਗਾ ਜਦੋਂ ਜਿਵੇਂ ਹੀ

0: ਸਿਆਸਤ ਦੇ ਵਿੱਚ ਏਦਾਂ ਹੀ ਹੁੰਦਾ ਨਾ, ਸੀਸਾ ਦੀ ਗੇਮ ਹੁੰਦੀ ਹੈ ਸਿਆਸਤ। ਸੀਸਾ ਤੇ ਬੈਠੇ ਹੋ ਕਦੇ ਪਾਰਕਾਂ ਦੇ ਵਿੱਚ, ਇੱਕ ਪਾਸੇ ਬੋਝ ਪਾਉਂਦੇ ਹੋ ਤੁਸੀਂ ਤਾਂ ਦੂਜਾ ਪਾਸਾ ਉੱਤੇ ਨੂੰ ਉੱਠ ਜਾਂਦਾ, ਫਿਰ ਦੂਜੇ ਪਾਸੇ ਵੱਧ ਬੋਝ ਪੈਂਦਾ ਤਾਂ ਇੱਕ ਪਾਸਾ ਉੱਠ ਜਾਂਦਾ। ਸੋ ਇਹ ਸੀਸਾ ਦੀ ਗੇਮ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਜਿਹੜਾ ਥੱਕ ਗਿਆ ਜਦੋਂ ਉੱਠ ਕੇ ਜਾਣਾ ਤਾਂ ਤੁਸੀਂ ਉਹਦੀ ਥਾਂ ਲੈ ਲੈਣੀ ਹੈ। ਸਿਆਸਤ ਕੱਲ੍ਹ ਦੀਆਂ ਖਬਰਾਂ 'ਚ ਵੀ ਦੱਸਿਆ ਸੀ ਕਿ ਇੱਕ ਮੌਕਾ ਤੇ ਇੱਕ ਮੌਕਾ ਪ੍ਰਸਤੀ, ਇਹ ਦੋ ਹੀ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਹੈ। ਪੌਲਿਨ ਹੈਨਸਨ ਦੋਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਨੇ, ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਕੀ ਸਪੀਚ ਦਿੰਦੇ ਨੇ ਇਹ 2 ਮਿੰਟ ਦੀ, ਇਹ ਯਾਦ ਕਰ ਲਓ, ਕੰਠਸਥ ਕਰ ਲਓ, ਗਲੇ ਬੰਨ ਲਓ, ਜਿਵੇਂ ਤੁਹਾਨੂੰ ਭਗਵਤ ਗੀਤਾ ਜਾਂ ਬਾਣੀਆਂ ਯਾਦ ਨੇ, ਇੱਦਾਂ ਪੌਲਿਨ ਹੈਨਸਨ ਦੀ ਇਹ ਸਪੀਚ ਵੀ ਯਾਦ ਹੋਣੀ ਚਾਹੀਦੀ ਹੈਗੀ ਹੈ। ਵਜ੍ਹਾ ਪ੍ਰੈਡਿਕਸ਼ਨ ਕਰ ਰਿਹਾ ਮੈਂ, ਬਹੁਤ ਵੱਡੀ ਚੱਲਣੀ ਨਹੀਂ ਇਹ ਦੁਕਾਨ ਬਹੁਤੀ।
1: ਇਮੀਗ੍ਰੇਸ਼ਨ ਪਾਲਿਸੀ ਰੈਡੀਕਲੀ ਰਿਵਿਊਡ ਐਂਡ ਦੈਟ ਆਫ ਮਲਟੀਕਲਚਰਲਿਜ਼ਮ ਅਬੋਲਿਸ਼ਡ। I believe we are in danger of being swamped by Asians. Between 1984 and 1995, 40% of all migrants into this country were of Asian origin. They have their own culture and religion, form ghettos and do not assimilate. Of course I will be called racist, but if I can invite who I want into my home, then I should have the right to have a say in who comes into my country. A truly multicultural country can never be strong or united, and the world is full of failed and tragic examples, ranging from Ireland to Bosnia to Africa and closer to home, Papua New Guinea. America and Great Britain are currently paying the price. Mr. Acting Speaker, Arthur Calwell was a great Australian and Labor leader, and it is a pity that there are not men of his stature sitting on the opposition benches today. Arthur Calwell said, and I quote, "Japan, India, Burma, Ceylon, and every new African nation are fiercely anti-white and anti-one another. Do we want or need any of these people here? I am one red-blooded Australian who says no, and who speaks for 90% of Australians."
0: Do cheezan ne dekho ta ik speech ch keh gaye ke 40% abadi itthe is desh di migrant hai te multicultural country nahi hai, ਅਤੇ ਫਿਰ ਐਂਡ 'ਚ ਕਹਿੰਦੇ ਨੇ ਕਿ 90% ਆਸਟ੍ਰੇਲੀਅਨ ਲੋਕਾਂ ਦੀ ਮੈਂ ਜ਼ਬਾਨ ਹੈਗੀ ਹੈ, ਯਾਨੀ ਕਿ 10% ਲੋਕ ਹੀ ਫਿਰ ਮਾਈਗ੍ਰੈਂਟ ਹੋਏ। ਫੈਕਟਸ ਜਦੋਂ ਤੁਹਾਡੇ ਕਲੀਅਰ ਨਾ ਹੋਣ, ਇਹ ਬਹੁਤ ਵੱਡੀਆਂ ਪ੍ਰੋਬਲਮਸ ਨੇ। ਦੇਖੋ, ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਪੌਲਿਨ ਹੈਨਸਨ ਦੀਆਂ ਐਂਬੀਸ਼ਨਸ ਵੱਡੀਆਂ ਨੇ, ਬਟ ਕੀ ਉਹ ਅੱਜ ਦੀ ਤਰੀਕ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦੇ ਨੇ? ਜਿਵੇਂ ਕਿ ਬਹੁਤ ਸਾਰੇ ਸਰਵੇਖਣ ਤੁਹਾਡੇ ਤੱਕ ਖਬਰਾਂ ਦੇ ਵਿੱਚ ਸਾਨੂੰ ਸਾਂਝੇ ਕਰਨੇ ਪੈਂਦੇ ਨੇ, ਸਹੀ ਜਵਾਬ ਔਰ ਇੱਕ ਅੱਖਰ 'ਚ ਜਵਾਬ ਹੈਗਾ ਨਹੀਂ। ਪਹਿਲੀ ਗੱਲ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਇਹ ਪੋਸੀਬਲ ਨਹੀਂ ਹੈਗਾ ਕਿ ਅੱਜ ਦੀ ਤਰੀਕ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਟੁੱਟ ਜਾਵੇ ਅਤੇ ਹੁਣ ਦੇ ਹੁਣ ਪੌਲਿਨ ਹੈਨਸਨ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ। ਦੂਜੀ ਗੱਲ, ਜੇ ਇਲੈਕਸ਼ਨ ਨਹੀਂ ਵੀ ਹੁੰਦੇ, ਇੱਕ ਵੋਟ ਆਫ ਕੌਨਫੀਡੈਂਸ ਹੁੰਦਾ ਹੁੰਦਾ, ਭਰੋਸੇ ਦੀ ਵੋਟ, ਘੱਟੋ ਘੱਟ 150 ਚੋਂ 76 ਵੋਟਾਂ ਚਾਹੀਦੀਆਂ ਨੇ। ਨੋਟ ਪੋਸੀਬਲ ਐਟ ਆਲ ਕਿ 76 ਵੋਟਾਂ ਉਹਨਾਂ ਨੂੰ ਆ ਜਾਣ ਅਤੇ ਬਗੈਰ ਇਲੈਕਸ਼ਨ ਤੋਂ ਉਹਨਾਂ ਨੂੰ ਇੱਕ ਨੇਤਾ ਬਣਾ ਦਿੱਤਾ ਜਾਵੇ। ਔਰ ਤੀਜੀ ਗੱਲ, ਸੈਨੇਟ ਦਾ ਨੇਤਾ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ, ਇਹ ਕਲਚਰ ਨਹੀਂ ਰਿਹਾ ਹੈਗਾ ਆਸਟ੍ਰੇਲੀਆ 'ਚ ਕਦੇ, ਨਾ ਅੱਜ ਤੱਕ ਇੱਦਾਂ ਦਾ ਕਦੇ ਹੋਇਆ ਅਤੇ ਨਾ ਹੋਏਗਾ, ਕਿਉਂਕਿ ਸੈਨੇਟ ਵਾਲੇ 6 ਸਾਲਾਂ ਦੇ ਲਈ ਰਹਿੰਦੇ ਨੇ, ਦੂਸਰੇ 4 ਸਾਲ ਦੇ ਲਈ, 3 ਸਾਲ ਦੀ ਟਰਮ ਹੁੰਦੀ ਹੈਗੀ ਹੈ, ਪਰ ਉਹਦੇ 'ਚ ਜਵਾਬਦੇਹੀ ਹੁੰਦੀ ਹੈ ਜਦੋਂ ਤੁਸੀਂ ਹਾਊਸ ਆਫ ਰਿਪ੍ਰੈਜੈਂਟੇਟਿਵ 'ਚੋਂ ਆਉਂਦੇ ਹੋ, ਹੇਠਲੇ ਸਦਨ ਦੇ ਵਿੱਚੋਂ ਆਉਂਦੇ ਹੋ, ਤੁਸੀਂ ਲੋਕਾਂ 'ਚੋਂ ਚੁਣ ਕੇ ਆਉਂਦੇ ਹੋ। ਸੈਨੇਟ ਦੇ ਵਿੱਚ ਕੋਈ ਇਲੈਕਸ਼ਨਸ ਨਹੀਂ ਹੁੰਦੇ ਹੈਗੇ, ਲੋਕਾਂ 'ਚੋਂ ਚੁਣ ਕੇ ਨਹੀਂ ਆਉਂਦੇ, ਇਸ ਕਰਕੇ ਤੁਹਾਡੀ ਕੋਈ ਜਵਾਬਦੇਹੀ ਨਹੀਂ ਆਮ ਲੋਕਾਂ 'ਚ, ਸੋ ਹੋਣਾ ਨਹੀਂ। ਇਹ ਤਾਂ ਗੱਲ, ਇਹਦੇ 'ਤੇ ਕਾਟਾ ਮਾਰ ਦਿਉ ਜੋ ਸਕਾਈ ਨਿਊਜ਼ ਜਾਂ ਹੋਰ ਬਹੁਤ ਸਾਰੇ ਟੀ ਵੀ ਚੈਨਲ ਜਾਂ ਅਖਬਾਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਨੇ, ਸਮਝਾ ਰਹੇ ਨੇ ਕਿ ਉਹ ਪ੍ਰਧਾਨ ਮੰਤਰੀ ਬਣ ਜਾਣਗੇ, ਰਾਤੋ ਰਾਤ 'ਚ ਨਹੀਂ ਹੋਣ ਲੱਗਿਆ। ਨੰਬਰ 1, ਥੋੜ੍ਹੀ ਜਿਹੀ ਸਮਝ ਆਪ ਨੂੰ ਵੀ ਰੱਖਣੀ ਜ਼ਰੂਰੀ ਹੈਗੀ, ਇੰਨਾ ਕੁ ਤਾਂ ਆਪਾਂ ਸਮਝ ਰਹੇ ਹੈਗੇ ਆਸਟ੍ਰੇਲੀਅਨ ਸਿਸਟਮ। ਦੂਜੀ ਗੱਲ, ਲਿਬਰਲ ਅਤੇ ਨੈਸ਼ਨਲ ਪਾਰਟੀ ਵਿਰੋਧੀ ਧਿਰ ਹੈ। ਹੁਣ ਜਿਹੜਾ ਦਾਅਵਾ ਮੈਂ ਪਹਿਲਾਂ ਕਰ ਰਿਹਾ ਸੀਗਾ ਉਹ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲਸ ਨੇ ਉਹ ਤੁਹਾਨੂੰ ਇਹ ਦਿਖਾ ਰਹੇ ਹੋਣਗੇ ਕਿ ਲਿਬਰਲ ਅਤੇ ਨੈਸ਼ਨਲ ਪਾਰਟੀ, ਔਰ ਅਸੀਂ ਵੀ ਖਬਰਾਂ 'ਚ ਇਹ ਗੱਲ ਕਰੀ ਦੀ ਹੈ ਕਿ ਉਹ 3ਜੇ ਨੰਬਰ 'ਤੇ ਚਲੇ ਗਏ ਨੇ, ਜਿਵੇਂ ਪੰਜਾਬ 'ਚ ਅਕਾਲੀ ਦਲ 4 ਨੰਬਰ 'ਤੇ ਚਲਾ ਗਿਆ। ਪਰ ਆਸਟ੍ਰੇਲੀਆ ਦੇ ਬਨਸਪਤ ਜੇ ਗੱਲ ਕਰੀ ਜਾਵੇ ਤਾਂ ਇੱਥੇ ਇਲੈਕਸ਼ਨਸ ਜਿਹੜੇ ਹੋਣੇ ਨੇ ਉਹ 2028 'ਚ ਹੋਣੇ ਨੇ, ਫੈਡਰਲ ਚੋਣਾਂ 2028 ਦੇ ਵਿੱਚ ਹੋਣੀਆਂ ਨੇ। ਬਹੁਤ ਟਾਈਮ ਪਿਆ, ਬਹੁਤ ਟਾਈਮ ਪਿਆ। ਸਿਆਸਤ ਦੇ ਵਿੱਚ ਰਾਤੋ ਰਾਤ ਤਸਵੀਰ ਬਦਲਦੀ ਹੁੰਦੀ ਹੈ, ਇਹ ਗੱਲ ਮੰਨਦੇ ਹੋ ਤੁਸੀਂ? ਆ ਪਿਛਲੇ ਡੇਢ ਦੋ ਮਹੀਨਿਆਂ ਦੇ ਵਿੱਚ ਵਿੱਚ ਤਸਵੀਰ ਮੀਡੀਆ ਇਹ ਬਣਾ ਕੇ ਦਿਖਾ ਰਿਹਾ ਕਿ ਪੌਲਿਨ ਹੈਨਸਨ ਹੀ ਇੱਕ ਚਿਹਰਾ ਹੈਗੇ ਨੇ ਜਾਂ ਉਹੀ ਇੱਕ ਸ਼ਖਸ ਹੈ ਜਿਹੜਾ ਤੁਹਾਨੂੰ ਇੱਥੋਂ ਬਚਾ ਸਕਦਾ। ਹੋਇਆ ਕੀ ਹੈ ਕਿ ਲੇਬਰ ਪਾਰਟੀ ਇੰਨੀ ਸਟਰੋਂਗ ਹੁੰਦੀ ਜਾ ਰਹੀ ਸੀ, ਹੋ ਵੀ ਗਈ ਸੀ ਔਰ ਲਗਾਤਾਰ ਦੂਜੀ ਵਾਰ ਇਲੈਕਸ਼ਨ ਜਿੱਤੀ ਸੀ, ਕਿ ਜਿਹੜੀ ਇੱਕ ਦੂਸਰੀ ਧਿਰ ਹੁੰਦੀ ਹੁੰਦੀ ਹੈ ਨਾ, ਜਿਹੜੀ ਕਦੇ ਸਿਆਸਤ 'ਚ ਨਹੀਂ ਹੁੰਦੀ ਹੁੰਦੀ, ਉਹਦੇ ਲਈ ਸਿਆਸਤ 'ਚ ਨਹੀਂ ਹੁੰਦੀ ਦਾ ਮਤਲਬ ਵਿਰੋਧੀ ਧਿਰ ਦੀ ਗੱਲ ਨਹੀਂ ਮੈਂ ਕਰ ਰਿਹਾ, ਦੂਸਰੀ ਧਿਰ ਉਹ ਜਿਹੜੇ ਸਰਕਾਰਾਂ ਬਣਾਉਂਦੇ ਆ ਗਿਰਾਉਂਦੇ ਨੇ, ਪੂੰਜੀਪਾਤੀ ਕਹਿ ਲਓ ਤੁਸੀਂ ਜਾਂ ਕੁਛ ਰਿਚ ਲੋਕ ਕਹਿ ਲਓ ਜਾਂ ਕੁਛ ਉਹ 1.5% ਦੀ 2% ਦੀ ਆਬਾਦੀ ਜਿਹੜੀ ਤੈਅ ਕਰਦੀ ਹੈ ਭਵਿੱਖ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ 'ਚ, ਉਹਨਾਂ ਦੇ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਸੀਗਾ ਕਿ ਕਿਤੇ ਇੱਕੋ ਇੱਕ ਪਾਰਟੀ ਐਡੀ ਮਜ਼ਬੂਤ ਨਾ ਹੋਵੇ ਕਿ ਉਹ ਚੈੱਕਸ ਐਂਡ ਬੈਲੈਂਸ ਵਾਲਾ ਕੰਮ ਹੀ ਖਤਮ ਹੋ ਜਾਵੇ। ਤੁਸੀਂ ਸਮਝ ਰਹੇ ਹੋ ਕਿ ਹੁਣ ਤੋਂ ਆ ਕੁਇਨਜ਼ਲੈਂਡ ਦੇ ਇਲੈਕਸ਼ਨ ਛੱਡ ਦਿਓ, ਉਹ ਤੋਂ ਪਹਿਲਾਂ ਤੱਕ ਤਾਂ ਇਹੀ ਸੀਗਾ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਹੀ ਸਟੇਟਸ ਦੇ ਵਿੱਚ ਲੇਬਰ ਦੀ ਸਰਕਾਰ ਸੀ, ਫੈਡਰਲ ਸਰਕਾਰ ਲੇਬਰ ਦੀ ਸੀ, ਇੱਕ ਚੰਗੀ ਤਸਵੀਰ ਨਹੀਂ ਸੀ। ਇਸ ਕਰਕੇ ਇਹ ਹੁਣ ਬਦਲਾਅ ਆਉਣ ਲੱਗੇ, ਉੱਥੇ ਬਦਲਾਅ ਹੋਇਆ, ਵੈਸਟਰਨ ਆਸਟ੍ਰੇਲੀਆ 'ਚ ਬਦਲਾਅ ਹੋਇਆ, ਕੁਇਨਜ਼ਲੈਂਡ 'ਚ LNP ਆਉਂਦੀ ਹੈ, ਇੱਧਰ ਜਿਹੜੀ ਹੈ ਸਰਵੇ ਇੱਦਾਂ ਦੇ ਆਉਣ ਲੱਗਦੇ ਨੇ। ਅੱਛਾ, ਆਪਣੀ ਲਿਬਰਲ ਪਾਰਟੀ ਦੀਆਂ ਕਮਜ਼ੋਰੀਆਂ, ਪੀਟਰ ਡਟਨ ਨਹੀਂ ਟਿਕ ਪਾਉਂਦੇ ਹੈਗੇ, ਐਂਗਸ ਸੂਜ਼ਨ ਲੀ ਕਮਜ਼ੋਰ ਨੇਤਾ ਚੁਣ ਲਈ ਜਾਂਦੀ ਹੈ, ਫਿਰ ਐਂਗਸ ਟੇਲਰ ਵੀ ਆ ਰਹੇ ਨੇ, ਉਹ ਵੀ ਜਿਹੜੇ ਨੇ ਐਂਥਨੀ ਅਲਬਨੀਜ਼ ਦੇ ਬਰਾਬਰ ਦਾ ਕੱਦ ਦਾ ਨੇਤਾ ਨਹੀਂ ਬਣ ਪਾ ਰਿਹਾ ਹੈਗਾ। ਸੋ ਕਿਹਨੂੰ ਲਿਆਂਦਾ ਜਾਵੇ? ਫੋਰ ਟਾਈਮ ਬੀਂਗ ਸਾਨੂੰ ਕੋਈ ਨਾ ਕੋਈ ਤਾਂ ਐਸਾ ਲੀਡਰ ਚਾਹੀਦਾ ਹੈ ਜਿਹੜਾ ਸਰਕਾਰ ਦੀ ਨਿਖੇਧੀ ਕਰ ਸਕੇ। ਲੈਟਸ ਬਰਿੰਗ ਦਿਸ ਪਪਿਟ, ਪਪਿਟ ਇਹ ਕਹੂੰਗਾ ਮੈਂ, ਕਿਉਂਕਿ ਹੁਣ ਜਿਹੜਾ ਮੈਂ ਪਹਿਲਾਂ ਦਾਅਵਾ ਕਰ ਰਿਹਾ ਸੀ ਉਹ ਇਹ ਸੀ ਕਿ ਚਾਹੇ ਅਮੈਰੀਕਾ ਹੋ ਗਿਆ, ਚਾਹੇ ਕੈਨੇਡਾ ਹੋ ਗਿਆ, ਚਾਹੇ ਨਿਊਜ਼ੀਲੈਂਡ ਹੋ ਗਿਆ, ਇੰਗਲੈਂਡ ਹੋ ਗਿਆ, ਇੰਗਲੈਂਡ 'ਚ ਦੇਖੋ ਬ੍ਰੈਕਸਿਟ ਦਾ ਵੀ ਰੌਲਾ ਪੈ ਚੁੱਕਿਆ ਹੈਗਾ, ਉੱਥੇ ਕਦੇ ਕੰਜ਼ਰਵੇਟਿਵ ਆ ਜਾਂਦੇ ਨੇ ਕਦੇ ਲੇਬਰ, ਟੂ ਪਾਰਟੀ ਸਿਸਟਮ ਹੀ ਰਹੂਗਾ ਆਸਟ੍ਰੇਲੀਆ 'ਚ ਵੀ, ਅਮੈਰੀਕਾ 'ਚ ਵੀ, ਅਮੈਰੀਕਾ 'ਚ ਵੀ ਕਦੇ ਲਿਬਰਲ ਕਦੇ ਡੈਮੋਕਰੇਟ, ਰਿਪਬਲਿਕਨ ਕਦੇ ਡੈਮੋਕਰੇਟ, ਆਸਟ੍ਰੇਲੀਆ 'ਚ ਕਦੇ ਲਿਬਰਲ ਨੈਸ਼ਨਲ ਅਤੇ ਕਦੇ ਲੇਬਰ, ਕਦੇ ਲਿਬਰਲ ਨੈਸ਼ਨਲ ਕਦੇ ਲੇਬਰ, ਇਹ ਟੂ ਪਾਰਟੀ ਸਿਸਟਮ ਹੀ ਇਹਨਾਂ ਕੰਟਰੀਜ਼ ਨੂੰ ਚਲਾ ਰਹੇ ਨੇ, ਨਿਊਜ਼ੀਲੈਂਡ, ਕੈਨੇਡਾ, ਇਹਨਾਂ ਕੰਟਰੀਜ਼ ਦੇ ਵਿੱਚ। ਸਪੈਸ਼ਲੀ ਭਾਰਤ ਦੇ ਵਿੱਚ ਵੀ ਤੁਸੀਂ ਇਹੀ ਦੇਖਿਆ ਹੋਊਗਾ, ਜੇ ਤੁਹਾਨੂੰ ਇਹ ਲੱਗ ਰਿਹਾ ਹੋਵੇ ਕਿ ਭਾਰਤ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਨਤਾ ਪਾਰਟੀ ਕੋਈ ਸਰਕਾਰ ਕਦੇ ਨਹੀਂ ਬਣਨੀ, ਕਦੇ ਨਹੀਂ ਬਣਨੀ, ਦੇ ਕੁੱਡ ਬੀ ਅ ਟੂਲ ਟੂ ਡੀ ਰੇਲ ਦੀ ਗਵਰਨਮੈਂਟ, ਟੂ ਡੀ ਰੇਲ ਦੀ, ਜਿਵੇਂ ਅੰਨਾ ਅੰਦੋਲਨ ਹੋਇਆ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ, ਉਹ ਸਿਰਫ ਕਾਂਗਰਸ ਨੂੰ ਹਟਾਉਣ ਦੇ ਲਈ ਹੋਇਆ ਸੀ, ਬੀਜੇਪੀ ਨੂੰ ਲਿਆਉਣ ਦੇ ਲਈ, ਕਿਉਂਕਿ ਕਾਂਗਰਸ ਮਜ਼ਬੂਤ ਹੋ ਗਈ ਸੀ। ਅਮੈਰੀਕਾ ਦੇ ਵਿੱਚ ਵੀ ਇੱਦਾਂ ਦੇ ਹੋਏ, ਹੁਣ ਇੰਗਲੈਂਡ ਦੇ ਵਿੱਚ ਵੀ ਹਾਲਾਤ ਕੁਛ ਇਹੋ ਜਿਹੇ ਹੈਗੇ ਨੇ, ਪਰ ਕਦੇ ਵੀ ਨਾਇਲ ਫਰਾਜ ਦੀ ਪਾਰਟੀ ਜਿਹੜੀ ਉਹ ਸੱਤਾ 'ਚ ਨਹੀਂ ਆ ਸਕਦੀ, ਜਿਹੜਾ ਰਿਫੋਰਮ UK ਮੂਵਮੈਂਟ ਆ ਉਹ ਸਿਰਫ ਕੰਜ਼ਰਵੇਟਿਵਸ ਨੂੰ ਹੈਲਪ ਕਰ ਸਕਦਾ ਕਿ ਆਓ ਹੁਣ ਤੁਸੀਂ ਗੱਦੀ ਲੈ ਲਓ। ਆਸਟ੍ਰੇਲੀਆ 'ਚ ਵੀ ਇੱਦਾਂ ਹੀ ਆ ਸਿਸਟਮ, ਕਿ ਲੇਬਰ ਨੂੰ ਹਟਾਉਣ ਦੇ ਲਈ ਕੋਈ ਪਪਿਟ ਲਿਆਂਦਾ ਜਾਵੇ। ਸੋ ਇਹ ਦੂਜਾ ਇੱਕ ਕਾਰਨ ਮੈਂ ਤੁਹਾਨੂੰ ਦੱਸ ਰਿਹਾ। ਔਰ ਤੀਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਸਰਵੇਖਣ ਹੁੰਦੇ ਨੇ ਨਾ, ਖਾਸ ਤੌਰ ਦੇ ਉੱਤੇ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ, ਇਹ ਸਰਵੇਖਣ ਦੇਸ਼ ਦੀ ਆਵਾਜ਼ ਨਹੀਂ ਹੁੰਦੇ, ਪਰ ਦੇਸ਼ ਦੀ ਆਵਾਜ਼ ਦੀ ਟੋਨ ਸੈੱਟ ਕਰਨ ਦੇ ਲਈ ਕਾਫੀ ਹੁੰਦੇ ਨੇ। ਫੋਰ ਐਗਜ਼ਾਮਪਲ ਕਿ ਹਰ ਹਫ਼ਤੇ ਇੱਕ ਸਰਵੇਖਣ, ਔਰ ਉਸ ਸਰਵੇਖਣ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਗੱਲ ਹੋਵੇ, ਔਰ ਘੱਟੋ ਘੱਟ ਨਹੀਂ ਤਾਂ 4-5 ਮੀਡੀਆ ਚੈਨਲ, 7-8 ਅਖਬਾਰ ਉਹਦੇ 'ਤੇ ਗੱਲ ਕਰਨ। ਹੁਣ ਜਿਵੇਂ ਰੇਡੀਓ ਹਾਂਜੀ ਦੇ ਵਿੱਚ ਸਾਡੇ ਸਰਵੇਖਣ ਨਹੀਂ ਹੈਗੇ, ਉਹ ਨਾ ਹੀ ਅਸੀਂ ਕਰਵਾ ਸਕਦੇ ਹਾਂ, ਪਰ ਫਿਰ ਵੀ ਸਾਨੂੰ ਦੱਸਣੇ ਪੈਣਗੇ, ਕਿਉਂਕਿ ਮੀਡੀਆ ਦੇ ਵਿੱਚ ਸਾਰੇ ਕਿਤੇ ਇਹ ਗੱਲ ਹੋ ਰਹੀ ਹੈ, ਅਤੇ ਜੇ ਤੁਸੀਂ ਨਹੀਂ ਦੱਸੋਗੇ ਦੈਨ ਯੂ ਆਰ ਲੈਫਟ ਅਪਾਰਟ, ਬਾਹਰ ਰਹਿ ਜਾਓਗੇ। ਸੋ ਤੁਹਾਨੂੰ ਉਹਦੀ ਗੱਲ ਕਰਨੀ ਪੈਣੀ ਹੈ। ਸੋ ਚਾਹੇ ਖੱਬੇ ਪੱਖੀ ਅਦਾਰੇ ਨੇ, ਚਾਹੇ ਰਾਈਟ ਵਿੰਗਰ ਅਦਾਰੇ ਨੇ, ਖਬਰ ਦੀ ਗੱਲ ਤੁਸੀਂ ਕਰੋਗੇ ਉਹ 500, 700, 900, 1000 ਲੋਕਾਂ ਤੋਂ ਪੁੱਛੋ, ਅਤੇ ਕਦੋਂ ਪੁੱਛੋ, ਕਿਵੇਂ ਪੁੱਛੋ, ਉਹਦੇ ਆਪਣੇ ਉਹਦੇ 'ਤੇ ਸਵਾਲ ਉੱਠ ਸਕਦੇ ਨੇ, ਉਹਦੀ ਉਹਨਾਂ ਸਰਵੇਸ ਦੀ ਟਰਾਂਸਪੇਰੈਂਸੀ ਦੇ ਉੱਤੇ ਤੁਸੀਂ ਜਿੰਨੇ ਮਰਜ਼ੀ ਸਵਾਲ ਚੁੱਕੀ ਜਾਓ, ਪਰ ਉਹ ਜਦੋਂ ਖਬਰ ਬਣ ਜਾਂਦੇ ਨੇ ਅਤੇ ਉਹ ਖਬਰਾਂ ਦੇ ਵਿੱਚ ਫਿਰ ਤੁਹਾਨੂੰ ਇੱਕ ਆਸਰਾ ਮਿਲ ਜਾਂਦਾ, ਇੱਕ ਸਹਾਰਾ ਮਿਲ ਜਾਂਦਾ, ਅਤੇ ਫਿਰ ਤੁਸੀਂ ਐਂ ਕਹਿਣ ਲੱਗ ਜਾਂਦੇ ਹੋ ਕਿ ਦੇਖੋ ਜੀ ਦੇਸ਼ ਦੀ ਟੋਨ ਹੀ ਬਦਲ ਚੁੱਕੀ ਹੈ। ਸੋ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਲਿਬਰਲ ਨੈਸ਼ਨਲ, ਦੇਖੋ ਇੱਕ ਪਾਰਟੀ ਹੈ, ਇੱਕ ਪੁਰਾਣੀ ਪਾਰਟੀ ਹੈ, ਲਿਬਰਲ ਨੈਸ਼ਨਲ ਗੱਠਜੋੜ ਇੱਕ ਮਜ਼ਬੂਤ ਗੱਠਜੋੜ ਹੈਗਾ, ਅੱਜ ਦੀ ਤਰੀਕ ਦੇ ਵਿੱਚ ਖਬਰਾਂ ਤੋਂ ਹਟ ਕੇ ਮੈਂ ਤੁਹਾਨੂੰ ਇਹ ਦੱਸ ਰਿਹਾ ਖਬਰਾਂ ਦੇ ਵਿੱਚ ਇੱਕ ਅਲੱਗ ਗੌਤਮ ਕਪਿਲ ਹੋਏਗਾ ਪਰ ਉੱਥੇ ਸਾਨੂੰ ਉਹ ਖਬਰ ਦੱਸਣੀ ਪੈਂਦੀ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਕਮਜ਼ੋਰ ਹੈ ਲੇਬਰ ਪਾਰਟੀ ਕਮਜ਼ੋਰ ਹੋ ਰਹੀ ਹੈ ਵਨ ਨੇਸ਼ਨ ਪਾਰਟੀ ਤਾਂ ਜਾ ਰਹੀ ਹੈ ਸੱਚਾਈ ਇਹ ਨਹੀਂ ਹੈ ਬਿਲਕੁਲ ਨਹੀਂ ਹੈਗੀ ਉਦਾਹਰਣ ਦਿੰਦਾ 2024 ਚ ਫੈਡਰਲ ਚੋਣਾਂ ਹੋਈਆਂ ਸੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਕਮਜ਼ੋਰ ਹੋ ਰਹੀ ਸੀ ਪੀਟਰ ਡਟਨ ਨੂੰ ਫਾਇਦਾ ਮਿਲਣਾ ਚਾਹੀਦਾ ਸੀ ਲਿਬਰਲ ਨੈਸ਼ਨਲ ਪਾਰਟੀ ਉਸ ਵਕਤ ਸੱਤਾ 'ਚ ਆਉਣੀ ਚਾਹੀਦੀ ਸੀ ਪਰ 2025 'ਚ ਜਿਹੜੇ ਨੇ ਉਹ ਫਿਰ ਵੀ ਸੱਤਾ ਆਪਣੀ ਟਰਾਂਸਫਰ ਨਹੀਂ ਕਰ ਪਾਉਂਦੇ ਹੈਗੇ ਐਂਥਨੀ ਐਲਬਨੀਜ਼ 2024 ਤੋਂ ਕਮਜ਼ੋਰ ਹੁੰਦੇ ਜਾ ਰਹੇ ਨੇ 25 ਤੱਕ ਉਹਨਾਂ ਦੀ ਮਕਬੂਲੀਅਤ ਥੱਲੇ ਰਹਿੰਦੀ ਹੈ ਹਾਲਾਂਕਿ ਪੀਟਰ ਡਟਨ ਦੀ ਉੱਪਰ ਨਹੀਂ ਹੁੰਦੀ ਹੈ ਪਰ ਫਿਰ ਵੀ ਉਹ ਇਲੈਕਸ਼ਨ ਹਾਰ ਜਾਂਦੇ ਨੇ ਯਾਨੀ ਕਿ ਔਰ ਲਾਰਜ ਮੈਜੋਰਟੀ ਦੇ ਨਾਲ ਉਲਟਾ ਲੇਬਰ ਆਉਂਦੀ ਹੈਗੀ ਹੈ ਦਿਸ ਇਜ਼ ਨੋਟ ਦੀ ਰਾਈਟ ਟੋਨ ਫੋਰ ਦੋਜ਼ 1% ਪੀਪਲ ਹੂ ਆਰ ਹੋਲਡਿੰਗ ਦੀ ਸਟ੍ਰਿੰਗਸ ਆਫ ਦਿਸ ਕੰਟਰੀ ਉਹਨਾਂ ਦੇ ਲਈ ਇਹ ਵਾਜਬ ਨਹੀਂ ਹੈਗਾ ਸੋ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਮਾਹੌਲ ਇੱਦਾਂ ਦਾ ਸੈੱਟ ਕਰਨਾ ਪੈਣਾ ਨੰਬਰ ਦੋ ਗੱਲ ਹੁਣ ਲੇਬਰ ਪਾਰਟੀ ਨੂੰ ਐਡੀ ਕਿੱਡੀ ਕੁ ਲੋੜ ਪੈ ਗਈ ਸੀਗੀ ਕਿ ਸੀ ਜੀ ਟੀ ਰਿਫੋਰਮ ਲਿਆਂਦਾ ਜਾਵੇ ਕਹਿ ਰਹੇ ਨੇ ਕਿ ਇਹਦੇ ਨਾਲ ਸਿਰਫ ਅਮੀਰ ਲੋਕਾਂ ਨੂੰ ਨੁਕਸਾਨ ਹੋਏਗਾ ਹੁਣ ਜੇ ਤੁਸੀਂ ਲੱਖ ਸਵਾ ਲੱਖ ਜਾਂ ਇਹਦੇ ਤੋਂ ਵੱਧ ਦੀ ਤਨਖਾਹ ਕਮਾਉਂਦੇ ਹੋ ਅਤੇ ਤੁਹਾਡੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਹੈ ਆਪਣਾ ਘਰ ਤਾਂ ਹੈਗਾ ਹੀ ਹੈ ਇਨਵੈਸਟਮੈਂਟ ਪ੍ਰੋਪਰਟੀ ਹੈ ਕਿਉਂਕਿ ਉੱਥੋਂ ਹੀ ਤੁਸੀਂ ਸੀ ਜੀ ਟੀ ਡਿਸਕਾਊਂਟ ਲਓਗੇ ਆਪਣੇ ਘਰ ਤੋਂ ਇਲਾਵਾ ਨੈਗੇਟਿਵ ਗੇਰਿੰਗ ਉੱਥੋਂ ਹੀ ਕਮਾਓਗੇ ਨਾ ਤੁਸੀਂ ਜਾਂ ਆਪਣੇ ਬਿਜ਼ਨਸ ਤੋਂ ਇਲਾਵਾ ਜਾਂ ਫਿਰ ਸੀ ਜੀ ਟੀ ਡਿਸਕਾਊਂਟ ਤੁਹਾਡਾ ਕ੍ਰਿਪਟੋ 'ਤੇ ਲੱਗਦਾ ਜਾਂ ਫਿਰ ਤੁਹਾਡਾ ਗੋਲਡ ਦੇ ਉੱਤੇ ਲੱਗਦਾ ਸੋ ਵਿਚ ਮੀਨਸ ਕਿ ਯੂ ਹੈਵ ਐਕਸਟਰਾ ਇਨਕਮ ਸੋਰਸ ਔਰ ਐਡਿਡ ਇਨਕਮ ਵਟ ਐਵਰ ਦੀ ਬੇਸਿਕ ਇਨਕਮ ਵਟ ਐਵਰ ਦੀ ਬੇਸਿਕ ਐਸੈਟਸ ਯੂ ਹੈਵ ਔਨ ਟੋਪ ਆਫ ਦੈਟ ਦੀ ਐਕਸਟਰਾ ਗਵਰਨਮੈਂਟ ਵਾਂਟਸ ਟੂ ਮੇਕ ਇਟ ਲੁਕਰੇਟਿਵ ਇਹਦੇ 'ਚੋਂ ਹੀ ਉਹ ਪੈਸਾ ਕੱਢਣਾ ਚਾਹੁੰਦੇ ਨੇ ਕਿ ਜਿਹੜੇ ਅਮੀਰ ਤਰੀਨ ਨੇ ਸਿੱਧਾ ਸਿੱਧਾ ਤਾਂ ਟੈਕਸ ਨਹੀਂ ਲਗਾਇਆ ਜਾ ਸਕਦਾ ਬੜੀ ਵਾਰੇ ਗੱਲ ਹੋਈ ਹੈ ਦੁਨੀਆ ਭਰ 'ਚ ਕਿ ਜਿਹੜੇ ਅਮੀਰ ਤਰੀਨ ਲੋਕ ਨੇ ਉਹਨਾਂ ਦੇ ਉੱਤੇ ਟੈਕਸ ਡਬਲ ਕਰ ਦਿਉ ਦਿਸ ਕੈਨ ਨੋਟ ਹੈਪਨ ਕੈਨ ਨੋਟ ਹੈਪਨ ਲਿਖ ਕੇ ਲੈ ਲਓ ਦੁਨੀਆ 'ਚ ਕਿਤੇ ਨਹੀਂ ਹੋ ਸਕਦਾ ਇਹ ਨਾ ਹੀ ਤਾਂ ਸਰਕਾਰਾਂ ਦੀ ਇੰਨੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉਹ 1% ਲੋਕਾਂ ਦੀ ਉਹਨਾਂ ਨੂੰ ਲੋੜ ਹੈਗੀ ਹੈ ਉਹੀ ਤਾਂ ਉਹਨਾਂ ਦੇ ਡੋਨਰਸ ਨੇ ਉਹੀ ਤਾਂ ਉਹਨਾਂ ਨੂੰ ਪੈਸੇ ਦਿੰਦੇ ਨੇ ਹੁਣ ਆਪਾਂ ਜੀਨਾ ਰਾਈਨਹਾਰਡ ਦੀ ਵਾਰ ਵਾਰ ਗੱਲ ਕਰੀ ਜਾਂਦੇ ਹਾਂ ਕਿ ਪੌਲਿਨ ਹੈਂਸਨ ਨੂੰ ਡੋਨੇਸ਼ਨਾਂ ਸਭ ਤੋਂ ਵੱਧ ਉਹਨੇ ਦਿੱਤੀਆਂ ਨੇ $10,00,000 ਦਾ ਹੈਲੀਕਾਪਟਰ ਦੇ ਤਾ $2,000,000 ਅੱਡ ਤੋਂ ਦੇ ਤੇ $20,00,000 ਆ ਡੋਨੇਸ਼ਨ ਡਰਾਈਵ ਇੱਕ ਦਿਨ 'ਚ ਇਕੱਠੀ ਕੀਤੀ ਉਹਨਾਂ ਨੇ $40,00,000 ਉੱਥੋਂ ਇਕੱਠੇ ਕਰ ਲਏ ਪੌਲਿਨ ਹੈਂਸਨ ਇਹ ਸਾਰੀਆਂ ਖਬਰਾਂ ਹੋ ਰਹੀਆਂ ਨੇ ਬਟ ਡੂ ਯੂ ਨੋ ਕਿ ਇਹ 2025 ਦੀ ਇਲੈਕਸ਼ਨ 'ਚ ਸਭ ਤੋਂ ਵੱਧ ਲੱਖ $5,000,000 ਜਾਂ $10,000,000 ਦੀਆਂ ਡੋਨੇਸ਼ਨਾਂ ਲੇਬਰ ਪਾਰਟੀ ਨੂੰ ਕਿੱਥੋਂ ਆਈਆਂ ਸੀ ਐਂਡਰਿਊ ਪ੍ਰੈਟ ਜਿਹੜੇ ਉਹ ਗੱਤਾ ਬਣਾਉਂਦੇ ਨੇ ਵਾਈਜ਼ੀ ਦੇ ਪ੍ਰਮੁੱਖ ਹੈਗੇ ਨੇ ਜਾਂ ਮੈਰੀਟਨ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਵਾਲੇ ਸੋ ਵੱਡੇ ਅਮੀਰ ਤਰੀਨ ਲੋਕ ਟੋਪ 10 ਲੋਕ ਜਿਹੜੇ ਨੇ ਉਹਨਾਂ ਨੇ ਡਿਸਾਈਡ ਕਰਨਾ ਦੇਸ਼ ਦਿਆਂ ਨੇ ਟੋਪ 10 ਜਾਂ ਟੋਪ 20 ਕਿ ਅਸੀਂ ਕਿਹਨੂੰ ਡੋਨੇਸ਼ਨ ਦੇਣੀ ਹੈ ਕਿਹਦਾ ਹੱਥ ਘੁੱਟਣਾ ਹੈ ਕਿਹਨੂੰ ਪੂਰੀ ਤਰ੍ਹਾਂ ਕਿਹਦਾ ਗਲਾ ਘੁੱਟਣਾ ਕਿਹਦਾ ਸਿਆਸੀ ਕਰੀਅਰ ਹਾਲੇ ਫਿਲਹਾਲ ਹੋਲਡ 'ਤੇ ਰੱਖਣਾ ਅਤੇ ਇਹ ਦੂਜਾ ਤੀਜਾ ਕਾਰਨ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਹੈਗਾ ਚੌਥੀ ਚੀਜ਼ ਇਹ ਕਿ ਜਿਹੜੇ ਵੋਟਰਸ ਹੁੰਦੇ ਨੇ ਨਾ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜੇ ਸਾਡੇ ਕੋਲ ਇੱਕ ਬਹੁਤ ਟਰਾਂਸਪੇਰੈਂਟ ਡੈਮੋਕ੍ਰੇਸੀ ਹੈਗੀ ਹੈ ਔਰ ਅਸੀਂ ਇਹਦੇ 'ਚ ਯਕੀਨ ਰੱਖਦੇ ਹਾਂ ਵਨ ਨੇਸ਼ਨ ਪਾਰਟੀ ਦੀਆਂ ਪੋਲਿਸੀਜ਼ ਅੱਜ ਦੀ ਤਰੀਕ ਦੇ ਵਿੱਚ ਮੈਕਸੀਮਮ ਨੰਬਰਸ ਆਫ ਵੋਟਰਸ ਨੂੰ ਪਤਾ ਹੀ ਨਹੀਂ ਚੱਲ ਰਹੀਆਂ ਹੈਗੀਆਂ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡੀ ਗਿਣਤੀ 'ਚ ਵੋਟਰ ਕੌਣ ਨੇ ਕਰਮਚਾਰੀ ਨੇ ਸਾਰੇ ਤਾਂ ਬਿਜ਼ਨਸ ਨਹੀਂ ਚਲਾ ਰਹੇ ਇੱਕ ਉਦਾਹਰਣ ਦਿੰਦਾ ਇੱਕ ਫੈਕਟਰੀ ਹੈ ਇੱਕ ਫੈਕਟਰੀ ਦੇ ਵਿੱਚ 100 ਬੰਦਾ ਕੰਮ ਕਰਦਾ ਅਤੇ ਉਹਦਾ ਮਾਲਕ ਇੱਕ ਹੈ ਇੱਕ ਰੈਸਟੋਰੈਂਟ ਹੈ ਰੈਸਟੋਰੈਂਟ ਦਾ ਮਾਲਕ ਇੱਕ ਹੈ ਉਹਦੇ 'ਚ 5 ਬੰਦੇ ਕੰਮ ਕਰਦੇ ਨੇ ਜਾਂ 10 ਕਰਦੇ ਨੇ ਸੋ ਕੰਮ ਕਰਨ ਵਾਲੇ ਜ਼ਿਆਦਾ ਨੇ ਜਾਂ ਜਿਹੜੇ ਜਿਨ੍ਹਾਂ ਦੇ ਕੋਲ ਮਲਕੀਅਤ ਆ ਉਹ ਜ਼ਿਆਦਾ ਨੇ ਚੱਕਰ ਇਹ ਹੈ ਕਿ ਪੌਲਿਨ ਹੈਂਸਨ ਦੀ ਪੋਲਿਸੀ ਦੇ ਵਿੱਚ ਇਹ ਸਮਝ ਨਹੀਂ ਪਾ ਰਹੇ ਹੈਗੇ ਕਿ ਮੈਕਸੀਮਮ ਨੰਬਰ ਆਫ ਵੋਟਰਸ ਜਿਹੜੇ ਨੇ ਉਹਨਾਂ ਨੂੰ ਉਹ ਨਾਰਾਜ਼ ਕਰ ਰਹੇ ਨੇ ਤੁਸੀਂ ਜਦੋਂ ਕਰਮਚਾਰੀਆਂ ਨੂੰ ਇਹ ਕਹਿੰਦੇ ਹੋ ਕਿ ਨਹੀਂ ਨਹੀਂ ਇਹਨਾਂ ਦੀਆਂ ਤਨਖਾਹ ਨਹੀਂ ਵਧਣੀਆਂ ਚਾਹੀਦੀਆਂ ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਉਹ ਪੇਡ ਪੇਰੈਂਟਲ ਲੀਵ ਲਾਗੂ ਕੀਤੀ ਹੈ ਲੇਬਰ ਨੇ ਤੁਸੀਂ ਕਹਿੰਦੇ ਹੋ ਨਹੀਂ ਨਹੀਂ ਨਹੀਂ ਨਹੀਂ ਇਹ ਜਨਾਨੀਆਂ ਨੂੰ ਵਾਧੂ ਛੁੱਟੀ ਕਾਹਦੇ ਲਈ ਦੇਣੀ ਹੈ ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਉਹਨਾਂ ਨੂੰ ਵਾਧੂ ਛੁੱਟੀ ਦੇ ਕੇ ਤੁਸੀਂ ਕਾਰੋਬਾਰੀਆਂ ਦੇ ਉੱਤੇ ਬੋਝ ਪਾ ਰਹੇ ਹੋ ਕਾਰੋਬਾਰੀ ਤਾਂ ਖੁਸ਼ ਹੋ ਰਹੇ ਨੇ ਤੁਹਾਡੀ ਗੱਲ ਦੇ ਨਾਲ ਪਰ ਜਿਹੜੀਆਂ ਜਨਾਨੀਆਂ ਨੂੰ ਛੁੱਟੀ ਮਿਲ ਰਹੀ ਹੈ ਜਿਹੜੀ ਜਨੇਪਾ ਕਰਕੇ ਆਈ ਹੈ ਅਤੇ ਜਿਹੜੀ ਉਸ ਵਕਤ ਤਕਲੀਫ 'ਚ ਹੈ ਉਹਨੂੰ ਜੇ ਸਰਕਾਰ ਨੇ ਐਕਸਟਰਾ ਛੁੱਟੀ ਦੇ ਦਿੱਤੀ ਹੈ ਅਤੇ ਉਹਦੇ ਬਦਲੇ ਉਹਨੂੰ ਪੈਸੇ ਮਿਲ ਰਹੇ ਨੇ ਅਤੇ ਉਹ ਤਾਂ ਸਰਕਾਰ ਤੋਂ ਖੁਸ਼ ਹੋਏਗੀ ਨਾ And by releasing these kinds of statements, you are showing what kind of mentality you have. So, One Nation दियां policies जेडियां ने economy management नू लेके ओ जेडियां है रवायती पार्टियां ने ओना दे मुकाबले सेट नहीं हो सकदियां या जान के नहीं कितियां जा रही हैं। गल की है कि लेबर पार्टी दे कोल या तो policies ने या लिबरल नैशनल गठ जोड़ दे कोल जदों प्लान अपना दस देने अपनी योजना तुहानूं दस देने तां तुसीं उहदे चों चूज़ करदे हो कि हाँ इन्हां दी गल ठीक है मैं इन्हां दे हक च जाऊं इन्हां दी गल नहीं ठीक हैगी। तुसीं कहिंदे हो कि वैक्सीनस असीं फ्री नहीं करन देनियां अबॉर्शन जिहड़ा हैगा उह नहीं होण देना हैगा पेड पेरेंटल लीव नहीं होनी चाहीदी गन कंट्रोल नूं तुसीं कहिंदे हो वी दे दो जिन्नियां देनियां ने बंदूकां कर्मचारियों नूं तनखाहां नहीं बदलनियां चाहीदियां हैगियां माइग्रेशन दे आंकड़े तुहाडे कोल ठीक नहीं हैगे इह कही जांदे हो कि उहनां दे करके हाउसिंग क्राइसिस सोल्यूशन है नहीं कॉन्क्रीट पॉलिसी जिहड़ी पॉलिसी है पॉलिसी दे विच प्रॉब्लम्स दे नाल नाल सोल्यूशन भी हुंदे हुंदे ने यू आर नॉट सजेस्टिंग इट दैन नतीजा जो होगा वह 2028 तुहानूं दिख जूगा। सो इहनां बेसिस दे उत्ते एक होर कारण भी हैगा इहदा जिन्ने भी रीसेंट पोल आ रहे ने जो भी सुजैसट कर रहे हैं कि लेबर 18% ते रहेगी 12% ते रहेगी 17% ते रहेगी इत्थे चलेगी उत्थे चलेगी उन्हां दा 32% हो गया इन्हां दा 27% रह गया फॉरगेट अबाउट दिस लेबर हुण वन नेशन ने एक कैंपेन तोड़ना है कि लेबर दियां उन्हां 18 कमज़ोर सीटां दे उत्ते सट मारनी है जिथे वोटर जिहड़ा ओह डिसाइड नहीं कर पा रहा कि लिबरल नैशनल गठजोड़ दे वल जाइए या लेबर दे वल जाइए। नाउ दिस इज़ प्रीटी क्लीयर कि जिहड़ा वोटर है ओह लेबर ते लिबरल नैशनल दे विचों ही चुनना चाहुंदा है यानी कि इन्हां दोहां पार्टियां दा अपना एक मजबूत गढ़ हैगा अपना एक मजबूत आधार हैगा कि इन्ने लोग तां वोट पाणगे ही पाणगे पिंडां च हुंदा सी ना अगे कि तुसीं जनानियां नूं जिन्ना मर्जी समझा लो भी बीबी ये हाथी वाले ने ये तुहाडे लई काम करनगे या बीबी ये दाती वाले ने ये खब्बे पखी ने इन्हां ने ही सुधार करना ना मजाल है बीबियां उन्हां नूं तां पता ही दो हुंदा सी या तकड़ी या हथ पंजा ना बे पुत तकड़ी नूं पाणी है इहदे प्यो ने नाराज़ हो जाना मेरे तो। सो जिन्ना मर्जी तुसीं कर लो पक्कियां वोटां जिहड़ियां हुंदियां ने ਉਹ ਪੱਕੀਆਂ ਵੋਟਾਂ ਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਾਇਮਰੀ ਵੋਟ ਆਸਟ੍ਰੇਲੀਆ 'ਚ ਕਿਹਾ ਜਾਂਦਾ ਔਰ ਉਹ ਪ੍ਰਾਇਮਰੀ ਵੋਟ ਜਾਂ ਲੇਬਰ ਦੇ ਨਾਲ ਹੈ ਜਾਂ ਲਿਬਰਲ ਨੈਸ਼ਨਲ ਗਠਜੋੜ ਦੇ ਨਾਲ ਹੈ। ਤੀਸਰਾ ਬਦਲ ਨਾ ਤਾਂ ਆਸਟ੍ਰੇਲੀਆ ਦੇ ਵਿੱਚ ਅੱਜ ਤੱਕ ਕੋਈ ਸਰਕਾਰ ਦੇ ਸਕਿਆ ਘੱਟੋ ਘੱਟ 18 ਸੀਟਾਂ ਤਾਂ ਨਹੀਂ ਕਿਉਂਕਿ ਜਦੋਂ ਇੱਕ ਸੀਟ ਦੀ ਫਰੇਰਰ ਦੀ ਗੱਲ ਆਉਂਦੀ ਹੈ ਤੁਹਾਨੂੰ ਸਿਰਫ ਇਹ ਕਹਿ ਦੇਣਾ ਕਿ ਦੇਖੋ ਜੀ ਇੱਥੇ ਵਨ ਨੇਸ਼ਨ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਇਸ ਕਰਕੇ ਪੂਰੇ ਦੇਸ਼ 'ਚ ਜਿੱਤੇ ਗਿਆ ਨਾ ਤਸਵੀਰ ਦਾ ਅੱਧਾ ਐਂਗਲ ਤੁਸੀਂ ਦੇਖ ਰਹੇ ਹੋ ਕਾਰਨ ਉੱਥੋਂ ਲੇਬਰ ਪਾਰਟੀ ਨੇ ਆਪਣਾ ਉਮੀਦਵਾਰ ਦਿੱਤਾ ਨਹੀਂ ਲਿਬਰਲ ਨੈਸ਼ਨਲ ਗਠਜੋੜ ਨੇ ਕਮਜ਼ੋਰ ਉਮੀਦਵਾਰ ਦਿੱਤਾ ਵੈਸੇ ਵੀ ਉਹਨਾਂ ਨੂੰ ਪਤਾ ਸੀ ਕਿ ਇਸ ਵਾਰ ਉਹ ਸੀਟ ਉਹਨਾਂ ਦੇ ਹੱਥ 'ਚ ਜਾਣੀ ਨਹੀਂ ਐਂਟੀ ਇਨਕੰਬੈਂਸੀ ਸੀ ਯਾਨੀ ਕਿ ਲਿਬਰਲ ਨੈਸ਼ਨਲ ਗਠਜੋੜ ਦਾ ਜਿਹੜਾ ਪਿਛਲਾ ਉਮੀਦਵਾਰ ਸੀ ਉਹਦੇ ਖਿਲਾਫ ਗੁੱਸਾ ਸੀ ਉਹ ਨਿਕਲਣਾ ਹੀ ਨਿਕਲਣਾ ਸੀ ਅਗਲੇ ਉਮੀਦਵਾਰ ਦੇ ਉੱਤੇ ਚਾਹੇ ਕਿੰਗ ਚਾਰਲਸ ਤੀਸਰੇ ਨੂੰ ਵੀ ਉਹ ਖੜ੍ਹਾ ਕਰ ਦਿੰਦੇ ਹਾਰਨੀ ਸੀ ਉਹ ਸੀਟ। ਸੋ ਇਸ ਕਰਕੇ ਜਿਵੇਂ ਕਾਣੇ ਦੇ ਹੱਥ ਰੋਟੀ ਲੱਗ ਜਾਂਦੀ ਹੈਗੀ ਹੈ ਅੰਨੇ ਕਾਣਿਆਂ ਦੀ ਲੜਾਈ 'ਚ ਅੰਨੇ ਹੱਥ ਰੋਟੀ ਲੱਗ ਜਾਂਦੀ ਉਹ ਕੰਮ ਹੋ ਗਿਆ। That's not the whole reality. That's not the actual picture of this whole nation. 18 seatan de utte sat ta bahut dur di gall. 8 seatan de utte vi nahi sat bajni. NSW, mark my words. NSW de vich 8 seatan vi one nation nahi le jada. This is too big. 8 vi bahut jada main kehta. Bahut ghat. So, mukdi ji gall ehe ho rahi hai. Ke je taan ਪੋਲੀਟੀਕਲ ਅਸੈਸਮੈਂਟਸ ਠੀਕ ਰਹਿੰਦੀਆਂ ਨੇ ਤਾਂ ਐਡੀ ਕੋਈ ਗੱਲ ਹੈ ਨਹੀਂ। ਹਾਂ ਤੁਸੀਂ ਹੋ ਹੱਲਾ ਕਰਨਾ ਕਰੀ ਚੱਲੋ ਜੋ ਮਰਜ਼ੀ ਕਹੀ ਚੱਲੋ ਇੱਥੇ ਨਾ ਇਸ ਵਕਤ ਮਾਹੌਲ ਦੀ ਗੱਲ ਹੁੰਦੀ ਹੈ ਮਾਹੌਲ ਹਾਲੇ ਬਣਾਇਆ ਜਾ ਰਿਹਾ ਬਣੇਗਾ ਸਹੀ ਟਾਈਮ ਦਾ ਉਡੀਕ ਹੋ ਰਹੀ ਹੈਗੀ ਹੈ ਜਿਵੇਂ ਹੀ ਤੁਹਾਨੂੰ ਲੱਗੇ ਹਾਲੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕੋਈ ਨੇਤਾ ਨਹੀਂ ਹੈਗਾ ਜਿਵੇਂ ਹੀ ਨੇਤਾ ਬਣ ਕੇ ਆ ਗਿਆ ਤਾਂ ਫਿਰ ਆਪਣੇ ਆਪ ਉਹਨੂੰ ਬਹੁਤ ਵੱਡਾ ਦਿਖਾ ਦਿੱਤਾ ਜਾਊਗਾ। ਸੋ ਇਹ ਆਸਟ੍ਰੇਲੀਆ ਦੀ ਤਸਵੀਰ ਰਹੀ ਥੋੜ੍ਹਾ ਜਿਹਾ ਟਾਈਮ ਬਚਿਆ ਅਤੇ ਮੈਂ ਬ੍ਰਿਟੇਨ ਦੀ ਗੱਲ ਕੀਤੀ ਸੀ ਜਿੱਥੋਂ ਸੈਟਲਰਸ ਆਏ ਹੈਗੇ ਨੇ ਜਿਸ ਮੁਲਕ ਦੇ ਵਿੱਚ ਇਹ ਗੱਲ ਚੱਲ ਰਹੀ ਹੈਗੀ ਹੈ ਕਿ ਹੁਣ ਤਾਂ ਨਾਈਲ ਫਰਾਜ਼ ਦਾ ਜੇ ਤੁਹਾਨੂੰ ਨਹੀਂ ਪਤਾ ਨਾਈਲ ਫਰਾਜ਼ ਕੌਣ ਹੈ ਬ੍ਰਿਟੇਨ 'ਚ ਕੀ ਹੋਇਆ ਮੋਟੇ ਮੋਟੇ ਤੌਰ 'ਤੇ ਦੱਸ ਦਵਾਂ ਕੀਅਰ ਸਟਾਰਮਰ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਦਿੱਤਾ ਨਹੀਂ ਹੈਗਾ ਦੇ ਐਲਾਨ ਕੀਤਾ ਉਹਦਾ ਮਤਲਬ ਇਹ ਹੈ ਕਿ ਜਦ ਤੱਕ ਅਗਲਾ ਪ੍ਰਧਾਨ ਮੰਤਰੀ ਨਹੀਂ ਚੁਣ ਲਿਆ ਜਾਂਦਾ ਹੀ ਵਿਲ ਬੀ ਦੀ ਪ੍ਰਾਈਮ ਮਿਨਿਸਟਰ ਐਂਡ ਦੈਨ ਲੇਬਰ ਪਾਰਟੀ ਜਿਹੜੀ ਕਿ ਇਸ ਵਕਤ ਸੱਤਾ 'ਚ ਚੋਣਾਂ ਨਹੀਂ ਹੋਣ ਲੱਗੀਆਂ ਲੇਬਰ ਪਾਰਟੀ ਆਪਣਾ ਨਵਾਂ ਲੀਡਰ ਚੁਣ ਲੂਗੀ ਅਤੇ ਅਨਟਿਲ ਦੀ ਨੈਕਸਟ ਇਲੈਕਸ਼ਨ ਉਹ ਜਿਹੜਾ ਲੀਡਰ ਹੋਊਗਾ ਉਹ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਕੰਮ ਕਰਦਾ ਰਹੇਗਾ ਅਤੇ ਕੀਅਰ ਸਟਾਰਮਰ ਆਪਣੀ ਕੁਰਸੀ ਤੋਂ ਥੱਲੇ ਉਤਰਿਆਣਗੇ 10 ਡਾਊਨਿੰਗ ਸਟਰੀਟ ਜਿਹੜਾ ਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਦਾ ਰੈਜ਼ੀਡੈਂਸ ਹੁੰਦਾ ਲੰਡਨ ਦੇ ਵਿੱਚ ਉੱਥੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ੍ਹ ਦੇ ਦਿਨ ਔਰ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੱਲਬਾਤ ਕੀਤੀ ਮੈਨੂੰ ਪਤਾ ਲੱਗ ਗਿਆ ਮੈਂ ਹਟਣਾ ਮੈਂ ਹਟ ਜਾਂਦਾ ਅਸਲ 'ਚ ਇਸ ਤੋਂ ਪਹਿਲਾਂ ਕਿ ਪਾਰਲੀਮੈਂਟ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਆਉਂਦਾ ਕੇਅਰ ਸਟਾਰਮਰ ਦੀ ਥੂਤ ਹੁੰਦੀ ਉਹਨਾਂ ਨੇ ਪਹਿਲਾਂ ਹੀ ਇਸ ਅਹੁਦੇ ਤੋਂ ਪਿੱਛੇ ਹਟਣ ਦਾ ਐਲਾਨ ਕਰਤਾ ਉਧਰ ਮੇਕਰਫੀਲਡ ਦੇ ਵਿੱਚ ਬਾਈ ਇਲੈਕਸ਼ਨ ਹੁੰਦੇ ਨੇ ਉੱਥੇ ਐਂਡੀ ਬਰਨਹਿਮ ਨਾਮ ਦਾ ਇੱਕ ਸ਼ਖਸ ਉੱਭਰ ਕੇ ਆਉਂਦਾ ਕਿਹਾ ਜਾ ਰਿਹਾ ਹੈ ਕਿ ਐਂਡੀ ਬਰਨਹਿਮ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਨੇ ਐਂਡੀ ਬਰਨਹਿਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਪਰ ਕੇਅਰ ਸਟਾਰਮਰ ਦੇ ਬਾਰੇ ਹਾਲੇ ਕਹਾਣੀ ਪੂਰੀ ਨਹੀਂ ਹੋਈ ਉਹ ਸਮਝ ਲਓ ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ ਹੈ ਇਟ ਵਾਜ਼ ਨੋਟ ਦੀ ਬੈੱਡ ਆਫ ਰੋਜ਼ਿਸ ਇਟ ਵਾਜ਼ ਦੀ ਬੈੱਡ ਆਫ ਥੋਨਸ ਕੰਡਿਆਂ ਦੀ ਸੇਜ ਸੀਗੀ ਕੇਅਰ ਸਟਾਰਮਰ ਦੇ ਲਈ ਇਹ ਗੱਦੀ ਇੱਕ ਤਾਂ ਪਹਿਲਾਂ ਹੀ ਬ੍ਰੈਕਸਿਟ ਬ੍ਰੈਕਸਿਟ ਬ੍ਰੈਕਸਿਟ ਕਰਦੇ ਕਰਦੇ ਬ੍ਰਿਟੇਨ ਜਿਹੜਾ ਉਹ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਇਹ ਕਾਰਨ ਨਹੀਂ ਹੈ ਜੋ ਪੌਲਿਨ ਹੈਨਸਨ ਤੁਹਾਨੂੰ ਦੱਸ ਰਹੇ ਨੇ ਕਿ ਬ੍ਰਿਟੇਨ ਦੀ ਅੱਜ ਦੇ ਹਾਲਾਤ ਦੇ ਲਈ ਪ੍ਰਵਾਸ ਜ਼ਿੰਮੇਦਾਰ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸੱਚ ਨਹੀਂ ਹੈ ਕੀ ਜ਼ਿੰਮੇਦਾਰ ਹੈ ਉਹਦਾ ਵੀ ਜੇ ਸਮਾਂ ਲੱਗਦਾ ਮੈਂ ਤੁਹਾਨੂੰ ਮੋਟਾ ਮੋਟਾ ਜਿਹਾ ਦੱਸਦਾ ਚੱਲਦਾ ਪ੍ਰਧਾਨ ਮੰਤਰੀ ਬਣਨ ਤੋਂ ਸਿਰਫ 3 ਮਹੀਨੇ ਬਾਅਦ ਹੀ ਉਹਨਾਂ ਨੂੰ 6,000 ਪੌਂਡ ਖਰਚ ਕਰਕੇ ਮਹਿਮਾਨ ਨਵਾਜ਼ੀ ਦੇ ਉੱਤੇ ਜਿਹੜਾ ਖਰਚ ਸੀਗਾ ਉਹ ਵਾਪਸ ਕਰਨਾ ਪਿਆ ਸੀਗਾ ਅਤੇ ਕੌਂਸਰਟ ਕੀਤਾ ਸੀਗਾ ਅਤੇ ਇੱਕ ਡਿਨਰ ਦਿੱਤਾ ਸੀ ਉੱਥੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਜਾਂਦਾ ਹਾਲਾਂਕਿ ਕਿਸੇ ਨਿਯਮ ਦਾ ਉਲੰਘਨ ਨਹੀਂ ਸੀ ਕੀਤਾ ਉਹਨਾਂ ਨੇ ਪਰ ਉਸ ਤੋਂ ਬਾਅਦ ਕੇਅਰ ਸਟਾਰਮਰ ਨੂੰ ਆਪਣੀਆਂ ਬਹੁਤ ਸਾਰੀਆਂ ਪੋਲਿਸੀਜ਼ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਉਹਦੇ 'ਤੇ ਯੂ ਟਰਨ ਲਿਆ ਉਹਨਾਂ ਨੇ ਜਿਵੇਂ ਅੱਜ ਦੀ ਤਰੀਕ 'ਚ ਆਸਟ੍ਰੇਲੀਆ 'ਚ ਹੋ ਰਿਹਾ ਆਸਟ੍ਰੇਲੀਆ 'ਚ ਜਿਹੜੇ ਮਈ 2025 'ਚ ਇਲੈਕਸ਼ਨ ਹੋਏ ਸੀਗੇ ਉਦੋਂ ਐਂਥਨੀ ਐਲਬਨੀਜ਼ ਨੇ ਕਿਹਾ ਸੀ ਕਿ ਉਹ ਨਵਾਂ ਕੋਈ ਟੈਕਸ ਲਗਾਉਣਗੇ ਨਹੀਂ ਪਰ ਐਬੋਲਿਸ਼ ਨਹੀਂ ਕਰਾਂਗੇ ਤਾਂ ਨਹੀਂ ਸੀ ਕਿਹਾ ਹੁਣ ਉਹਨੂੰ ਇਹ ਤੁਸੀਂ ਕਹੀ ਜਾਓ ਕਿ ਉਹਨਾਂ ਨੇ ਝੂਠ ਬੋਲਿਆ ਉਹਨੇ ਯੂ ਟਰਨ ਲਿਆ ਫਾਇਰ ਦੀ ਲਾਇਰ ਲਾਇਰ ਨੇ ਝੂਠੇ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਉਹਨਾਂ ਨੇ ਕਿਹਾ ਸੀ ਕਿ ਨਵਾਂ ਕੋਈ ਟੈਕਸ ਨਹੀਂ ਲਗਾਵਾਂਗੇ ਸੀ ਜੀ ਟੀ ਦੇ ਵਿੱਚ ਰਿਫੋਰਮ ਕਰਤਾ ਨੈਗੇਟਿਵ ਗੇਰਿੰਗ ਨੂੰ ਖਤਮ ਕਰਤਾ ਦੈਟਸ ਡਿਫਰੈਂਟ ਪਰਸਪੈਕਟਿਵ ਟੂ ਐਡ ਸਮ ਮੋਰ ਮਨੀ ਸਮ ਮੋਰ ਡਾਲਰਸ ਇਨ ਟੂ ਦੀ ਨੈਸ਼ਨਲ ਐਸੈਟਸ ਜਾਂ ਜੋ ਵੀ ਖਜ਼ਾਨਾ ਹੈਗਾ ਸਰਕਾਰੀ ਹੁਣ ਕੇਅਰ ਸਟਾਰਮਰ ਨੇ ਵੀ ਕੋਈ ਫੈਸਲੇ ਬਦਲੇ ਫੋਰ ਐਗਜ਼ਾਮਪਲ ਗ੍ਰੀਨ ਇਨਵੈਸਟਮੈਂਟ ਦੇ ਵਿੱਚ ਉਹਨਾਂ ਨੇ ਕਰਨੀ ਸੀਗੀ ਉਹਨਾਂ ਨੂੰ ਛੱਡਣਾ ਪਿਆ ਵੈਲਫੇਅਰ ਬੈਨੀਫਿਟਸ ਵਧਾ ਕਰਨਾ ਸੀਗਾ ਵਾਧਾ ਕਰਨਾ ਸੀ ਉਹ ਨਹੀਂ ਕਰਿਆ ਇਹ ਕੀ ਸੀਗਾ ਗ੍ਰੀਨ ਇਨਵੈਸਟਮੈਂਟ ਬੇਸਿਕਲੀ ਉਹ ਕਹਿ ਰਹੇ ਸੀਗੇ ਕਿ ਹੋਰ ਹਰਾ ਭਰਾ ਕਰਾਂਗੇ ਸੋ ਉਹਨਾਂ ਨੂੰ ਤਾਂ ਗੱਲ ਚੰਗੀ ਲੱਗੀ ਪੈਸੇ ਨਹੀਂ ਹੈਗੇ ਬ੍ਰਿਟੇਨ ਦੇ ਕੋਲ ਕਿਉਂ ਕਰਨ ਉਹਨਾਂ ਨੇ ਯੂਟਰਨ ਲੈ ਲਿਆ ਕਿ ਨਹੀਂ ਇਸ ਵਕਤ ਨਹੀਂ ਕਰਨਾ ਵੈਲਫੇਅਰ ਬੈਨੀਫਿਟਸ ਜਿਵੇਂ ਇੱਥੇ ਸੈਂਟਰ ਲਿੰਕ ਉੱਥੇ ਵੀ ਜਿਹੜੇ ਭੱਤੇ ਮਿਲਦੇ ਨੇ ਉਹ ਕਹਿੰਦੇ ਕਿ ਹਾਲੇ ਨਹੀਂ ਵਧਾ ਸਕਦੇ ਹੈਗੇ ਬੜੇ ਲੋਕਾਂ ਨੇ ਕਿਹਾ ਲੈ ਦੇਖੋ ਜੀ ਪਹਿਲਾਂ ਤਾਂ ਕਹਿ ਰਹੇ ਸੀਗੇ ਕਿ ਐਂ ਕਰਾਂਗੇ ਐਂ ਕਰਾਂਗੇ ਹੁਣ ਮੁੱਕਰ ਗਏ ਫਿਰ ਇੱਕ ਜਿਵੇਂ ਗੱਲ ਜੋੜਨੀ ਹੁੰਦੀ ਹੈ ਜਿਹੜੀਆਂ ਰਾਈਟ ਵਿੰਗਰ ਪਾਰਟੀ ਸੀਗੀਆਂ ਜਾਂ ਜਿਵੇਂ ਨਾਈਲ ਫਰਾਜ ਵਰਗੀ ਇੱਕ ਇਹੋ ਜਿਹੇ ਧੜਾ ਉੱਤੇ ਰਿਫੋਰਮ ਯੂਕੇ ਨਾਮ ਦਾ ਵੈਸੇ ਬ੍ਰਿਟੇਨ 'ਚ ਵੀ ਇਹੀ ਦੋ ਸਿਸਟਮ ਨੇ ਕੰਜ਼ਰਵੇਟਿਵ ਅਤੇ ਲੇਬਰ ਪਾਰਟੀ ਟੂ ਪਾਰਟੀ ਸਿਸਟਮ ਹੀ ਹੈ ਜਿਹੜਾ ਨਾਈਲ ਫਰਾਜ ਦੀ ਰਿਫੋਰਮ ਯੂਕੇ ਪਾਰਟੀ ਹੈ ਜਿਵੇਂ ਆਸਟ੍ਰੇਲੀਆ 'ਚ ਪੌਲਿਨ ਹੈਨਸਨ ਦੀ ਵਨ ਨੇਸ਼ਨ ਹੋ ਗਈ ਜਾਂ ਕਲਾਈ ਪਾਲਮਰ ਦੀ ਪਾਰਟੀ ਹੋ ਗਈ ਸੋ ਇਹ ਇਹ ਜਿਹੜੇ ਲੋਕ ਨੇ ਇਹ ਸਿਰਫ ਸੱਤਾ ਨੂੰ ਡਰਾਉਣ ਦੇ ਲਈ ਹੁੰਦੇ ਨੇ ਜਿਵੇਂ ਕਈ ਕੁੱਤੇ ਆਪਾਂ ਬੰਨ ਕੇ ਨਹੀਂ ਰੱਖੇ ਹੁੰਦੇ ਹੈਗੇ ਕਿ ਉਹ ਕੁੱਤੇ ਸਿਰਫ ਬੰਨ ਕੇ ਇਸ ਕਰਕੇ ਰੱਖੇ ਹੁੰਦੇ ਨੇ ਕਿ ਉਹ ਸਿਰਫ ਲੰਘਦੇ ਵੜਦੇ ਨੂੰ ਭੌਂਕ ਦੇਣ ਸੋ ਇਹ ਉਹ ਕੰਮ ਹੈਗਾ ਕਿ ਬੰਨੀਆਂ ਹੋਈਆਂ ਨੇ ਪਾਰਟੀਆਂ ਇਹ ਖੁੱਲ੍ਹ ਕੇ ਨਹੀਂ ਕੰਮ ਕਰ ਸਕਦੀਆਂ ਹੈਗੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਬਸ ਇਹ ਡਰਾਉਣ ਦੇ ਲਈ ਨੇ ਕਿ ਸਰਕਾਰ ਨੂੰ ਡਰਾ ਦੇਣਾ ਹੁਣ ਤੂੰ ਅਪੋਜੀਸ਼ਨ ਨੂੰ ਡਰਾ ਦੇ ਹੁਣ ਅਪੋਜੀਸ਼ਨ ਸਰਕਾਰ 'ਚ ਆ ਗਈ ਹੁਣ ਤੂੰ ਉਹਨੂੰ ਡਰਾ ਦੇ ਸੋ ਦੈਟਸ ਇਟ ਐਨੀ ਵੇਜ਼ ਮਸਲੇ ਉੱਥੇ ਵੀ ਉਹੀ ਲਿਆਉਂਦੇ ਗਏ ਦੇਖੋ ਜੀ ਕੋਸਟ ਆਫ ਲਿਵਿੰਗ ਹੈਗਾ ਇੰਗਲੈਂਡ ਦੇ ਵਿੱਚ ਔਰ ਪ੍ਰਵਾਸੀ ਬਹੁਤ ਜ਼ਿਆਦਾ ਆ ਗਏ ਇੰਗਲਿਸ਼ ਚੈਨਲ ਫਰਾਂਸ ਅਤੇ ਇੰਗਲੈਂਡ ਦੇ ਵਿਚਕਾਰ ਇੱਕ ਪਾਣੀ ਦਾ ਰਸਤਾ ਹੈ ਸਮੁੰਦਰੀ ਰਸਤਾ ਹੈ ਉਹਨੂੰ ਇੰਗਲਿਸ਼ ਚੈਨਲ ਕਹਿੰਦੇ ਨੇ ਕਹਿੰਦੇ ਜੀ ਫਰਾਂਸ ਟੱਪ ਕੇ ਇੰਗਲਿਸ਼ ਚੈਨਲ ਤੈਰ ਕੇ ਲੋਕ ਆਈ ਜਾਂਦੇ ਨੇ ਇੱਥੇ ਔਰ ਇਹ ਜਿਹੜਾ ਇਹਨਾਂ ਦਾ ਨਹੀਂ ਇਹਨਾਂ ਤੋਂ ਸਾਂਭ ਹੋ ਰਿਹਾ ਹੈਗਾ ਪਲੱਸ ਆਸਟ੍ਰੇਲੀਆ ਤਾਂ ਹਲੇ ਉਨਾ ਗਾਹ ਨਹੀਂ ਪਿਆ ਹੈਗਾ ਆ ਜੈਫਰੀ ਐਪਸਟੀਨ ਵਾਲਾ ਜਿੰਨਾ ਗਾਹ ਇੱਥੇ ਪਿਆ ਖੈਰ ਅਮੈਰੀਕਾ 'ਚ ਵੀ ਪੈ ਗਿਆ ਸੀਗਾ ਪਰ ਉਹਨਾਂ ਨੇ ਈਰਾਨ ਦੇ ਨਾਲ ਵਾਰ ਸ਼ੁਰੂ ਕਰਕੇ ਉਹ ਗਾਹ ਨੂੰ ਦੱਬ ਲਿਆ ਉੱਥੇ ਹੁਣ ਟਰੰਪ ਦੇ ਖਿਲਾਫ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ ਇੰਗਲੈਂਡ ਦੇ ਵਿੱਚ ਹੋ ਗਈ ਸੀਗੀ ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਨੇ ਆਪਣਾ ਹਾਈ ਕਮਿਸ਼ਨਰ ਜਾਂ ਵਿਸ਼ੇਸ਼ ਦੂਤ ਕਹਿ ਸਕਦੇ ਹੋ ਜਾਂ ਇੱਕ ਆਪਣੇ ਜਿਹੜੇ ਰਾਜਦੂਤ ਸੀਗੇ ਅਮੈਰੀਕਾ 'ਚ ਭੇਜੇ ਸੀ ਲਾਰਡ ਪੀਟਰ ਮੈਂਡਲਸਨ ਉਹਦਾ ਨਾਮ ਜੈਫਰੀ ਐਪਸਟੀਨ ਫਾਈਲ 'ਚ ਆ ਗਿਆ ਫਾਈਲ 'ਚ ਤਾਂ ਕੀ ਆਇਆ ਇਨਫੈਕਟ ਵੀਡੀਓਜ਼ ਹੀ ਆ ਗਈਆਂ ਫਿਰ ਉੱਥੋਂ ਦੇ ਜਿਹੜੇ ਰਾਜੇ ਦੇ ਭਰਾ ਨੇ ਉਹਨਾਂ ਦਾ ਨਾਮ ਆ ਗਿਆ ਪ੍ਰਿੰਸ ਦਾ ਨਾਮ ਆ ਗਿਆ ਸੋ ਬੜੀਆਂ ਸਾਰੀਆਂ ਘਟਨਾਵਾਂ ਬੈਕ ਟੂ ਬੈਕ ਹੋ ਗਈਆਂ ਅਤੇ ਇੱਧਰੋਂ ਫਿਰ ਇਰਾਨ ਦੇ ਉੱਤੇ ਅਟੈਕ ਕਰਤਾ ਅਮਰੀਕਾ ਨੇ, ਉਹ 'ਚ ਇੰਗਲੈਂਡ ਕਹਿੰਦਾ ਕਿ ਨਹੀਂ ਅਸੀਂ ਤੁਹਾਡਾ ਸਾਥ ਨਹੀਂ ਦੇਣਾ, ਹੁਣ ਤੱਕ ਤਾਂ ਤੁਹਾਡਾ ਜਿੱਥੇ ਵੀ ਥੁੱਕਿਆ ਹੋਇਆ ਸੀ ਅਸੀਂ ਸਾਫ਼ ਕਰ ਰਹੇ ਸੀ ਅਮਰੀਕਾ ਦਾ, ਚਾਹੇ ਵੀਤਨਾਮ ਬਾਰ ਹੈ, ਚਾਹੇ ਅਫਗਾਨਿਸਤਾਨ ਹੈ, ਚਾਹੇ ਸੀਰੀਆ, ਚਾਹੇ ਜਿੱਥੇ ਮਰਜ਼ੀ ਹੈ ਦੁਨੀਆ ਦੇ ਵਿੱਚ ਅਸੀਂ ਤੁਹਾਡੇ ਨਾਲ ਲੱਗੇ ਹੋਏ ਸੀ, ਇਰਾਨ ਦੇ ਵਿੱਚ ਨਹੀਂ ਅਟੈਕ ਹੁਣ ਤੁਹਾਡੇ ਨਾਲ ਕਰਨਾ ਹੈਗਾ। ਔਰ ਉਹਦੇ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਸੀਗੇ ਜਾਂ ਜਿਹੜੇ ਨਾਇਲ ਫਰਾਜ਼ ਸੀਗੇ ਉਹ ਕਹਿਣ ਲੱਗ ਪਏ ਨਾ ਦੇਖੋ ਜੀ ਅਮਰੀਕਾ ਦੇ ਨਾਲ ਦਗਾ ਚੰਗੀ ਗੱਲ ਨਹੀਂ ਹੈਗੀ। ਸੇਮ ਚੀਜ਼ਾਂ ਤੁਸੀਂ ਦੇਖੋ ਕਿ ਐਪੀਸੋਡ ਆਸਟ੍ਰੇਲੀਆ 'ਚ ਵੀ ਹੋ ਰਹੇ ਨੇ। ਅਮਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਤੁਸੀਂ ਆਪਣਾ ਬਜਟ ਦੇ ਵਿੱਚ ਜਿੰਨਾ ਖਰਚ ਹੁੰਦਾ ਜੀ ਡੀ ਪੀ ਦੇ ਵਿੱਚ ਟੋਟਲ ਬਜਟ ਦਾ 3-4% ਤੁਸੀਂ ਹਥਿਆਰਾਂ 'ਤੇ ਖਰਚੋ। ਐਂਥਨੀ ਐਲਬਨੀਜ਼ ਕਹਿੰਦੇ ਕੀ ਲੋੜ ਹੈ, ਅਸੀਂ ਕਿਹੜਾ ਲੈਂਡਲੌਕਡ ਕੰਟਰੀ ਹਾਂ, ਜਿੰਨਾ ਕੁ ਖਰਚਣਾ ਉੰਨਾ ਕੁ ਅਸੀਂ ਖਰਚ ਰਹੇ ਹਾਂ, 3% ਹੈਗੇ, 2.5% ਤੋਂ 3% 'ਤੇ ਆ ਗਏ ਹਾਂ, ਬਹੁਤ ਹੈ ਇੰਨਾ ਕੁ। ਪੋਲਿਨ ਐਂਸਰ ਕਹਿੰਦੀ ਹੈ ਕਿ ਜਿੱਦਣ ਮੈਂ ਆ ਗਈ ਮੈਂ 5% ਖਰਚ ਦੇਣਾ, ਯਾਨੀ ਕਿ ਇੰਨੇ ਜਿਹੜੇ ਅਰਬਾਂ ਡਾਲਰ ਨੇ ਉਹਨਾਂ ਦੀਆਂ ਮਿਜ਼ਾਈਲਾਂ ਲੈ ਲਾਂਗੇ, ਹਥਿਆਰ ਲੈ ਲਾਂਗੇ, ਬੰਬ ਲੈ ਲਾਂਗੇ, ਬੰਦੂਕਾਂ ਲੈ ਲਾਂਗੇ, ਕਰਨਾ ਕੀ ਹੈ, ਕਿਹਦੇ 'ਤੇ ਚਲਾਉਣੀ ਹੈ, ਦਿਵਾਲੀ ਨੂੰ ਚਲਾਉਣੀਆਂ ਨੇ ਜਾਂ 31 ਦਸੰਬਰ ਨੂੰ ਚਲਾਉਣੀ ਹੈ ਤੁਸੀਂ ਹਾਰਬਰ ਬ੍ਰਿਜ ਤੋਂ ਨਿਊ ਈਅਰ ਦੇ ਉੱਤੇ, ਕਰਨਾ ਕੀ ਹੈ ਇੰਨਾ ਅਸਲਾ। ਹੁਣ ਸੋਰੀ ਇੰਗਲੈਂਡ ਦੀ ਗੱਲ ਹੋ ਰਹੀ ਸੀ, ਮੈਂ ਬਾਰ ਬਾਰ ਆਸਟ੍ਰੇਲੀਆ ਦੇ ਨਾਲ ਜੋੜ ਦਿੰਦਾ, ਉਹ ਕਹਾਣੀ ਸਮਝ ਕੇ ਦੇਖੋ, ਕਹਾਣੀਆਂ ਇੱਕੋ ਜਿਹੀਆਂ ਹੀ ਨੇ। ਐਂਡੀ ਬਰਨਹਮ ਜਿਹੜਾ ਹੁਣ ਨਵਾਂ ਨਾਮ ਉੱਥੇ ਆ ਰਿਹਾ, ਬੜੀ ਛੇਤੀ ਸ਼ਾਇਦ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਦੇਖੋਗੇ। ਔਰ ਇੰਗਲੈਂਡ ਦੇ ਵਿੱਚ ਇਹ ਇੰਗਲੈਂਡ ਨਹੀਂ ਬ੍ਰਿਟੇਨ ਕਹਿ ਲਈਏ, ਚਲੋ ਇਕੱਲਾ ਇੰਗਲੈਂਡ ਨਹੀਂ ਹੈਗਾ, ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਿਛਲੇ 7 ਸਾਲਾਂ ਦੇ ਵਿੱਚ ਬੜੀ ਛੇਤੀ ਬਦਲੇ ਨੇ। ਔਰ ਇੰਨੇ ਇੱਕ ਪ੍ਰਧਾਨ ਮੰਤਰੀ, ਮਤਲਬ ਤੁਸੀਂ ਇੱਕ ਕਹਿੰਦੇ ਹੋ ਕਿ ਇੱਕ ਪਾਸੇ ਤਾਂ ਇਹ ਜਿਹੜਾ ਇੱਕ ਐਸਾ ਦੇਸ਼ ਹੈਗਾ ਜਿਹੜਾ ਲੋਕਤੰਤਰ ਦੀ ਸਥਾਪਨਾ ਕਰਦਾ, ਦੂਸਰੇ ਪਾਸੇ ਇੱਕ ਉਹ ਦੇਸ਼ ਜਿਹਨੇ ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਮਾਰਗਰੇਟ ਥਰੈਚਰ ਹੁੰਦੀ ਸੀ, 1979 ਤੋਂ ਲੈ ਕੇ 2007 ਤੱਕ ਦੀ ਗੱਲ ਕਰੋ, ਲਗਭਗ 3 ਦਹਾਕੇ 3 ਪ੍ਰਧਾਨ ਮੰਤਰੀ ਦੇਖੇ ਨੇ ਇੰਗਲੈਂਡ ਨੇ, ਮਾਰਗਰੇਟ ਥਰੈਚਰ, ਫਿਰ ਜੌਨ ਮੇਜਰ ਆਏ, ਫਿਰ ਟੌਨੀ ਬਲੇਅਰ ਆਏ। ਮਤਲਬ ਮੈਂ ਜਦੋਂ ਵੱਡਾ ਹੋ ਰਿਹਾ ਸੀ, ਪੋਲੀਟਿਕਸ ਸਮਝ ਰਿਹਾ ਸੀ ਇੰਗਲੈਂਡ ਦੀ, ਦੁਨੀਆ ਦੀ, ਤਾਂ ਟੌਨੀ ਬਲੇਅਰ ਹੀ ਸੁਣਦੇ ਹੁੰਦੇ ਸੀਗੇ, ਉਹੀ ਇੱਕ ਨਾਮ ਸੀ, ਬੜਾ ਸਟਰੋਂਗ ਲੀਡਰ ਵੀ ਸੀ ਉਦੋਂ ਪਹਿਲਾਂ ਜਦੋਂ ਸਾਡੇ ਮਾਪੇ ਸੀਗੇ, ਉਹਨਾਂ ਨੇ ਮਾਰਗਰੇਟ ਥਰੈਚਰ ਹੀ ਸੁਣਿਆ ਹੁੰਦਾ ਸੀਗਾ, ਕਿ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਇੰਗਲੈਂਡ 'ਚ ਥਰੈਚਰ ਅਤੇ ਇੰਡੀਆ 'ਚ ਇੰਦਰਾ ਗਾਂਧੀ, ਇਹੀ ਦੋ ਨਾਮ ਹੈਗੇ ਨੇ। ਅਤੇ ਇੱਕ ਉਹ ਦੌਰ ਸੀਗਾ, ਅਤੇ ਹੁਣ ਇੱਕ ਅੱਜ ਦਾ ਦੌਰ ਹੈਗਾ, ਪ੍ਰਧਾਨ ਮੰਤਰੀ ਅਤੇ ਪ੍ਰਧਾਨ ਦੋ ਪਹਿਲਾਂ ਕਿ ਤੁਸੀਂ ਕੱਪੜੇ ਬਦਲੋ, ਉੱਥੇ ਦਾ ਪ੍ਰਧਾਨ ਮੰਤਰੀ ਬਦਲ ਜਾਂਦਾ, ਯਾਰ ਇਹ ਹੋ ਕੀ ਰਿਹਾ। ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਬ੍ਰੈਕਸਿਟ ਹੈ। ਇਹ 10 ਸਾਲ ਪਹਿਲਾਂ ਫੈਸਲਾ ਲਿਆ ਸੀਗਾ ਇੰਗਲੈਂਡ ਨੇ, ਅੱਜ ਦੀ ਤਰੀਕ ਦੇ ਵਿੱਚ, ਹਾਲਾਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਆ ਕੇਅਰ ਸਟਾਰਮਰ ਸੀ ਇਹ ਉਸ ਫੈਸਲੇ ਦੇ ਖਿਲਾਫ ਸੀਗੇ, ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਇਹਨਾਂ ਨੇ ਕਦੇ ਉਸ ਫੈਸਲੇ ਦੇ ਖਿਲਾਫ ਕਦੇ ਆਪਣੀ ਗੱਲ ਕਹੀ ਨਹੀਂ ਹੈਗੀ, ਕਿਉਂਕਿ ਕਹਿ ਦੋਗੇ ਤਾਂ ਸਿੱਧੇ ਤੌਰ ਦੇ ਉੱਤੇ ਕੁਰਸੀ ਜਾਂਦੀ ਹੈ। 23 ਜੂਨ ਅੱਜ ਦੇ ਹੀ ਦਿਨ 2016 ਦੇ ਵਿੱਚ ਬ੍ਰੈਕਸਿਟ ਨਾਮ ਦਾ ਇੱਕ ਫੈਸਲਾ ਲਿਆ ਗਿਆ ਸੀਗਾ, ਉੱਥੋਂ ਦੀ ਰੈਫਰੈਂਡਮ ਹੋਇਆ ਸੀ, 52% ਆਬਾਦੀ ਨੇ, ਜਨਮਤ ਸੰਗ੍ਰਹਿ, 52% ਆਬਾਦੀ ਨੇ, ਕਰੀਬ 1,70,00,000 ਲੋਕਾਂ ਨੇ ਇਹ ਕਿਹਾ ਕਿ ਯੂਰਪੀ ਯੂਨੀਅਨ ਤੋਂ ਅਸੀਂ ਅੱਡ ਹੋ ਜਾਂਦੇ ਹਾਂ, ਬ੍ਰਿਟੇਨ ਅੱਗੇ ਈਯੂ ਦਾ ਹਿੱਸਾ ਸੀਗਾ। ਬੇਸ਼ੱਕ ਜਿਹੜੇ ਹੱਕ 'ਚ ਲੋਕ ਸੀ 52% ਹੀ ਸੀ, ਔਰ ਜਿਹੜੇ ਵਿਰੋਧ 'ਚ ਲੋਕ ਸੀ ਉਹਨਾਂ ਦੇ ਵਿਚਕਾਰ ਫਰਕ ਇੰਨਾ ਨਹੀਂ ਸੀਗਾ, ਪਰ ਇਹ ਇੱਕ ਫੈਸਲਾ ਅੱਜ ਤੋਂ ਠੀਕ 10 ਸਾਲ ਪਹਿਲਾਂ ਲਿਆ ਗਿਆ ਫੈਸਲਾ ਇੰਗਲੈਂਡ ਦੇ ਉੱਤੇ ਭਾਰੀ ਪੈ ਜਾਂਦਾ। ਔਰ ਭਾਰੀ ਇੱਦਾਂ ਪੈਂਦਾ ਹੈ ਕਿ ਇੰਗਲੈਂਡ ਜਦੋਂ ਉਹਦੇ 'ਚੋਂ ਯੂਰਪੀ ਯੂਨੀਅਨ 'ਚੋਂ ਬਾਹਰ ਨਿਕਲਦਾ, ਉਦੋਂ ਤੱਕ ਇੰਗਲੈਂਡ ਦੀ ਕਰੰਸੀ ਵੀ ਯੂਰੋ ਹੀ ਚੱਲ ਰਹੀ ਸੀਗੀ, ਹਾਲਾਂਕਿ ਉਸ ਤੋਂ ਪਹਿਲਾਂ ਈਯੂ ਨੇ ਜਦੋਂ ਯੂਰੋ ਨਹੀਂ ਸੀ ਅਪਣਾਈ, ਉਹ ਤੋਂ ਪਹਿਲਾਂ ਹਰ ਇੱਕ ਕੰਟਰੀ ਦੀ ਆਪਣੀ ਆਪਣੀ ਕਰੰਸੀ ਸੀ, ਪਰ ਬਾਅਦ ਦੇ ਵਿੱਚ ਈਯੂ ਨੇ, ਯੂਰਪੀ ਯੂਨੀਅਨ ਨੇ ਕਿਹਾ ਸੀ ਕਿ ਸਾਡੀ ਇੱਕ ਕੋਮਨ ਕਰੰਸੀ ਹੋਏਗੀ, ਸਾਡੇ ਕੋਮਨ ਖਰਚੇ ਹੋਣਗੇ, ਸਾਡਾ ਕੋਮਨ ਪਾਰਲੀਮੈਂਟ ਹੋਏਗਾ, ਆਪਣੀ ਆਪਣੀ ਕੰਟਰੀ ਦਾ ਵੀ ਹੋਏਗਾ, ਬਟ ਯੂਰਪੀ ਯੂਨੀਅਨ ਦਾ ਇੱਕ ਪਾਰਲੀਮੈਂਟ ਹੋਏਗਾ, ਯੂਰਪੀ ਯੂਨੀਅਨ ਦੀ ਇੱਕ ਕਮਿਸ਼ਨਰ ਹੋਊਗਾ, ਯੂਰਪੀ ਯੂਨੀਅਨ ਦੇ ਆਪਣੇ ਫੈਸਲੇ ਹੋਣਗੇ। ਇਹ ਨੋਟ ਓਨਲੀ ਡਿਫੈਂਸ ਮਾਮਲਿਆਂ 'ਚ, ਇਕਨੋਮਿਕ ਮਾਮਲਿਆਂ 'ਚ, ਪੋਲੀਟੀਕਲ ਮਾਮਲਿਆਂ 'ਚ, ਦੁਨੀਆ ਭਰ ਦੇ ਵਿੱਚ ਈਯੂ ਇੱਕ ਐਸੀ ਤਾਕਤ ਸੀ, ਕਈ ਛੋਟੇ ਛੋਟੇ ਦੇਸ਼ਾਂ ਦਾ ਔਰ ਕਈ ਅਮੀਰ ਦੇਸ਼ਾਂ ਦਾ ਇੱਕ ਐਸਾ ਗੁੱਟ ਸੀ ਜਿਹਨੂੰ ਜੇ ਇੱਕ ਦੇਸ਼ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇੰਗਲੈਂਡ, ਆਪਣਾ ਅਮੈਰੀਕਾ, ਰਸ਼ੀਆ, ਚਾਈਨਾ, ਇਹਨਾਂ ਤੋਂ ਕਿਤੇ ਤਗੜੀ ਤਾਕਤ ਸੀਗੀ। ਇੰਗਲੈਂਡ ਨੂੰ ਲੱਗਿਆ, ਬ੍ਰਿਟੇਨ ਨੂੰ ਲੱਗਿਆ ਕਿ ਅਸੀਂ ਤਾਂ, ਸਾਡਾ ਤਾਂ ਆਪਣਾ ਇੱਕ ਅਸਤਿਤਵ ਹੋਣਾ ਚਾਹੀਦਾ, ਈਯੂ ਤੋਂ ਸਾਨੂੰ ਅੱਡ ਰੱਖੋ, ਸਾਡੀ ਆਪਣੀ ਪੌਂਡ ਕਰੰਸੀ ਹੋਵੇ, ਸਾਡਾ ਆਪਣਾ ਹੀ ਇੱਕ ਈਯੂ ਅੱਡ ਚੀਜ਼ ਹੈ, ਬ੍ਰਿਟੇਨ ਅੱਡ ਚੀਜ਼ ਹੈ, ਅਤੇ ਬ੍ਰਿਟੇਨ ਨੂੰ ਈਯੂ ਦੇ ਵਿੱਚੋਂ ਐਗਜ਼ਿਟ ਕਰਨ ਦੇ ਕੈਂਪੇਨ ਨੂੰ ਬ੍ਰੈਗਜ਼ਿਟ ਦਾ ਨਾਮ ਦਿੱਤਾ ਗਿਆ ਸੀ। ਬ੍ਰੈਗਜ਼ਿਟ ਦੇ ਜਿਹੜੇ ਹਮਾਇਤੀ ਲੋਕ ਸੀ, ਇਹੀ ਕੰਜ਼ਰਵੇਟਿਵ ਲੋਕ, ਇਹੀ ਨਾਇਲ ਫਰਾਜ, ਇਹੀ ਉਹਨਾਂ ਦੀ ਜਿਹੜੀ ਰਿਫੋਰਮ ਯੂਕੇ ਪਾਰਟੀ ਹੈ, ਕਹਿੰਦੇ ਸੀਗੇ ਕਿ ਬਦਲ ਦੇਵਾਂਗੇ ਅਰਥ ਵਿਵਸਥਾ। ਉਹ ਕਹਿੰਦੇ ਕਿ ਦੀ ਮੂਵਮੈਂਟ, ਦੀ ਡੇ ਯੂ ਆਰ ਆਊਟ ਫਰੋਮ ਯੂਰਪੀ ਯੂਨੀਅਨ, ਯੂ ਵਿਲ ਰੇਜ਼ ਲਾਈਕ ਤੂਫਾਨ ਦੀ ਤਰ੍ਹਾਂ ਬਾਹਰ ਆਉਂਗੇ। ਦੇਖਿਓ ਤੁਸੀਂ ਆਹ ਅਮੈਰੀਕਾ ਨੂੰ ਖਾ ਜਾਣਾ ਤੁਸੀਂ, ਚਾਈਨਾ ਚੂਈਨਾ ਰਸ਼ੀਆ ਰੂਸ਼ੀਆ ਕੀ ਨੇ, ਇੰਗਲੈਂਡ ਦੁਨੀਆ ਦੇ 70% ਹਿੱਸੇ 'ਤੇ ਰਾਜ ਕਰਦਾ ਰਿਹਾ, ਅਸੀਂ ਹੁਣ ਈਯੂ 'ਚ ਰਲ ਕੇ ਰਹਾਂਗੇ, ਅੱਡ ਹੋਵੋ। ਇਕੋਨਮੀ ਐਂ ਗਈ ਥੱਲੇ ਠਾ ਕਰਕੇ, ਰੋਕੇਟ ਐਂ ਪਹਿਲਾਂ ਉੱਤੇ ਨੂੰ ਜਾਂਦਾ ਹੁੰਦਾ ਨਾ, ਫਿਰ ਜਿਵੇਂ ਦਿਖਦਾ ਵੀ ਨਹੀਂ ਹੈਗਾ ਵੀ ਕਿੱਥੇ ਜਾ ਕੇ ਕਿਹਦੇ ਕੋਠੇ 'ਤੇ ਡਿੱਗਿਆ, ਉੱਦਾਂ ਬ੍ਰਿਟੇਨ ਦੀ ਇਕੋਨਮੀ ਪਤਾ ਹੀ ਨਹੀਂ ਲੱਗੀ ਕਿੱਥੇ ਡਿੱਗੀ ਹੈ। ਉਦੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ, ਕਰੋਨਾ ਮਹਾਂਮਾਰੀ ਆ ਗਈ, ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਤਾ, ਹੁਣ ਖਾੜੀ ਜੰਗ ਹੋ ਗਈ, ਬਾਰ ਬਾਰ ਬੈਕ ਟੂ ਬੈਕ ਬ੍ਰਿਟੇਨ ਦੇ ਕਾਰੋਬਾਰੀਆਂ ਦਾ ਕਚੂਮਰ ਕੱਟ ਕੇ ਰੱਖਤਾ। ਹੁਣ ਅੱਜ ਜਿਹੜਾ ਉਹ 27 ਦੇਸ਼ਾਂ ਦਾ ਗੁੱਟ ਹੈ ਈਯੂ, ਉਹ ਹਾਲੇ ਵੀ ਟਿਕਿਆ ਹੋਇਆ, ਹਾਲੇ ਵੀ ਬਚਿਆ ਹੋਇਆ, ਪਰ ਇੰਗਲੈਂਡ ਦੀ ਇਕੋਨਮੀ ਬੁਰੀ ਤਰ੍ਹਾਂ ਦੇ ਨਾਲ ਕਲੈਪਸ ਕਰੀ ਪਈ ਹੈ। ਔਰ ਇਹੀ ਇੱਕ ਰੀਜ਼ਨ ਹੈ ਕਿ ਉੱਥੋਂ ਦੇ ਲੋਕ ਤਰਾ ਤਰਾ ਕਰ ਰਹੇ ਨੇ, ਔਰ ਜਦੋਂ ਤਰਾ ਤਰਾ ਕਰਦੇ ਨੇ ਤਾਂ ਫਿਰ ਬੜੇ ਕਾਰਨ ਹੁੰਦੇ ਨੇ। ਕਹਿੰਦੇ ਨੇ ਜੇ ਢਿੱਡ ਦੇ ਵਿੱਚ ਰੋਟੀ ਨਹੀਂ ਨਾ ਹੁੰਦੀ ਤਾਂ ਫਿਰ ਗੱਲ ਨਹੀਂ ਚੱਜਦੀ ਸੁੱਝਦੀ, ਫਿਰ ਐਂ ਤਾਂ ਠਾਂ ਨੂੰ ਛਾਲਾਂ ਮਾਰਨੀਆਂ ਨੇ। ਇੰਗਲੈਂਡ ਉਹੀ ਕੰਮ ਕਰ ਰਿਹਾ। ਮਾਈਗ੍ਰੇਸ਼ਨ ਇਜ਼ ਨੋਟ ਦੀ ਸੋਲ ਪ੍ਰੋਬਲਮ ਆਫ ਬ੍ਰਿਟੇਨ। ਦੀ ਪਿਕਚਰ ਦੈਟ ਯੂ ਹੈਵ ਬੀਨ ਸ਼ੋਨ ਇਨ ਪਾਰਲੀਮੈਂਟ 30 ਈਅਰਸ ਅਗੋ ਔਰ ਅੱਜ ਦੀ ਤਰੀਕ 'ਚ ਨੈਸ਼ਨਲ ਪ੍ਰੈਸ ਕਲੱਬ 'ਚ ਖੜ੍ਹ ਕੇ ਕਿ ਇੰਗਲੈਂਡ ਦਾ ਦੇਖੋ ਜੀ ਬੁਰਾ ਹਾਲ ਹੋਇਆ, ਉਹਦੇ ਬੁਰੇ ਹਾਲ ਦੇ ਪਿੱਛੇ ਹੋਰ ਬਹੁਤ ਵਜੋਹਾਤ ਨੇ। ਹਾਲਾਂਕਿ ਅੱਜ ਦੀ ਤਰੀਕ 'ਚ ਈਯੂ ਨੇ ਇੱਕ ਕੰਮ ਚੰਗਾ ਕੀਤਾ ਵੀ ਚਲੋ ਠੀਕ ਹੈ, ਬ੍ਰਿਟੇਨ ਸੀਗਾ ਤਾਂ ਸਾਡਾ ਭਰਾ ਹੀ ਨਾ, ਅਤੇ ਅੱਜ ਦੀ ਤਰੀਕ 'ਚ ਕੋਈ ਟੈਕਸ ਟੁਕਸ ਨਹੀਂ ਲਗਾਉਂਦੇ ਹੈਗੇ, ਟੈਰਿਫ ਨਹੀਂ ਲਗਾਉਂਦੇ ਬ੍ਰਿਟੇਨ ਤੋਂ। ਫਿਰ ਵੀ ਬ੍ਰਿਟੇਨ ਦੇ ਵਿੱਚ ਅੱਜ ਦੀ ਤਰੀਕ 'ਚ ਸਿਰਫ ਇੱਕ ਸਟੱਡੀ ਦੱਸ ਰਹੇ ਹਾਂ, ਮਾਹਰੇ ਮੰਨਦੇ ਨੇ ਕਿ ਜੇ ਬ੍ਰਿਟੇਨ ਯੂਰਪੀ ਯੂਨੀਅਨ 'ਚ ਰਹਿੰਦਾ ਤਾਂ ਉਹਨਾਂ ਦੀ ਇਕੋਨਮੀ ਅੱਜ ਦੀ ਤਰੀਕ 'ਚ 8% ਵੱਡੀ ਹੁੰਦੀ ਜੋ ਅੱਜ ਹੈਗੀ ਹੈ, ਸਪੈਸ਼ਲੀ ਪਬਲਿਕ ਸਰਵਿਸਿਜ਼, ਨੈਸ਼ਨਲ ਹੈਲਥ ਸਰਵਿਸਿਜ਼, ਜਿਹਨੂੰ ਅਰਬਾਂ ਪੌਂਡ ਮਿਲਦੇ ਨੇ ਉਹ ਯੂਰਪੀ ਯੂਨੀਅਨ ਦੇ ਅੰਦਰ ਰਹਿ ਕੇ ਮਿਲ ਸਕਦੇ ਸੀ। ਬ੍ਰੈਗਜ਼ਿਟ ਦੇ ਪ੍ਰਚਾਰ ਦੇ ਦਰਮਿਆਨ ਇਹ ਵਾਅਦਾ ਕੀਤਾ ਗਿਆ ਸੀਗਾ ਕਿ NHS ਜਿਹਨੂੰ ਨੈਸ਼ਨਲ ਹੈਲਥ ਸਰਵਿਸ ਕਹਿੰਦੇ ਆ, ਉਹਨੂੰ ਹਰ ਹਫ਼ਤੇ $35 ਕਰੋੜ ਪਾਊਂਡ ਵੱਧ ਮਿਲਣਗੇ, ਪਰ ਇਹੋ ਜਿਹਾ ਹੋਇਆ ਨਹੀਂ ਕੁਛ, ਉਲਟਾ ਉਹਨਾਂ ਦਾ ਬਜਟ ਘੱਟ ਕਰਨਾ ਪਿਆ ਸੀ। ਪ੍ਰਵਾਸ ਜਿਹੜਾ ਹੈ ਨਾ, ਮਾਈਗ੍ਰੇਸ਼ਨ ਜਿਹੜਾ ਹੈਗਾ, ਬ੍ਰੈਗਜ਼ਿਟ ਦੇ ਜ਼ਰੀਏ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿੱਚ ਫ੍ਰੀ ਮੂਵਮੈਂਟ ਉਹ ਤਾਂ ਖਤਮ ਹੋ ਗਈ, ਪਰ ਜਿਹੜੀ ਮਾਈਗ੍ਰੇਸ਼ਨ ਸੀ ਉਹਦੇ ਉਹ ਨਹੀਂ ਖਤਮ ਹੋਈ ਹੈਗੀ। ਉਹਦੇ ਲਈ ਸਰਕਾਰਾਂ ਹੀ ਨੇ ਨਾ, ਦੇਖੋ ਮਾਈਗ੍ਰੈਂਟ ਨੇ, ਮੰਨ ਲਓ ਆਪਾਂ ਆਸਟ੍ਰੇਲੀਆ 'ਚ ਕਹਿ ਰਹੇ ਨੇ ਕਿ 3 ਲੱਖ ਲੋਕ ਆਏ ਨੇ, 3 ਲੱਖ ਲੋਕ ਜਹਾਜ਼ ਚੜ੍ਹ ਕੇ ਟਿਕਟ ਲੈ ਕੇ ਥੋੜ੍ਹੇ ਆ ਗਏ, ਵੀਜ਼ੇ ਦਿੱਤੇ ਗਏ ਨੇ ਤਾਂ ਆਏ ਨੇ, ਕੋਵਿਡ ਤੋਂ ਪਹਿਲਾਂ ਵੀ ਇੰਨੇ ਹੀ ਆ ਰਹੇ ਸੀਗੇ, 2-2.5 ਲੱਖ ਲੋਕ, ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੈ ਚਾਹੇ ਲੇਬਰ ਦੀ ਹੈ, ਵੀਜ਼ੇ ਦੇ ਰਹੇ ਹੋ ਤਾਂ ਹੀ ਆ ਰਹੇ ਨੇ। ਇੰਗਲੈਂਡ ਦੇ ਵਿੱਚ ਵੀ ਸੇਮ ਹੀ ਹੋ ਰਿਹਾ। ਨੈੱਟ ਮਾਈਗ੍ਰੇਸ਼ਨ, ਨੈੱਟ ਮਾਈਗ੍ਰੇਸ਼ਨ ਦਾ ਮਤਲਬ ਹੁੰਦਾ ਕਿ ਕਿੰਨੇ ਲੋਕ ਦੇਸ਼ 'ਚ ਆ ਰਹੇ ਨੇ ਅਤੇ ਕਿੰਨੇ ਜਾ ਰਹੇ ਨੇ। ਆਸਟ੍ਰੇਲੀਆ 'ਚ NOM ਕਹਿ ਦਿੰਦੇ ਨੇ ਉਹਨੂੰ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ, ਉਹ ਵੀ ਧਿਆਨ ਦੇ ਨਾਲ ਦੇਖਿਆ ਕਰੋ। ਉਹ ਹੁਣ ਕੋਵਿਡ ਤੋਂ ਵੀ, ਕੋਵਿਡ ਤੋਂ ਪਹਿਲਾਂ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਸੀ, ਸਕਾਟ ਮਾਰਿਸਨ ਤੋਂ ਵੀ ਪਹਿਲਾਂ ਮੈਲਕਮ ਟਰਨਬੁਲ ਦੇ ਵੇਲੇ, ਉਦੋਂ ਜਿੰਨੇ ਜਦੋਂ ਪੀਟਰ ਡਟਨ ਇਮੀਗ੍ਰੇਸ਼ਨ ਮਿਨਿਸਟਰ ਸੀ, ਅਤੇ ਇਹੀ ਬਾਨਬੀ ਜੋਇਸ ਜਿਨ੍ਹਾਂ ਦੀ ਸਰਕਾਰ ਸੀਗੀ ਉਸ ਵਕਤ, ਜਿਹੜੇ ਹੁਣ ਅੱਜ ਦੀ ਤਰੀਕ 'ਚ ਵਨ ਨੇਸ਼ਨ ਪਾਰਟੀ 'ਚ ਨੇ, ਉਦੋਂ ਉਹਨਾਂ ਦੀ ਟਾਈਮ 'ਚ ਜੋ NOM ਸੀ, ਜਿੰਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਸੀ, ਯਾਨੀ ਜਿੰਨੇ ਲੋਕ ਆ ਰਹੇ ਸੀ ਉਹ ਜ਼ਿਆਦਾ ਸੀ, ਜਿੰਨੇ ਦੇਸ਼ ਨੂੰ ਛੱਡ ਕੇ ਜਾ ਰਹੇ ਸੀ ਉਹ ਘੱਟ ਸੀ, ਉਦੋਂ NOM ਕਿਤੇ ਜ਼ਿਆਦਾ ਸੀ। ਹੁਣ ਅੱਜ ਦੀ ਤਰੀਕ ਦੇ ਵਿੱਚ ਕੁੜਤਾ ਬਦਲ ਲਿਆ, ਚੋਲਾ ਬਦਲ ਲਿਆ, ਅਤੇ ਮੱਥੇ 'ਤੇ ਤਿਲਕ ਲਗਾ ਲਿਆ, ਗਲੇ 'ਚ ਸੂਤਰ ਧਾਲ ਲਿਆ, ਆਪਣਾ ਮਾਲਾ ਪਾਲੀ, ਅਤੇ ਬਾਨਵੀ ਜੋਇਸ ਕਹਿੰਦੇ ਨੇ ਕਿ ਰਾਮ ਰਾਮ ਰਾਮ ਰਾਮ ਰਾਮ। ਇਹ ਤਾਂ ਮਾਈਗ੍ਰੇਸ਼ਨ ਤਾਂ ਬਹੁਤ ਗੰਦੀ ਗੱਲ ਹੈਗੀ ਹੈ, ਇਹ ਕਿਉਂ ਵੱਧ ਗਿਆ ਤੁਹਾਡਾ? ਉਹ NOM ਹੁਣ ਘਟਿਆ, ਤੁਹਾਡੇ ਟਾਈਮ 'ਤੇ ਜ਼ਿਆਦਾ ਸੀ। ਸੋ ਇਹ ਤਸਵੀਰਾਂ ਵੀ ਸਮਝ ਕੇ ਚੱਲੋ। ਇੰਗਲੈਂਡ ਦੇ ਮਾਮਲੇ ਦੇ ਵਿੱਚ ਨੈੱਟ ਮਾਈਗ੍ਰੇਸ਼ਨ ਜਿਹੜਾ 2023 ਦੇ ਵਿੱਚ ਘਟਿਆ ਸੀ, ਪਰ ਫਿਰ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਸੀ ਉਹ ਜ਼ਿਆਦਾ ਸੀ। ਇਲੀਗਲ ਮਾਈਗ੍ਰੈਂਟਸ ਨੂੰ ਕੰਟਰੋਲ ਕਰਨਾ ਪੋਸੀਬਲ ਤਾਂ ਹੀ ਹੋ ਸਕਦਾ ਸੀਗਾ ਜੇ ਯੂਰਪੀ ਯੂਨੀਅਨ ਦਾ ਪਾਰਟ ਇੰਗਲੈਂਡ ਬਣਿਆ ਰਹਿੰਦਾ। ਬ੍ਰਿਟੇਨ ਈਯੂ ਦਾ ਪਾਰਟ ਹੁੰਦਾ। ਹੁਣ ਬ੍ਰਿਟੇਨ ਨੇ ਇਕੱਲੇ ਨਹੀਂ ਰਲ ਕੇ ਖਰਚਾ ਸਾਰਾ ਕੀਤਾ, ਚਾਹੇ ਉਹ ਕਿਸ਼ਤੀਆਂ ਦੇ ਵਿੱਚ ਪੁਲਿਸ ਨੂੰ ਇੰਗਲਿਸ਼ ਚੈਨਲ 'ਚ ਉਤਾਰਨਾ ਹੋਵੇ, ਆਪਣੀ ਨੇਵੀ ਨੂੰ ਮਜ਼ਬੂਤ ਕਰਨਾ ਹੋਵੇ, ਨਹੀਂ ਤਾਂ ਈਯੂ ਦਾ ਖਰਚਾ ਸੀ ਨਾ ਇਹ। ਕੁੱਲ ਮਿਲਾ ਕੇ ਬ੍ਰੈਕਸਿਟ ਇੱਕ ਬਹੁਤ ਡਿਜ਼ਾਸਟਰਸ ਫੈਸਲਾ ਸੀਗਾ, ਅਤੇ ਬ੍ਰੈਕਸਿਟ ਤੋਂ ਪਹਿਲਾਂ ਜੋ ਮੰਨਿਆ ਜਾ ਰਿਹਾ ਸੀਗਾ ਕਿ ਤਸਵੀਰ ਬਦਲ ਜਾਏਗੀ, ਉਹ ਨਹੀਂ ਹੋਇਆ, ਅਤੇ ਯੂਰਪੀ ਯੂਨੀਅਨ ਡੁੱਬ ਜੂਗਾ ਇੰਗਲੈਂਡ ਤੋਂ ਬਿਨਾਂ, ਬ੍ਰਿਟੇਨ ਤੋਂ ਬਿਨਾਂ ਜਿਹੜੀ ਤਸਵੀਰ ਦਿਖਾ ਰਹੇ ਸੀ ਉਹ ਵੀ ਨਹੀਂ ਹੋਇਆ। ਖੈਰ ਮੈਂ ਦੱਸਣਾ ਤਾਂ ਤੁਹਾਨੂੰ ਬਹੁਤ ਕੁਝ ਸੀਗਾ ਬ੍ਰੈਕਸਿਟ ਤੋਂ ਪਹਿਲਾਂ ਕੀ ਗੱਲਾਂ ਦੱਸੀਆਂ ਗਈਆਂ। ਯੂਰਪ ਅਤੇ ਯੂਰਪੀ ਯੂਨੀਅਨ ਨੂੰ ਇੱਕ ਚੀਜ਼ ਨਾ ਸਮਝ ਕੇ ਚੱਲਿਓ, ਯੂਰਪੀ ਯੂਨੀਅਨ ਇੱਕ ਡਿਫਰੈਂਟ ਚੀਜ਼ ਹੈ, ਉਹਦੇ ਬਾਰੇ ਦੱਸਣਾ ਸੀ। ਮੋਟੇ ਮੋਟੇ ਤੌਰ 'ਤੇ ਦੱਸ ਹੀ ਦਿੱਤਾ ਤੁਹਾਨੂੰ ਕਿ ਯੂਰਪੀ ਯੂਨੀਅਨ 27 ਮੈਂਬਰ ਦੇਸ਼ਾਂ ਦਾ ਇੱਕ ਗੁੱਟ ਹੈ। ਜਦੋਂ ਇੰਗਲੈਂਡ ਹੁੰਦਾ ਸੀਗਾ, ਬ੍ਰਿਟੇਨ ਵਿੱਚ ਹੁੰਦਾ ਸੀ, ਤਾਂ 28 ਹੁੰਦੇ ਸੀਗੇ ਕੁੱਲ। ਅਤੇ ਹਾਲਾਂਕਿ ਯੂਰਪ ਦੇ ਵਿੱਚ, ਪੂਰੇ ਯੂਰਪ ਦੇ ਵਿੱਚ 50 ਦੇਸ਼ ਹੈਗੇ ਨੇ, ਪਰ ਯੂਰਪੀ ਯੂਨੀਅਨ 'ਚ ਸਿਰਫ ਉਹ 27 ਵਿਕਸਿਤ ਮਜ਼ਬੂਤ ਦੇਸ਼ ਹੈਗੇ ਨੇ। ਔਰ ਯੂਰਪੀ ਯੂਨੀਅਨ ਦੇ ਵਿੱਚ ਜੇ ਯੂਰਪ ਦੀ ਪੂਰੇ ਦੀ ਗੱਲ ਕਰੋ ਤਾਂ 75 ਕਰੋੜ ਦੀ ਆਬਾਦੀ ਹੈ, ਪਰ ਯੂਰਪੀ ਯੂਨੀਅਨ ਦੀ 50 ਕਰੋੜ ਦੀ ਆਬਾਦੀ ਹੈ। ਈਯੂ ਜਿਹਨੂੰ ਯੂਰੋ ਜ਼ੋਨ ਕਹਿ ਲਿਆ ਜਾਂਦਾ, ਯੂਰੋ ਜ਼ੋਨ, ਜਿਨ੍ਹਾਂ ਦੀ ਆਪਣੀ ਇੱਕ ਮੁਦਰਾ, ਆਪਣੀ ਕਰੰਸੀ ਯੂਰੋ ਹੈਗੀ ਹੈ। ਹਾਲਾਂਕਿ ਈਯੂ ਦੇ ਵਿੱਚ ਸਵਿਟਜ਼ਰਲੈਂਡ ਅਤੇ ਨਾਰਵੇ ਨਹੀਂ ਹੈਗੇ। ਇੰਗਲੈਂਡ ਜਦੋਂ ਨਿਕਲ ਰਿਹਾ ਸੀ ਤਾਂ ਇਹੀ ਕਹਿ ਰਿਹਾ ਸੀ ਕਿ ਦੇਖੋ ਜੀ ਸਵਿਟਜ਼ਰਲੈਂਡ ਦੀ ਇਕੋਨਮੀ ਕਿਵੇਂ ਕੰਮ ਕਰ ਰਹੀ ਹੈ। ਬਟ ਯੂ ਆਰ ਨੋਟ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਇਜ਼ ਅ ਟਾਈਨੀ ਲੈਂਡ, ਆਲੇ ਦੁਆਲੇ ਉਹਦੇ ਘਿਰੇ ਹੋਏ ਦੇਸ਼ ਨੇ, ਟ੍ਰੇਨ ਲੰਘੂਗੀ ਉੱਥੋਂ, ਨਿਕਲ ਕੇ ਜਾਏਗੀ ਹੀ ਜਾਏਗੀ, ਉੱਥੇ ਦੀ ਇਕੋਨਮੀ ਕੰਮ ਕਰੇਗੀ ਹੀ ਕਰੇਗੀ, ਕਿਉਂਕਿ ਉੱਥੋਂ ਦੀ ਇਕੋਨਮੀ ਛੋਟੀ ਹੈ, ਉੱਥੋਂ ਦੀ ਪਾਪੂਲੇਸ਼ਨ ਘੱਟ ਹੈ, ਉੱਥੇ ਦਾ ਜਿਹੜਾ ਇਕੋਨਮਿਕ ਮਾਡਲ ਹੈ ਉਹ ਸਿਰਫ ਟੂਰਿਜ਼ਮ ਬੇਸਡ ਹੈਗਾ ਜਾਂ ਐਗਰੀਕਲਚਰ, ਜਿਹਦੇ ਉੱਤੇ ਬਾਕੀ ਦੇਸ਼ ਨਿਰਭਰ ਵੀ ਹੈਗੇ ਨੇ। ਔਨ ਦੀ ਅਦਰ ਹੈਂਡ ਜਿਹੜੇ ਕਾਰਨ ਦੇ ਰਹੇ ਸੀਗੇ ਕਿ ਬ੍ਰੈਗਜ਼ਿਟ ਕਰ ਦਿਉ, ਬ੍ਰੈਗਜ਼ਿਟ ਕਰ ਦਿਉ, ਬ੍ਰਿਟੇਨ ਨੂੰ ਬਾਹਰ ਕਰ ਦਿਉ, ਦੇਖੋ ਅਸੀਂ ਸਵਿਟਜ਼ਰਲੈਂਡ ਜਦੋਂ ਸਰਵਾਈਵ ਕਰ ਰਹੇ ਹਾਂ, ਅਸੀਂ ਤਾਂ ਫਿਰ ਇੰਗਲੈਂਡ ਹੈਗੇ, ਐਂ ਚੌਧਰੀ ਨਹੀਂ ਬਣੀਦਾ ਹੁੰਦਾ। ਜਰਮਨੀ, ਫਰਾਂਸ, ਡੈਨਮਾਰਕ, ਇਟਲੀ, ਸਵੀਡਨ, ਇਹ ਯੂਰਪੀ ਯੂਨੀਅਨ ਦੇ ਦੇਸ਼ ਨੇ, ਔਰ ਇਹਨਾਂ ਦੀ ਜਿਹੜੀ GDP ਹੈਗੀ ਹੈ ਬ੍ਰੈਗਜ਼ਿਟ ਹੋਣ ਤੋਂ ਬਾਅਦ ਵਧੀ ਹੈ। ਇਨਫੈਕਟ ਕਿੱਥੇ ਪੂਰੇ ਜੇ ਬ੍ਰਿਟੇਨ ਵੀ ਹੁੰਦਾ ਤਾਂ ਯੂਰਪੀ ਯੂਨੀਅਨ ਦੀ ਕਿੱਥੇ ਦੀ ਕਿੱਥੇ ਹੋਣੀ ਸੀਗੀ GDP, ਔਰ ਇੰਗਲੈਂਡ ਦੀ ਵੀ ਕਿੱਥੇ ਦੀ ਕਿੱਥੇ ਹੋਣੀ ਸੀ, ਔਰ ਇੰਨੇ ਪ੍ਰਧਾਨ ਮੰਤਰੀ ਨਾ ਬਦਲਣੇ ਪੈਂਦੇ। ਬਟ ਐਨੀਵੇਜ਼, ਹੋ ਗਿਆ ਹੁਣ ਹੋ ਗਿਆ। ਸੋ ਘੜੀ ਦੇ ਵੱਲ ਇਸ਼ਾਰਾ ਕਰਦੇ ਹੋਏ ਜਾਂ ਦੇਖਦੇ ਹੋਏ, ਧਿਆਨ ਮਾਰਦੇ ਹੋਏ ਦੱਸ ਦਈਏ ਕਿ ਹੁਣ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ। ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM। ਟੈਨਸ਼ਨ ਨਹੀਂ ਕੋਈ ਲੈਣੀ ਹੈਗੀ, ਖਾਓ ਪੀਓ, ਐਸ਼ ਕਰੋ ਮਿੱਤਰੋ, ਗਰਮ ਦੁੱਧ ਦਾ ਗਲਾਸ ਪੀਓ, ਆਹ ਤਾਂ ਵਾਵਰੋਲੇ ਨੇ, ਇਹੋ ਜਿਹੇ ਤਾਂ ਟਹਿਣੇ ਜਿਹੜੇ ਨੇ ਉਹ ਢਹਿ ਜਾਂਦੇ ਨੇ, ਝੜ ਜਾਂਦੇ ਨੇ, ਐਡੀ ਟੈਨਸ਼ਨ ਨਹੀਂ ਲੈਣੀ ਹੈਗੀ, ਇੰਨਾ ਸੀਰੀਅਸ ਨਾ ਬਣਾਇਆ ਕਰੋ, ਸਮਝ ਲਿਆ ਕਰੋ ਪਹਿਲਾਂ ਪਿੱਛੇ ਦੀ ਤਸਵੀਰ ਵੀ ਕੀ ਹੁੰਦੀ ਹੈ। ਪਰ ਜੇ ਕਿਤੇ ਮੇਰੀ ਪ੍ਰੈਡਿਕਸ਼ਨ ਗਲਤ ਹੋ ਜਾਂਦੀ ਹੈ 2028 ਤੋਂ ਬਾਅਦ, ਉਦੋਂ ਤੱਕ ਤਾਂ ਮੈਂ ਪ੍ਰੋਗਰਾਮ ਕਰੂੰਗਾ, ਜਿਵੇਂ ਹਾਲੇ ਅਕਤੂਬਰ ਤੱਕ ਕੀਅਰ ਸਟਾਮਰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣਗੇ, ਉਹਦੇ ਤੋਂ ਬਾਅਦ ਫਿਰ ਨਿਊਜ਼ ਐਂਡ ਵਿਊਜ਼ ਜਾਂ ਆਹ ਇਨਸਾਈਟ ਰਿਪੋਰਟ ਕਰਨਾ ਛੱਡ ਦਾਂਗੇ, ਜੇ ਕਿਤੇ ਆਹ ਕੰਮ ਹੋ ਗਿਆ। ਜੇ ਕਿਤੇ ਨਾ ਹੋਇਆ, ਇਨਸਾਈਟ ਰਿਪੋਰਟ ਛੱਡੋ, ਮੈਂ ਕਹਿੰਦਾ ਹਰ ਹਫ਼ਤੇ, ਆਹ ਹਫ਼ਤੇ 'ਚ ਇੱਕ ਕਰਦੇ ਹਾਂ ਨਾ, ਤੁਹਾਨੂੰ ਰੋਜ਼ ਦੀ ਰੋਜ਼ ਸੁਣਾਵਾਂਗੇ ਲੈ ਸੁਖਬੀਰ ਬਾਦਲ ਵਰਗਾ ਐਲਾਨ, ਰੋਜ਼ ਹੀ ਸੁਣਾਵਾਂਗੇ ਇਨਸਾਈਟ ਰਿਪੋਰਟ। ਕਰੋ ਗੱਲ,
2: set go Chadston Ford Dandenong Road te tuhanu udik reya hai Ford Ranger Ranger Super Duty Everest te Sadabahar Mustang brand new demo te quality pre-owned vehicles trade in ate finance options we available aao te apni navi Ford da test drive karo business fleet lai gal karo vehicle experts Tim Forbes ya Corey Nal Radio Hanji re hawale nal pao 3 saal di free service Chadston Ford ready set
3: ਪਿੱਠ ਦਰਦ ਦਾ
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
7: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04100450555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਰੇਡੀਓ ਹਾਂਜੀ 1674 ਮੈਂ ਦੋਸਤੋ ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਰੇਡੀਓ ਹਾਂਜੀ ਦੇ ਵਿਹੜੇ ਅੱਜ ਦੇ ਦਿਨ ਗੱਲਬਾਤ ਆਪਾਂ ਸਿੱਖ ਖੇਡਾਂ ਦੇ ਉੱਤੇ ਕਰਾਂਗੇ ਚਾਹੇ ਕਿ ਸਿੱਖ ਖੇਡਾਂ ਪਿਛਲੇ ਦਿਨਾਂ ਦੇ ਵਿੱਚ ਹੋ ਕੇ ਹਟੀਆਂ ਨੇ ਮੈਲਬਨ ਦੇ ਵਿੱਚ ਪਰ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਸਿੱਖ ਖੇਡਾਂ ਚਰਚਾ ਦੇ ਵਿੱਚ ਇਸ ਕਰਕੇ ਆਈਆਂ ਨੇ ਕਿਉਂਕਿ ਹੁਣ ਕਮੇਟੀ ਦੀ ਮੀਟਿੰਗ ਹੋ ਕੇ ਹਟੀ ਹੈ ਜਿਹੜੀ ਨੈਸ਼ਨਲ ਕਮੇਟੀ ਆ ਐਨਜ਼ੈਕ ਦੀ ਮੀਟਿੰਗ ਦੇ ਵਿੱਚ ਹੁਣ ਕਮੇਟੀ ਬਦਲੀ ਆ ਪ੍ਰਧਾਨ ਬਦਲੇ ਨੇ ਅਤੇ ਹੋਰ ਅਹੁਦੇਦਾਰ ਬਦਲੇ ਨੇ ਮੀਤ ਪ੍ਰਧਾਨ ਬਦਲੇ ਨੇ ਅਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਜਾਣਾਂਗੇ ਕਿ ਅਸਲ ਦੇ ਵਿੱਚ ਇਹ ਪ੍ਰੋਸੈਸ ਹੈ ਕੀ ਕਮੇਟੀ ਦਾ ਇਲੈਕਸ਼ਨ ਸਿਸਟਮ ਜਿਹੜਾ ਕੰਮ ਕਿੱਦਾਂ ਕਰਦਾ ਕਿਵੇਂ ਤੁਸੀਂ ਹਿੱਸਾ ਬਣ ਸਕਦੇ ਹੋ ਸਿੱਖ ਖੇਡਾਂ ਦਾ ਸਿੱਖ ਖੇਡਾਂ ਦੀ ਕਮੇਟੀ ਦਾ ਅਤੇ ਨਾਲ ਦੀ ਨਾਲ ਇਹਨਾਂ ਸੱਜਣਾਂ ਦੇ ਆਪਾਂ ਪਿਛੋਕੜ ਵੀ ਜਾਣਨ ਦੀ ਗੱਲ ਕਰਾਂਗੇ ਇਸ ਸਾਰੀ ਵਾਰਤਾਲਾਪ ਦੇ ਵਿੱਚ ਸਾਡੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਗੁਰਪ੍ਰੀਤ ਸਿੰਘ ਸ਼ੋਕਰ ਨੇ ਕੋਈ ਨਵਾਂ ਨਾਂ ਨਹੀਂ ਗਾ ਹੁਣ ਮੇਰੀ ਪੀਰੀ ਸਪੋਰਟਸ ਕਲਚਰ ਕਲੱਬ ਤੋਂ ਲੰਮੇ ਸਮੇਂ ਤੋਂ ਤੁਸੀਂ ਸਾਂਝ ਬਣਾਈ ਹੋਊਗੀ ਇਸ ਨਾਂ ਦੇ ਨਾਲ ਇਹਨਾਂ ਸਿੱਖ ਖੇਡਾਂ ਦੇ ਵਿੱਚ ਵੀ ਕਾਫੀ ਅਹਿਮ ਭੂਮਿਕਾ ਇਹਨਾਂ ਦੀ ਰਹੀ ਅਤੇ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਸਰਦਾਰ ਦਲਜੀਤ ਸਿੰਘ ਧਾਮੀ ਜੀ ਨੇ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਤੋਂ ਇਹਨਾਂ ਨੂੰ ਇਸ ਟਾਈਮ ਪ੍ਰਧਾਨ ਚੁਣਿਆ ਗਿਆ ਵਾ ਇਸ ਵਾਰੀ ਐਨਜ਼ੈਕ ਕਮੇਟੀ ਦਾ ਨੈਸ਼ਨਲ ਕਮੇਟੀ ਦਾ ਪ੍ਰਧਾਨ ਇਹ ਨੈਸ਼ਨਲ ਕੀ ਆ ਲੋਕਲ ਕੀ ਆ ਇਹ ਸਾਰਾ ਕੁਛ ਜਾਣਨ ਦੀ ਆਪਾਂ ਕੋਸ਼ਿਸ਼ ਕਰਾਂਗੇ ਸਟੂਡੀਓ ਦੇ ਵਿੱਚ ਸਾਡੇ ਨਾਲ ਸ਼ੋਕਰ ਸਾਹਿਬ ਸ਼ੋਕਰ ਸਾਹਿਬ ਧੰਨਵਾਦ ਤੁਹਾਡਾ ਆਉਣ ਲਈ ਥੋੜਾ ਜਿਹਾ ਮੈਂ ਪਿਛੋਕੜ ਮੈਂ ਚਾਹੁੰਦਾ ਵੀ ਸਾਰੇ ਸਰੋਤੇ ਜਿਹੜੇ ਆ ਉਹ ਸਮਝ ਲੈਣ ਤੇ ਜੇ ਮੈਂ ਪ੍ਰਧਾਨ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰਾਂ ਤੇ ਸਭ ਤੋਂ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਤੁਸੀਂ ਹੁਣ ਪ੍ਰਧਾਨ ਬਣੇ ਹੋ ਇਹ ਵੱਡੀ ਜ਼ਿੰਮੇਵਾਰੀ ਤੁਹਾਡੇ ਸਿਰ ਆਈ ਆ ਅਤੇ ਜੇ ਆਪਾਂ ਪਿਛੋਕੜ ਤੋਂ ਸ਼ੁਰੂਆਤ ਕਰੀਏ ਤੇ ਫਿਰ ਹੌਲੀ ਹੌਲੀ ਆਪਾਂ ਪ੍ਰਧਾਨਗੀ ਵੱਲ ਨੂੰ ਆਉਂਦੇ ਹਾਂ।
1: ਹਾਂਜੀ, ਮੈਂ ਐਕਚੁਅਲੀ ਕਾਫੀ ਲੰਬੇ ਸਮੇਂ ਤੋਂ ਸਿੱਖ ਗੇਮਾਂ ਚ ਪਾਰਟਿਸਿਪੇਟ ਐਜ਼ ਅ ਪਲੇਅਰ ਕਰ ਰਿਹਾ ਜੀ 93 ਤੋਂ, ਤੇ ਫਿਰ ਉਹਦੇ ਨਾਲ ਆਲਵੇਸ ਆਰਗੇਨਾਈਜ਼ਿੰਗ ਕਮੇਟੀ ਚ ਵੀ ਰਿਹਾ ਜੀ, ਤੇ ਜਿਹੜੀਆਂ ਲਾਸਟ ਸਿੱਖ ਗੇਮਸ ਹੋਈਆਂ ਸੀ ਗੋਲਡ ਪੋਸਟ 23 ਦੇ ਵਿੱਚ ਉਹਨਾਂ ਮੈਂ ਬਤੌਰ ਐਜ਼ ਅ ਪ੍ਰਧਾਨ ਸੀ ਜੀ। ਐਕਚੁਅਲੀ ਇਹ ਕੀ ਕ੍ਰਾਈਟੀਰੀਆ ਕੀ ਹੈ ਜੀ, ਜੇ ਤੁਸੀਂ ਐਨਸਿਕ ਦੀ ਐਗਜ਼ੈਕਟਿਵ ਕਮੇਟੀ ਚਾਹੁੰਦਾ ਨਾ, ਪਹਿਲਾਂ ਤਾਂ ਤੁਹਾਡੀ ਨੋਮੀਨੇਟ ਕਰਨ ਵਾਲੀ ਕਲੱਬ ਜਿਹੜੀ 5 ਸਾਲ ਪੁਰਾਣੀ ਚਾਹੀਦੀ ਹੈ ਜੀ, ਤੇ ਉਹਦੇ ਵਿੱਚ ਤੁਸੀਂ ਕਿਸੇ ਨਾ ਕਿਸੇ ਅਹੁਦੇ ਤੇ ਰਹਿਣੇ ਚਾਹੀਦੇ ਆ ਜੀ ਪਿਛਲੇ 3 ਸਾਲਾਂ ਚੋਂ 2 ਸਾਲ
0: ਜੀ,
1: ਪ੍ਰੈਜ਼ੀਡੈਂਟ ਜਾਂ ਸੈਕਟਰੀ ਜਾਂ ਟ੍ਰੈਜ਼ਰੀ। 5 ਸਾਲ ਬਾਅਦ ਤੁਹਾਡੇ ਜਿੱਦਾਂ ਫੁੱਲ ਵੋਟਿੰਗ ਰਾਈਟ ਬਣਦੇ ਆ ਜੀ ਕਲੱਬ ਦੇ, ਤੇ ਉਹ ਤੋਂ ਬਾਅਦ ਤੁਸੀਂ ਸਿਲੈਕਟ ਹੋ ਸਕਦੇ ਆ ਜਾਂ ਸਿਲੈਕਟ ਹੋ ਸਕਦੇ ਆ
0: ਜੀ।
1: ਤੇ ਉਹਦੇ ਵਿੱਚ ਆਪਣੇ ਜਿਹੜੀ ਵੀ ਕਮਿਊਨਿਟੀ ਚੋਂ ਕੋਈ ਵੀ ਬੰਦੇ ਜਿਹੜੇ ਆ ਇਨਵੋਲਵ ਆ, ਤੁਹਾਨੂੰ ਇਹਦੇ ਵਿੱਚ ਦੂਸਰਾ ਪਹਿਲਾਂ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਆ ਜੀ। ਇਹ ਐਕਚੁਅਲੀ ਹੌਲੀ ਹੌਲੀ ਸ਼ੁਰੂ ਹੁੰਦਾ ਜੀ, ਪਹਿਲਾਂ ਕੋਆਰਡੀਨੇਟਰ ਤੋਂ, ਫਿਰ ਤੁਸੀਂ ਕਮੇਟੀ ਚਾਹੁੰਦੇ ਆ। ਮੈਂ ਲਾਸਟ ਈਅਰ ਵਾਈਸ ਪ੍ਰੈਜ਼ੀਡੈਂਟ ਸੀ
0: ਜੀ,
1: ਤੇ ਐਤਕੀ ਮੈਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਜੀ ਐਜ਼ ਏ ਪ੍ਰਧਾਨ, ਤੇ ਪਰ ਇਹ ਆ ਕਿ ਮੈਂ ਪਿਛਲੇ ਤਕਰੀਬਨ 20-25 ਸਾਲ ਤੋਂ ਫੁੱਲੀ ਇਨਵੋਲਵ ਹਾਂ ਜੀ ਐਨਸਿੰਗ ਚ
0: ਜੀ। ਬਹੁਤ ਸ਼ੁਕਰੀਆ ਜੀ ਤੁਹਾਡੇ ਸਮਾਂ ਦੇਣ ਦੇ ਲਈ ਸਿੱਖ ਖੇਡਾਂ ਨੂੰ। ਤੇ ਸ਼ੁਕਰ ਸਾਹਿਬ ਆਪਣਾ ਕੀ ਪਿਛੋਕੜ, ਆਪਾਂ ਪਿਛਲੇ ਦਿਨ ਵੈਸੇ ਗੱਲ ਕੀਤੀ ਸੀ ਆਪਣਾ ਇਸ ਵਿਸ਼ੇ ਦੇ ਉੱਤੇ ਗੇਮਾਂ ਤੋਂ ਪਹਿਲਾਂ ਵੀ, ਫਿਰ ਆਪਾਂ ਦੁਬਾਰਾ ਤੋਂ ਇੱਕ ਵਾਰੀ ਨਵੇਂ ਸਿਰੇ ਤੋਂ ਯਾਦ ਕਰਾਉਂਦੇ ਹਾਂ ਆਪਣੇ ਸਰੋਤਿਆਂ ਨੂੰ। ਕਦੋਂ ਕੁ ਸ਼ੁਰੂ ਹੋਇਆ ਇਹ ਸਫ਼ਰ, ਕਦੋਂ ਕਲੱਬ ਦੇ ਨਾਲ ਜੁੜੇ ਅਤੇ ਹੁਣ ਫਿਰ ਕਮੇਟੀ ਦੇ ਵਿੱਚ ਕਿੱਦਾਂ ਆਉਣਾ ਹੋਇਆ?
2: ਹਾਂਜੀ, ਸਿੱਖ ਖੇਡਾਂ ਨਾਲ ਜੀ ਅਸੀਂ ਬਹੁਤ ਪੁਰਾਣੇ ਜੁੜੇ ਹੋਏ ਹਾਂ। 2007 ਵਿੱਚ ਖੇਡੇ ਵੀ ਹਾਂ, 2013 ਵਿੱਚ ਵੀ ਖੇਡੇ ਹਾਂ, ਅਤੇ ਉਸ ਤੋਂ ਬਾਅਦ 2019 ਵਿੱਚ ਸਾਡਾ ਕਲੱਬ ਸਟਾਰਟ ਹੋਇਆ ਸੀਗਾ, ਅਤੇ 2021 ਤੋਂ ਅਸੀਂ ਪਾਰਟੀਸਪੇਟ ਕਰ ਰਹੇ ਹਾਂ ਕਲੱਬ ਐਜ਼ ਏ ਕਲੱਬ, ਕਬੱਡੀ ਕਲੱਬ ਦੇ ਤੌਰ 'ਤੇ। ਅਤੇ ਉਸ ਤੋਂ ਬਾਅਦ ਪਿਛਲੇ ਸਾਲ ਜਿਹੜੀਆਂ ਆਪਣੀ ਕਮੇਟੀ ਦੀ ਚੋਣ ਸੀ ਮੈਲਬਨ ਕਮੇਟੀ ਦੀ, ਲੋਕਲ ਕਮੇਟੀ ਦੀ, ਉਹਦੇ ਵਿੱਚ ਵੀ ਮੈਂ ਐਜ਼ ਏ ਵਾਈਸ ਪ੍ਰੈਜ਼ੀਡੈਂਟ ਰੋਲ ਅਦਾ ਕੀਤਾ ਸੀਗਾ। ਅਤੇ ਇਸ ਵਾਰ ਮੌਕਾ ਮਿਲਿਆ ਪਈ ਨੈਸ਼ਨਲ 'ਚ ਵਾਈਸ ਪ੍ਰੈਜ਼ੀਡੈਂਟ ਵਾਸਤੇ ਅਤੇ ਹਾਂਜੀ ਇੱਦਾਂ ਚੱਲ ਰਿਹਾ ਦੌਰ ਆਪਣਾ ਸਿੱਖ ਗੇਮਾਂ ਦਾ ਅਤੇ ਬਹੁਤ ਵਧੀਆ ਹਾਂਜੀ।
0: ਸੋ ਇਹ ਸਿਲੈਕਸ਼ਨ ਦਾ ਹੈ ਕੀ ਕ੍ਰਾਈਟੀਰੀਆ, ਕਿਹੜੇ ਤਰੀਕੇ ਦੇ ਨਾਲ ਅਤੇ ਕਿੰਨੇ ਕਿੰਨੇ ਚਿਰ ਬਾਅਦ, ਕਿੰਨੇ ਵਕਫੇ ਬਾਅਦ, ਕਿੱਦਾਂ ਬਦਲਿਆ ਜਾਂਦਾ ਪ੍ਰਧਾਨ ਨੂੰ, ਕਿਵੇਂ ਰਿਪੀਟ? ਸੋ ਹੋ ਸਕਦਾ ਬੜਿਆਂ ਦੇ ਮਨ ਦੇ ਵਿੱਚ ਸਵਾਲ ਹੋਣ।
2: ਹਾਂਜੀ ਦੇਖੋ, ਜਿਹੜਾ ਨੈਸ਼ਨਲ ਦਾ ਆ ਇਹ ਤਾਂ ਤੁਹਾਡੀ ਕਮੇਟੀ 2 ਸਾਲ ਚੁਣੀ ਜਾਂਦੀ ਆ ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਇੱਕ ਆਪਣੀ ਜਿਹੜੀ ਲੋਕਲ ਕਮੇਟੀ ਹੁੰਦੀ ਆ ਉਹ ਜਿੱਥੇ ਗੇਮਸ ਹੋ ਰਹੀਆਂ ਨੇ ਉਹਨਾਂ ਦੀ ਲੋਕਲ ਕਮੇਟੀ ਕੰਮ ਕਰਦੀ ਆ ਅਤੇ ਜਿਹੜੀ ਨੈਸ਼ਨਲ ਕਮੇਟੀ ਆ ਉੱਪਰੋਂ ਵਾਚ ਕਰਦੀ ਆ ਅਤੇ ਉਹਦਾ ਰੱਖਦੀ ਆ ਵੀ ਸੂਰਤ ਜਿੱਥੇ ਜਾਂ ਨੈਕਸਟ ਈਅਰ ਜਿੱਦਾਂ ਆਪਣੇ ਪਰਥ ਹੁਣ ਗੇਮਸ ਹੋ ਰਹੀਆਂ ਨੇ ਅਤੇ ਉੱਥੇ ਹੁਣ ਪਰਥ ਦੀ ਕਮੇਟੀ ਆਲਰੇਡੀ ਵਰਕ ਕਰ ਰਹੀ ਆ ਅਤੇ ਪਹਿਲੇ ਸਾਲ ਆਪਣੀ ਮੈਲਬਰਨ ਦੀ ਕਮੇਟੀ ਸੀਗੀ, ਲੋਕਲ ਕਮੇਟੀ ਸੀਗੀ ਅਤੇ ਉਹ ਸਾਰਾ ਲੋਕਲ ਜਿਹੜੀਆਂ ਗੇਮਾਂ ਦਾ ਲੇਖਾ ਜੋਖਾ ਦੇਖ ਰਹੀ ਸੀਗੀ।
0: ਧਾਮੀ ਸਾਹਿਬ ਤੁਹਾਡੇ ਲਈ ਸਵਾਲ ਹੈ ਕਿ ਜਿੱਦਾਂ ਨੈਸ਼ਨਲ ਕਮੇਟੀ ਉੱਪਰ ਹੋ ਗਈ ਅਤੇ ਥੱਲੇ ਹੋ ਗਈ ਲੋਕਲ ਕਮੇਟੀ ਜਿੱਥੇ ਕਿ ਉਸ ਸਾਲ ਗੇਮਸ ਹੋ ਰਹੀਆਂ ਨੇ, ਇਹ ਦੋਵੇਂ ਕਮੇਟੀਆਂ ਦੋਵੇਂ ਪੱਧਰ ਆਪਸ ਦੇ ਵਿੱਚ ਕਿੱਦਾਂ ਕਮਿਊਨੀਕੇਟ ਕਰਦੇ ਨੇ, ਕੀ ਇਹਨਾਂ ਦਾ ਆਪਸ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਹੁੰਦੀ ਹੈ?
1: ਹਾਂਜੀ ਐਕਚੁਲੀ ਜੀ ਇਹ ਜਿਹੜਾ ਉਹਨੂੰ ਰੀਜਨਲ ਕਮੇਟੀ ਕਹਿੰਦੇ ਆਪਾਂ, ਜਿਵੇਂ ਵਿਕਟੋਰੀਆ ਐਨਸਕ ਰੀਜਨਲ ਕਮੇਟੀ ਬਣ ਗਈ ਵੈਸਟਰਨ ਆਸਟ੍ਰੇਲੀਆ ਦੀ, ਤੇ ਜਿਹੜੇ ਉਹਨਾਂ ਦੇ ਪ੍ਰੈਜੀਡੈਂਟ ਹੁੰਦੇ ਆ ਜੀ ਉਹ ਐਕਚੁਲੀ ਐਵਰੀ ਮੀਟਿੰਗ ਜਿਹੜੀ ਆਪਾਂ ਕੋਈ ਵੀ ਮੀਟਿੰਗ ਕਰਦੇ ਹਾਂ ਜੀ ਐਨਸਕ ਦੀ ਉਹਦੇ ਚ ਫੁੱਲੀ ਇਨਵੋਲਵ ਹੁੰਦੇ ਆ
0: ਜੀ,
1: ਉਹ ਆਟੋਮੈਟਿਕ ਐਕਚੁਲੀ ਉਹਨਾਂ ਦੀ ਇੱਕ ਉਪਾਧੀ ਐਜ਼ ਏ ਵਾਈਸ ਪ੍ਰੈਜੀਡੈਂਟ ਬਣ ਜਾਂਦੀ ਹੈ ਜੀ ਐਗਜ਼ੈਕਟਿਵ ਕਮੇਟੀ ਚ
0: ਜੀ।
1: ਸੋ ਕੋਈ ਵੀ ਕਮਿਊਨੀਕੇਸ਼ਨ ਹੁੰਦੀ ਉਹਨਾਂ ਥਰੂ ਫਿਰ ਉਹ ਆਪਣੀ ਕਮੇਟੀ ਨਾਲ ਕਰ ਲੈਂਦੇ ਆ ਜੀ, ਕਿਉਂਕਿ ਉਹ ਆਲਵੇਸ ਐਵਰੀ ਵੈਨਸਡੇ ਪ੍ਰੀਟੀ ਮੱਚ ਆਪਾਂ ਮੀਟਿੰਗ ਕਰਦੇ ਹਾਂ ਜੀ ਪਿਛਲੇ ਬਹੁਤ ਸਾਲਾਂ ਤੋਂ
0: ਜੀ,
1: ਤੇ ਉਹ ਆਲਵੇਸ ਇਨਵਾਈਟਡ ਹੁੰਦੇ ਆ ਤੇ ਗੱਲਬਾਤ ਕਰਦੇ ਆ। ਐਕਚੁਲੀ ਜਦੋਂ ਕਮੇਟੀ ਬਣਦੀ ਵੀ ਆ ਉਦੋਂ ਵੀ ਜਿਹੜੀ ਐਨਸਕ ਦੀ ਐਗਜ਼ੈਕਟਿਵ ਕਮੇਟੀ ਆ ਜੀ ਉਹ ਸਾਰੇ ਕੈਂਡੀਡੇਟਾਂ ਨੂੰ ਚੰਗੀ ਤਰ੍ਹਾਂ ਪਰਖਦੀ ਆ ਕਿ ਉਹ ਫੁੱਲੀ ਇਨਵੋਲਵ ਵੀ ਰਹੇ, ਉਹਨਾਂ ਦੀ ਕਪੈਸਿਟੀ ਕੀ ਆ ਜੀ, ਕੀ ਕਰ ਸਕਦੇ ਉਹਦੇ ਦੌਰੇ ਕਮੇਟੀ ਬਣਦੀ ਆ ਜੀ, ਤੇ ਜਿਹੜੇ ਪ੍ਰੈਜੀਡੈਂਟ ਆ ਉਹ ਐਕਚੁਲੀ ਆਟੋਮੈਟਿਕ ਐਨਸਕ ਦੇ ਵਾਈਸ ਪ੍ਰੈਜੀਡੈਂਟ ਹੁੰਦੇ ਆ ਜੀ।
0: ਓਕੇ, ਤੋ ਇਹ
1: ਹਾਂਜੀ ਇਹਦੇ ਥਰੂ ਕਮਿਊਨੀਕੇਸ਼ਨ ਹੁੰਦੀ ਆ ਜੀ, ਤੇ ਜਿਹੜਾ ਸਪੋਰਟਸ ਰਿਲੇਟਡ ਆ ਉਹ ਆਪਣੇ ਐਨਸਕ ਦੀ ਕਮੇਟੀ ਵਿੱਚ ਇੱਕ ਰੋਲ ਆ ਜੀ, ਉਹਨੂੰ ਕਹਿੰਦੇ ਆਪਾਂ ਸਪੋਰਟਸ ਲੀਡ
0: ਜੀ,
1: ਜਿਹੜੇ ਲੋਕਲ ਕੋਆਰਡੀਨੇਟਰ ਬਣਦੇ ਆ ਉਹ ਆਲਵੇਸ ਉਹਨਾਂ ਨਾਲ ਕਮਿਊਨੀਕੇਸ਼ਨ ਕਰਦੇ ਆ ਜੀ, ਤੇ ਉਹਨਾਂ ਨੂੰ ਆਪਾਂ ਰੂਲ ਰੈਗੂਲੇਸ਼ਨ ਵੀ ਦੱਸਦੇ ਆ ਜੋ ਵੀ ਐਨਸਕ ਦੇ ਹੈਗੇ ਆ, ਮੋਸਟਲੀ ਤਾਂ ਸਾਰੇ ਵੈਬਸਾਈਟ ਤੇ ਪਏ ਪਰ ਕਈ ਵਾਰ ਕਿਸੇ ਨੂੰ ਕੋਈ ਕਨਫਿਊਜ਼ਨ ਹੁੰਦੀ ਆ ਤਾਂ ਤੁਸੀਂ ਆਲਵੇਸ ਪੁੱਛ ਸਕਦੇ ਆ ਜੀ
0: ਜੀ। ਸੋ ਇਸ ਤਰੀਕੇ ਦੇ ਨਾਲ ਤੁਸੀਂ ਜਿਵੇਂ ਦੱਸ ਰਹੇ ਹੋ ਹਰ ਹਫ਼ਤੇ ਆਪਸ ਦੇ ਵਿੱਚ ਕਮਿਊਨੀਕੇਸ਼ਨ ਚੱਲਦੀ ਰਹਿੰਦੀ ਹੈ, ਅਤੇ ਜਿਹੜੀ ਲੋਕਲ ਕਮੇਟੀ ਹੁੰਦੀ ਹੈ ਜਿਹੜੇ ਟਾਈਮ ਦੇ ਉੱਤੇ ਹੁਣ ਦੂਸਰਾ ਸ਼ਹਿਰ ਐਕਟਿਵ ਹੋ ਗਿਆ ਜਿੱਥੇ ਗੇਮਸ ਹੋਣੀਆਂ ਨੇ, ਫਿਰ ਉਹ ਲਗਭਗ ਸਾਲ ਜਿਹੜਾ ਉਹਨਾਂ ਨੇ ਐਕਟਿਵ ਰਹਿਣਾ ਵਾ, ਉਸ ਸਮੇਂ ਦੇ ਦਰਮਿਆਨ ਜੇ ਕੋਈ ਨੈਸ਼ਨਲ ਕਮੇਟੀ ਦਾ ਮੈਂਬਰ ਉਸ ਸ਼ਹਿਰ ਦਾ, ਤਾਂ ਕੀ ਉਹਦੀ ਵੀ ਸ਼ਮੂਲੀਅਤ ਲੋਕਲ ਦੇ ਵਿੱਚ ਕਿਸੇ ਅਹੁਦੇ ਦੇ ਰੂਪ ਦੇ ਵਿੱਚ ਹੁੰਦੀ ਹੈ ਜਾਂ ਫਿਰ ਉੱਤੋਂ ਸਲਾਹ ਮਸ਼ਵਰੇ ਦੇ ਰੂਪ 'ਚ?
1: ਨਹੀਂ ਨਹੀਂ ਅਹੁਦੇ ਦੇ ਰੂਪ 'ਚ ਨਹੀਂ ਜੀ, ਆਟੋਮੈਟਿਕ ਨਹੀਂ ਹੁੰਦੀ ਉਹ, ਵੈਸੇ ਕਿ ਆਪਾਂ ਜਿੱਦਾਂ ਹੁਣ ਇੰਸਪੈਕਟ ਕਰਦੇ ਹਾਂ ਗਰਾਊਂਡਸ ਵਗੈਰਾ ਤਾਂ ਉਹ ਲੋਕਲ ਮੈਂਬਰ ਜ਼ਰੂਰ ਉੱਥੇ ਪਹੁੰਚਦੇ ਆ ਜੀ, ਪਰ ਐਕਚੁਲੀ ਕੋਈ ਇੱਦਾਂ ਦੀ ਪੋਜੀਸ਼ਨ ਲੋਕਲ ਹੈ ਨਹੀਂ ਕਿ ਉਹਨਾਂ ਨੂੰ ਆਪਾਂ ਜਿਹੜੀ ਰੀਜਨਲ ਕਮੇਟੀ 'ਚ ਇਨਵੋਲਵ ਹੁੰਦੇ ਆ ਜੇ ਕਿਸੇ ਆਬਾਦੀ ਦੇ ਤੌਰ 'ਤੇ ਜਾਂ ਅਹੁਦੇ ਦੇ ਤੌਰ 'ਤੇ। ਹਾਂਜੀ
0: ਜੀ, ਸੋ ਇਹ ਹੁਣ ਸ਼ੁਕਰ ਸਾਹਿਬ ਇਹ ਟੈਕਨੀਕਲੀ ਜਿਹੜੀ ਕਮੇਟੀ ਹੁਣ ਨਵੀਂ ਜਿਹੜੀ ਦਾ ਗਠਨ ਹੁੰਦਾ ਵਾ, ਕਿੰਨੇ ਸਾਲਾਂ ਤੱਕ ਇਹ ਅਹੁਦੇ ਬਰਕਰਾਰ ਰਹਿੰਦੇ ਨੇ?
2: ਹਾਂਜੀ ਇਹ 2 ਸਾਲ ਲਈ ਚੁਣੀ ਜਾਂਦੀ ਹੈ ਆਪਣੀ ਕਮੇਟੀ,
0: ਅਤੇ ਰਿਪੀਟ ਵੀ ਹੋ ਸਕਦੇ ਕਿ
2: ਰਿਪੀਟ ਹੋ ਸਕਦੇ ਆ, ਮੈਕਸੀਮਮ ਆਪਣੀ 4 ਸਾਲ ਦੀ ਲਿਮਿਟ ਆ।
0: ਅਤੇ ਇਹ ਜਿਹੜੀ AGM ਹੈ 2 ਸਾਲ ਬਾਅਦ ਹੁੰਦੀ ਹੈ ਫਿਰ?
2: 2 ਸਾਲ ਬਾਅਦ ਹਾਂਜੀ।
0: ਅਤੇ ਉਹਦੇ ਵਿੱਚ ਸਾਰਾ ਚੁਣ ਲਿਆ ਜਾਂਦਾ ਕਿ ਹੁਣ ਅੱਗੇ ਕੌਣ ਪ੍ਰਧਾਨਗੀ ਸੰਭਾਲ?
2: ਉਹਦੇ ਵਿੱਚ ਜਿੰਨੇ ਵੀ ਕਲੱਬ ਕੋਲ ਵੋਟਿੰਗ ਰਾਈਟ ਹੈਗਾ ਆ ਉਹ ਸਾਰੇ ਉਹ 'ਚ ਸ਼ਮੂਲੀਅਤ ਕਰਦੇ ਨੇ,
0: ਅਤੇ
2: ਉਸ ਹਿਸਾਬ ਨਾਲ ਫਿਰ ਜੇ ਤਾਂ ਕਈ ਵਾਰੀ ਵੋਟਿੰਗ ਹੁੰਦੀ ਹੈ ਕਈ ਵਾਰੀ ਮੈਸੇਜ
0: ਸਰਬਸੰਮਤੀ ਨਾਲ
2: ਚੁਣਿਆ ਜਾਂਦਾ। ਹਾਂਜੀ
0: ਜੀ, ਅਤੇ ਇਸ ਵਾਰੀ ਕੀ ਰਿਹਾ ਕ੍ਰਾਈਟੀਰੀਆ?
2: ਇਸ ਵਾਰੀ ਵਾਈਸ ਲਈ ਵੀ 2 ਕੈਂਡੀਡੇਟ ਸੀਗੇ ਅਤੇ ਪ੍ਰਧਾਨਗੀ ਲਈ ਵੀ 2 ਕੈਂਡੀਡੇਟ ਸੀਗੇ ਇਸ ਵਾਰੀ।
0: ਸੋ ਇਸ ਵਾਰੀ ਇਲੈਕਸ਼ਨ ਹੋਈ, ਵੋਟਿੰਗ
2: ਹੋਈ? ਹਾਂਜੀ।
0: ਓਕੇ ਓਕੇ ਸੋ ਇਸ ਵਾਰੀ ਜਿਹੜੀ ਹੋਈ ਵੋਟਿੰਗ ਆ ਜਿਹੜੇ ਲੇਟ ਜਿਹੜੇ ਸਰੋਤੇ ਨੇ ਉਹਨਾਂ ਨੂੰ ਆਪਾਂ ਦੱਸ ਦਈਏ ਕਿ ਇਸ ਵਾਰੀ ਹੋਈ ਵੋਟਿੰਗ ਦੇ ਵਿੱਚ ਦਲਜੀਤ ਸਿੰਘ ਧਾਮੀ ਜੀ ਨੇ ਸਾਡੇ ਨਾਲ ਬ੍ਰਿਸਬੇਨ ਤੋਂ ਜਿਹੜੇ ਕਿ ਪ੍ਰਧਾਨ ਚੁਣੇ ਗਏ ਨੇ ਨੈਸ਼ਨਲ ਕਮੇਟੀ ਦੇ, ਗੁਰਪ੍ਰੀਤ ਸਿੰਘ ਸ਼ੋਕਰ ਜੀ ਨੇ ਮੀਰੀ ਪੀਰੀ ਸਪੋਰਟਸ ਐਂਡ ਕਲਚਰਲ ਕਲੱਬ ਤੋਂ ਇੱਥੋਂ ਮੈਲਬਰਨ ਤੋਂ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਨੇ, ਅਤੇ ਸ਼ੋਕਰ ਸਾਹਿਬ ਜਿਹੜਾ ਨੈਸ਼ਨਲ ਕਮੇਟੀ ਦੇ ਵਿੱਚ ਜਿਹੜੀ ਥਾਂ ਬਣਨੀ ਕਮੇਟੀ ਦੇ ਵਿੱਚ, ਕੀ ਉਹਦੇ ਲਈ ਜ਼ਰੂਰੀ ਹੈ ਵੀ ਲੋਕਲ ਕਮੇਟੀ ਦੇ ਵਿੱਚ ਪਹਿਲਾਂ ਉਸ ਬੰਦੇ ਨੇ ਕੰਮ ਕੀਤਾ ਹੋਵੇ ਬਤੌਰ ਕੋਈ ਨਾ ਕੋਈ ਅਹੁਦਾ ਸੰਭਾਲ ਕੇ ਵੇਖਿਆ ਹੋਵੇ?
2: ਹਾਂਜੀ ਬਿਲਕੁਲ ਜੀ, ਤੁਹਾਡੇ ਕੋਲ ਲੋਕਲ ਕਮੇਟੀ ਦਾ ਐਕਸਪੀਰੀਅੰਸ, ਉਸ ਜਿਹੜਾ ਉਹਦੇ ਲਈ ਤੁਸੀਂ ਅਪਲਾਈ ਕੀਤਾ ਆ, ਤੁਹਾਡੇ ਕੋਲ ਐਕਸਪੀਰੀਅੰਸ ਬਹੁਤ ਜ਼ਰੂਰੀ ਹੈ। ਪਹਿਲਾਂ ਤੁਹਾਡੇ ਤੁਸੀਂ ਆਪਣੇ ਕਲੱਬ ਦੇ ਅਹੁਦੇਦਾਰ ਰਹੇ ਹੋ, ਉਸ ਤੋਂ ਬਾਅਦ ਤੁਸੀਂ ਲੋਕਲ ਕਮੇਟੀ 'ਚ ਆ ਜਾਓ, ਉਹ ਵੀ ਤੁਹਾਡੇ ਕੋਲ ਜਿਹੜੀ ਵੀ ਪੋਜੀਸ਼ਨ ਲਈ ਤੁਸੀਂ ਕਰ ਰਹੇ ਹੋ, ਸੈਕਟਰੀ ਆ ਤਾਂ ਉਹਨੂੰ ਵੀ ਸੈਕਟਰੀ ਦਾ ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਸੋ ਮੈਨੂੰ, ਮੈਂ ਤਾਂ ਕਰਕੇ ਵੀ ਸਵਾਲ ਪੁੱਛ ਲਿਆ ਵੀ ਜਿਹੜਾ ਹੁਣ 226 'ਚ ਇੱਥੇ ਗੇਮਾਂ ਹੋ ਗਈਆਂ ਹਟੀਆਂ ਨੇ, ਵੀ ਉਹਨਾਂ ਦੇ ਵਿੱਚ ਕੋਈ ਐਸੀ ਕਾਰਗੁਜ਼ਾਰੀ ਜਿਹੜੀ ਬੰਦੇ ਦੀ ਜਿਹੜੀ ਵਿੱਚ ਪਾਰਟੀਸਪੇਸ਼ਨ ਹੈ ਉਹਨੂੰ ਧਿਆਨ ਦੇ ਵਿੱਚ ਰੱਖਦਿਆਂ ਸ਼ਾਇਦ ਅੱਗੇ ਉਹਨੂੰ ਅਹੁਦਾ ਦੇ ਦਿੱਤਾ ਜਾਂਦਾ ਜਾਂ ਨੋਮੀਨੇਟ ਕਰ ਦਿੱਤਾ ਜਾਂਦਾ ਜਾਂ ਇੱਦਾਂ ਦਾ ਕੁਛ?
2: ਨਹੀਂ, ਉਹ ਜਿਹੜੀ ਨੋਮੀਨੇਸ਼ਨ ਹੁੰਦੀ ਹੈ ਕਲੱਬ ਵੱਲੋਂ ਹੁੰਦੀ ਆ ਅਤੇ ਉਹ ਕਿਸੇ ਹੋਰ ਪਾਸਿਓਂ ਨਹੀਂ ਹੁੰਦੀ
0: ਜੀ। ਸੋ ਆਪਾਂ 226 ਤੋਂ ਸ਼ੁਰੂ ਕਰਦੇ ਹਾਂ, ਮੈਲਬਰਨ ਦੀਆਂ ਗੇਮਸ ਤੋਂ ਸ਼ੁਰੂ ਕਰਦੇ ਹਾਂ। ਬਹੁਤ ਵੱਡੇ ਪੱਧਰ ਦੇ ਉੱਤੇ ਜਦੋਂ ਮੈਲਬਰਨ ਦੇ ਵਿੱਚ ਗੇਮਾਂ ਹੁੰਦੀਆਂ ਅਤੇ ਬੜੇ ਵੱਡੇ ਪੱਧਰ ਦੇ ਉੱਤੇ ਚਰਚੇ ਹੁੰਦੇ ਆ, ਆਸਟ੍ਰੇਲੀਆ ਭਰ ਦੇ ਵਿੱਚ ਕੀ ਦੁਨੀਆ ਭਰ ਦੇ ਵਿੱਚ ਚਰਚੇ ਹੁੰਦੇ ਆ, ਇਸ ਵਾਰੀ ਵੀ ਖੂਬ ਰਹੇ, ਕੀ ਲੇਖਾ ਜੋਖਾ ਰਿਹਾ ਕੁੱਲ ਮਿਲਾ ਕੇ ਮੈਲਬਰਨ ਦੀਆਂ ਗੇਮਸ?
2: ਦੇਖੋ, ਜਿਹੜਾ ਮੈਲਬਰਨ ਦੀ ਕਮਿਊਨਿਟੀ, ਆਪਣੀ ਭਾਈਚਾਰਾ ਆਪਣਾ ਬਹੁਤ ਵੱਡਾ ਆ, ਅਤੇ ਮੇਰੇ ਹਿਸਾਬ ਨਾਲ ਸਿੱਖ ਗੇਮਾਂ ਸਭ ਤੋਂ ਵੱਡੀਆਂ ਹੁੰਦੀਆਂ ਹੀ ਮੈਲਬਰਨ ਨੇ, ਕਿਉਂਕਿ 7ਵੇਂ ਸਾਲ ਵਾਰੀ ਆਉਂਦੀ ਆ, ਅਤੇ ਤੁਸੀਂ ਐਤਕੀ ਤੁਸੀਂ ਖੁਦ ਵੀ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਵੱਡਾ ਲੈਵਲ 'ਤੇ ਆਪਣਾ ਸੀਗਾ ਸਿੱਖ ਗੇਮ ਐਤਕੀ, ਅਤੇ ਭਾਈਚਾਰੇ ਨੇ ਬਹੁਤ ਹੁੰਮਵਾ ਕੇ ਸਾਰੇ ਪਹੁੰਚੇ ਸੀਗੇ, ਅਤੇ ਜਿਸ ਹਿਸਾਬ ਨਾਲ ਅਸੀਂ ਪ੍ਰਬੰਧ ਕੀਤੇ ਸੀਗੇ, ਸਾਡੀ ਕਮੇਟੀ ਲਗਭਗ ਪਿਛਲੇ 1.5 ਸਾਲ ਤੋਂ ਮੀਟਿੰਗਾਂ ਸਾਰਾ ਕੁਛ ਚੱਲ ਰਿਹਾ ਸੀ, ਪ੍ਰਬੰਧਾਂ ਬਾਰੇ ਜਾਇਜ਼ਾ ਕੌਂਸਲਾਂ ਮੀਟਿੰਗਾਂ ਸਾਡੀਆਂ, ਵੀ ਹਰ ਹਫ਼ਤੇ ਸਾਡੀਆਂ ਮੀਟਿੰਗ ਹੁੰਦੀ ਸੀ, ਇੱਕ ਵਾਰੀ ਬੁੱਧਵਾਰ ਜਾਂ ਵੀਰਵਾਰ ਨੂੰ ਔਨਲਾਈਨ ਹੁੰਦੀ ਸੀ ਮੀਟਿੰਗ, ਅਤੇ ਸੈਚਰਡੇ ਸੰਡੇ ਇੱਕ ਦਿਨ ਸਾਡੀ ਇਨ ਪਰਸਨ ਹੁੰਦੀ ਸੀਗੀ, ਹੈ ਨਾ। ਅਤੇ ਬਾਕੀ ਦੇਖੋ, ਪ੍ਰਬੰਧ ਤਾਂ ਕਾਫ਼ੀ ਹਾਈ ਲੈਵਲ 'ਤੇ ਸਾਡੀ ਕਮੇਟੀ ਨੇ ਬਹੁਤ ਹਾਰਡ ਵਰਕ ਕੀਤਾ ਸੀਗਾ, ਪਰ ਫਿਰ ਵੀ ਦੇਖੋ ਭਈ ਵੱਡਾ ਭਾਈਚਾਰਾ ਹੋਣ ਨਾਤੇ ਕੁਛ ਪ੍ਰਬੰਧ ਸਾਡੇ ਵੀ ਫਿੱਕੇ ਪੈ ਗਏ ਉਹਦੇ ਵਿੱਚ।
0: ਅਤੇ ਹੁਣ ਜਿਹੜੀ ਫਿਰ ਇਹ ਨਵੀਂ ਕਮੇਟੀ, ਨਵੀਂ ਜਿਹੜੀ ਵਾਗਡੋਰ ਆਪਾਂ ਸੰਭਾਲੀ ਆ, ਸੋ ਇਹ ਸਾਰੀਆਂ ਚੀਜ਼ਾਂ ਜੋ ਇਸ ਵਾਰੀ ਹੋਇਆ, ਆਪਾਂ ਬਹੁਤੀ ਡਿਟੇਲ 'ਚ ਨਹੀਂ ਜਾਵਾਂਗੇ, ਸਾਰੀਆਂ ਉਹ ਚੀਜ਼ਾਂ ਪਹਿਲਾਂ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਕੁਛ ਜਾਇਜ਼ ਕੁਛ ਨਜਾਇਜ਼ ਬਥੇਰਾ ਕੁਛ ਹੁੰਦਾ ਰਿਹਾ, ਜਿਵੇਂ ਤੁਸੀਂ ਕਿਹਾ ਹੀ ਆ, ਇੰਨੇ ਵੱਡੇ ਪ੍ਰਬੰਧ ਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਨੇ ਉੱਤੇ ਥੱਲੇ ਹੋ ਜਾਂਦੀਆਂ, ਪਰ ਹੁਣ ਇਹਨਾਂ ਨਵੇਂ ਅਹੁਦਿਆਂ ਦੇ ਵਿੱਚ ਕੀ ਇਹ ਸਾਰੀਆਂ ਚੀਜ਼ਾਂ ਧਿਆਨ 'ਚ ਹੈਗੀਆਂ ਨੇ ਕਿ ਉਹਨਾਂ ਨੂੰ ਆਪਾਂ ਕਿਹੜੇ ਤਰੀਕੇ ਦੇ ਨਾਲ ਅੱਗੇ ਹੋਰ ਸਵਾਰਨਾ ਨਿਖਾਰਨਾ?
2: ਹਾਂਜੀ ਦੇਖੋ, ਬਿਲਕੁਲ ਬੰਦਾ ਆਪਣੇ ਐਕਸਪੀਰੀਅੰਸ ਤੋਂ ਸਿੱਖਦਾ ਆ, ਅਤੇ ਹਰ ਕੋਈ ਬੰਦਾ ਕੋਈ ਨਹੀਂ ਕਹਿ ਸਕਦਾ ਕਿ ਜ਼ਿੰਦਗੀ 'ਚ ਸਾਰਾ ਕੁਝ ਉਹਨੇ ਸਹੀ ਕੀਤਾ, ਗਲਤੀਆਂ ਵੀ ਹੁੰਦੀਆਂ ਨੇ, ਅਤੇ ਉਹਨਾਂ ਤੋਂ ਬੰਦਾ ਸਿੱਖਦਾ ਵੀ ਆ, ਸਾਨੂੰ ਤਾਂ ਸਿੱਖਦੇ ਵੀ ਰਹਿਣਾ ਚਾਹੀਦਾ ਆ, ਅਤੇ ਬਹੁਤ ਕੁਛ ਸਿੱਖਿਆ ਆ ਪਿਛਲੇ 1.5 ਸਾਲ 'ਚ ਕਮੇਟੀ 'ਚ ਰਹਿ ਕੇ, ਬਹੁਤ ਕੁਛ ਦੇਖਿਆ ਵੀ ਕਿੱਦਾਂ ਆਪਣੇ ਪ੍ਰਬੰਧ ਚੱਲਦੇ ਨੇ, ਕਿੱਦਾਂ ਆਪਣੀਆਂ ਗੇਮਸ ਦਾ ਕੀ ਆਪਣਾ ਸਿਸਟਮ ਆ। ਅਤੇ ਬਾਕੀ ਹੁਣ ਦੇਖੋ, ਮੈਂ ਐਜ਼ ਏ ਵਾਈਸ ਹਾਂ, ਅਤੇ ਧਾਮੀ ਭਾਅ ਜੀ ਸਾਡੇ ਪ੍ਰੈਜ਼ੀਡੈਂਟ ਨੇ, ਇਹ ਪਿਛਲੇ 4 ਸਾਲ ਵਾਈਸ ਰਹੇ ਨੇ ਪਹਿਲਾਂ, ਅਤੇ ਇਹਨਾਂ ਕੋਲ ਵੀ ਸਿੱਖਣ ਦਾ ਸਾਨੂੰ ਬਹੁਤ ਕੁਛ ਮੌਕਾ ਮਿਲੂਗਾ ਵੀ ਨੈਸ਼ਨਲ ਲੈਵਲ 'ਤੇ ਕਮੇਟੀ ਕਿੱਦਾਂ ਕੰਮ ਕਰਦੀ ਆ।
0: ਸੋ ਧਾਮੀ ਸਾਹਿਬ, ਤੁਸੀਂ ਲੰਮੇ ਸਮੇਂ ਤੋਂ ਤੁਸੀਂ ਜੁੜੇ, ਜਿੱਦਾਂ 1993 ਤੋਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਪਾਰਟੀਸਪੇਟ ਕਰਨਾ ਸ਼ੁਰੂ ਕਰ ਦਿੱਤਾ ਸੀ, ਫਿਰ ਹੌਲੀ ਹੌਲੀ ਉਹ ਅਹੁਦੇ ਵੱਧਦੇ ਵੱਧਦੇ ਹੁਣ ਜਿਹੜਾ ਸਰਵਉੱਚ ਅਹੁਦੇ ਦੇ ਉੱਤੇ ਤੁਸੀਂ ਪਹੁੰਚ ਚੁੱਕੇ ਹੋ। ਸੋ ਇੰਨੇ ਲੰਮੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਐਸੀਆਂ ਚੀਜ਼ਾਂ ਜਿਹੜੀਆਂ ਬੰਦੇ ਦੇ ਧਿਆਨ 'ਚ ਹੁੰਦੀਆਂ ਕਿ ਯਾਰ ਜਦੋਂ ਅਹੁਦਾ ਮਿਲਿਆ ਨਾ

0: ਜੀ
1: ਕਿਉਂਕਿ ਹੁਣ ਅੱਜ ਕੱਲ ਟੈਕਨੋਲੋਜੀ ਦਾ ਜਮਾਨਾ ਮੋਸਟਲੀ ਬੱਚੇ ਜਿਹੜੇ ਆਪਣੇ ਫਿਊਚਰ ਆ ਉਹ ਫੋਨ ਕਾਲ ਬਹੁਤ ਘੱਟ ਕਰਕੇ ਆਪਣੇ ਨਾਲ ਡਿਸਕਸ਼ਨ ਕਰਦੇ ਹੋ ਜਾਂ ਵੈਬਸਾਈਟ ਤੇ ਜਾਂ ਸੋਸ਼ਲ ਮੀਡੀਆ ਥਰੂ ਜਾਂਦੇ ਨਾ
0: ਜੀ
1: ਤੇ ਆਪਾਂ ਵੈਬਸਾਈਟ ਸਾਰੀ ਅਪਗ੍ਰੇਡ ਕਰ ਰਹੇ ਹਾਂ ਜੀ ਤੇ ਉਹ ਚ ਕਾਫੀ ਕੁਛ ਆਪਾਂ ਫੀਡ ਕਰਾਂਗੇ ਪਹਿਲਾਂ ਵੈਸੇ ਪਹਿਲਾਂ ਵੀ ਬਹੁਤ ਵਧੀਆ ਕੰਮ ਹੋਇਆ ਜੀ ਪਰ ਆਪਾਂ ਟਰਾਂਸਪੇਰੈਂਸੀ ਹੋਰ ਕਰ ਦਾਂਗੇ ਜਿਵੇਂ ਕਿ ਟੀਮ ਸ਼ੀਟ ਵਗੈਰਾ ਫੀਡ ਹੋਣਗੀਆਂ ਸਾਰੇ ਰੂਲ ਰੈਗੂਲੇਸ਼ਨ ਵਿਜੀਬਲ ਹੋਣਗੇ ਤਾਂ ਆਪਾਂ ਨੂੰ ਇਹ ਪ੍ਰੋਬਲਮ ਅੱਗੇ ਤੋਂ ਆਊਗੀ ਨੀ ਕਿਉਂਕਿ ਹੁਣ ਕਾਫੀ ਕਈ ਵਾਰ ਕੰਪਲੇਂਟਸ ਹੁੰਦੀ ਆ ਕਿ ਵੈਬਸਾਈਟ ਦਾ ਇਸ਼ੂ ਆ ਗਿਆ ਸਾਨੂੰ ਤਾਂ ਕਿਤੇ ਲੱਭਿਆ ਹੀ ਨੀ ਆ ਰੂਲ ਦਾ ਕੰਪਲੇਂਟਸ ਕਰਦੀਆਂ ਕਈ ਕਲੱਬ
0: ਜੀ
1: ਆਪਾਂ ਇਹਨਾਂ ਚੀਜ਼ਾਂ ਤੇ ਐਕਚੁਲੀ ਟੈਕਨੋਲੋਜੀ ਤੇ ਕੰਮ ਕਰਾਂਗੇ ਜੀ ਤੇ ਬਾਕੀ ਆਪਾਂ ਨਵੇਂ ਸਟਰਕਚਰ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਢੰਗ ਨਾਲ ਆਪਾਂ ਕਿਉਂਕਿ ਕਮਿਊਨਿਟੀ ਗਰੋਥ ਹੋਈ ਆ ਜਦੋਂ ਹੁਣ ਮੈਂ ਖੇਡਣਾ ਸ਼ੁਰੂ ਕੀਤਾ ਸੀ ਸਿਰਫ ਸੋਕਰ ਦੀਆਂ ਚਾਰ ਟੀਮਾਂ ਹੁੰਦੀਆਂ ਸੀ ਆਸਟ੍ਰੇਲੀਆ ਚ
0: ਜੀ
1: ਤੇ ਹੁਣ ਇਸ ਵੇਲੇ ਮੇਰੇ ਖਿਆਲ 250-300 ਦੇ ਲਾਗੇ ਆ ਜੀ ਤੇ ਇੰਨੀ ਗਰੋਥ ਦੇ ਨਾਲ ਨਾਲ ਆਪਾਂ ਨੂੰ ਕਾਫੀ ਕੁਛ ਚੇਂਜ ਵੀ ਕਰਨਾ ਪਊਗਾ ਜੀ ਜਿਵੇਂ ਕਿ ਸਟਰਕਚਰ ਹੋ ਗਿਆ ਜੀ ਤੇ ਆਪਣੇ ਏਜ ਗਰੁੱਪ ਹੁਣ ਕਾਫੀ ਹੋ ਗਿਆ ਜੀ ਸੋ ਇਹਨਾਂ ਨੂੰ ਆਪਾਂ ਅਕੋਮੋਡੇਟ ਸਾਰਿਆਂ ਨੂੰ ਕਰਨਾ ਜੀ 3 ਦਿਨ ਦੇ ਵਿੱਚ ਉਹਦੇ ਲਈ ਆਪਾਂ ਨੂੰ ਪਲਾਨ ਕਰਨਾ ਪਊਗਾ ਕਿ ਕਿਵੇਂ ਕੀਤਾ ਜਾ ਸਕੇ ਕਿ ਆਪਾਂ ਸਾਰਿਆਂ ਨੂੰ ਅਕੋਮੋਡੇਟ ਵੀ ਕਰੀਏ ਤੇ 3 ਦਿਨ ਚ ਆਪਣੀ ਗੇਮਸ ਵੀ ਮੁੱਕ ਜਾਣ ਜੀ ਕਿਉਂਕਿ ਬਹੁਤ ਕਈ ਵਾਰ ਨਾ ਆਪਣੇ ਕਮਿਊਨਿਟੀ ਚ ਸਭ ਤੇ ਵੀ ਕੁਐਸਚਨ ਆ ਜਾਂਦਾ ਕਿ ਕਿਉਂ ਨੀ ਤੁਸੀਂ ਆ ਨੀ ਕਰਦੇ ਵੀ ਜ਼ਿਆਦਾ ਟੀਮਾਂ ਕਿਉਂ ਨੀ ਅਲਾਊਡ ਕਰਦੇ ਉਹ ਪਰ ਇਹ ਨੀ ਸੋਚਦੇ ਕਿ 3 ਦਿਨ ਚ ਗੇਮਸ ਆਪਣੇ ਕੋਲ ਇੱਕ ਟਾਈਮ ਫਰੇਮ ਵੀ ਆ ਨਾ ਜਿਹਦੇ ਵਿੱਚ ਗੇਮਸ ਖਤਮ ਕਰਨੀ ਆ
0: ਬਿਲਕੁਲ
1: ਤੇ ਸਪੈਸ਼ਲੀ ਜਿਹਨੇ ਹੁਣ ਕੋਈ ਵੀ ਆਪਣੇ ਫਾਈਨਲ ਖੇਡਦੇ ਕਿਸੇ ਵੀ ਸਪੋਰਟ ਦਾ ਕਬੱਡੀ ਦਾ ਲਾ ਲਓ ਜਾਂ ਸੋਕਰ ਦਾ ਲਾ ਲਓ ਹਾਕੀ ਦਾ ਲਾ ਲਓ ਕਿ ਐਕਚੁਲੀ ਜਿਹੜੀਆਂ ਰੀਜਨੇਬਲ ਟੀਮਾਂ ਪਹਿਲਾਂ ਬਾਹਰ ਚਲ ਜਾਂਦੀਆਂ ਪੂਲ ਚ ਉਹਨਾਂ ਲਈ ਤਾਂ ਚਲੋ ਠੀਕ ਉਹਨੇ 1-2 ਮਿੰਟ ਜਿਹੜੀਆਂ ਹੁਣ ਫਾਈਨਲ ਤੱਕ ਜਾਂਦੇ ਆ ਜੀ ਉਹ ਬਹੁਤ ਐਗਜ਼ੌਸਟ ਹੋ ਜਾਂਦੇ ਆ
0: ਜੀ
1: ਆਪਾਂ ਨੂੰ ਉਸ ਹਿਸਾਬ ਦਾ ਸਟਰਕਚਰ ਚਾਹੀਦਾ ਕਿ ਇੱਦਾਂ ਦੀ ਸਿਚੁਏਸ਼ਨ ਵੀ ਨਾ ਹੋਵੇ ਕਿ ਬੱਚਾ ਕੋਈ ਫਟੀਗ ਹੋਵੇ ਜਾਂ ਇੰਜਰੀ ਹੋਵੇ ਸਵੀਰ ਇੰਜਰੀ ਹੋਵੇ ਜੀ ਪਰ ਇਹ ਵੀ ਆਪਾਂ ਚਾਹੁੰਦੇ ਹਾਂ ਸਾਰਿਆਂ ਦੀ ਪਾਰਟੀਸਪੇਸ਼ਨ ਵੀ ਆ ਇਹਦੇ ਬਾਰੇ ਅਸੀਂ ਬਹੁਤ ਸੀਰੀਅਸ ਹੋ ਕੇ ਵਰਕ ਕਰ ਰਹੇ ਹਾਂ ਜੀ ਤੇ ਐਕਚੁਲੀ ਪਹਿਲਾਂ ਵੀ ਬਹੁਤ ਵਧੀਆ ਆਰਗਨਾਈਜ਼ ਸਾਰੀਆਂ ਕਮੇਟੀਆਂ ਨੇ ਆਲਵੇਜ਼ ਇੰਪਰੂਵਮੈਂਟ ਹੁੰਦੀ ਆਈ ਹੈ ਜੀ ਪਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਉਦੋਂ ਵੀ ਕੁਛ ਬੈਟਰ ਕਰ ਸਕੀਏ ਜੋ ਪਹਿਲਾਂ ਹੋਇਆ ਜੀ
0: ਜੀ ਸੋ ਜਦੋਂ ਤੁਸੀਂ ਹੋਰ ਟੀਮਸ ਦੀ ਹੋਰ ਪਲੇਅਰਸ ਦੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਵਿੱਚ ਅਕੋਮੋਡੇਟ ਕੀਤਾ ਜਾਵੇ ਇੱਕ ਪਾਸੇ ਇੱਕ ਆਵਾਜ਼ ਇਹ ਵੀ ਉੱਠਦੀ ਆ ਕਿ ਥੋੜ੍ਹਾ ਜਿਹਾ ਡਾਊਨਗ੍ਰੇਡ ਕਰ ਲਿਆ ਜਾਵੇ ਬੋਝ ਘਟਾ ਲਿਆ ਜਾਵੇ ਤਾਂ ਕਿ ਮੈਨੇਜ ਵਧੀਆ ਤਰੀਕੇ ਦੇ ਨਾਲ ਉਹ ਹੋ ਸਕੇ ਉਹਦੇ ਉੱਤੇ ਵੀ ਵਿਚਾਰ ਹੋਏ ਨੇ
1: ਹਾਂਜੀ ਉਹਦੇ ਉੱਤੇ ਆਪਾਂ ਨੂੰ ਮੈਂ ਹੁਣ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਜੀ ਮੈਂ ਕਿਉਂਕਿ 50% ਜਿਹੜੀ ਆਪਣੇ ਪਾਰਟਿਸਪੈਂਟ ਆ ਨਾ ਇਸ ਵੇਲੇ ਸੋਕਰ ਆ ਜੀ ਗੇਮ ਚ ਇਹ ਫਿਗਰਸ ਕਹਿੰਦੇ ਆ ਕਿ ਆਪਾਂ ਪਹਿਲਾਂ 11-a-side ਸ਼ਾਇਦ ਤੁਹਾਨੂੰ ਸਮਝ ਲੱਗ ਜਾਣਗੇ ਸਰੋਤਿਆਂ ਨੂੰ ਜਿਹਨਾਂ ਨੂੰ 11-a-side ਸੋਕਰ ਹੈਗਾ ਜੋ ਪ੍ਰੋਪਰ ਹੁਣ ਆਪਾਂ ਵਰਲਡ ਕੱਪ ਦੇਖਦੇ ਹਾਂ ਤੇ ਆਪਾਂ ਕੀ ਕੀਤਾ ਸੀ ਅੱਜ ਤੋਂ 20 ਸਾਲ ਪਹਿਲਾਂ ਚੇਂਜ ਕਰਤਾ ਸੀ ਇਹਨੂੰ 7-a-side 7-a-side ਹੁੰਦਾ ਜਿਹੜਾ ਆਪਾਂ ਪਾਰਕ ਜਸਟ ਸੋਸ਼ਲ ਖੇਡਦੇ ਹਾਂ ਉਹ ਕੋਈ ਅਫੀਸ਼ੀਅਲ ਸੋਕਰ ਨਹੀਂ
0: ਜੀ
1: ਤੇ ਉਹ ਹੁਣ ਬੈਕ ਟੂ ਆਪਾਂ ਨੂੰ 11-a-side ਕਰਨਾ ਪਊਗਾ ਜਿਹਦੇ ਨਾਲ ਕਿ ਆਪਾਂ ਜ਼ਿਆਦਾ ਪਲੇਅਰਾਂ ਨੂੰ ਇਨਵੋਲਵ ਕਰ ਸਕੀਏ ਤੇ ਪ੍ਰੋਪਰ ਸਟਰਕਚਰ ਹੋਵੇ ਉਹਦੇ ਨਾਲ ਕਿਉਂਕਿ ਜਦੋਂ ਆਪਾਂ 7-a-side ਕੀਤਾ ਸੀ ਉਦੋਂ ਕਮਿਊਨਿਟੀ ਬਹੁਤ ਥੋੜੀ ਸੀ ਆਸਟ੍ਰੇਲੀਆ ਚ ਉਦੋਂ ਆਪਣੀਆਂ ਟੀਮਾਂ ਨੀ ਸੀ ਬਣਦੀਆਂ ਸਿਰਫ ਜੂਨੀਅਰ ਦੀਆਂ 2 ਟੀਮਾਂ ਰਹਿ ਜਾਂਦੀਆਂ ਸੀ ਇੱਕ ਜਿਹੜਾ ਸ਼ਹਿਰ ਹੋਸਟ ਕਰਦਾ ਸੀ ਗੇਮਸ ਤੇ ਇੱਕ ਅੱਧੀ ਬਾਹਰੋਂ ਹੁੰਦੀ ਸੀ ਉਹਦੇ ਕਰਕੇ ਆਪਾਂ ਇਹ ਚੇਂਜ ਕੀਤਾ ਸੀ ਉਹ ਸਮੇਂ ਦੀ ਲੋੜ ਸੀ ਉਦੋਂ ਚੇਂਜ ਕਰਨ ਦੀ ਤੇ ਹੁਣ ਸਮੇਂ ਦੀ ਲੋੜ ਆ ਕਿ ਆਪਾਂ ਬੈਕ ਟੂ ਪ੍ਰੋਪਰ ਸਿਸਟਮ ਆ ਜਾਈਏ ਤਾਂ ਉਹਦੇ ਨਾਲ ਬੱਚਿਆਂ ਨੂੰ ਬੈਨੀਫਿਟ ਵੀ ਹੋਊਗਾ ਕਿਉਂਕਿ ਸਟਰਕਚਰ ਚੇਂਜ ਨਾਲ ਬਹੁਤ ਫਰਕ ਪੈਂਦਾ ਜੀ ਜਿਵੇਂ ਕਿ ਹੁਣ ਕਬੱਡੀ ਆਪਾਂ ਕਹਿ ਕਬੱਡੀ ਦਿੰਦੇ ਹਾਂ ਜੀ ਇੱਕ ਨੈਸ਼ਨਲ ਤੇ ਸਰਕਲ ਸਟਾਈਲ ਚ ਫਰਕ ਆ ਜੀ ਬਹੁਤ
0: ਬਹੁਤ ਫਰਕ ਹੈ ਜੀ
1: ਹਾਂਜੀ ਸੇਮ ਇਹ 7-a-side ਤੇ 11-a-side ਚ ਫਰਕ ਆ ਜੀ
0: ਜੀ ਸੋ ਸ਼ੁਕ ਸਾਹਿਬ ਅਗਲਾ ਸਵਾਲ ਤੁਹਾਡੇ ਲਈ ਹੈ ਇਸ ਵਾਰੀ ਤੁਸੀਂ ਗੇਮਾਂ ਦੇ ਵਿੱਚ ਇਨਵੋਲਵ ਰਹੇ ਹੋ ਸਭ ਤੋਂ ਵੱਡੀਆਂ ਜਿਹੜੀਆਂ ਗੇਮਸ ਨੇ ਉਹ ਮੈਲਬਨ ਦੀਆਂ ਉਹਨਾਂ ਦੇ ਵਿੱਚ ਤੁਸੀਂ ਕਰਤਾ ਧਰਤਾਵਾਂ ਦੇ ਵਿੱਚੋਂ ਤੁਸੀਂ ਇੱਕ ਰਹੇ ਹੋ ਇਸ ਸਮੇਂ ਦੇ ਦਰਮਿਆਨ ਕਈ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਵੀ ਨੋਟ ਕੀਤੀਆਂ ਹੋਣੀਆਂ ਕਿ ਯਾਰ ਆਹ ਆਹ ਸਮੱਸਿਆ ਆਹ ਸ਼ਿਕਾਇਤਾਂ

0: ਜਿਹੜੀਆਂ ਲੋਕਾਂ ਵੱਲੋਂ ਆਈਆਂ ਇਹਨੂੰ ਇਸ ਤਰੀਕੇ ਦੇ ਨਾਲ ਹੱਲ ਕੀਤਾ ਜਾ ਸਕਦਾ ਜੇਕਰ ਇਹਨੂੰ ਨੈਸ਼ਨਲ ਪੱਧਰ 'ਤੇ ਉਠਾਇਆ ਜਾਵੇ? ਕੁਛ ਇੱਦਾਂ ਦੀਆਂ ਕੁਛ ਨਹੀਂ ਆਈਡੈਂਟੀਫਾਈਡ?
1: ਹਾਂਜੀ, ਦੇਖੋ ਕਈ ਗੱਲਾਂ ਵਿੱਚ ਐਕਸਪੀਰੀਅੰਸ ਕੀਤਾ ਆ ਬਈ ਪ੍ਰਬੰਧ ਸਾਡੇ ਵਧੀਆ ਸੀਗੇ, ਪਰ ਕਈ ਚੀਜ਼ਾਂ ਐਕਸਪੀਰੀਅੰਸ ਕੀਤਾ ਕਿ ਸਾਨੂੰ ਉੱਥੇ ਕੁਛ ਏਰੀਏ ਹੈਗੇ ਨੇ ਜਿੱਥੇ ਸਾਨੂੰ ਉੱਥੇ ਹੋਰ ਵਰਕ ਕਰਨ ਦੀ ਲੋੜ ਆ। ਅਤੇ ਮੇਰੀ ਸੋਚ ਤਾਂ ਆ ਕਿ ਦੇਖੋ ਸਿੱਗੇ ਮਾਇਆ ਅਤੇ ਜੇ ਅਸੀਂ ਥੋੜ੍ਹਾ ਜਿਹਾ ਆਪਣਾ ਕੰਪੀਟੀਸ਼ਨ ਅਲੀਟ ਕਰ ਦਈਏ ਤਾਂ ਸਾਡੇ ਕਮਿਊਨਿਟੀ ਲਈ ਬਹੁਤ ਵਧੀਆ ਹੋਊਗਾ। ਇੱਕ ਸਾਡਾ ਕਮਿਊਨਿਟੀ ਲਈ ਬਹੁਤ ਵਧੀਆ ਪਲੇਟਫਾਰਮ ਆ, ਅਤੇ ਸਾਡਾ ਤਾਂ ਸੁਪਨਾ ਹੈ ਕਿ ਸਾਡੀਆਂ ਜਿਹੜੇ ਅੱਗੇ ਬੱਚੇ ਨੇ ਇਹ ਜਿਹੜੇ ਪਾਰਟੀਸਪੇਟ ਹੁੰਦੇ ਨੇ ਇਹ ਨੈਸ਼ਨਲ ਤੱਕ ਖੇਡਣ, ਇਹ ਕਾਮਨਵੈਲਥ ਤੱਕ ਜਾਣ, ਅਤੇ ਵਾਹਿਗੁਰੂ ਕਿਰਪਾ ਕਰੇ ਅਤੇ ਇਹ ਓਲੰਪਿਕ ਤੱਕ ਜਾਣ। ਤਾਂ ਸਾਡਾ ਤਾਂ ਸੁਪਨਾ ਹੈ ਵੀ ਜਿਹੜਾ ਬੱਚਾ ਵੀ ਜਾਵੇ ਅਤੇ ਇੱਕ ਦੇਖੋ ਕਹਿਲਾ ਕਹਿ ਲਓ ਵੀ ਇੱਕ ਬੰਦਾ ਬਹੁਤ ਥੋੜ੍ਹੇ ਲੈਵਲ 'ਤੇ ਸ਼ੁਰੂ ਕਰਦਾ ਆ, ਅਤੇ ਬੱਚਿਆਂ ਲਈ ਇੱਕ ਬਹੁਤ ਸੋਹਣਾ ਸਟਾਰਟਿੰਗ ਪੁਆਇੰਟ ਹੈ ਆਪਣੇ ਸਿੱਖ ਗੇਮਾਂ, ਅਤੇ ਬੱਚਿਆਂ ਨੂੰ ਨਾਲ ਆਪਣੇ ਨਾਲ ਸਾਥੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਆ, ਕਲਚਰਲ ਐਕਟੀਵਿਟੀਜ਼ ਹੁੰਦੀਆਂ ਨੇ, ਆਪਣੇ ਕਲਚਰ ਨਾਲ ਜੁੜਦੇ ਨੇ। ਅਤੇ ਮੇਨ ਤਾਂ ਆਹੀ ਹੈ ਕਿ ਥੋੜ੍ਹਾ ਸਾਡਾ ਜੇ ਕੰਪਟੀਸ਼ਨ ਅਲੀਟ ਹੋ ਜੂਗਾ ਨਾ ਅਤੇ ਸਾਡਾ ਬੱਚਿਆਂ ਦੇ ਅੱਗੇ ਜਾਣ ਦੀ ਬਹੁਤ ਸੋਹਣਾ ਮੌਕਾ ਮਿਲੇਗਾ।
0: ਜੀ, ਸੋ ਉਹ ਜਿਹੜੀ ਮਤਲਬ ਉਤਲੇ ਲੈਵਲ 'ਤੇ ਲੈ ਕੇ ਜਾਣ ਦੇ ਲਈ ਕੀ ਉਹਦੇ ਲਈ ਕੋਈ ਬੁਲਟ ਪਰੂਫ ਪਲੈਨ, ਕੋਈ ਇੱਦਾਂ ਦੇ ਕੁਛ ਡਿਸਕਸ਼ਨਸ ਵੀ ਆਪਾਂ ਇਹ ਚੀਜ਼ਾਂ ਇਹਨਾਂ ਨੂੰ ਅਮਲੀ ਜਾਮਾ ਕਿੱਦਾਂ ਪਹਿਨਾ ਸਕਦੇ?
1: ਦੇਖੋ ਇਹ ਕੰਮ ਤਦੇ ਹੋ ਸਕਦਾ ਜੇ ਤੁਹਾਡਾ ਕੰਪਟੀਸ਼ਨ ਹਾਰਡ ਆ। ਜਿੰਨਾ ਕੰਪਟੀਸ਼ਨ ਟਫ ਹੋਊਗਾ ਉਹ 'ਚੋਂ ਜਿੰਨਾ ਵਧੀਆ ਪਲੇਅਰ ਬਣਨਾ ਉਹ 'ਚੋਂ ਬਣਨਾ ਹੈ। ਜੇ ਕਹੋ ਵੀ ਈਜ਼ੀ ਕੰਪਟੀਸ਼ਨ 'ਚੋਂ ਤਾਂ ਕਿਤੇ ਨਹੀਂ ਪਹੁੰਚਿਆ ਜਾ ਸਕਦਾ, ਕਿਉਂਕਿ ਜੇ ਨੈਸ਼ਨਲ ਲੈਵਲ ਤਾਂ ਆਪਾਂ ਦੇਖੀਏ ਤਾਂ ਉਹਨਾਂ ਦਾ ਕੰਪਟੀਸ਼ਨ ਬਹੁਤ ਹਾਰਡ ਆ। ਉੱਥੇ ਤੱਕ ਪਹੁੰਚਣ ਲਈ ਅਤੇ ਬੱਚਿਆਂ ਨੂੰ ਵੀ ਕਹਿ ਲਓ ਵੀ ਇੱਕ ਵਾਰ ਅੱਗ 'ਚੋਂ ਨਿਕਲਣਾ ਪੈਣਾ ਆ ਅਤੇ ਵੱਧ ਮਿਹਨਤ ਕਰਨੀ ਪੈਣੀ ਆ। ਅਤੇ ਦੇਖੋ ਇੱਕ ਯੰਗ ਬੱਚੇ ਨੇ ਇਹ ਇਹਨਾਂ 'ਚ ਰੱਬ ਵੱਲੋਂ ਇੰਨੀ ਕਪੈਸਿਟੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਮਿਹਨਤ ਕਰ ਸਕਦੇ ਨੇ ਆਹ। ਅਤੇ ਦੇਖੋ ਜੇ ਇਹਨਾਂ ਨੂੰ ਅੱਗੇ ਦਿਸੂਗਾ ਵੀ ਸਾਨੂੰ ਇੰਨਾ ਹਾਰਡ ਵਰਕ ਕਰਕੇ ਆਪਾਂ ਕਿਤੇ ਪਹੁੰਚ ਰਹੇ ਹਾਂ ਤਾਂ ਮੈਂ ਸ਼ੋਰ ਹਾਂ ਕਿ ਬੱਚੇ ਆਪਣੇ ਸਾਡਾ ਜਿਹੜਾ ਸਿੱਖੀ ਖੂਨ ਆ ਇਹ 'ਚ ਬਹੁਤ ਵੱਡੇ ਜਜ਼ਬਾਤ ਨੇ, ਅਤੇ ਆਪਣਾ ਜਿਹੜਾ ਖੂਨ ਆ ਇਹ ਅਥਲੀਟ ਵਾਲੇ ਪਾਸੇ ਨੂੰ ਬਹੁਤ ਉੱਪਰ ਤੱਕ ਜਾ ਸਕਦਾ
0: ਮਿਹਨਤ ਕਰਕੇ ਨਿਖਰ ਜਾਊਗਾ।
1: ਹਾਂ, ਨਿਖਰ ਜਾਏਗਾ
0: ਜੀ। ਪ੍ਰਧਾਨ ਸਾਹਿਬ, ਇੱਕ ਹੋਰ ਚੀਜ਼ ਜਿਹੜੀ ਗਾਇਬ ਗਾਏ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਕਿ ਕਿਉਂ ਨਾ ਸਾਰਾ ਸਾਲ ਹੀ ਕੰਪੀਟੀਸ਼ਨ ਜਾਂ ਇੱਦਾਂ ਦੀਆਂ ਲੋਕਲ ਲੈਵਲ ਦੇ ਉੱਤੇ ਲੀਗਸ ਚੱਲਦੀਆਂ ਰਹਿਣ ਅਤੇ ਫਿਰ ਉਹਦੇ ਵਿੱਚ ਅੱਗੇ ਚੱਲ ਕੇ ਜਿਹੜੇ ਮੇਨ ਮੈਚ ਨੇ ਉਹ ਖਿਡਾਏ ਜਾਣ ਸਿੱਖ ਖੇਡਾਂ ਦੇ ਉਹਨਾਂ ਤਿੰਨਾਂ ਦਿਨਾਂ ਦੇ ਦਰਮਿਆਨ, ਕੀ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਡੂਏਬਲ ਨੇ ਜਾਂ ਫਿਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਿਰਫ
2: ਐਕਚੁਅਲੀ ਜਿਹੜਾ ਕੁਈਨਲੈਂਡ ਆ ਜੀ ਇੱਥੇ ਅਸੀਂ ਲੋਕਲ ਕੰਪੀਟੀਸ਼ਨ ਹਰ ਸਾਲ ਚੱਲਦਾ ਜੀ, ਤਕਰੀਬਨ ਐਵਰੀ ਵੀਕਐਂਡ ਹੁਣ ਟੂਰਨਾਮੈਂਟ ਚੱਲੀ ਜਾਂਦੇ ਜੀ ਸਾਡੇ
0: ਜੀ।
2: ਜਿੱਥੇ ਤੱਕ ਆਪਣੇ ਇਹ ਆ ਕਿ ਲਿਮਿਟਡ ਟੀਮਾਂ ਕਰਨ ਦਾ ਐਕਚੁਅਲੀ ਉਹ ਕੀ ਹੈ ਜੀ, ਹੁਣ ਹਰ ਇੱਕ ਏਰੀਏ 'ਚ ਨਾ ਜਿੱਦਾਂ ਹੁਣ ਮੈਲਬਰਨ ਕਬੱਡੀ ਦੀਆਂ ਟੀਮਾਂ ਜ਼ਿਆਦਾ ਆ ਜੀ, ਬ੍ਰਿਸਬਨ ਕਬੱਡੀ ਦੀਆਂ ਘੱਟ ਆ ਜੀ, ਬ੍ਰਿਸਬਨ ਸੋਕਰ ਦੀਆਂ ਟੀਮਾਂ ਜ਼ਿਆਦਾ ਆ ਤੇ ਹਾਕੀ ਦੀ ਇੱਕ ਟੀਮ ਆ ਜੀ, ਹੁਣ ਮੈਲਬਰਨ 'ਚ ਹਾਕੀ ਦੀਆਂ ਜ਼ਿਆਦਾ ਆ, ਇਸ ਕਰਕੇ ਆਪਾਂ ਨੰਬਰਸ ਨਹੀਂ ਕਰ ਸਕਦੇ ਕਿ ਤੁਸੀਂ ਦੋ ਟੀਮਾਂ ਹੀ ਲਿਆ ਸਕਦੇ ਜਾਂ ਤਿੰਨ, ਕਿਉਂਕਿ ਆਪਣੇ ਹਰ ਇੱਕ ਸਟੇਟ ਦੀ ਸਪੋਰਟਸ ਥੋੜ੍ਹੀ ਜਿਹੀ ਡਿਫਰੈਂਟ ਆ ਜੀ।
0: ਬਿਲਕੁਲ,
2: ਸੋ ਇਹਦੇ ਕਰਕੇ ਦੂਸਰਾ ਇਹ ਵੀ ਮੈਨੂੰ ਲੱਗਦਾ ਜੇ ਆਪਾਂ ਇਹ ਕਰਦੇ ਹਾਂ ਤਾਂ ਉਹਦੇ ਕਾਫੀ ਕੰਮ ਉਹਦੇ ਤੇ ਪਹਿਲਾਂ ਬਹੁਤ ਕਰਨਾ ਪਊਗਾ ਜੀ, ਕਿਉਂਕਿ ਸਿੱਧਾ ਆਪਾਂ ਇਹ ਨੀ ਕਹਿ ਸਕਦੇ ਆਪਾਂ ਤਿੰਨ ਟੀਮਾਂ ਪਿਕ ਕਰਨੀਆਂ, ਬਾਅਦ ਚ ਆ ਜਾਣਾ ਕਿ ਉਹ ਪਲੇਅਰ ਕੌਣ ਖੇਡ ਸਕਦੇ ਆ, ਜਿਹੜੇ ਕੁਆਲੀਫਾਈਂਗ ਖੇਡੇ ਆ ਜਾਂ ਜਿਹੜੇ ਇੰਟਰਸਟੇਟ ਖੇਡਣ ਜਾ ਰਹੇ ਆ
0: ਜੀ।
2: ਉਹਦੇ ਚ ਕਲੱਬਾਂ ਚ ਫਿਰ ਥੋੜੀ ਜਿਹੀ ਮੇਰੀ ਸੋਚ ਆ ਕਿ ਫ੍ਰਿਕਸ਼ਨ ਵੱਧ ਜਾਣੀ ਆ, ਕਿਉਂਕਿ ਉਹ ਪਲੇਅਰ ਪੱਟਣ ਵਾਲਾ ਚੱਕਰ ਸ਼ੁਰੂ ਹੋ ਜਾਣਾ ਜੀ।
0: ਸੋ ਆਪਾਂ ਜਿੱਦਾਂ ਕਬੱਡੀ ਦੇ ਵਿੱਚ ਆਪਾਂ ਚਲੋ ਵਹਿੰਦੇ ਆਏ ਆ ਤੇ
2: ਹਾਂਜੀ ਹਾਂਜੀ, ਉਹ ਕਾਫੀ ਕਿਉਂਕਿ ਹੁਣ ਮੈਜੋਰਿਟੀ ਲੋਕ ਆ ਨਾ ਜਿਹੜੇ ਉਹ ਹਰ ਕਲੱਬ ਨਾਲ ਜਿਹੜੇ ਜੁੜੇ ਆ ਉਹ ਕੰਪੀਟੀਸ਼ਨ ਖੇਡਦੇ ਆ ਜੀ, ਸਾਰਾ ਸਾਲ ਖੇਡਦੇ ਆ ਤੇ ਗੇਮਾਂ ਤੇ ਵੀ ਜਾਂਦੇ ਆ, ਪਰ ਜਦੋਂ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਮੰਨ ਲਓ ਦੋ ਟੀਮਾਂ ਮੈਲਬਰਨ ਤੋਂ ਜਾ ਰਹੀਆਂ, ਉਹ ਜਿਹੜੀਆਂ ਦੂਸਰੀਆਂ ਕਲੱਬਾਂ ਦੇ ਪਲੇਅਰ ਆ ਉਹਨਾਂ ਨੇ ਕੋਸ਼ਿਸ਼ ਕਰਨੀ ਉਹਨਾਂ ਕਲੱਬਾਂ 'ਚ ਚੱਲ ਜਾਈਏ, ਨੈਕਸਟ ਈਅਰ ਜਿਹੜੀਆਂ ਉਹ ਛੋਟੀਆਂ ਕਲੱਬਾਂ ਹੁਣ ਰਹਿ ਜਾਣੀਆਂ ਉਹ ਖਤਮ ਹੋ ਜਾਣਗੀਆਂ ਜੀ।
0: ਜੀ ਬਿਲਕੁਲ, ਬੜੇ ਜਿਹੜੇ ਪ੍ਰੋ ਕੌਨਸ ਨਾਲ ਸੋਚ ਵਿਚਾਰ ਕਰਨੇ ਪੈਂਦੇ ਨੇ। ਅਤੇ ਜਾਂਦੇ ਜਾਂਦੇ ਪਰਥ ਹੁਣ ਇਸ ਵਾਰੀ ਗੇਮਸ ਨੇ, ਪਰਥ ਨੂੰ ਲੈ ਕੇ ਕੁਛ ਨਵੇਂ ਮਨਸੂਬੇ, ਕੁਛ ਨਵੀਆਂ ਤਿਆਰੀਆਂ ਕੀ ਚੱਲ ਰਿਹਾ ਸੋ ਫਾਰ, ਆਪਾਂ ਕੀ ਦੱਸ ਸਕਦੇ
2: ਹਾਂ ਜੀ? ਐਕਚੁਅਲੀ ਪਰਥ ਦੀ ਕਮੇਟੀ ਬਹੁਤ ਮਿਹਨਤੀ ਆ ਜੀ, ਬਹੁਤ ਹਾਰਡ ਵਰਕ ਕਰ ਰਹੇ ਆ, ਈਵਨ ਉਹਨਾਂ ਨੂੰ ਥੋੜਾ ਜਿਹਾ ਸਮਾਂ ਘੱਟ ਮਿਲਿਆ ਕਿਉਂਕਿ ਕਮੇਟੀ ਲੇਟ ਬਣੀ ਉਹਨਾਂ ਦੀ, ਪਰ ਉਹ ਹੋਪਫੁਲੀ ਉਹਨੇ ਸਾਰਾ ਐਨ ਵਧੀਆ ਕਰ ਲੈਣਾ ਜੀ, ਕਿਉਂਕਿ ਉਹ ਕਾਫੀ ਕੰਮ ਕਰਨ ਨੂੰ ਨਾ ਬਹੁਤ ਉਤਸ਼ਾਹਤ ਆ ਜੀ ਸਾਰੀ ਕਮਿਊਨਿਟੀ, ਆਪਾਂ ਸਾਰਿਆਂ ਨੂੰ

0: ਇੱਕ ਰਿਕੁਐਸਟ ਵੀ ਕਰਦੇ, ਸੱਦਾ ਵੀ ਦਿੰਦੇ ਕਿ ਜ਼ਰੂਰ ਪਹੁੰਚੋ ਪਰਥ, ਕਿਉਂਕਿ ਉਹ 5 ਸਾਲ ਆਪਣੇ ਨਾ ਈਸਟ ਕੋਸਟ ਤੇ ਆਉਂਦੇ ਆ ਮਹਿੰਗੀ ਟਿਕਟ ਲੈ ਕੇ, ਆਪਾਂ ਨੂੰ ਸਿਰਫ 1 ਸਾਲ ਜਾਣਾ ਪੈਂਦਾ 6ਵੇਂ ਸਾਲ ਪਰਥ ਚ, ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਉਹਨਾਂ ਦੀ ਸਪੋਰਟਫੁਲ ਕਰੀਏ। ਤੇ ਪਰਥ ਆਲਵੇਜ ਬਹੁਤ ਵੈਲ ਆਰਗਨਾਈਜ਼ ਗੇਮਸ ਹੁੰਦੀਆਂ ਜੀ, ਸਾਰੇ ਮੈਚ ਵੀ ਔਨ ਟਾਈਮ ਹੁੰਦੇ ਆ, ਉਹਨਾਂ ਦਾ ਟਰਾਂਸਪੋਰਟ ਸਿਸਟਮ ਵੀ ਵਧੀਆ ਹੁੰਦਾ ਜੀ, ਤਾਂ ਹੋਪਫੁਲੀ ਉਹਨਾਂ ਦਾ ਇਸ ਸਾਲ ਵਾਰੀ ਵੀ ਸੇਮ ਹੀ ਹੋਊਗਾ ਜੀ, ਉਹ ਵਧੀਆ ਕਰਨਗੇ ਜੀ। ਤੇ ਦੂਸਰਾ ਇਹ ਆ ਕਿ ਕਮੇਟੀ ਉਹਨਾਂ ਦੀ ਸਾਰੇ ਸ਼ਹਿਰ ਕਲੱਬ ਤੇ ਉਹਨਾਂ ਕੋਲ ਗੁਰਦੁਆਰਾ ਸਾਹਿਬ ਦੀ ਵੀ ਫੁੱਲ ਸਪੋਰਟ ਆ ਜੀ, ਜਿਹੜੇ ਮੇਨ ਗੁਰਦੁਆਰਾ ਸਾਹਿਬ ਆ, ਤਾਂ ਉਹ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਜੀ। ਕੋਈ
1: ਜੀ ਨਹੀਂ, ਬਹੁਤ ਸ਼ੁਕਰੀਆ ਤੁਹਾਡਾ ਇਹ ਸਾਰੀ ਜਾਣਕਾਰੀ ਦੇਣ ਦੇ ਲਈ। ਅਸ਼ੋਕ ਸਾਹਿਬ, ਜਦੋਂ ਇਹ ਨੈਸ਼ਨਲ ਕਮੇਟੀ 'ਤੇ ਗੱਲ ਆਉਂਦੀ ਹੈ ਤਾਂ ਕਹਿੰਦੇ ਨੇ ਕਿ ਪਰਥ ਵਾਲੇ ਜਿਹੜੇ ਜਾਂ ਫਿਰ ਕੋਈ ਜਦੋਂ ਛੋਟੇ ਸ਼ਹਿਰ ਨੇ ਦੂਰ ਨੇੜੇ ਜਿੱਥੇ ਘੱਟ ਲੋਕ ਪਹੁੰਚ ਪਾਉਂਦੇ ਨੇ, ਉੱਥੇ ਕਹਿੰਦੇ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਨੈਸ਼ਨਲ ਕਮੇਟੀ ਦੀ, ਉਸ ਚੀਜ਼ ਨੂੰ ਲੈ ਕੇ ਜਿੱਦਾਂ ਹੁਣ ਮੈਲਬਨ ਸਿਡਨੀ ਤੋਂ ਜ਼ਿਆਦਾ ਲੋਕਾਂ ਨੇ ਮੰਨ ਲਓ ਉੱਧਰਲੇ ਪਾਸੇ ਨੂੰ ਜਾਣਾ ਹੁੰਦਾ ਵਾ, ਉਸ ਪਾਸੇ ਨੂੰ ਕੋਈ ਸੋਚ ਵਿਚਾਰ ਹੋਏ ਨੇ ਜਾਂ ਫਿਰ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ?
2: ਹਾਂਜੀ, ਦੇਖੋ ਸਾਡੀਆਂ ਮੀਟਿੰਗਾਂ ਸਟਾਰਟ ਹੋ ਜਾਣੀਆਂ ਨੇ ਹੁਣ ਨੈਸ਼ਨਲ ਲੈਵਲ ਕਮੇਟੀ ਬਣਨ ਤੋਂ ਬਾਅਦ, ਅਤੇ ਸਾਡੀ ਸਾਨੂੰ ਆਹੀ ਬੇਨਤੀ ਹੈ ਕਿ ਜਿੱਦਾਂ ਪਰਥ ਵਾਲੇ ਸਾਰੀਆਂ ਗੇਮਾਂ 'ਤੇ ਪਹੁੰਚਦੇ ਨੇ ਅਤੇ ਸਾਨੂੰ ਵੀ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਆ, ਬਹੁਤ ਸੋਹਣਾ ਸ਼ਹਿਰ ਆ ਅਤੇ ਨਾਲੇ ਬਹਾਨੇ ਨਾਲ
1: ਘੁੰਮ ਫਿਰ ਲੈਂਦਾ
2: ਨਾਲੇ ਗੇਮਾਂ 3 ਦਿਨ ਬੰਦਾ ਵਧੀਆ ਇੰਜੋਏ ਕਰਦਾ ਹਨਾ
1: ਪਰਿਵਾਰ ਦੇ ਨਾਲ, ਤੁਸੀਂ ਜਾਓ।
2: ਬਿਲਕੁਲ ਬਿਲਕੁਲ, ਬਹੁਤ ਸੋਹਣਾ ਸ਼ਹਿਰ ਆ ਪਰਥ, ਅਤੇ ਅਸੀਂ ਵੀ ਜਦੋਂ ਦੇ ਜੁੜੇ ਹਾਂ ਬਹਾਨੇ ਨਾਲ, ਦੇਖੋ ਜਿੱਦਾਂ ਇੱਕ ਵਾਰੀ ਗੋਲਡ ਕੋਸਟ ਜਾ ਚੁੱਕੇ ਹਾਂ, 2-3 ਵਾਰੀ ਬ੍ਰਿਸਬੇਨ ਹੋ ਗਿਆ, ਐਡਲੇਡ ਹੋ ਗਿਆ, ਸਿਡਨੀ ਹੋ ਗਿਆ, ਅਤੇ ਬਹਾਨੇ ਨਾਲ ਜਾ ਹੋ ਜਾਂਦਾ, ਨਹੀਂ ਤਾਂ ਉੱਦਾਂ ਨਹੀਂ ਨਜਾ ਹੁੰਦਾ ਨਾ,
1: ਨਹੀਂ ਜਾ।
2: ਇੱਕ ਤਾਂ ਤੁਸੀਂ 3 ਦਿਨ ਗੇਮਾਂ ਇੰਜੋਏ ਕਰਦੇ ਹਾਂ ਅਤੇ ਨਾਲੇ ਬਾਕੀ ਤੁਸੀਂ ਸ਼ਹਿਰ ਵੀ ਘੁੰਮ ਫਿਰ ਕੇ ਦੇਖ ਲੈਂਦੇ ਹਾਂ।
1: ਸੱਚ ਇਹ ਹੋਈ ਆ। ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ ਭਾਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬ੍ਰਿਸਬੇਨ ਤੋਂ ਤੁਸੀਂ ਜੁੜੇ ਹੋ, ਅਤੇ ਸ਼ੁਭਕਾਮਨਾਵਾਂ ਸਾਡੇ ਵੱਲੋਂ, ਅਤੇ ਹੋਪ ਜਲਦ ਆਪਾਂ ਕੁਛ।
0: ਧੰਨਵਾਦ ਜੀ ਤੁਹਾਡਾ
1: ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਦੋਸਤੋ, ਇਹ ਸਨ ਸਾਡੇ ਨਾਲ ਸਰਦਾਰ ਦਲਜੀਤ ਸਿੰਘ ਧਾਮੀ ਜੀ, ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਤੋਂ ਸਾਡੇ ਨਾਲ ਜੁੜੇ ਹੋਏ ਨੇ, ਅਤੇ ਇਸ ਟਾਈਮ ਇਹਨਾਂ ਨੂੰ ਪ੍ਰਧਾਨਗੀ ਦਿੱਤੀ ਗਈ ਆ ਸਿੱਖ ਖੇਡਾਂ ਦੀ, ਨੈਸ਼ਨਲ ਕਮੇਟੀ ਦੀ ਐਨਜ਼ੈਕ ਦੇ ਪ੍ਰਧਾਨ ਬਣੇ ਨੇ, ਸੋ ਪ੍ਰਧਾਨ ਬਣਨ ਦੇ ਉੱਤੇ ਇਹਨਾਂ ਨੂੰ ਇੱਕ ਵਾਰੀ ਫਿਰ ਤੋਂ ਵਧਾਈਆਂ, ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਕਮੇਟੀ, ਇੱਕ ਨਵਾਂ ਨਜ਼ਰੀਆ, ਇੱਕ ਨਵਾਂ ਫੇਰਬਦਲ, ਉਹ ਆਪਾਂ ਵੇਖਾਂਗੇ ਹਲੇ ਕਿ ਅੱਗੇ ਕੀ ਅਤੇ ਕਿੱਦਾਂ ਕਿੱਦਾਂ ਹੁੰਦਾ ਵਾਪਰਦਾ। ਅਤੇ ਇੱਧਰ ਸਾਡੇ ਨਾਲ ਸਟੂਡੀਓ ਦੇ ਵਿੱਚ ਮਹਿਮਾਨ ਸਨ ਅੱਜ ਸਰਦਾਰ ਗੁਰਪ੍ਰੀਤ ਸਿੰਘ ਸ਼ੋਕਰ, ਮੀਰੀ ਪੀਰੀ ਸਪੋਰਟਸ ਐਂਡ ਕਲਚਰਲ ਕਲੱਬ ਤੋਂ ਇਹ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਨੇ ਇਸ ਕਮੇਟੀ ਦੇ ਵਿੱਚ, ਅਤੇ ਤੁਹਾਨੂੰ ਵੀ ਸ਼ੁਕਰ ਸਾਹਿਬ ਬਹੁਤ ਬਹੁਤ ਵਧਾਈਆਂ, ਅਤੇ ਰੱਬ ਇਸੇ ਤਰ੍ਹਾਂ ਦੇ ਨਾਲ ਅਹੁਦੇ ਵੀ ਦਿੰਦਾ ਰਹੇ ਅਤੇ ਉਹਨਾਂ ਅਹੁਦਿਆਂ ਨੂੰ ਨਿਭਾਉਣ ਦੀ ਜਿਹੜੀ ਸ਼ਕਤੀ ਬਲ ਵੀ ਦਿੰਦਾ ਰਹੇ। ਚੜ੍ਹਦੀ ਕਲਾ ਦੇ ਵਿੱਚ ਰਹੋ।
2: ਹਾਂਜੀ, ਧੰਨਵਾਦ ਤੁਹਾਡਾ ਬਹੁਤ ਬਹੁਤ, ਅਤੇ ਸਾਡੇ ਵੱਲੋਂ ਅਸੀਂ ਦੇਖੋ ਜਿਹੜੇ ਅਹੁਦਲੇ ਚੁਣੇ ਗਏ ਹਾਂ, ਅਸੀਂ ਪੂਰਾ ਜ਼ੋਰ ਲਾਵਾਂਗੇ ਆਪਣੇ ਦਿਲ ਤੋਂ ਵੀ ਆਪਾਂ ਜਿਹੜਾ ਵੀ ਅਹੁਦਾ ਆ ਉਹਨੂੰ ਵਧੀਆ ਤਰੀਕੇ ਨਾਲ ਨਿਭਾਈਏ ਅਸੀਂ, ਅਤੇ ਬਾਕੀ ਸਾਰੀ ਕਮਿਊਨਿਟੀ ਨੂੰ ਆਹੀ ਬੇਨਤੀ ਆ ਕਿ ਸਾਥ ਦਿਓ ਸਾਡਾ, ਅਤੇ ਸਿੱਖ ਗੇਮਾਂ ਦੀ ਬਹੁਤ ਵੱਡੀ ਅਹਿਮੀਅਤ ਆ, ਅਸੀਂ ਰਲ ਮਿਲ ਕੇ ਸਾਰੇ ਇਹਨਾਂ ਦਾ ਵੱਧ ਤੋਂ ਵੱਧ ਸੋਚੀਏ ਸਿੱਖ ਗੇਮਾਂ ਬਾਰੇ, ਅਤੇ ਇੱਕ ਵਧੀਆ ਆਪਣੀਆਂ ਖੇਡਾਂ ਆਪਣੀਆਂ ਦੁਨੀਆਂ ਵਿੱਚ ਪਹਿਲੇ ਹੀ ਬਹੁਤ ਨਾਂ ਆ, ਅਤੇ ਹੋਰ ਵੱਡਾ ਨਾਂ ਆਪਾਂ ਕਰੀ ਨਾ ਦੁਨੀਆਂ ਦੇ ਵਿੱਚ।
1: ਹਾਂਜੀ, ਸਾਡੇ ਵੱਲੋਂ ਸ਼ੁਭਕਾਮਨਾਵਾਂ ਜੀ, ਵੇਖੋ ਤੁਸੀਂ ਅੱਗੇ ਲੱਗੇ ਹੋ ਅਤੇ ਬਾਕੀ ਸਾਰਾ ਭਾਈਚਾਰਾ ਜਿਹੜਾ ਪਿੱਛੇ ਸਾਥ ਦੇਣ ਦੇ ਲਈ ਖੜਾ ਵਾ, ਅਤੇ ਜਦੋਂ ਵੀ ਕੁਛ ਨਵਾਂ ਬਣਦਾ ਵਾ, ਕੋਈ ਨਵੇਂ ਅਹੁਦੇਦਾਰ ਅੱਗੇ ਆਉਂਦੇ ਨੇ ਅਤੇ ਨਵੀਆਂ ਆਸਾਂ ਉਮੀਦਾਂ ਜਾਗਦੀਆਂ ਨੇ, ਸੋ ਤੁਹਾਡੇ ਤੋਂ ਆਸਾਂ ਉਮੀਦਾਂ ਬਰਕਰਾਰ ਨੇ, ਸਾਡੇ ਵੱਲੋਂ ਸ਼ੁਭਕਾਮਨਾਵਾਂ।
2: ਧੰਨਵਾਦ
1: ਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਹ ਸਨ ਸਾਡੇ ਨਾਲ ਗੁਰਪ੍ਰੀਤ ਸਿੰਘ ਸ਼ੋਕਰ, ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
2: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
2: ਜਾਂ 90-77-97-33
3: ਜਾਂ ਈਮੇਲ info@vyimmigration.com.au
2: ਯਾਦ ਰੱਖੋ 9077-9733
3: VY Immigration and Education Consultant
2: ਹਰ ਕਦਮ ਤੁਹਾਡੇ ਨਾਲ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਕਾਰ ਰੇਡੀਓ ਹਾਂਜੀ 1674 AM ਦੇ ਉੱਤੇ ਮੈਂ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਪੰਜਾਬ ਦੇ ਹੈਗੇ ਆ, ਪੰਜਾਬੀ ਬੋਲਦੇ ਆ, ਸਮਝਦੇ ਹੈਗੇ ਆ, ਇਸ ਕਰਕੇ ਇਹ ਗੱਲ ਨੂੰ ਦੱਸਣ ਦੀ ਲੋੜ ਨਹੀਂ, ਨਾ ਹੀ ਕਿਸੇ ਨੂੰ ਪੜ੍ਹਾਉਣ ਦੀ ਸਾਨੂੰ ਲੋੜ ਹੈਗੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਾਂ ਉਹਨਾਂ ਦੇ ਇਤਿਹਾਸ ਦੇ ਬਾਰੇ ਬਚਪਨ ਤੋਂ ਪੜ੍ਹਿਆ, ਸਮਝਿਆ, ਜ਼ਹਿਨ 'ਚ ਬਿਠਾਇਆ, ਸਾਰੇ ਹੀ ਜਾਣਦੇ ਹੈਗੇ ਆ। 27 June ਦੀ ਤਰੀਕ ਹੈਗੀ ਹੈ ਜਦੋਂ ਉਹਨਾਂ ਦਾ ਇੰਤਕਾਲ ਹੋਇਆ ਸੀ, ਔਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੁੜੀਆਂ ਬੜੀਆਂ ਸਾਰੀਆਂ ਗੱਲਾਂ, ਪੋਡਕਾਸਟ, ਕਿਤਾਬਾਂ, ਪਰਚੇ, ਜਰਨਲਸ ਲਿਖੇ ਜਾ ਚੁੱਕੇ ਨੇ, ਪੜ੍ਹੇ ਜਾ ਚੁੱਕੇ ਨੇ। ਇਨਫੈਕਟ ਅੱਗੇ ਇੱਕ ਟੀ ਵੀ ਸੀਰੀਅਲ ਵੀ ਰਾਜ ਬੱਬਰ ਸਾਹਿਬ ਨੇ ਸ਼ੁਰੂ ਕੀਤਾ ਸੀ ਮੇਰੇ ਖਿਆਲ ਦੇ ਨਾਲ, DD National ਦੇ ਉੱਤੇ ਮਹਾਰਾਜਾ ਰਣਜੀਤ ਸਿੰਘ। ਸੋ ਅਸੀਂ ਅਲੱਗ ਅਲੱਗ ਫਿਲਮਾਂ ਦੇ ਜ਼ਰੀਏ, ਗਾਣਿਆਂ ਦੇ ਜ਼ਰੀਏ, ਕਿਤਾਬਾਂ ਦੇ ਜ਼ਰੀਏ, ਅਨਫੋਰਚੁਨੇਟਲੀ ਜ਼ਿਆਦਾਤਰ ਉਸ ਐਮਪਾਇਰ ਦੀਆਂ ਕਿਤਾਬਾਂ ਯੂਰੋਪੀਅਨ ਹਿਸਟੋਰੀਅਨਸ ਦੇ ਹਵਾਲੇ ਦੇ ਨਾਲ ਆਈਆਂ ਹੈਗੀਆਂ ਨੇ, ਪਰ ਸਮਝਣ ਦੀ ਕੋਸ਼ਿਸ਼ ਕੀਤੀ ਹੈਗੀ ਹੈ, ਔਰ ਆਪੋ ਆਪਣੇ ਹਿਸਾਬ ਦੇ ਨਾਲ ਅਸੀਂ ਅਡੋਪਟ ਵੀ ਕੀਤਾ ਹੈਗਾ। ਇਹ ਇੱਕ ਹਿਸਟਰੀ ਦੀ ਵੀ ਖਾਸ ਗੱਲ ਹੁੰਦੀ ਹੈ, ਔਰ ਦੂਸਰੀ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਹੁੰਦੀਆਂ ਨੇ ਉਹਨਾਂ ਦੇ ਹਵਾਲੇ ਦੇ ਨਾਲ ਵੀ ਇਹ ਖਾਸ ਗੱਲ ਹੁੰਦੀ ਹੈ ਕਿ ਅਸੀਂ ਕਿਸੇ ਵੱਡੀ ਸ਼ਖਸੀਅਤ ਨੂੰ ਕਿਸ ਤਰੀਕੇ ਦੇ ਨਾਲ ਪਰਸੀਵ ਕਰਦੇ ਹਾਂ, ਉਹਦੀ ਪਰਸਨੈਲਿਟੀ ਨੂੰ ਅਸੀਂ ਕਿਵੇਂ ਜਿਹੜਾ ਆਪਣੇ ਜ਼ਹਿਨ ਦੇ ਵਿੱਚ ਬਿਠਾਉਂਦੇ ਹਾਂ, ਸਿਲੈਕਟਿਵ ਚੋਇਸ ਦੇ ਨਾਲ ਕਿਹਨਾਂ ਗੱਲਾਂ ਨੂੰ ਅਸੀਂ ਵਾਜਬ ਮੰਨ ਕੇ ਕਿਸੇ ਨੂੰ ਹੀਰੋ, ਅਤੇ ਸਿਲੈਕਟਿਵ ਚੋਇਸ ਦੇ ਨਾਲ ਅਸੀਂ ਕੋਈ ਚੀਜ਼ਾਂ ਨੂੰ ਇਗਨੋਰ ਵੀ ਕਰ ਦਿੰਦੇ ਹੈਗੇ ਹਾਂ। ਇੱਕ ਟਾਈਮ ਹੁੰਦਾ ਸੀ, ਇੱਕ ਦੌਰ ਹੁੰਦਾ ਸੀਗਾ ਜਦੋਂ ਬਰਤਾਨਵੀ ਬਸਤੀਵਾਦ ਹਾਲੇ ਸ਼ੁਰੂ ਹੋਣਾ ਸੀ, ਬਸਤੀਵਾਦ ਤਾਂ ਨਹੀਂ ਕਹਿ ਸਕਦੇ, ਉਦੋਂ ਹਾਲੇ ਸਿਰਫ ਈਸਟ ਇੰਡੀਆ ਕੰਪਨੀ ਜਿਹੜੀ ਵਪਾਰ ਕਰਨ ਆਈ ਸੀਗੀ, ਬੰਗਾਲ ਦੇ ਹਵਾਲੇ ਦੇ ਨਾਲ ਇੱਕ ਵੱਖਰੀ ਗੱਲ ਹੋ ਸਕਦੀ ਹੈ, ਪਰ ਦੂਸਰਾ ਜਿਹੜਾ ਭਾਰਤ ਦੇ ਹਿੱਸੇ ਸੀ, ਖਾਸ ਤੌਰ ਦੇ ਉੱਤੇ ਮਰਾਠਾ ਜਾਂ ਇੱਕ ਪੰਜਾਬ, ਇਹਨਾਂ ਦੇ ਵਿੱਚ ਦੋ ਸਮਕਾਲੀ ਤਾਂ ਨਹੀਂ ਕਹਿ ਸਕਦੇ ਹੈਗੇ, ਪਰ ਦੋ ਐਸੇ ਮਹਾਰਾਜੇ ਵੀ ਨਹੀਂ, ਇੱਕ ਮਹਾਰਾਜਾ ਛਤਰਪਤੀ ਸ਼ਿਵਾਜੀ ਅਤੇ ਦੂਸਰੇ ਪਾਸੇ ਮਹਾਰਾਜਾ ਰਣਜੀਤ ਸਿੰਘ। ਹਾਂ, ਦੋਨਾਂ ਦੀ ਇੱਕ ਅਲੱਗ ਅਲੱਗ ਕਿਸਮ ਦੀ ਵਾਰ ਸਟਰੈਟਜੀ ਹੁੰਦੀਆਂ ਸੀ, ਕੌਂਬੈਟ ਸਟਰੈਟਜੀ ਅੱਡ ਅੱਡ ਸੀਗੀਆਂ, ਕਿਉਂਕਿ ਜਿੱਥੇ ਛਤਰਪਤੀ ਸ਼ਿਵਾਜੀ ਦੇ ਕੋਲ ਇੱਕ ਸਟਰੋਂਗ ਨੇਵੀ ਸੀ, ਮਹਾਰਾਜਾ ਰਣਜੀਤ ਸਿੰਘ ਨੂੰ ਨੇਵੀ ਦੀ ਲੋੜ ਨਹੀਂ ਸੀ ਕਿਉਂਕਿ ਲੈਂਡਲੌਕ ਕੰਟਰੀ ਸੀ, ਇੱਕ ਸਟਰੋਂਗ ਆਰਮੀ ਸੀ, ਅਤੇ ਔਰ ਉਸ ਦੌਰ ਦੇ ਵਿੱਚ ਐਡਵਾਂਸਡ ਟੈਕਟਿਕਸ ਦੇ ਨਾਲ ਜਿਹੜੀ ਕੌਂਬੈਟ ਟ੍ਰੇਨਿੰਗ ਜਿਹੜੀ ਇਹਨਾਂ ਨੂੰ ਦਿੱਤੀ ਗਈ ਹੁੰਦੀ ਸੀ। ਇਹਦੇ ਦੋ ਅਲੱਗ ਅਲੱਗ ਕਾਰਨ ਵੀ ਹੋ ਸਕਦੇ ਨੇ, ਇੱਕ ਪਾਸੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ, ਉਹਨਾਂ ਦਾ ਪ੍ਰਸ਼ਾਸਕੀ ਜਿਹੜਾ ਇੱਕ ਸਟਰਕਚਰ ਸੀ, ਐਡਮਿਨਿਸਟ੍ਰੇਟਿਵ ਸਟਰਕਚਰ, ਉਹਦੇ 'ਚ ਬਹੁਤ ਜ਼ਿਆਦਾ ਫੋਰਨ ਏਡ ਵੀ ਸੀ, ਫੋਰਨ ਜਿਹੜੇ ਯਾਨੀ ਕਿ ਵਿਦੇਸ਼ਾਂ ਦੇ ਜਿਹੜੇ ਲੋਕ ਸੀਗੇ ਉਹ ਵੀ ਸ਼ਾਮਲ ਸੀਗੇ। ਇਨਫੈਕਟ ਮੈਨੂੰ ਕਦੇ ਕਦੇ ਇਸ ਗੱਲ 'ਤੇ ਵੀ ਇਤਰਾਜ਼ ਹੁੰਦਾ ਕਿ ਇਤਰਾਜ਼ ਨਹੀਂ ਹੁੰਦਾ, ਬਟ ਇਸ ਚੀਜ਼ ਨੂੰ ਬਹੁਤ ਛੋਟਾ ਕਰਕੇ ਸਿੱਖ ਐਮਪਾਇਰ ਕਹਿ ਕੇ ਕਿਉਂ ਛੱਡ ਦਿੱਤਾ ਜਾਂਦਾ, ਕਿਉਂਕਿ ਉਹਨਾਂ ਨੇ ਤਾਂ ਇੱਕ ਬਹੁਤ ਵੱਡੇ ਹਿੱਸੇ 'ਤੇ ਰਾਜ ਕੀਤਾ ਸੀਗਾ, ਸਰਕਾਰ ਏ ਵੱਲਾ ਉਸ ਵਕਤ ਲਾਹੌਰ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਸੀ, ਲਾਹੌਰ ਦਾ ਰਾਜਾ ਵੀ ਨਹੀਂ ਕਿਹਾ ਜਾਣਾ ਚਾਹੀਦਾ ਹੈਗਾ, ਪੰਜਾਬ ਦਾ ਵੀ ਨਹੀਂ ਕਿਹਾ ਜਾਣਾ ਚਾਹੀਦਾ, ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਇੰਡੀਪੈਂਡੈਂਟ, ਹਾਂ ਔਫਕੋਰਸ ਇੱਕ ਥਾਂ ਦਾ ਨਾਂ ਜਿਹੜਾ ਜ਼ਰੂਰ ਜੁੜ ਜਾਂਦਾ ਹੈਗਾ, ਉਹਨਾਂ ਦੇ ਉੱਤੇ ਇੱਕ ਅੱਡ ਗੱਲ ਕਰਨੀ ਹੈ। ਅਤੇ ਫਿਰ ਦੂਸਰੇ ਪਾਸੇ ਜਿਹੜੇ ਛਤਰਪਤੀ ਸ਼ਿਵਾਜੀ ਨੇ, ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਉਹਨਾਂ ਦੀ ਮੋਰ ਇੰਡੀਜਨਸ ਟਾਈਪ ਦੀ ਜਿਹੜੀ ਆਰਮੀ ਸੀਗੀ ਉਹਨਾਂ ਦੀ, ਜਿਹੜੀ ਉਹਨਾਂ ਦਾ, ਕਿਉਂਕਿ ਉਹਨਾਂ ਨੂੰ ਖਤਰਾ ਹੁੰਦਾ ਸੀਗਾ ਕਿ ਸੂਈਏ ਬਹੁਤ ਨੇ ਆਲੇ ਦੁਆਲੇ। ਖੈਰ, ਇਹਦਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਰਿਹਾ, ਔਰ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਦੇ ਨਾਲ ਇਹ ਉਹਨਾਂ ਦੀ ਸਟਰੈਟਜੀ ਦੇ ਵਿੱਚ ਇੱਕ ਕਮੀ ਵੀ ਸੀ, ਜਿੱਥੇ ਅਸੀਂ ਖੂਬੀਆਂ ਦੀ ਗੱਲ ਕਰਦੇ ਹਾਂ, ਉਹਨਾਂ ਦੀ ਇਹ ਕਮੀ ਵੀ ਸੀ ਕਿ ਲੌਂਗ ਸਾਈਟਿਡ ਸਟਰੈਟਜੀ ਦੇ ਵਿੱਚ ਉਹ ਇੱਥੇ ਹੀ ਮਾਰ ਖਾ ਗਏ ਸੀ, ਉਹਨਾਂ ਨੂੰ ਇਹ ਨਹੀਂ ਸੀ ਪਤਾ ਚੱਲ ਸਕਿਆ ਕਿ ਅੱਗੇ ਉਹ ਜਿਹੜੇ ਸੂਈਏ ਨੇ ਉਹ ਵੀ ਉਹਨਾਂ ਦੇ ਅੱਗੇ ਪਿੱਛੇ ਹੀ ਅਗਲ ਪਿਖਲ ਰਹਿੰਦੇ ਨੇ, ਔਰ ਇਹੀ ਸ਼ਾਇਦ ਉਹਨਾਂ ਦੇ ਉਹ ਪਹਿਲੇ ਔਰ ਆਖਰੀ ਰਾਜੇ ਇੱਕ ਕਿਸਮ ਦੇ ਬਣ ਕੇ ਰਹਿ ਗਏ, ਓਡਾ ਵੱਡਾ ਅੰਪਾਇਰ ਨਹੀਂ ਅੱਗੇ ਚੱਲ ਸਕਿਆ ਹੈਗਾ। ਔਨ ਦੀ ਅਦਰ ਹੈਂਡ ਮਹਾਰਾਜਾ ਸ਼ਿਵਾਜੀ ਮਹਾਰਾਜ ਦੇ ਵਿੱਚ ਜਿਹੜਾ ਸੀਗਾ ਉਹਦੇ 'ਚ ਬਹੁਤ ਜ਼ਿਆਦਾ ਇੱਕ ਕਿਸਮ ਦੀ ਇਨਫਿਲਟਰੇਸ਼ਨ ਸੀ, ਅਤੇ ਬਾਹਰੋਂ ਬਹੁਤ ਜ਼ਿਆਦਾ ਸੂਈਆਂ ਵੱਜ ਰਹੀਆਂ ਸੀਗੀਆਂ ਉਹਨਾਂ ਦੇ ਮਰਾਠਾ ਰਾਜ ਦੇ ਵਿੱਚ, ਅਤੇ ਉਹ ਦੌਰ ਵੀ ਸੀਗਾ ਕਿ ਉਸ ਦੌਰ ਦੇ ਵਿੱਚ ਸਰੈਂਡਰ ਉਹਨਾਂ ਨੂੰ ਕਰਨਾ ਹੀ ਪੈਣਾ ਸੀਗਾ, ਜਦੋਂ ਹੁਣ ਉਹਨਾਂ ਦੇ ਕੋਲ ਕੋਈ ਵੱਡਾ ਨਹੀਂ ਕੋਈ ਲੜਾਕਾ ਜਾਂ ਕੋਈ ਰਾਜਾ ਉਸ ਗੱਦੀ ਦਾ ਰਿਹਾ। ਬਟ ਇਹ ਸਿਰਫ ਹਿਸਟਰੀ ਦੀਆਂ ਗੱਲਾਂ ਨੇ, ਅਗੇਨ ਹਿਸਟਰੀ ਉਹੀ ਹੁੰਦੀ ਹੈ ਜਿਵੇਂ ਤੁਸੀਂ ਪੜ੍ਹ ਕੇ ਸਮਝਣਾ ਚਾਹੁੰਦੇ ਹੋ, ਪੜ੍ਹਨਾ ਨਹੀਂ ਚਾਹੁੰਦੇ, ਪੜ੍ਹ ਕੇ ਸਮਝਣਾ ਚਾਹੁੰਦੇ ਹੋ। ਸੋ ਹਿਸਟਰੀ ਨੂੰ ਅਸੀਂ ਇੱਕੋ ਹੀ ਪ੍ਰਿਜ਼ਮ ਦੇ ਵਿੱਚ ਦੇਖ ਸਕਦੇ ਹਾਂ, ਹਿਸਟਰੀ ਨੂੰ ਤੁਸੀਂ ਦੋ ਪ੍ਰਿਜ਼ਮ ਦੇ ਵਿੱਚ ਕਦੇ ਵੀ ਨਹੀਂ ਰੱਖ ਕੇ ਦੇਖਦੇ ਹੁੰਦੇ, ਕਿਉਂਕਿ ਦੂਸਰਾ ਪ੍ਰਿਜ਼ਮ ਹੋ ਸਕਦਾ ਕਿ ਤੁਹਾਡੇ ਪੱਖ 'ਚ ਨਾ ਹੋਵੇ, ਤੁਹਾਡੇ ਫੇਵਰ 'ਚ ਨਾ ਹੋਵੇ, ਜਾਂ ਤੁਹਾਡੀ ਜ਼ਹਿਨ ਦੇ ਵਿੱਚ ਜਾਂ ਤੁਹਾਡੀ ਸਮਝ ਦੇ ਵਿੱਚ ਉਹ ਤੁਸੀਂ ਨਹੀਂ ਲਿਆਉਣਾ ਚਾਹੁੰਦੇ ਹੈਗੇ। ਫੋਰ ਐਗਜ਼ਾਮਪਲ ਕਿ ਮੈਂ ਭਗਤ ਸਿੰਘ ਨੂੰ ਸਿਰਫ ਔਰ ਸਿਰਫ ਇੱਕ ਆਜ਼ਾਦੀ ਘੁਲਾਟੀਆ ਜਾਂ ਇੱਕ ਰੈਵੋਲਿਊਸ਼ਨਰੀ ਵਿਅਕਤੀ ਦੇ ਤੌਰ 'ਤੇ ਹੀ ਦੇਖੂੰਗਾ। ਮੈਂ ਉਸ ਸ਼ਾਇਦ ਇੰਗਲਿਸ਼ ਪ੍ਰਿਜ਼ਮ ਤੋਂ ਨਹੀਂ ਦੇਖੂੰਗਾ ਜਾਂ ਉਸ ਬ੍ਰਿਟਿਸ਼ ਪ੍ਰਿਜ਼ਮ ਤੋਂ ਨਹੀਂ ਦੇਖੂੰਗਾ ਕਿ ਉਹਨਾਂ ਨੇ ਇੱਕ ਗੋਲੀ ਵੱਜੇ ਹੋਏ ਇੰਗਲਿਸ਼ ਨਵੇਂ ਨਵੇਂ ਰਿਕਰੂਟ ਹੋਏ ਨੌਜਵਾਨ ਦੇ ਉੱਤੇ 3-4 ਗੋਲੀਆਂ ਹੋਰ ਮਾਰਤੀਆਂ ਸੀਗੀਆਂ ਅਤੇ ਉਹ ਇਹਨਾਂ ਨੂੰ ਅੱਤਵਾਦੀ ਕਹਿੰਦੇ ਹਾਂ ਅਤੇ ਅਸੀਂ ਉਹਨਾਂ ਨੂੰ ਰੈਵੋਲਿਊਸ਼ਨਰੀ ਕਹਿੰਦੇ ਹਾਂ। ਸੋ ਇਹ ਦੋ ਅਲੱਗ ਅਲੱਗ ਪੱਖ ਹੁੰਦੇ ਹੈਗੇ ਨੇ। ਖੈਰ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਦੇ ਨਾਲ ਕੀ ਗੱਲਾਂ ਕਰਨੀਆਂ ਨੇ, ਕੀ ਅੱਜ ਦਾ ਪ੍ਰੋਗਰਾਮ ਹੋਏਗਾ, ਉਹ ਤਾਂ ਮੈਨੂੰ ਵੀ ਨਹੀਂ ਪਤਾ ਕਿਉਂਕਿ ਇਸ ਪ੍ਰੋਗਰਾਮ ਨੂੰ ਪ੍ਰੀਤਮ ਸਿੰਘ ਰੁਪਾਲ ਜੀ ਕਰਨਗੇ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ। ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ ਭਾਜੀ, ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ 27 June 1839 ਇੱਕ ਤਰੀਕ ਦੱਸੀ ਜਾਂਦੀ ਹੈਗੀ ਕਿ ਜਿਸ ਦਿਨ ਉਹਨਾਂ ਦਾ ਇੰਤਕਾਲ ਹੋਇਆ ਸੀ, ਪਰ ਇਸ ਹਵਾਲੇ ਦੇ ਨਾਲ ਮੇਰੇ ਯਾਦ ਹੈ ਕਿ ਸ਼ਾਇਦ 2 ਸਾਲ ਪਹਿਲਾਂ ਆਪਾਂ ਇੱਕ ਪ੍ਰੋਗਰਾਮ ਕੀਤਾ ਸੀਗਾ, ਉਹਦੇ 'ਚ ਬੜੇ ਇੰਟਰਸਟਿੰਗ ਫੈਕਟ ਤੁਸੀਂ ਉਹਨਾਂ ਦੀ ਲਾਈਫ ਦੇ ਬਾਰੇ ਦੱਸਦੇ ਸੀਗੇ। ਪਤਾ ਹੀ ਹੈ ਉਹ ਪ੍ਰੋਗਰਾਮ ਨੂੰ ਦੁਬਾਰਾ ਸੁਣ ਸਕਦੇ ਹੈਗੇ, ਪਰ ਮੈਨੂੰ ਆਪ ਨੂੰ ਨਹੀਂ ਪਤਾ ਕਿ ਅੱਜ ਕਿਸ ਮਸਲੇ ਕਿਸ ਤਰੀਕੇ ਦੇ ਨਾਲ ਆਪਾਂ ਗੱਲ ਕਰਨੀ ਚਾਹੁੰਦੇ ਹੈਗੇ ਹਾਂ ਮਹਾ ਸਿੰਘ ਦੇ ਇਸ ਪੁੱਤਰ ਦੀ।
1: ਦੇਖੋ ਗੌਤਮ ਜੀ, ਆਉਣ ਵਾਲੇ ਪਰਸੋਂ ਹੀ 27 ਤਰੀਕ ਨੂੰ ਉਹਨਾਂ ਦੀ ਬਰਸੀ ਹੈ ਤੇ ਕੋਈ 58 ਸਾਲ ਦੀ ਉਮਰ ਭੋਗ ਕੇ ਉਹ ਇਸ ਧਰਤੀ ਤੋਂ ਆਪਾਂ ਰੁਖਸਤ ਹੋ ਗਏ ਸੀਗੇ ਤੇ ਪਰ ਉਹ ਜਿੰਨਾ ਚਿਰ ਰਹੇ ਉਹਨਾਂ ਦਾ ਨਾਂ ਚੱਲਦਾ ਰਿਹਾ, ਪੂਰੀ ਦੁਨੀਆਂ ਦੇ ਵਿੱਚ ਸਿੱਕਾ ਚੱਲਦਾ ਰਿਹਾ। ਤੇ ਅਸਲ ਦੇ ਵਿੱਚ ਜਦੋਂ ਤੁਸੀਂ ਬਿਲਕੁਲ ਜਿਹੜੀ ਤੁਸੀਂ ਸਾਰੀ ਜਿਹੜੀ ਭੂਮਿਕਾ ਬੰਨੀ ਬੜੀ ਤੁਸੀਂ ਡਿਟੇਲ ਚ ਗੱਲ ਕੀਤੀ ਤੇ ਇਹ ਬਿਲਕੁਲ ਠੀਕ ਹੈ ਕਿ ਇਤਿਹਾਸ ਨਾ ਬੜਾ ਇੱਕ ਸਬਜੈਕਟਿਵ ਹੁੰਦਾ ਹੈ, ਹਮੇਸ਼ਾ ਇਤਿਹਾਸ ਜਿਹੜਾ ਹੈਗਾ ਲਿਖਾਇਆ ਜਾਂਦਾ ਤੇ ਇਤਿਹਾਸ ਦੇ ਵਿੱਚ ਜਿਹੜੀਆਂ ਹੈਗੀਆਂ ਇਹ ਨੀ ਕਿ ਨਿਰਪੱਖਤਾ ਜਿਹੜੀ ਉਹ ਬਹੁਤ ਘੱਟ ਹੁੰਦੀ ਹੈ। ਇਹ ਵੀ ਜਦੋਂ ਤੁਸੀਂ ਨਿਰਪੱਖਤਾ ਉਦੋਂ ਹੋ ਸਕਦੀ ਜਦੋਂ ਤੁਸੀਂ ਕਈ ਸੋਰਸਿਸ ਤੋਂ ਜਿਹੜਾ ਹੈ ਹਿਸਟਰੀ ਨੂੰ ਜਿਹੜਾ ਹੈ ਪੜ੍ਹਦੇ ਹੋ ਦੇਖਦੇ ਹੋ ਤੇ ਸੋ ਇਹ ਪੱਖ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਸੰਬੰਧਿਤ ਹੈ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਜਿਹੜੀਆਂ 2 ਗੱਲਾਂ ਬੜੀਆਂ ਉਹ ਤੰਗ ਕਰਨਾ ਠਿੱਠ ਕਰਨ ਵਾਲੀਆਂ ਵੀ ਨੇ, ਇਹ ਹੈ ਕਿ ਵੀ ਜਾਂ ਤਾਂ ਉਹਦੇ ਪੱਖ ਦੇ ਵਿੱਚ ਜਿਹੜੀਆਂ ਏਦਾਂ ਦੀਆਂ ਕੋਈ ਹੀਅਰਸੇ ਕੋਈ ਸਾਖੀਆਂ ਕਰਕੇ ਹੋਰ ਬਹੁਤ ਮਤਲਬ ਕਿ ਵੱਡਾ ਇਸ ਰੂਪ ਚ ਉਭਾਰਿਆ ਜਾਂਦਾ ਹੈ ਕਿ ਸਾਰੇ ਗੁਣ ਉਹਦੇ ਚ ਸੀ, ਉਹ ਇੱਕ ਸਿੱਖ ਵੀ ਸੀ, ਇੱਕ ਰਾਜਾ ਵੀ ਸੀ, ਇੱਕ ਮਹਾਰਾਜਾ ਵੀ ਸੀ, ਇੱਕ ਦਾਨੀ ਵੀ ਸੀ, ਇਹ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਕਹਾਣੀਆਂ ਸਾਖੀਆਂ ਏਦਾਂ ਦੀਆਂ ਜੁੜੀਆਂ ਹੋਈਆਂ। ਤੇ ਦੂਜਾ ਪੱਖ ਇਹ ਹੁੰਦਾ ਇਹਦੇ ਬਿਲਕੁਲ ਉਲਟ ਪੋਲ ਤੇ ਉਲਟ ਧਰੁਵ ਤੇ ਜਾ ਕੇ ਤੇ ਜਿਹੜੇ ਉਹਦੇ ਨੈਗੇਟਿਵ ਪੱਖ ਨੇ ਜਾਂ ਕੋਈ ਹੁੰਦਾ ਉਹ ਸਾਰਾ ਉਹਨਾਂ ਨੂੰ ਉਭਾਰਿਆ ਜਾਂਦਾ। ਸੋ ਗੱਲ ਹੁੰਦੀ ਹੈ ਵੀ ਕਿਸੇ ਵੀ ਪਰਸਨੈਲਿਟੀ ਦੀ ਗੱਲ ਕਰਨੀ ਹੈ, ਕਿਸੇ ਸ਼ਖਸੀਅਤ ਦੀ ਗੱਲ ਕਰਨੀ ਹੈ ਇੱਕ ਬੈਲੈਂਸ ਤਰੀਕੇ ਦੇ ਨਾਲ ਜਾਂ ਇੱਕ ਉਸ ਤਰੀਕੇ ਨਾਲ ਦੇਖਿਆ ਜਾਵੇ ਕਿ ਕੀ ਜਿਹੜਾ ਹੈ ਵਾਕਈ ਇਤਿਹਾਸ ਦੇ ਵਿੱਚ ਜਾਂ ਸਮਾਜਿਕ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਜਿੱਥੇ ਉਹਨਾਂ ਦੀ ਜਗ੍ਹਾ ਬਣਦੀ ਹੈ, ਜਿੱਥੇ ਉਹਨਾਂ ਦੀ ਸਪੇਸ ਬਣਦੀ ਹੈ ਤੇ ਉੱਥੇ ਉਹਨਾਂ ਨੂੰ ਰੱਖ ਕੇ ਜਿਹੜਾ ਹੈ ਉਹ ਵੇਖਿਆ ਜਾਵੇ। ਸੋ ਇਹਦੇ ਚ ਕੋਈ ਦੋ ਰਾਵਾਂ ਨੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਦੋਂ ਇਹ ਰਾਜਕਾਜ ਜਿਹੜਾ ਹੈਗਾ ਰਾਜਭਾਗ ਸੰਭਾਲਿਆ ਜਦੋਂ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਪੀਰੀਅਡ ਆਫ ਬਲੱਡ ਐਂਡ ਟੈਰਰ ਕਹਿੰਦੇ, ਜਦੋਂ ਮੁਗਲਾਂ ਦਾ ਬਹੁਤ ਜ਼ਿਆਦਾ ਦਹਿਸ਼ਤ ਸੀ ਤੇ ਉਦੋਂ ਬਾਅਦ ਸਿੱਖ ਮਿਸਲਾਂ ਜਿਹੜੀਆਂ ਸੀ ਉਹ ਉਭਰ ਕੇ ਆਈਆਂ ਤੇ ਹੁਣ ਇਤਿਹਾਸਕ ਤੌਰ ਤੇ ਜਿਹੜੀਆਂ 2 ਗੱਲਾਂ ਸੀ, ਇੱਕ ਪਾਸੇ ਈਸਟ ਇੰਡੀਆ ਕੰਪਨੀ ਬ੍ਰਿਟਿਸ਼ ਫਰੰਗੀ ਉਹ ਆ ਰਹੇ ਸੀ ਚੜ ਕੇ ਕਲਕੱਤੇ ਆ ਚੁੱਕੇ ਸੀ, ਕਲਕੱਤੇ ਤੋਂ ਬਾਅਦ ਦਿੱਲੀ ਵੱਲ ਉਹਨਾਂ ਦਾ ਜਿਹੜਾ ਸੀਗਾ ਉਹ ਮੂੰਹ ਹੋ ਗਿਆ ਸੀ ਤੇ ਮੁਗਲਾਂ ਦੇ ਨਾਲ ਜਿਹੜੀਆਂ ਪਹਿਲੀਆਂ ਲੜਾਈਆਂ ਉਹਨਾਂ ਨੇ ਮੁਗਲਾਂ ਦੇ ਨਾਲ ਹੀ ਲੜੀਆਂ ਤੇ ਮੁਗਲਾਂ ਦਾ ਜਿਹੜਾ ਸਟਰੋਂਗ ਹੋਲਡ ਸੀਗਾ ਉਹ ਖਤਮ ਹੋ ਗਿਆ ਸੀ ਭਾਰਤ ਦੇ ਉੱਪਰ, ਜਾਂ ਹਿੰਦੁਸਤਾਨ ਉਸ ਵੇਲੇ ਜ਼ਿਆਦਾ ਸ਼ਬਦ ਬੋਲਿਆ ਜਾਂਦਾ ਸੀ ਵਰਤਿਆ ਜਾਂਦਾ ਸੀਗਾ ਤੇ ਉਧਰੋਂ ਕਿਉਂਕਿ ਸਿੱਖ ਵਾਰੀਅਰ ਉਦੋਂ ਤੋਂ ਹੀ ਲੜਦੇ ਆ ਰਹੇ ਸੀ ਖਾਸ ਕਰਕੇ 10ਵੇਂ ਪਾਤਸ਼ਾਹ ਦੇ ਜੋਤੀ ਉਸ ਸਮਾਉਣ ਤੋਂ ਬਾਅਦ, ਕਿਉਂਕਿ 10ਵੇਂ ਪਾਤਸ਼ਾਹ ਦੀ ਜਿਹੜੀ ਹੈ ਹਾਜ਼ਰੀ ਦੇ ਵਿੱਚ ਵੀ ਲੜਾਈਆਂ ਲੜੀਆਂ ਗਈਆਂ ਤੇ ਉਦੋਂ ਬਾਅਦ ਫਿਰ ਬੰਦਾ ਬਹਾਦਰ ਦੇ ਇੱਧਰ ਪੰਜਾਬ ਆਉਣ ਤੋਂ ਬਾਅਦ ਇਸ ਪਾਸੇ ਆਉਣ ਤੋਂ ਬਾਅਦ ਜਿਹੜੀ ਲੜਾਈ ਤਿੱਖੀ ਲੜਾਈ ਲੜੀ ਗਈ ਤੇ ਉਸ ਤੋਂ ਬਾਅਦ ਜਿਹੜਾ ਸਮਾਂ ਜਿਹਨੂੰ ਕਹਿੰਦੇ ਆ ਦਹਿਸ਼ਤ ਦਾ ਸਮਾਂ ਜਾਂ ਪੀਰੀਅਡ ਆਫ ਬਲੱਡ ਐਂਡ ਟੈਰਰ ਕਹਿੰਦੇ ਆ ਤੇ ਉਹ ਮੁਗਲਾਂ ਨੇ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਗੱਡਿਆਂ ਦੇ ਗੱਡੇ ਭਰ ਕੇ ਸਿਰਾਂ ਦੇ ਲਾਹੌਰ ਜਾ ਕੇ ਵਿਕਦੇ ਸੀ, ਇਨਾਮ ਮਿਲਦੇ ਸੀਗੇ ਕਤਲ ਕਰਨ ਵਾਲੇ ਨੂੰ, ਉਦੋਂ ਬਾਅਦ ਮਿਸਲਾਂ ਦਾ ਉਭਾਰ ਜਦੋਂ ਹੁੰਦਾ। ਤੇ ਮਿਸਲਾਂ ਦੇ ਵਿੱਚ ਹੌਲੀ ਹੌਲੀ 1, 2, 4, 10 ਏਦਾਂ 12 ਮਿਸਲਾਂ ਜਿਹੜੀਆਂ ਸੀ ਉਦੋਂ ਕਾਇਮ ਹੋ ਚੁੱਕੀਆਂ ਸੀ। ਪਰ ਮਿਸਲਾਂ ਵੇਲੇ ਜਿਹੜਾ ਸੀ ਇੱਕ ਫੈਡਰਲ ਸਿਸਟਮ ਟਾਈਪ ਬਣ ਗਿਆ ਸੀ, ਤੇ ਉਹ ਧਾਰਮਿਕ ਤੌਰ ਤੇ ਧਾਰਮਿਕ ਅਕੀਦੇ ਦੇ ਤੌਰ ਤੇ ਜਿਹੜੇ ਸੀਗੇ ਉਹ ਸਾਰੇ ਸਿੱਖ ਸੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ, ਤੇ ਇਕੱਠੇ ਜਿਹੜੇ ਸੀਗੇ ਉਹ ਸਰਬੱਤ ਖਾਲਸਾ ਵੀ ਕਰਦੇ ਸੀ, ਗੁਰਮਤਾ ਵੀ ਕਰਦੇ ਸੀ, ਅਕਾਲ ਤਖ਼ਤ ਸਾਹਿਬ ਤੇ ਇਕੱਠ ਵੀ ਕਰਦੇ ਸੀ, ਇਹ ਸਾਰਾ ਕੁਛ ਸੀਗਾ। ਇਹਦੇ ਬਾਵਜੂਦ ਵੀ ਉਹ ਆਪਸ ਦੇ ਵਿੱਚ ਵੀ ਉਹਨਾਂ ਦਾ ਵੈਰ ਵਿਰੋਧ ਜਿਹੜਾ ਹੈ ਉਹ ਲੜਾਈਆਂ ਝਗੜੇ ਏਦਾਂ ਦੇ ਚੱਲਦੇ ਰਹਿੰਦੇ ਸੀ, ਜਿਹੜੇ ਇਤਿਹਾਸ ਦੇ ਵਿੱਚ ਕਾਫੀ ਕੁਛ ਦਰਜ ਹੈ। ਤੇ ਹੁਣ ਇਹਨਾਂ ਦਾ ਉਭਾਰ ਜਿਹੜਾ ਸੀ ਉਸ ਵੇਲੇ ਹੁੰਦਾ ਜਦੋਂ ਇਹਨਾਂ ਦੇ ਪਿਤਾ ਜੀ ਜਿਹੜੇ ਸ਼ੁਕਰ ਚੱਕੀਆ ਜੋ ਮਿਸਲ ਸੀਗੇ, ਤੇ ਉਦਾਂ ਜਿਹੜਾ ਹੈਗਾ ਸੰਧਾ ਵਾਲੀਏ ਸੀਗੇ, ਜਦੋਂ ਆਪਾਂ ਡਾਇਨੈਸਟੀ ਦੇਖਦੇ ਹਾਂ ਜਾਂ ਉਸ ਘਰਾਣੇ ਨੂੰ ਦੇਖਦੇ ਹਾਂ ਤਾਂ ਉਹ ਸੰਧਾ ਵਾਲੀ ਘਰਾਣੇ ਨਾਲ ਸੰਬੰਧਿਤ ਸੀ, ਤੇ ਪਰ ਉਹ ਮਿਸਲ ਦਾ ਨਾਂ ਇਹਨਾਂ ਦਾ ਸ਼ੁਕਰ ਚੱਕੀਆ ਮਿਸਲ ਸੀ। ਤੇ ਇਹਨਾਂ ਦਾ ਜਨਮ ਗੁਜਰਾਂਵਾਲਾ ਜੋ ਹੁਣ ਇਸ ਵੇਲੇ ਉਧਰਲੇ ਪੰਜਾਬ ਦੇ ਵਿੱਚ ਹੈ, ਲਹਿੰਦੇ ਪੰਜਾਬ ਦੇ ਵਿੱਚ ਹੈ, ਗੁਜਰਾਂਵਾਲੇ ਦੇ ਵਿੱਚ ਹੋਇਆ। ਤੇ ਉੱਥੋਂ ਕਿਉਂਕਿ ਪਿਤਾ ਇਹਨਾਂ ਦੇ ਪਹਿਲਾਂ ਹੀ ਮਿਸਲ ਦੇ ਮੁਖੀ ਸੀਗੇ, ਹੈੱਡ ਸੀਗੇ, ਤੇ ਇਸ ਕਰਕੇ ਇਹਨਾਂ ਨੂੰ ਵੀ ਉਸ ਕਿਸਮ ਦੀ ਜਿਹੜੀ ਆ ਉਹ ਪਰਵਰਿਸ਼ ਉਸ ਕਿਸਮ ਦੀ ਸਿਖਲਾਈ ਜਾਂ ਹੋਰ ਉਹ ਸਾਰਾ ਕੁਛ ਦਿੱਤਾ ਗਿਆ। ਤੇ ਕਿਉਂਕਿ ਉਦੋਂ ਇਹ ਦੋ ਪਾਸੇ ਜਿਹੜੀਆਂ ਸੀ ਮਿਸਲਾਂ ਇਹ ਲੜ ਰਹੀਆਂ ਸੀ, ਇੱਕ ਪਾਸੇ ਜਿਹੜੀ ਮੁਗਲਾਂ ਦੀ ਰਹਿੰਦ ਖੂੰਹਦ ਸੀ, ਕੋਈ ਕਿਤੇ ਨਾ ਕਿਤੇ ਬੈਠੇ ਸੀ, ਉਹਨਾਂ ਦੇ ਕੋਈ ਸੂਬੇਦਾਰ ਸੀ ਜਾਂ ਹੋਰ ਆਪਣੇ ਤੌਰ ਤੇ ਰਾਜ ਜਮਾਇਆ ਹੋਇਆ ਸੀ, ਤੁਸੀਂ ਜ਼ਿਕਰ ਕੀਤਾ ਹੀ ਹੈ, ਜਿਵੇਂ ਲਾਹੌਰ ਦੇ ਵਿੱਚ, ਮੁਲਤਾਨ ਦੇ ਵਿੱਚ, ਪੇਸ਼ਾਵਰ ਦੇ ਵਿੱਚ, ਵੱਖ ਵੱਖ ਥਾਵਾਂ ਤੇ ਛੋਟੀਆਂ ਛੋਟੀਆਂ ਜਿਹੜੀਆਂ ਸੀਗੀਆਂ ਇੱਕ ਤਰ੍ਹਾਂ ਦੇ ਰਿਆਸਤਾਂ ਦੇ ਵਿੱਚ ਵੀ ਬੈਠੇ ਹੋਏ ਸੀ, ਤੇ ਅਫਗਾਨਿਸਤਾਨ ਵੱਲ ਨੂੰ ਉਹ ਖਿਸਕ ਰਹੇ ਸੀ ਆਪਣਾ, ਤੇ ਉਹਨਾਂ ਨਾਲ ਵੀ ਲੜਾਈ ਸੀ ਮਿਸਲਾਂ ਦੀ, ਤੇ ਫਿਰ ਆਪਸ ਦੇ ਵਿੱਚ ਵੀ ਜਿਹੜਾ ਸੀ ਉਹਨਾਂ ਦੀ ਲੜਾਈ ਜਿਹੜੀ ਸੀ ਉਹ ਸ਼ੁਰੂ ਹੋ ਜਾਂਦੀ ਸੀ। ਤੇ ਉਹ ਇਸ ਦੇ ਦੌਰਾਨ ਜਿਹੜਾ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਹੈ, ਪਰਵਰਿਸ਼ ਹੁੰਦੀ ਹੈ, ਤੇ ਪਰ ਇਹ ਵੀ ਛੇਤੀ ਹੀ ਕਿਉਂਕਿ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਪਿਤਾ ਜੀ ਦੇ ਜਿਹੜਾ ਹੈ ਦੇਹਾਂਤ ਤੋਂ ਬਾਅਦ ਉਹਨਾਂ ਨੂੰ ਮਿਸਲ ਦੀ ਜ਼ਿੰਮੇਵਾਰੀ ਸੌਂਪੀ ਗਈ, ਸੰਭਾਲਣੀ ਪਈ। ਸ਼ੁਰੂ ਸ਼ੁਰੂ ਦੇ ਵਿੱਚ ਕਿਉਂਕਿ ਛੋਟੀ ਉਮਰ ਚ ਉਹਨਾਂ ਦਾ ਵਿਆਹ ਵੀ ਹੋ ਗਿਆ ਸੀ, ਜਦੋਂ ਜਿਹੜੀ ਹੈ ਉਹਨਾਂ ਦੀ ਜਿਹੜੀ ਸੱਸ ਸੀਗੀ ਤੇ ਸਦਾ ਕੌਰ ਨੇ ਕਾਫੀ ਹੈਲਪ ਕੀਤੀ, ਤੇ ਹਾਲਾਂਕਿ ਜਿਹੜੀ ਸੀ ਸਦਾ ਕੌਰ ਦੇ ਜਿਹੜੇ ਪਿਤਾ ਸੀ ਤੇ ਉਹਨਾਂ ਨਾਲ ਇਹਨਾਂ ਦੀ ਲੜਾਈ ਸੀ, ਤੇ ਉਸ ਲੜਾਈ ਦੇ ਵਿੱਚ ਮਾਫ ਕਰਦਾ ਸਦਾ ਕੌਰ ਦੇ ਜਿਹੜੇ ਪਤੀ ਸੀਗੇ ਗੁਰਬਖਸ਼ ਸਿੰਘ, ਤੇ ਗੁਰਬਖਸ਼ ਸਿੰਘ ਉਸ ਲੜਾਈ ਦੇ ਵਿੱਚ ਮਾਰਿਆ ਗਿਆ, ਜਿਹੜੀ ਲੜਾਈ ਮਹਾਂ ਸਿੰਘ ਲੜ ਰਹੇ ਸੀ ਉਸ ਮਿਸਲ ਦੇ ਖਿਲਾਫ, ਦੋ ਮਿਸਲਾਂ ਦਾ ਝਗੜਾ ਸੀ, ਤੇ ਪਰ ਉਹ ਇਹਦੀ ਸੱਸ ਸਿਆਣੀ ਸੀ, ਉਹਨੇ ਸਮਝੌਤਾ ਕਰ ਲਿਆ ਤੇ ਆਪਣੀ ਧੀ ਦਾ ਰਿਸ਼ਤਾ ਜਿਹੜਾ ਹੈ ਉਹ ਮਹਿਤਾਬ ਕੌਰ ਦਾ ਰਣਜੀਤ ਸਿੰਘ ਨਾਲ ਤੈਅ ਕਰ ਲਿਆ। ਤੇ ਹਾਲਾਂਕਿ ਉਹ ਬਾਅਦ ਦੇ ਵਿੱਚ ਵਿਆਹ ਸ਼ਾਦੀ ਸਭ ਕੁਛ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਹੈ ਉਹ ਘਰ ਆਉਂਦੇ ਆ, ਉਦਾਂ ਦੋਨਾਂ ਦਾ ਗ੍ਰਿਸਤੀ ਜੀਵਨ ਜਿਹੜਾ ਉਹ ਸ਼ੁਰੂ ਹੁੰਦਾ। ਤੇ ਪਰ ਜਦੋਂ ਦੋ ਮਿਸਲਾਂ ਆਪਸ ਦੇ ਵਿੱਚ ਮਿਲ ਗਈਆਂ, ਫਿਰ ਉਹਨਾਂ ਨੇ ਸਟ੍ਰੈਟਜੀ ਬਣਾਈ ਕਿ ਆਪਾਂ ਬਾਕੀਆਂ ਨੂੰ ਵੀ ਸ਼ਾਮਿਲ ਕਰੀਏ, ਕਿਸੇ ਨੂੰ ਲੜਾਈ ਨਾਲ, ਕਿਸੇ ਨੂੰ ਸਮਝਾ ਕੇ, ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ। ਤੇ ਉਹਦੇ ਚ ਜਿਹੜਾ ਗੌਤਮ ਜੀ ਇੱਕ ਗੱਲ ਇਹ ਹੈ ਕਿ ਜਦੋਂ ਸਟਰੋਂਗ ਹੋ ਗਈ ਇਹ ਜਿਹੜੀ ਸੀ ਸ਼ੁਕਰ ਚੱਕੀਆ ਮਿਸਲ ਕਾਫੀ ਸਟਰੋਂਗ ਹੋ ਗਈ ਤੇ ਲੋਹਾ ਮੰਨਣ ਲੱਗ ਗਏ ਹਰ ਤਰ੍ਹਾਂ ਦੇ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਹੈਗਾ ਲਾਹੌਰ ਵੱਲ ਆਪਣਾ ਜਿਹੜਾ ਸੀ ਉਹ ਮੂੰਹ ਕੀਤਾ। ਤੇ ਪਰ ਇੱਥੇ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਤੋਂ ਪਹਿਲਾਂ ਜਿਹੜਾ ਸੀਗਾ ਭੰਗੀ ਮਿਸਲ ਨੇ ਲਾਹੌਰ ਤੇ ਕਬਜ਼ਾ ਕਰ ਰੱਖਿਆ ਸੀਗਾ, ਤੇ ਇੱਥੋਂ ਤੱਕ ਕਿ ਜਿਹੜੇ ਲਾਹੌਰ ਦੇ ਲੋਕ ਸੀ ਖਾਸ ਕਰਕੇ ਉੱਥੋਂ ਦੇ ਮੁਸਲਮਾਨ ਉਹ ਵਾਰ ਵਾਰ ਰਣਜੀਤ ਸਿੰਘ ਕੋਲੇ ਰਿਕੁਐਸਟ ਕਰਦੇ ਗਏ, ਸਾਨੂੰ ਇਹ ਸਾਡੇ ਤੇ ਜ਼ੁਲਮ ਕਰਦੇ ਆ, ਸਾਥੋਂ ਇਹ ਕਰਦੇ ਆ, ਏਦਾਂ ਦੀਆਂ ਗੱਲਾਂ ਕਰਕੇ। ਤੇ ਜਿਹੜੀ ਇਹ ਗੱਲਾਂ ਆਮ ਗੀਤਾਂ ਚ ਕਵਿਤਾ ਚ ਇਹ ਗੱਲ ਜਿਹੜੀ ਚੱਲਦੀ ਹੈ ਨਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਾ ਜਿਹੜਾ ਹੈਗਾ ਉਹ ਕਬਜ਼ਾ ਉੱਥੋਂ ਸ਼ਾਹਜਮਾਨ ਤੋਂ ਜਾਂ ਉਹਨਾਂ ਤੋਂ ਸ਼ਾਹਜਮਾਨ ਤੋਂ ਉਹਨੇ ਕਬਜ਼ਾ ਲਿਆ, ਤੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸੀਗਾ ਉਹ ਭੰਗੀ ਮਿਸਲ ਉੱਥੇ ਜਿਹਨੂੰ ਟਿੱਕੜੀ ਕਹਿੰਦੇ ਸੀਗੇ ਤਿੰਨ ਜਣਿਆਂ ਦਾ ਜਿਹੜਾ ਉੱਥੇ ਚੱਲ ਰਹੀ ਸੀ, ਤੇ ਉਹਨਾਂ ਨਾਲ ਲੜਾਈ ਕਰਕੇ ਲਾਹੌਰ ਤੇ ਪਰ ਸੌਖਾ ਹੋ ਗਿਆ ਕੋਈ ਬਹੁਤਾ ਜਿਹੜਾ ਏਦਾਂ ਜਿਵੇਂ ਖੂਨ ਵਹਾਉਣ ਵਾਲੀ ਜਾਂ ਉਹ ਓਦਾਂ ਦੀ ਕੋਈ ਗੱਲ ਨੀ ਹੋਈ ਤੇ ਪਰ ਉਸ ਤੋਂ ਬਾਅਦ ਜਿਹੜਾ ਸੀ ਲਾਹੌਰ ਆਪਣਾ ਦਰਬਾਰ ਸਥਾਪਿਤ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇੱਕ ਤਰ੍ਹਾਂ ਦਾ ਇਹ ਮੰਨ ਲਿਆ ਬਾਕੀਆਂ ਨੇ ਕਿ ਹਾਂ ਇਹ ਰਾਜਾ ਹੌਲੀ ਹੌਲੀ ਰਾਜਾ ਤੋਂ ਫਿਰ ਮਹਾਰਾਜਾ ਵਾਲੀ ਜਿਹੜੀ ਗੱਲ ਚੱਲੀ ਜਦੋਂ ਉਹਨਾਂ ਨੇ ਐਕਸਪੈਂਡ ਕੀਤਾ ਜੀਓਗ੍ਰਾਫਿਕਲੀ ਜਿਹੜਾ ਹੈ ਉਹਨਾਂ ਨੇ ਆਪਣਾ ਜਿਹੜਾ ਏਰੀਆ ਉਹੀ ਉੱਥੇ ਐਕਸਪੈਂਡ ਕੀਤਾ ਜਿੱਥੇ ਜ਼ਿਆਦਾ ਮੁਸਲਿਮ ਵਸੋਂ ਸੀਗੀ ਤੇ ਕਿਉਂਕਿ ਇੱਥੇ ਗੱਲ ਇਹ ਸੀ ਕਿ ਉਦੋਂ ਜਿਹੜੇ ਬ੍ਰਿਟਿਸ਼ਰ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਸਾਰਾ ਸੰਭਾਲਣ ਤੱਕ ਤੇ ਉਹ ਇਸ ਪਾਸੇ ਪੰਜਾਬ ਦੇ ਜਿਹੜਾ ਹੈਗਾ ਆਪਾਂ ਇਹ ਕਹਿ ਲਓ ਕਿ ਚੜ੍ਹਦੇ ਵਾਲੇ ਪਾਸੇ ਤੇ ਉਹ ਪਹੁੰਚ ਚੁੱਕੇ ਸੀਗੇ ਕਿਉਂਕਿ ਉਹਨਾਂ ਨੇ ਉਧਰੋਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਵੱਖ ਵੱਖ ਲੜਾਈਆਂ ਤੋਂ ਬਾਅਦ ਫਿਰ ਦਿੱਲੀ ਤੇ ਜਿਹੜਾ ਹੈ ਉਹ ਕਬਜ਼ਾ ਕੀਤਾ ਦਿੱਲੀ ਤੋਂ ਬਾਅਦ ਫਿਰ ਹੌਲੀ ਹੌਲੀ ਅੱਗੇ ਜਿਹੜਾ ਸੀ ਉਹ ਵੱਧ ਰਹੇ ਸੀਗੇ ਤੇ ਪਰ ਇਹਦੇ ਨਾਲ ਜਿਹੜੀਆਂ ਦੇਸੀ ਰਿਆਸਤਾਂ ਸੀ ਇੱਧਰ ਉਹ ਵੀ ਸਿੱਖ ਰਿਆਸਤਾਂ ਸੀਗੀਆਂ ਤੇ ਜਿਹੜੀਆਂ ਇਹਨਾਂ ਮਿਸਲਾਂ ਦੇ ਵਿੱਚ ਤਾਂ ਜਿਵੇਂ ਇੱਕ ਦੋ ਸੀਗੀਆਂ ਤੇ ਪਰ ਉਹ ਰਣਜੀਤ ਸਿੰਘ ਦੇ ਟਕਰਾਅ ਦੇ ਵਿੱਚ ਵੀ ਰਹੀਆਂ ਤੇ ਪਰ ਇਹ ਸਾਰੇ ਮਾਮਲੇ ਤੋਂ ਬਾਹਰ ਰਹੀਆਂ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇੱਕ ਤਰੀਕੇ ਦੀ ਅੰਗਰੇਜ਼ਾਂ ਦੀ ਜਾਂ ਬਰਤਾਨੀਆ ਦੀ ਜਾਂ ਫਰੰਗੀ ਦੀ ਜਿਹੜੀ ਸੀਗੀ ਉਹ ਸੱਤਾ ਮੰਨ ਲਈ ਸੀ ਤੇ ਉਹਨਾਂ ਨੂੰ ਜਿਹੜਾ ਸੀ ਜਜ਼ੀਆ ਦੇਣਾ ਜਾਂ ਜੋ ਵੀ ਦੇਣਾ ਉਹ ਮੰਨ ਲਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਹੈ ਰਾਜ ਭਾਗ ਸੰਭਾਲਣ ਤੋਂ ਜਿਹੜਾ ਹੈ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਲਗਭਗ ਜਿਹੜਾ ਅਕਸਰ 40 ਸਾਲ ਉਹਨਾਂ ਦਾ ਰਾਜ ਰਿਹਾ ਜਦੋਂ ਬਕਾਇਦਾ ਉਹ ਇੱਕ ਰਾਜ ਦੇ ਤੌਰ ਤੇ ਜਿਹੜੀ ਪਹਿਲੀ ਸੰਧੀ ਹੁੰਦੀ ਹੈ ਬਰਤਾਨੀਆ ਦੇ ਨਾਲ ਉਹ ਇਸ ਗੱਲ ਤੋਂ ਹੁੰਦੀ ਹੈ ਜਿਹੜੀ ਅੰਮ੍ਰਿਤਸਰ ਦੀ ਸੰਧੀ ਦੇ ਨਾਂ ਨਾਲ ਜਿਹੜੀ ਮਸ਼ਹੂਰ ਹੈ ਤੇ ਜਿਹਦੇ ਚ ਮਹਾਰਾਜਾ ਰਣਜੀਤ ਸਿੰਘ ਤੇ ਬਰਤਾਨਵੀ ਜਿਹੜਾ ਗਵਰਨਰ ਦਾ ਨੁਮਾਇੰਦਾ ਤੇ ਨਾਲ ਜਿਹੜਾ ਮਹਾਰਾਜਾ ਫਤਿਹ ਸਿੰਘ ਜਿਹੜਾ ਕਪੂਰਥਲੇ ਦਾ ਰਾਜਾ ਸੀ ਉਹ ਸੰਧੀ ਹੁੰਦੀ ਇਸ ਗੱਲ ਤੇ ਹੈ ਕਿ ਮਹਾਰਾਜਾ ਰਣਜੀਤ ਸਿੰਘ ਭਾਵੇਂ ਆਪਣਾ ਰਾਜ ਸਥਾਪਿਤ ਰੱਖੇ ਸਾਰਾ ਕੁਛ ਰੱਖੇ ਕੋਈ ਚੱਕਰ ਨੀ ਪਰ ਉਹ ਇੱਧਰ ਜਿਹੜੀਆਂ ਇਹ ਰਿਆਸਤਾਂ ਨੇ ਜਿਹੜੀਆਂ ਦੇਸੀ ਰਿਆਸਤਾਂ ਬਾਅਦ ਦੇ ਵਿੱਚ ਜੋ ਪੈਪਸੂ ਬਣਿਆ ਮਿਲਾ ਕੇ ਸਿੱਖ ਰਿਆਸਤਾਂ ਸੀ ਇਹਨਾਂ ਵੱਲ ਨਾ ਚਾਕੇ ਜੇ ਇਹਨਾਂ ਨਾਲ ਲੜਾਈ ਲੜੇਗਾ ਲੜਾਈ ਇੱਧਰ ਪਏਗਾ ਚੱਕਰ ਚ ਸਤਲੁਜ ਤੋਂ ਲੰਘ ਕੇ ਇੱਧਰ ਆਏਗਾ ਵੀ ਫਿਰ ਜਿਹੜਾ ਹੈ ਬਰਤਾਨੀਆ ਇਹਨਾਂ ਦੀ ਸਪੋਰਟ ਕਰੂਗਾ ਫਰੰਗੀ ਇਹਨਾਂ ਦੀ ਸਪੋਰਟ ਕਰੂਗਾ ਫਿਰ ਇਸ ਗੱਲ ਤੋਂ ਸਹਿਮਤ ਹੋ ਗਏ ਜਿਹੜੀ ਪਹਿਲੀ ਜਿਹੜੀ ਅੰਮ੍ਰਿਤਸਰ ਦੀ ਪਹਿਲੀ ਜਿਹੜੀ ਸੰਧੀ ਹੈ ਉਹ ਹੁੰਦੀ ਹੈ ਤੇ ਉਹਦੇ ਚ ਜਿਹੜੀ ਸੀ ਇਹ ਗੱਲ ਫਿਰ ਤੈਅ ਹੋ ਗਈ ਜਾਂ ਮੰਨ ਲਈ ਗਈ ਤੇ ਉਸ ਤੋਂ ਬਾਅਦ ਜਿਹੜੀ ਆ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਕੰਮ ਜਿਹੜਾ ਹੈ ਉਹ ਚੱਲਦਾ ਰਿਹਾ ਕਿਉਂਕਿ ਇਤਿਹਾਸਕਾਰਾਂ ਦੇ ਅਲੱਗ ਅਲੱਗ ਜਿਹੜੇ ਹੈ ਅਕਾਊਂਟਸ ਨੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਇਤਿਹਾਸਕਾਰਾਂ ਨੇ ਲਿਖਿਆ ਕੋਈ ਗੱਲ ਵੱਧ ਕਿਤੇ ਘੱਟ ਤੇ ਇੱਕ ਗੱਲ ਸਾਫ਼ ਹੈ ਕਿ ਜਿਹੜਾ ਉਹ 1839 ਤੱਕ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਹੈਗਾ ਦੇਹਾਂਤ ਹੁੰਦਾ ਤੇ ਉਹ ਰਾਜ ਜਿਹੜਾ ਹੈਗਾ ਉਹ ਚੰਗਾ ਰਾਜ ਇੱਕ ਸਮਝਿਆ ਜਾਂਦਾ ਸੀਗਾ ਸਮਾਜਿਕ ਤੌਰ ਤੇ ਜਦੋਂ ਵੀ ਆਪਾਂ ਭਾਵੇਂ ਮੁਸਲਿਮ ਇਤਿਹਾਸਕਾਰਾਂ ਦੇ ਕਿਤੋਂ ਆਪਾਂ ਪੜ੍ਹਦੇ ਹਾਂ ਤੇ ਭਾਵੇਂ ਬ੍ਰਿਟਿਸ਼ਰ ਦੇ ਪੜ੍ਹਦੇ ਹਾਂ ਭਾਵੇਂ ਸਿੱਖ ਇਤਿਹਾਸਕਾਰਾਂ ਦੇ ਪੜ੍ਹਦੇ ਹਾਂ ਜਾਂ ਹਿੰਦੂ ਇਤਿਹਾਸਕਾਰਾਂ ਦੇ ਆਪਾਂ ਕਿਤੇ ਪੜ੍ਹਦੇ ਹਾਂ ਤੇ ਉਹਦੇ ਚ ਸਮਾਜਿਕ ਤੌਰ ਤੇ ਜਿਹੜਾ ਹੈ ਉਹ ਉਸ ਰੂਪ ਦੇ ਵਿੱਚ ਉਹਨੂੰ ਇੱਕ ਸ਼ਾਂਤੀ ਵਾਲਾ ਹਲੀਮੀ ਵਾਲਾ ਜਿਹੜਾ ਹੈ ਉਹ ਰਾਜ ਜਿਹੜਾ ਉਹ ਸਮਝਿਆ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਜੇ ਉਹ ਕਾਲ ਵੀ ਪੈ ਜਾਂਦਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਆਪਣੇ ਖਜ਼ਾਨੇ ਦਾ ਜਾਂ ਆਪਣੇ ਜਿਹੜੇ ਸੀ ਗੋਦਾਮ ਉਹ ਖੋਲ ਦਿੰਦੇ ਸੀ ਤਾਂ ਕਿ ਕੋਈ ਭੁੱਖਾ ਨਾ ਮਰੇ ਵੀ ਕਿਹਾ ਜਾਂਦਾ ਕਿ ਉਹਨਾਂ ਦੇ ਰਾਜ ਜਿਹੜਾ ਸੀ ਕੋਈ ਭੁੱਖਾ ਨਹੀਂ ਸੀ ਸੌਂਦਾ ਇਹ ਇਸ ਤਰ੍ਹਾਂ ਦੀ ਜਿਹੜੀ ਗੱਲ ਤੇ ਪਰ ਇਹਦੇ ਨਾਲ ਫਿਰ ਕਈ ਸਾਖੀਆਂ ਵੀ ਜਿਹੜੀਆਂ ਨੇ ਉਹ ਜੁੜਦੀਆਂ ਨੇ ਤੇ ਉਹ ਸਾਖੀਆਂ ਤਾਂ ਖੈਰ ਪ੍ਰਚਲਿਤ ਹੀ ਨੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਹ ਇੱਕ ਮੋਚੀ ਦੇ ਦਾਣੇ ਸੁੱਟਣ ਉਹਦੇ ਘਰ ਚ ਲੈ ਗਿਆ ਪੰਡ ਚੁੱਕ ਕੇ ਹੋਰ ਇਹ ਗੱਲਾਂ ਵੈਸੇ ਹੀ ਜੁੜ ਜਾਂਦੀਆਂ ਜਦੋਂ ਕਿਸੇ ਨੂੰ ਨਾਇਕ ਬਣਾਉਣਾ ਹੋਵੇ ਸਥਾਪਿਤ ਕਰਨਾ ਹੋਵੇ ਇੱਦਾਂ ਦੀਆਂ ਸਾਖੀਆਂ ਘੜ ਲਈਆਂ ਜਾਂਦੀਆਂ ਜਾਂ ਬਣਵਾਈਆਂ ਜਾਂਦੀਆਂ ਕਹਿ ਕੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਕਿ ਬੱਚੇ ਦੇਰ ਤੋੜ ਰਹੇ ਸੀ ਤੇ ਪੱਥਰ ਮਹਾਰਾਜਾ ਸਾਹਿਬ ਹਾਥੀ ਦੇ ਉਹਨਾਂ ਦੀ ਪਾਲਕੀ ਜਾ ਰਹੇ ਸੀ ਬੱਚਿਆਂ ਨੇ ਜਿਹੜਾ ਹੈ ਉਹ ਪੱਥਰ ਜਾ ਕੇ ਉਹਨਾਂ ਦੀ ਪੱਗ ਤੇ ਲੱਗਿਆ ਤੇ ਉਹ ਉਤਰ ਕੇ ਥੱਲੇ ਆ ਗਏ ਤੇ ਉਹ ਬੱਚਿਆਂ ਨੂੰ ਫੜ ਲਏ ਜਿਹੜੇ ਅਹਿਲਕਾਰ ਸੀ ਤੇ ਇਹਨਾਂ ਨੂੰ ਸਜ਼ਾ ਦਿਓ ਤੁਸੀਂ ਰਾਜੇ ਦਾ ਅਪਮਾਨ ਕੀਤਾ ਤੇ ਉਹ ਕਹਿੰਦੇ ਰਾਜੇ ਨੇ ਮਹਾਰਾਜਾ ਨੇ ਫਿਰ ਆਪਦੇ ਕੋਲੋਂ ਉਹਨਾਂ ਨੂੰ ਮੋਹਰਾਂ ਦਿੱਤੀਆਂ ਤੇ ਬੱਚਿਆਂ ਨੂੰ ਪੁੱਛਿਆ ਵੀ ਉਹ ਪੱਥਰ, ਉਹ ਕਹਿੰਦੇ ਜੀ ਅਸੀਂ ਤਾਂ ਬੇਰੀ ਦੇ ਮਾਰ ਰਹੇ ਸੀ, ਬੇਰ ਤੋੜ ਰਹੇ ਸੀ, ਵੀ ਬੇਰੀ ਸਾਨੂੰ ਬੇਰ ਦਿੰਦੀ ਹੈ ਜਦੋਂ ਅਸੀਂ ਪੱਥਰ ਮਾਰ ਦਿੰਦੇ ਝੜਦੇ। ਉਹ ਕਹਿੰਦਾ ਚਲੋ ਫਿਰ ਮੈਨੂੰ ਵੀ ਕੁਛ ਦੇਣਾ ਚਾਹੀਦਾ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ, ਹਾਲਾਂਕਿ ਗੱਲਾਂ ਏਦਾਂ ਕਹਾਣੀਆਂ ਹੋਈਆਂ ਨੀ ਹੁੰਦੀਆਂ ਕਦੇ, ਤੇ ਨਾ ਹੀ ਕੁਤੇ ਬੇਰੀਆਂ ਦੇ ਥੱਲੋਂ ਦੀ ਮਹਾਰਾਜਾ ਲੰਘਿਆ ਜਾਂਦਾ, ਕੋਈ ਏਦਾਂ ਦੀ ਕੋਈ ਗੱਲ, ਇਹ ਐਵੀਡੈਂਸ ਨੀ ਹੁੰਦੀ ਕਦੇ। ਤੇ ਪਰ ਬਹੁਤ ਸਾਰੇ ਵੱਡੇ ਬੰਦਿਆਂ ਦੇ ਨਾਲ, ਭਾਵੇਂ ਉਹ ਅਬਰਾਹਿਮ ਲਿੰਕਨ ਹੋਵੇ, ਭਾਵੇਂ ਲਾਲ ਬਹਾਦਰ ਸ਼ਾਸਤਰੀ ਹੋਵੇ, ਭਾਵੇਂ ਉਹਨਾਂ ਨਾਲ ਇਹ ਜਿਹੜੀਆਂ ਬਹੁਤ ਸਾਰੀਆਂ ਤਾਂ ਕਹਾਣੀਆਂ ਜਿਹੜੀਆਂ ਸਾਖੀਆਂ ਜਿਹੜੀਆਂ ਨੇ ਉਹ ਜੁੜਦੀਆਂ। ਸਾਖੀ ਪੰਜਾਬੀ ਦਾ ਖਰ ਸਾਖੀਆਂ ਬਾਰੇ ਵੈਸੇ ਹੀ ਬੜੇ ਮਹਿੰਗੇ ਕਾਨਰਸ ਦੇ ਉਹ ਨੇ। ਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਚੱਲ ਰਹੀਆਂ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਦੂਜਾ ਪੱਖ ਹੈ ਜਦੋਂ ਆਪਾਂ ਉਹਨੂੰ ਦੇਖਦੇ ਹਾਂ, ਤੇ ਉਹਨਾਂ ਨੇ ਆਰਮੀ ਵੀ ਸਟਰੋਂਗ ਕੀਤੀ। ਗੌਤਮ ਜੀ ਤੁਸੀਂ ਵੀ ਦੱਸਤਾ ਕਿ ਵੈਂਤੁਰਾ ਵਰਗੇ, ਅਲਰਟ ਵਰਗੇ ਜਿਹੜੇ ਸੀਗੇ ਵੱਡੇ ਸਟ੍ਰੈਟਜੀ ਪੱਖੋਂ, ਇੱਕ ਅਤਾਲਵੀ ਸੀ, ਇੱਕ ਫਰਾਂਸੀਸੀ ਸੀ, ਉਹ ਵੱਡੇ ਉਹ ਜਰਨੈਲ ਸੀ ਜਿਨ੍ਹਾਂ ਨੇ ਇੱਥੇ ਆ ਕੇ ਜਿਹੜੀ ਇਹਨਾਂ ਦੀ ਕਵਿਲਰੀ ਨੂੰ, ਇਹਨਾਂ ਦੀ ਇਨਫੈਂਟਰੀ ਨੂੰ ਸਟਰੋਂਗ ਕੀਤਾ। ਕਵਿਲਰੀ ਤਾਂ ਪਹਿਲਾਂ ਵੀ ਸੀਗੀ ਇੱਥੇ, ਕਿਉਂਕਿ ਘੋੜ ਸੈਨਾ ਸਿੱਖ ਜ਼ਿਆਦਾ ਇਹ ਛੇਵੇਂ ਪਾਤਸ਼ਾਹ ਤੋਂ ਲੈ ਕੇ ਜਿਹੜਾ ਹੈ ਘੋੜਿਆਂ ਤੇ ਹੀ ਜ਼ਿਆਦਾ ਇਹਨਾਂ ਦੀਆਂ ਲੜਾਈਆਂ ਦੇ ਜਿਹੜੇ ਆਉਂਦੇ ਆ ਰੈਫਰੈਂਸ, ਤੇ ਇਸ ਕਰਕੇ ਕਵਿਲਰੀ ਪਹਿਲੇ ਸਟਰੋਂਗ ਸੀ। ਇਨਫੈਂਟਰੀ ਦੀ ਥੋੜੀ ਜਿਹੀ ਸੀ, ਉਹ ਉਹਨਾਂ ਨੇ ਆ ਕੇ ਇਨਫੈਂਟਰੀ ਸਟਰੋਂਗ ਕੀਤੀ, ਤੋਪਖਾਨਾ ਜਿੰਨਾ ਕੁ ਉਦੋਂ ਸੀ ਬਣਦਾ ਉਹ ਕੀਤਾ। ਤੇ ਇਸ ਕਰਕੇ ਉਹ ਦੂਰਅੰਦੇਸ਼ੀ ਤਾਂ ਉਸ ਤਰ੍ਹਾਂ ਦੀ ਤਾਂ ਸੀਗੀ ਕਿ ਜੇ ਦੁਨੀਆਂ ਦੇ ਜਾਂ ਖਾਸ ਕਰਕੇ ਉਹਨਾਂ ਨੂੰ ਲੱਗਦਾ ਸੀ ਕਿ ਕੱਲ ਨੂੰ ਬਰਤਾਨੀਆ ਨਾਲ ਪੰਗਾ ਪੈ ਸਕਦਾ, ਕਿ ਉਹਨਾਂ ਕੋਲੇ ਜਿਹੜੀ ਉਹਨਾਂ ਦੀ ਬਹੁਤ ਐਡਵਾਂਸ ਹੈ, ਜਿਹੜਾ ਜਿੱਦਾਂ ਤੁਸੀਂ ਕੰਬੈਟ ਦੀ ਗੱਲ ਕੀਤੀ, ਤੇ ਜਾਂ ਆਰਮੀ ਦਾ ਜੋ ਵੀ ਸਾਰਾ ਸਟ੍ਰੈਟਜੀ ਪੱਖੋਂ ਵੀ ਤੇ ਲੋਜਿਸਟਿਕ ਪੱਖੋਂ ਵੀ, ਤੇ ਫਿਰ ਇਸ ਕਰਕੇ ਉਹ ਉਹਨਾਂ ਨੂੰ ਕੀਤਾ। ਇਹ ਇਹ ਜਿਹੜੇ ਇਹ ਬੜੇ ਪੋਜ਼ਿਟਿਵ ਜਿਹੜੇ ਹੈਗੇ ਆ ਪੱਖ ਨੇ ਗੇ ਇਸ ਤਰ੍ਹਾਂ ਇੱਕ ਰਾਜੇ ਨੂੰ ਮਹਾਰਾਜੇ ਨੂੰ ਜਿਹੜਾ ਹੈ ਆਪਣਾ ਰਾਜ ਪ੍ਰਬੰਧ ਕਾਇਮ ਰੱਖਣ ਵਾਸਤੇ ਫੌਜ ਨੂੰ ਕਿਵੇਂ ਰੱਖਣਾ, ਫੌਜ ਤਿਆਰ ਕਰਨਾ, ਤੇ ਇਹਦੀ ਗੱਲ ਅਸੀਂ ਦੇਖ ਰਹੇ ਹਾਂ ਕਿ ਉਦੋਂ ਬਾਅਦ ਸਿਆਸੀ ਤੌਰ ਤੇ ਐਡੀ ਵੱਡੀ ਉਥਲ ਪੁਥਲ ਹੋਣ ਦੇ ਬਾਵਜੂਦ ਵੀ 10 ਸਾਲ ਉਹ ਫੌਜ ਅੰਗਰੇਜ਼ਾਂ ਨਾਲ ਜਿਹੜੀ ਹੈ ਕਿਸੇ ਨਾ ਕਿਸੇ ਫਰੰਟ ਤੇ ਉਹ ਲੜੀ ਗਈ। ਤੇ ਉਹਦਾ ਕਾਰਨ ਇਹ ਸੀ ਕਿ ਉਹਨਾਂ ਕੋਲੇ ਇੱਕ ਪਹਿਲਾਂ ਹੀ ਜਿਹੜੀ ਰਣਨੀਤੀ ਉਹਨਾਂ ਕੋਲੇ ਸਟਰੋਂਗ ਸੀਗੀ, ਇਸ ਕਰਕੇ ਨਹੀਂ ਤਾਂ ਸਾਲ ਚ ਸਰੈਂਡਰ ਹੋ ਜਾਂਦਾ ਸਾਰਾ ਕੁਛ। ਤੇ ਇਹ ਜਿਹੜੀ ਉਹਨਾਂ ਦੇ ਇੱਕ ਪੋਜ਼ਿਟਿਵ ਪੱਖ, ਜਿਹੜੇ ਕੁਛ ਉਹਨਾਂ ਦੇ ਹੋਰ ਪੱਖ ਨੇ ਜਿਹੜੇ ਜਿਵੇਂ ਖਾਸ ਕਰਕੇ ਜਿਹੜੇ 2-3 ਗੱਲਾਂ ਵੱਡੀਆਂ ਨੇ। ਇੱਕ ਤਾਂ ਜਿਹੜੀ ਹਰਮ ਦੀ ਗੱਲ ਜਿਹੜੀ ਉਹ ਆਉਂਦੀ ਹੈ, ਕਿਉਂਕਿ ਮਹਾਰਾਜਾ ਦਲੀਪ ਸਿੰਘ ਜਿਹੜੇ ਉਹਨਾਂ ਦੇ ਸਭ ਤੋਂ ਛੋਟੇ ਪੁੱਤਰ ਸੀ, ਤੇ ਆਪਦੇ ਉਹਦੇ ਵਿੱਚ ਲਿਖਦੇ ਆ ਉਹ ਖੁਦ ਤੇ ਕਿ ਮੇਰੇ ਪਿਤਾ ਦੀਆਂ ਜਿਹੜੀਆਂ 46 ਰਾਣੀਆਂ ਸੀ, ਆਪਣੀ ਡਾਇਰੀ ਦੇ ਵਿੱਚ ਲਿਖਦੇ ਆ। ਪਰ ਬਹੁਤ ਸਾਰੇ ਇਤਿਹਾਸਕਾਰ 30 ਲਿਖਦੇ ਆ, ਤੇ ਪਰ ਜ਼ਿਆਦਾ ਰਾਣੀਆਂ ਉਹ ਸੀ ਜਿਹੜੀਆਂ ਜਿਹਨੂੰ ਚਾਦਰ ਅੰਦਾਜ਼ੀ ਕਹਿੰਦੇ ਆ ਆਪਾਂ, ਚਾਦਰ ਪਾ ਕੇ। ਇਹ ਪੰਜਾਬ ਦੇ ਵਿੱਚ ਸਾਡੇ ਕਸਟਮਰੀ ਲਾਅ ਦੇ ਵਿੱਚ ਵੀ ਇਹ ਰਿਹਾ ਕਿ ਇੱਦਾਂ ਦਾ ਜਿਹੜਾ ਵਿਆਹ ਕਰਾਉਣ ਦੀ ਜਿਹੜੀ ਪਰੰਪਰਾ ਜਿਹੜੀ ਰਹੀ ਹੈ ਚਾਦਰ ਪਾ ਕੇ, ਤੇ ਉਹ ਉਸ ਤਰ੍ਹਾਂ ਦੀਆਂ ਜਿਹੜੀਆਂ ਸੀਗੀਆਂ। ਸੋ ਉਹ ਜਿਹੜਾ ਜਿਹੜੀ ਸਿੱਖ ਟੈਂਡੈਂਸੀ ਹੈ ਜਿਹੜੀ ਜਾਂ ਸਿੱਖ ਮਰਿਆਦਾ ਹੈ ਜਿਹੜੀ, ਤੇ ਉਦੋਂ ਉਹ ਫਿਰ ਗੱਲ ਜਿਹੜੀ ਉਹ ਪਰੇ ਜਾਂਦੀ ਹੈ। ਤੇ ਉੱਥੇ ਜਿਹੜਾ ਹੈਗਾ ਉਹ ਇਹ ਪੱਖ ਜਿਹੜਾ ਹੈ ਉਹ ਕਦੇ ਨਾ ਇਤਿਹਾਸਕਾਰਾਂ ਨੇ ਛੋਣ ਦੀ ਕੋਸ਼ਿਸ਼ ਕੀਤੀ ਹੈ, ਤੇ ਨਾ ਹੀ ਕਦੇ ਜਿਹੜਾ ਹੈ ਸਾਡੇ ਧਾਰਮਿਕ ਐਂਗਲ ਤੋਂ ਜਿਹੜੀ ਇਸ ਗੱਲ ਨੂੰ, ਕਿਉਂਕਿ ਹੁਣ ਦੀ ਰਾਜਨੀਤੀ ਦੇ ਵਿੱਚ ਵੀ ਉਹ ਗੱਲਾਂ ਵੈਸੇ ਹੀ ਉਹ ਸੂਟ ਕਰਦੀਆਂ ਨੇ, ਕਿਉਂਕਿ ਜੇ ਵੱਡੇ ਨਾਇਕ ਦੇ ਤੌਰ ਤੇ ਦੇਖਣਾ ਤਾਂ ਸਿੱਖਾਂ ਕੋਲੇ ਬਚਦਾ ਹੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੈ। ਇਹੀ ਕਾਰਨ ਹੈ ਕਿ ਹਰੇਕ ਪੋਲੀਟੀਕਲ ਪਾਰਟੀ ਕਹਿੰਦੀ ਹੈ ਮੈਂ ਉਹ ਜਿਹਾ ਰਾਜ ਸਥਾਪਿਤ ਕਰੂੰ, ਤੇ ਹੁਣੇ ਜਿਹੜਾ ਹੈ ਕੇਵਲ ਢਿੱਲੋਂ ਨੇ ਬੀਜੇਪੀ ਦੇ ਪ੍ਰਧਾਨ ਦਾ ਅਹੁਦਾ ਸੰਭਾਲ

ਜਾਂ ਸਿੱਖ ਤਿੰਨ ਜਿਹੜੇ ਸਾਡੇ ਮਰਿਆਦਾ ਜਿਹੜੀ ਹੈ ਉਹਦੇ ਨਾਲ ਕਿਤੇ ਮੇਲ ਨਹੀਂ ਖਾਂਦੀ ਉਹ ਗੱਲ ਏਦਾਂ ਦੀ ਗੱਲ। ਇਹ ਜਿਹੜੀਆਂ ਦੋ ਗੱਲਾਂ ਖਾਸ ਕਰਕੇ ਇਹ ਗੱਲਾਂ ਆਉਂਦੀਆਂ ਨੇ ਤੇ ਕਿਉਂਕਿ ਜਿਹੜਾ ਜਿਹਦਾ ਸਭ ਤੋਂ ਵੱਧ ਚਰਚਾ ਇਤਿਹਾਸ ਚ ਰਹੀ ਹੈ ਉਹ ਮੋੜਾਂ ਸਰਕਾਰ ਦੇ ਨਾਲ ਨਿਕਾਹ ਦੀ ਗੱਲ ਰਹੀ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਉਹਨੇ ਕਿਸੇ ਹੋਰ ਰਵਾਇਤ ਦੇ ਮੁਤਾਬਕ ਜਿਹੜਾ ਵਿਆਹ ਕਿਉਂ ਕਰਾਇਆ। ਇਸ ਗੱਲ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਵੀ ਲਾਈ ਗਈ, ਅਕਾਲੀ ਫੂਲਾ ਸਿੰਘ ਨੇ ਜਿਹੜੀ ਹੈ ਉਹ ਮਾਫ਼ੀ ਮੰਗਾਈ, ਇਹਦਾਂ ਦੀਆਂ ਗੱਲਾਂ ਵੀ ਜਿਹੜੀਆਂ ਨਾਲ ਨਾਲ ਇਤਿਹਾਸ ਦੇ ਵਿੱਚ ਚੱਲ ਰਹੀਆਂ ਨੇ। ਪਰ ਇਹ ਕਿ ਇਹ ਗੱਲਾਂ ਅਕਸਰ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਨੂੰ ਅਸੀਂ ਕਿਤੇ ਅੱਖੋਂ ਪਰੋਖੇ ਕਰ ਦਿੰਦੇ ਹਾਂ ਤੇ ਇਹ ਵੀ ਜਿਹੜੀਆਂ ਮਾਮਲੇ ਹੈਗੇ। ਤੇ ਦੂਜਾ ਜਿਹੜਾ ਇਹਦੇ ਚ ਮਾਮਲਾ ਹੈ ਕਿ ਇੱਕ ਜਿਹੜਾ ਉਹਨਾਂ ਦੀ ਡਾਇਨੈਸਟੀ ਦੇ ਵਿੱਚ ਫੈਮਿਲੀ ਦੇ ਵਿੱਚ ਜਿਹੜਾ ਲਗਾਤਾਰ ਏਦਾਂ ਦਾ ਜਿਹੜਾ ਉਹ ਡਿਸਪਿਊਟ ਰਹਿਣਾ, ਏਦਾਂ ਦਾ ਫਿਊਡ ਰਹਿਣਾ, ਉਹ ਕਿਤੇ ਸਮਝ ਤੋਂ ਬਾਹਰ ਹੈ। ਤੇ ਹਾਲਾਂਕਿ ਜਿਹੜੀਆਂ ਸਾਜ਼ਿਸ਼ਾਂ ਕੌਂਸਪਰੇਸੀਆਂ ਮੁਗਲਾਂ ਦੇ ਰਾਜ ਘਰਾਣਿਆਂ ਦੇ ਵਿੱਚ ਵੀ ਏਦਾਂ ਪਰਿਵਾਰਾਂ ਦੇ ਵਿੱਚ ਹੁੰਦੀਆਂ ਰਹੀਆਂ ਨੇ ਇਹ ਗੱਲਾਂ ਨੇ, ਪਰ ਉਹ ਬਚ ਕਿਉਂ ਨਹੀਂ ਸਕੇ? ਜੇ ਮਤਲਬ ਸਾਰੀ ਦੂਰ ਅੰਦੇਸ਼ੀ ਸੀ ਆਪਾਂ ਸਮਝਦੇ ਹਾਂ ਕਿ ਜਦੋਂ ਹਿਸਟੋਰੀਅਨ ਕਹਿੰਦੇ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਪਾਪੂਲੇਸ਼ਨ ਨੂੰ ਜੇ ਆਪਾਂ ਦੇਖਿਆ ਜਾਏ ਡੈਮੋਗ੍ਰਾਫਿਕਲੀ ਤਾਂ 70% ਮੁਸਲਮਾਨ ਸੀਗੇ ਤੇ 23% ਜਿਹੜੇ ਸੀਗੇ ਹਿੰਦੂ ਸੀ ਤੇ 7% ਸਿੱਖ ਸੀ ਤੇ ਮਹਾਰਾਜਾ ਸਿੱਖ ਸੀ, ਨਾਮ ਵੀ ਸਰਕਾਰੇ ਖਾਲਸਾ ਸੀ, ਦਰਬਾਰੇ ਖਾਲਸਾ, ਏਦਾਂ ਦੀ ਗੱਲ ਜਿਹੜੀ ਸੀ ਉਹ ਸੀ। ਪਰ ਇਹਦੇ ਬਾਵਜੂਦ ਵੀ ਉਹ ਵਧੀਆ ਰਾਜ ਕਰ ਗਈ, ਉਹ ਪੱਖ ਆਪਾਂ ਗੱਲ ਜਿਹੜੀ ਕਰ ਚੁੱਕੇ ਹਾਂ। ਤੇ ਬਾਕੀ ਜਿਹੜਾ ਇਹ ਜਿਹੜਾ ਪੱਖ ਸੀਗਾ ਇਹਦਾ ਕੀ ਕਾਰਨ ਜਿਹੜਾ ਬਣਿਆ ਕਿ ਪਰਿਵਾਰ ਦੇ ਅੰਦਰ ਏਡੀਆਂ ਵੱਡੀਆਂ ਸਾਜ਼ਿਸ਼ਾਂ ਤੇ ਆਪਣੇ ਨੇ ਆਪਣੇ ਮਰਵਾ ਤੇ ਜਿਹੜਾ ਵੀ ਰਾਜ ਤੇ ਬਹਿੰਦਾ ਸੀ ਤੇ ਉਸੇ ਦੇ ਦੋ ਦਿਨ ਬਾਅਦ ਕਿਸੇ ਦਾ ਘੰਟਿਆਂ ਬਾਅਦ ਜਿਹੜਾ ਹੈ ਉਹ ਕਤਲ ਹੋ ਜਾਂਦਾ ਸੀ ਪੁਰਖਾਂ ਲਈ। ਤੇ ਇਹ ਗੱਲ ਕਿਉਂ ਨੀ ਮਹਾਰਾਜਾ ਭਾਂਪ ਸਕਿਆ ਵੀ ਉਹਦੇ ਰਾਜ ਪ੍ਰਬੰਧ ਦੇ ਵਿੱਚ ਕੀ ਹੋ ਰਿਹਾ ਤੇ ਤੁਸੀਂ ਬੜੀ ਦੂਰ ਦੂਰ ਜਾ ਕੇ ਕਸ਼ਮੀਰ ਵੀ ਜਿੱਤ ਲਿਆ, ਲੇਹ ਲਦਾਖ ਤੱਕ ਵੀ ਤੁਹਾਡੀਆਂ ਫੌਜਾਂ ਚਲੀਆਂ ਗਈਆਂ ਤੇ ਫਿਰ ਤੁਸੀਂ ਪਿਸ਼ੌਰ ਵੀ ਫਤਿਹ ਕਰ ਲਿਆ, ਮੁਲਤਾਨ ਵੀ ਫਤਿਹ ਕਰ ਲਿਆ, ਸਿੰਧ ਤੱਕ ਤੁਸੀਂ ਪਹੁੰਚ ਗਏ ਤੇ ਪਰ ਤੁਸੀਂ ਪਰਿਵਾਰ ਚ ਕਿਉਂ ਨੀ ਪਹੁੰਚ ਸਕੇ? ਇਹ ਵੀ ਜਿਹੜਾ ਹੈਗਾ ਵੱਡਾ ਸਵਾਲ ਹੈ ਤੇ ਇਹਦੇ ਤੇ ਵੀ ਕੋਈ ਹਿਸਟੋਰੀਅਨ ਜਾਂ ਜਿਹੜਾ ਉਹਨਾਂ ਦੀ ਲੋੜ ਤੋਂ ਵੱਧ ਅੱਗੇ ਜਾ ਕੇ ਜਿਹੜੀ ਪ੍ਰਸ਼ੰਸਾ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਕੋਲ ਕੋਈ ਜਵਾਬ ਨਹੀਂ ਕਿ ਇੱਕ ਮਹਾਰਾਜਾ ਇਸ ਤਰ੍ਹਾਂ ਕਿਉਂ ਨੀ ਦੇਖ ਸਕਿਆ ਆਪਣਾ ਇਸ ਸਿਸਟਮ ਨੂੰ। ਤੇ ਕਿਉਂਕਿ ਇੰਨਾ ਵੱਡਾ ਜਿਹੜਾ ਪਸਾਰਾ ਬਣਿਆ ਤੇ ਇਹਦੇ ਨਾਲ ਲੱਗਦੀ ਇੱਕ ਗੱਲ ਇਹ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਦੇਹਾਂਤ ਹੁੰਦਾ 27 ਜੂਨ ਨੂੰ ਤੇ 1839 ਦੇ ਵਿੱਚ ਜਦੋਂ ਉਹਨਾਂ ਦਾ ਸੰਸਕਾਰ ਹੁੰਦਾ ਬਾਅਦ ਦੇ ਵਿੱਚ, ਤੇ ਉਹਨਾਂ ਸੰਸਕਾਰ ਦੇ ਸਮੇਂ ਚਾਰ ਉਹਨਾਂ ਦੀਆਂ ਰਾਣੀਆਂ ਤੇ 7 ਬਾਂਦੀਆਂ ਨੇ ਜਿਹੜੀਆਂ ਉਹ ਸਤੀ ਹੁੰਦੀਆਂ ਨੇ। ਇਹ ਵੀ ਬਹੁਤ ਵੱਡਾ ਬਲੌਟ ਹੈ ਇੱਕ ਹਿਸਟਰੀ ਦੇ ਵਿੱਚ ਜੇ ਇਹਨੂੰ ਦੇਖਿਆ ਜਾਵੇ। ਇਹਨੂੰ ਵੀ ਅਸੀਂ ਜਿਹੜਾ ਹੈਗਾ ਬਿਲਕੁਲ ਅੱਖੋਂ ਪਰੋਖੇ ਕਰਦੇ ਹਾਂ ਕਿਉਂਕਿ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਨੇ ਫਿਰ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਸਭ ਤੋਂ ਵੱਧ ਵਿਰੋਧ ਕੀਤਾ ਸੀ ਕਿ ਇਹ ਜਿਹੜਾ ਹੈਗਾ ਸਿੱਖ ਸਿਧਾਂਤ ਦੇ ਬਿਲਕੁਲ ਉਲਟ ਹੈ, ਵੀ ਕੋਈ ਜਿਉਂਦਾ ਕਿਸੇ ਨੂੰ ਸਾੜਿਆ ਜਾਵੇ। ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਤਾਂ ਵਾਰ ਵਾਰ ਕਿਹਾ ਜਾਂਦਾ ਵੀ ਸਤੀ ਕੌਣ ਹੈ, ਜਿਹੜੀਆਂ ਪਤੀ ਦੇ ਨਾਲ ਮਰ ਜਾਂਦੀਆਂ ਉਹ ਸਤੀਆਂ ਨੀ, ਸਤੀਆਂ ਤੋਂ ਬਾਅਦ ਜਿਹੜੀਆਂ ਦਰਹੋਂ ਦੀ ਅੱਗ ਝੱਲਦੀਆਂ ਅਸਲ ਚ ਉਹਨੇ ਇਦਾਂ ਦਾ ਜਿਹੜਾ ਹੈਗਾ ਉਹ ਕੀਤਾ ਗਿਆ। ਤੇ ਪਰ ਮਹਾਰਾਜਾ ਜਾਂ ਉਹਦੇ ਰਾਜ ਦਰਬਾਰ ਦੇ ਵਿੱਚ ਜਾਂ ਜਿਹੜੀ ਵੀ ਉੱਥੇ ਜਦੋਂ ਕੋਈ ਵੀ ਧਾਰਮਿਕ ਜਿਹੜੀ ਉਹ ਚੱਲਦੀ ਸੀ ਪਰੰਪਰਾ, ਤੇ ਕਿਹਾ ਜਾਂਦਾ ਕਿ ਉਹ ਸਵੇਰੇ ਹੁਕਮਨਾਮਾ ਲੈ ਕੇ ਫਿਰ ਉਹ ਜਿਹੜੀ ਗੱਲਬਾਤ ਸ਼ੁਰੂ ਕਰਦੇ ਸੀ। ਇੱਦਾਂ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ, ਪਰ ਇਹ ਗੱਲ ਉਹ ਆਪਣੇ ਪਰਿਵਾਰ ਦੇ ਵਿੱਚ ਕਿਉਂ ਨੀ ਲਾਗੂ ਕਰ ਸਕੇ ਕਿ ਕੋਈ ਸਤੀ ਨਹੀਂ ਹੁੰਦੀ ਜਾਂ ਹੋਰ? ਤੇ ਇਹੀ ਨੀ ਕਿ ਇਕੱਲਾ ਜਿਹੜੀ ਸਤੀਆਂ ਵਾਲੀ ਗੱਲ ਉਹਨਾਂ ਤੱਕ ਸੀਮਤ ਰਹੀ, ਫਿਰ ਜਦੋਂ ਖੜਕ ਸਿੰਘ ਦੀ, ਖੜਕ ਸਿੰਘ ਦੇ ਬੇਟੇ ਦੀ ਨੌਨਿਹਾਲ ਦੀ ਜਿਹੜੀ ਹੈ ਮੌਤ ਹੁੰਦੀ ਹੈ ਤੇ ਉੱਥੇ ਵੀ ਜਿਹੜਾ ਇਹ ਸਾਰਾ ਕੁਛ ਇਵੇਂ ਹੀ ਰਿਹਾ। ਸੋ ਇਹ ਵੀ ਜਿਹੜਾ ਹੈਗਾ ਇੱਕ ਪੱਖ ਹੈ ਜਿਹੜੇ ਪੱਖ ਨੂੰ ਜਿਹੜਾ ਹੈਗਾ ਅਸੀਂ ਇਗਨੋਰ ਨਹੀਂ ਕਰ ਸਕਦੇ ਜਦੋਂ ਕਿਸੇ ਦੀ ਪਰਸਨੈਲਿਟੀ ਨੂੰ ਸਾਰੇ ਪਾਸਿਆਂ ਤੋਂ ਦੇਖਣਾ, ਸਭ ਪਾਸਿਓਂ ਦੇਖਣਾ ਵੀ ਇਹ ਉਹ ਕਿਉਂ ਨੀ ਕਰ ਸਕੇ। ਹਾਂ, ਜਿਹੜੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਖਾਸ ਕਰਕੇ ਜਿਸ ਕਰਕੇ ਚਰਚਾ ਹੁੰਦੀ ਹੈ, ਤੇ
ਕਿ ਉਹਨਾਂ ਨੇ ਜਿਹੜਾ ਹੈ ਮੁਗਲਾਂ ਨੂੰ ਜਾਂ ਉਸ ਵੇਲੇ ਦੌਰਾਨੀ ਜਿਹੜੇ

0: ਰਹਿੰਦ ਖੂੰਹਦ ਸੀ ਉਹਨਾਂ ਨੂੰ ਪਰੇ ਧੱਕਿਆ ਤੇ ਫਿਰ ਵਾਰ ਵਾਰ ਉਹਨਾਂ ਦੇ ਹਮਲਿਆਂ ਨੂੰ ਪਛਾੜਿਆ। ਇਹ ਮੈਂ ਸਮਝਦਾ ਕਿ ਇੱਕ ਰਾਜੇ ਦੀ ਮਹਾਰਾਜੇ ਦੀ ਜਿਹੜੀ ਹੈ ਇੱਕ ਇਹ ਵੱਡੀ ਗੱਲ ਹੁੰਦੀ ਹੈ ਕਿ ਕਿਉਂਕਿ ਬਾਅਦ ਦੇ ਵਿੱਚ ਜਦੋਂ ਆਪਾਂ ਸਾਰੇ ਜਾਣਦੇ ਹਾਂ ਕਿ ਸਾਰਾਗੜੀ ਦੀ ਜਿਹੜੀ ਹੈ ਗੱਲ ਉਹ ਬੜੀ ਵੱਡੀ ਆਉਂਦੀ ਹੈ ਇਤਿਹਾਸ ਦੇ ਵਿੱਚ, ਹਾਲਾਂਕਿ ਉਹ ਬ੍ਰਿਟਿਸ਼ਰਸ ਦੀ ਜਿਹੜੀ ਲੜਾਈ ਸੀਗੀ ਅਫਗਾਨਾਂ ਨਾਲ ਤੇ ਉਹ ਸੀ ਮਾਰੇ ਉਹਦੇ ਚ ਉਹਦੀ ਰੱਖਿਆ ਕਰਦੇ ਕਿਲੇ ਦੀ ਸਾਰੀ ਸਿੱਖ ਪਲਟਣ ਮਾਰੀ ਗਈ ਸੀ, ਤੇ ਉਹ ਬਾਅਦ ਦੀ ਹੋਰ ਗੱਲ ਹੈ ਚਲੋ, ਤੇ ਭਾਵੇਂ ਬਰਤਾਨੀਆ ਵੱਲੋਂ ਲੜੇ ਪਰ ਉਹ ਉਹਨਾਂ ਨੇ ਲੜਾਈ ਦੇ ਵਿੱਚ ਇੱਕ ਵੱਡੀ ਮਿਸਾਲ ਕਾਇਮ ਕੀਤੀ ਜਿਹੜੀ ਦੁਨੀਆਂ ਦੇ ਜਿਹੜੀ ਹੈਗੀ ਆ ਵਾਰਫੇਅਰ ਦੇ ਇਤਿਹਾਸ ਦੇ ਵਿੱਚ ਅਜੇ ਵੀ ਪੜ੍ਹਾਈ ਜਾਂਦੀ ਹੈ ਤੇ ਪਰ ਇਹ ਵੀ ਉਹਨਾਂ ਨੇ ਉਹਨਾਂ ਨੂੰ ਅੱਗੇ ਨੀ ਫਟਕਣ ਦਿੱਤਾ। ਜਿਹੜੀ ਆਖਰੀ ਲੜਾਈ ਜਮਰੌਦ ਦੀ ਲੜਦੀਆਂ ਉਹਨਾਂ ਦੀਆਂ ਫੌਜਾਂ ਤੇ ਉਹਦੇ ਚ ਵੀ ਕਿਤੇ ਕਿਉਂਕਿ ਉਹੀ ਜਿਹੜੇ ਕਬੀਲੇ ਆ ਜਿਹੜੇ ਅਫਗਾਨਿਸਤਾਨ ਦੇ ਜਿਹੜੇ ਪਠਾਣਾ ਦੇ ਜਿਹੜੇ ਕਬੀਲੇ ਆ ਭਾਵੇਂ ਔੜਕ ਜਿਹੀ ਆ ਭਾਵੇਂ ਯੂਸਫ ਜਿਹੀ ਆ ਭਾਵੇਂ ਏਦਾਂ ਦੇ ਉਹ ਉਸ ਵੇਲੇ ਵੀ ਜਿਹੜੀ ਹੈ ਉਹਨਾਂ ਨਾਲ ਉਹਨਾਂ ਦੀਆਂ ਲਗਾਤਾਰ ਲੜਾਈਆਂ ਰਹਿੰਦੀਆਂ ਨੇ ਤੇ ਉਹਨਾਂ ਦੇ ਫਿਰ ਜਿਹੜੇ ਜਰਨੈਲ ਨੇ ਭਾਵੇਂ ਹਰੀ ਸਿੰਘ ਨਲੂਆ ਹੋਣ ਭਾਵੇਂ ਉਹਨਾਂ ਦਾ ਬੇਟਾ ਖੜਕ ਸਿੰਘ ਹੋਵੇ ਜਾਂ ਪੋਤਰਾ ਨੌ ਨਿਹਾਲ ਸਿੰਘ ਹੋਵੇ ਤੇ ਉਹ ਲਗਾਤਾਰ ਉਹਨਾਂ ਲੜਾਈਆਂ ਦੇ ਵਿੱਚ ਤੇ ਉਹ ਰਹਿੰਦੇ ਤੇ ਉਹਨਾਂ ਨੂੰ ਡੱਕ ਕੇ ਰੱਖਦੇ ਆ ਰੋਕ ਕੇ ਰੱਖਦੇ ਆ ਤੇ ਫਿਰ ਹਰ ਤਰੀਕੇ ਦੇ ਨਾਲ ਜਿਹੜਾ ਹੈ ਉਹ ਜਿੱਥੇ ਜਿੱਥੇ ਉਹਨਾਂ ਨੇ ਇੱਕ ਵਾਰੀ ਆਪਣਾ ਸਥਾਪਿਤ ਕਰ ਲਿਆ ਉਹਨਾਂ ਲੋਕਾਂ ਦੇ ਨਾਲ ਤਾਲਮੇਲ ਜਾਂ ਹੋਰ ਉੱਥੇ ਕੋਈ ਇਹ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦਾ ਇੱਕ ਸਥਾਪਿਤ ਕਰ ਲੈਣਾ ਰਾਜ ਤੇ ਇਹਨਾਂ 40 ਸਾਲਾਂ ਦੇ ਵਿੱਚ ਉਹਨਾਂ ਦੌਰਾਨ ਕਿਤੇ ਕੋਈ ਬਗਾਵਤ ਨਾ ਉੱਠਣੀ ਕਿਤੇ ਕੋਈ ਇਹ ਨਾ ਹੋਣੀ, ਹਾਲਾਂਕਿ ਜਿੱਦਾਂ ਮੈਂ ਦੱਸਿਆ ਕਿ 70% ਤਾਂ ਜਿਹੜੇ ਮੁਸਲਿਮ ਵਸੋਂ ਸੀ ਕਿਉਂਕਿ ਉਹ ਉਹਨਾਂ ਨੂੰ ਇੱਕ ਕਲਿਆਣਕਾਰੀ ਰਾਜੇ ਵਾਂਗੂ ਜਾਂ ਏਦਾਂ ਉਹ ਕਿਤੇ ਤਕਲੀਫ਼ ਨੀ ਸੀ ਹੋਣ ਦਿੰਦੇ ਕਿਸੇ ਤਰ੍ਹਾਂ ਦੀ ਤੇ ਜਾਂ ਕਿਤੇ ਇਹ ਨੀ ਹੋਇਆ ਕਿ ਉਹਨਾਂ ਦੇ ਰਾਜਭਾਰ ਕਿਤੇ ਸ਼ਮੂਲੀਅਤ ਨਾ ਹੋਵੇ ਜਦੋਂ ਆਪਾਂ ਦੇਖਦੇ ਹਾਂ। ਇਹ ਪੱਖ ਉਹਨਾਂ ਦਾ ਬੜਾ ਇੱਕ ਪੋਜ਼ਿਟਿਵ ਸੀ ਤੇ ਭਾਵੇਂ ਦੀਵਾਨ ਮੋਹਕਮ ਚੰਦ ਹੋਣ ਭਾਵੇਂ ਫਕੀਰ ਇਜ਼ੁੱਦੀਨ ਹੋਣ ਹੋਰ ਸਾਰਿਆਂ ਨੂੰ ਉਹਨਾਂ ਨੇ ਆਪਣੇ ਰਾਜਭਾਗ ਦੇ ਵਿੱਚ ਬਰਾਬਰ ਜਿਹੜੀਆਂ ਉੱਚੀਆਂ ਪੋਸਟਾਂ ਤੇ ਉੱਚੇ ਅਹੁਦਿਆਂ ਤੇ ਜਿਹੜਾ ਉਹ ਰੱਖਿਆ ਇਹ ਜਿਹੜਾ ਉਹਨਾਂ ਦਾ ਇਹ ਵੀ ਇੱਕ ਜਿਹੜਾ ਹੈਗਾ ਪੱਖ ਇਸ ਪੱਖ ਤੋਂ ਜਦੋਂ ਆਪਾਂ ਦੇਖਦੇ ਹਾਂ ਤੇ ਪਰ ਇਹ ਗੱਲ ਸਿਰਫ ਹੁਣ ਇਤਿਹਾਸ ਕਿਵੇਂ ਬਣ ਕੇ ਰਹੇਗੀ ਕਿ ਰਣਜੀਤ ਸਿੰਘ ਪੈਦਾ ਹੋਇਆ ਰਣਜੀਤ ਸਿੰਘ ਖਤਮ ਹੋਇਆ ਰਣਜੀਤ ਸਿੰਘ ਪੈਦਾ ਹੋਇਆ ਰਣਜੀਤ ਸਿੰਘ ਦਾ ਨਾਮ ਵੈਸੇ ਬਚਪਨ ਦੇ ਵਿੱਚ ਜਦੋਂ ਪੈਦਾ ਹੋਇਆ ਬੁੱਧ ਸਿੰਘ ਸੀਗਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਚੇਚਕ ਹੋ ਗਈ ਸੀ ਪਰ ਉਹ ਬਚ ਗਏ ਤੇ ਉਹਨਾਂ ਦੀ ਅੱਖ ਇੱਕ ਖਰਾਬ ਹੋ ਗਈ ਸੀ ਚੇਚਕ ਦੇ ਵਿੱਚ ਨਿਗਾਹ ਜਾਂਦੀ ਰਹੀ ਸੀਗੀ ਤੇ ਚਿਹਰੇ ਤੇ ਵੀ ਦਾਗ ਛੱਡ ਗਈ ਸੀ ਬਿਮਾਰੀ ਆਪਣੇ ਉਸ ਵੇਲੇ ਅਕਸਰ ਹੋ ਜਾਂਦੀ ਸੀ ਇਹ ਤੇ ਪਰ ਇਹ ਵੀ ਉਹਨਾਂ ਦੇ ਨਾਲ ਹੀ ਜਿਹੜੀ ਹੈਗੀ ਉਹ ਇੱਕ ਹਿਸਟਰੀ ਦਾ ਜਿਹੜਾ ਖਾਸ ਪੀਰੀਅਡ ਹੈ 1839 ਦੇ ਵਿੱਚ ਉਹਨਾਂ ਜਾਣ ਤੋਂ ਬਾਅਦ ਤੇ 1849 ਦੇ ਵਿੱਚ ਜਿਹੜੀ ਨੈਕਸੇਸ਼ਨ ਹੁੰਦੀ ਆ ਰਲੇਵਾਂ ਹੁੰਦਾ ਜਿਹੜਾ ਪੰਜਾਬ ਦਾ ਕਿਉਂਕਿ ਪੰਜਾਬ ਇੱਕ ਦੇਸ਼ ਸੀ ਜਿਵੇਂ ਤੁਸੀਂ ਸ਼ੁਰੂ ਚ ਦੱਸਿਆ ਪੰਜਾਬ ਇੱਕ ਆਈਡੀਆ ਸੀ ਤੇ ਉਹ ਸਿਰਫ ਤੇ ਸਿਰਫ ਉਹ ਮਹਾਰਾਜਾ ਰਣਜੀਤ ਸਿੰਘ ਹੀ ਆ ਬਸ ਉੱਥੇ ਹੋਰ ਕੋਈ ਦੂਜਾ ਬੰਦਾ ਹੈ ਨੀ ਤੇ ਜਦੋਂ ਰਣਜੀਤ ਸਿੰਘ ਖਤਮ ਹੁੰਦਾ ਤੇ ਵੀ ਸਾਰਾ ਕੁਛ ਖਤਮ ਹੋ ਜਾਂਦਾ ਤੇ ਉਦੋਂ ਬਾਅਦ ਫਿਰ ਕਿਤੇ ਨੀ ਫਿਰ ਠੀਕ ਹੈ ਬਰਤਾਨੀਆ 1947 ਦੇ ਵਿੱਚ ਕਿੰਨੇ ਸਾਲਾਂ ਬਾਅਦ ਜਿਹੜਾ ਹੈਗਾ ਉਹ ਇੱਥੋਂ ਛੱਡ ਕੇ ਜਾਂਦੇ 100 ਸਾਲ ਲਗਭਗ ਜਿਹੜਾ ਹੈ ਉਹਨਾਂ ਨੇ ਰਾਜ ਕੀਤਾ ਇੱਥੇ ਪੰਜਾਬ ਦੇ ਵਿੱਚ। ਪੰਜਾਬ ਇੱਕ ਦੇਸ਼ ਸੀਗਾ ਤੇ ਕਿਉਂਕਿ ਏਦਾਂ ਹੀ ਹਿੰਦੁਸਤਾਨ ਨੂੰ ਐਕਸਪੈਂਡ ਉਹਨਾਂ ਨੇ ਏਦਾਂ ਹੀ ਕੀਤਾ ਤੇ ਉਸ ਤੋਂ ਬਾਅਦ ਫਿਰ ਇਹ ਅਜੇ ਵੀ ਜਿਹੜੀਆਂ ਕਿਤੇ ਨਾ ਕਿਤੇ ਕਦੇ ਕੋਈ ਮੂਵਮੈਂਟਾਂ ਜਾਂ ਹੋਰ ਕਿਤੇ ਉਹ ਗੱਲ ਕਿਤੇ ਸੁਲਗਦੀ ਹੈ ਉਹ ਜਿਹੜਾ ਹੇਰਵਾ ਜਿਹੜਾ ਇਹ ਸਾਡਾ ਤਾਂ ਦੇਸ਼ ਸੀਗਾ ਤੇ ਫਿਰ ਜਿਹੜਾ ਹੈ ਉਸ ਤੋਂ ਬਾਅਦ ਹਿੰਦੁਸਤਾਨ ਦਾ ਹਿੱਸਾ ਬਣ ਗਿਆ। ਹਿੰਦੁਸਤਾਨ ਤੋਂ ਬਾਅਦ ਵੀ ਫਿਰ ਡਿਵੀਜ਼ਨ ਹੋ ਗਈ ਦੋ ਪੰਜਾਬ ਬਣ ਗਏ ਤੇ ਇਧਰ ਜਿਹੜਾ ਭਾਰਤ ਦੇ ਵਾਲੇ ਪਾਸੇ ਰਹਿ ਗਿਆ ਉਹਦੀ ਫਿਰ ਡਿਵੀਜ਼ਨ ਹੋ ਗਈ ਫਿਰ ਪੰਜਾਬ ਬਿਲਕੁਲ ਇੱਕ ਨਿੱਕੀ ਜੀ ਜੀਓਗ੍ਰਾਫਿਕਲੀ ਰਹਿ ਗਿਆ। ਗੱਲ ਜੀਓਗ੍ਰਾਫਿਕਲੀ ਛੋਟਾ ਜਾਂ ਵੱਡਾ ਹੋਣ ਦੀ ਨੀ ਗੱਲ ਤਾਂ ਇਹ ਹੈ ਕਿ ਇੱਕ ਜਿਹੜੀ ਤੁਹਾਡੀ ਕੱਡੀ ਵੱਡਾ ਇੱਕ ਤੁਹਾਡਾ ਰਾਜ ਵੰਸ਼ ਰਿਹਾ ਹੋਵੇ ਤੁਹਾਡਾ ਰਾਜ ਭਾਗ ਰਿਹਾ ਹੋਵੇ ਪੂਰਾ ਇੱਕ ਦੇਸ਼ ਰਿਹਾ ਹੋਵੇ ਦੇਸ਼ ਤੋਂ ਬਾਅਦ ਇੱਕ ਸੂਬਾ ਫਿਰ ਸੂਬੇ ਦੇ ਛੋਟੀ ਸੂਬੀ ਬਣ ਜਾਣਾ ਤੇ ਇਹ ਇਹ ਇਹ ਜਿਹੜੀ ਸਾਰੀ ਇੱਕ ਉਸ ਤੋਂ ਬਾਅਦ ਦੀਆਂ ਜਿਹੜੀਆਂ ਡਿਵੈਲਪਮੈਂਟ ਹੈ ਤੇ ਹਾਲਾਂਕਿ ਦੁਨੀਆਂ ਦੇ ਵਿੱਚ ਹੋਰ ਵੀ ਦੇਸ਼ਾਂ ਦੇ ਵਿੱਚ ਇੱਦਾਂ ਦਾ ਵਰਤਾਰਾ ਜਿਹੜਾ ਹੈਗਾ ਉਹ ਚੱਲਿਆ, ਤੇ ਪਰ ਇਹ ਹੈ ਵੀ ਉੱਥੇ ਫਿਰ ਜਦੋਂ ਤੁਸੀਂ ਜਿਹਨਾਂ ਨੇ ਜੜ ਲਾਈ ਹੁੰਦੀ ਆ, ਬੂਟਾ ਲਾਇਆ ਹੁੰਦਾ, ਤੇ ਉਹਦੀ ਫਿਰ ਜਿੱਦਾਂ ਤੁਸੀਂ ਸ਼ੁਰੂ ਚ ਗੌਤਮ ਜੀ ਕਿਹਾ ਸੀ ਨਾ ਕਿ ਜਿਹੜੀ ਫਾਰ ਰੀਚਿੰਗ ਜਿਹੜੀ ਅਪਰੋਚ ਸੀ ਉਹ ਚ ਕਿਤੇ ਨਾ ਕਿਤੇ ਕਮੀ ਸੀ। ਇੱਥੇ ਇੱਥੇ ਇਹ ਮੈਂ ਬਿਲਕੁਲ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਲਾਹੌਰ ਪੱਕੇ ਤੌਰ ਤੇ ਪੰਜਾਬ ਦਾ ਸਿੱਖਾਂ ਦਾ ਕਿਉਂ ਨੀ ਬਣ ਸਕਿਆ, ਇਹਦੇ ਕੀ ਕਾਰਨ ਸੀ? ਕਿਉਂਕਿ ਜਦੋਂ 47 ਤੋਂ ਪਹਿਲਾਂ 1942 ਦੇ ਵਿੱਚ ਇਹ ਰੌਲਾ ਪਿਆ ਜਦੋਂ ਮੁਸਲਿਮ ਲੀਗ ਨੇ ਇਹ ਰੈਜੂਲੇਸ਼ਨ ਪਾਸ ਕੀਤਾ, ਤੇ ਹਾਲਾਂਕਿ ਗੱਲ ਤਾਂ ਡਿਮਾਂਡ ਤੋਂ ਪਹਿਲਾਂ ਚੱਲ ਰਹੀ ਸੀ ਪਾਕਿਸਤਾਨ ਦੀ, ਕਿਤੇ ਵੀ ਜਿਹੜਾ ਹੈ ਲਾਹੌਰ ਨੂੰ ਇਧਰਲੇ ਪੰਜਾਬ ਚ ਨਹੀਂ ਰੱਖਿਆ ਗਿਆ ਜਾਂ ਭਾਰਤ ਵਾਲੇ ਪਾਸੇ ਨਹੀਂ ਰੱਖਿਆ ਗਿਆ, ਤੇ ਇਹਦਾ ਵੀ ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਗੱਲ ਜਿਹੜੀ ਆ ਜਿਹੜਾ ਜਿਹੜਾ ਆਪਾਂ ਕਹਿ ਸਕਦੇ ਹਾਂ, ਹੋਰ ਤਾਂ ਕੀ ਕਹਿ ਸਕਦੇ ਹਾਂ, ਹੁਣ ਜਿਹੜੇ ਬੰਦੇ ਇੱਥੋਂ ਚਲੇ ਗਏ ਇਸ ਦੁਨੀਆਂ ਤੋਂ ਰੁਖਸਤ ਹੋ ਗਏ, ਤੇ ਜਿੱਥੇ ਜਿਹੜੀ ਰਾਜਧਾਨੀ ਸੀ ਪੰਜਾਬ ਦੀ, ਪੰਜਾਬ ਦੇਸ਼ ਪੰਜਾਬ ਦੀ, ਕਿਉਂਕਿ ਦੇਸ਼ ਪੰਜਾਬ ਹੀ ਕਹਿੰਦੇ ਹਾਂ, ਸਾਡੇ ਫੋਕਲੋਰ ਚ ਵੀ ਦੇਸ਼ ਪੰਜਾਬ ਹੀ ਗੱਲ ਚੱਲਦੀ ਹੈ, ਤੇ ਉਹ ਕਿਉਂ ਨੀ ਰਹਿ ਸਕੀ? ਤੇ ਫਿਰ ਜਿੱਥੇ ਸਭ ਤੋਂ ਵੱਧ ਹੁਣ ਵੀ ਜਿੰਨੇ ਅੰਮ੍ਰਿਤਸਰ ਚ ਗੁਰਦੁਆਰੇ ਨੇ, ਉਦੋਂ ਵੱਧ ਗੁਰਦੁਆਰੇ ਲਾਹੌਰ ਚ ਨੇਗੇ ਇਤਿਹਾਸਕ ਗੁਰਦੁਆਰਿਆਂ ਨੂੰ ਛੱਡ ਕੇ, ਤੇ ਉਹ ਕਿਉਂ ਨੀ ਜਿਹੜਾ ਸੀ ਉਹ ਰਹਿ ਸਕੇ? ਤੇ ਇਹ ਕਈ ਸਵਾਲ ਨੇ ਜਿਹੜੇ ਅਜੇ ਅਣਸੁਲਝੇ ਨੇ, ਤੇ ਆਪਾਂ ਕੋਈ ਇਹਦੇ ਨਾਲ ਇਹ ਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਆਪਾਂ ਰਾਜ ਪ੍ਰਬੰਧ ਨੂੰ ਜਾਂ ਉਹਦੀ ਪਰਸਨੈਲਿਟੀ ਨੂੰ ਜਾਂ ਉਹਦੇ ਕਰੈਕਟਰ ਨੂੰ ਆਪਾਂ ਕਿਤੇ ਟਾਰਨਿਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਹੋਰ ਹੈ, ਪਰ ਨਹੀਂ, ਕਿਉਂਕਿ ਉਹ ਤਾਂ ਇੱਕ ਰਾਜਾ ਸੀ, ਉਹਦੇ ਕੋਲੇ ਬੜਾ ਕੁਛ ਸੀ, ਬੜੀਆਂ ਸਟ੍ਰੈਟਜੀ ਸੀ, ਬੜਾ ਸਾਰਾ ਕੁਛ ਸੀਗਾ, ਤੇ ਪਰ ਇਹ ਜਿਹੜਾ ਸੀ ਇਹ ਕਿਵੇਂ ਇਹ ਬਦਲ ਗਿਆ, ਏਦਾਂ ਇਹਦੀ ਛੇਤੀ ਕਿਵੇਂ ਬਦਲ ਗਿਆ? ਉਹ ਤਾਂ ਖੈਰ ਇਹ ਜਿਹੜਾ ਮੇਰਾ ਜਿਹੜਾ ਸਵਾਲ ਹੈ, ਤੇ ਇਹ ਇਸ ਸਵਾਲ ਦਾ ਜਵਾਬ ਏਦਾਂ ਵੀ ਦਿੱਤਾ ਜਾ ਸਕਦਾ ਕਿ ਇੱਥੇ ਮੁਗਲਾਂ ਨੇ ਲੰਬਾ ਸਮਾਂ ਰਾਜ ਕੀਤਾ, ਰਹੇ ਤਾਂ ਮੁਗਲ ਵੀ ਨਹੀਂ, ਤੇ ਬਿਲਕੁਲ ਇਹ ਗੱਲ ਵੀ ਹੈਗੀ ਹੈ ਕਿ ਉੱਥੇ ਵੀ, ਕਿਉਂਕਿ ਆਪਾਂ ਉਹਨਾਂ ਦੀਆਂ ਕਮਜ਼ੋਰੀਆਂ ਆਪਾਂ ਸਾਰੇ ਜ਼ਿਕਰ ਕਰਦੇ ਹਾਂ ਇਤਿਹਾਸ ਦੇ ਵਿੱਚ, ਇੱਥੇ ਆਹ ਹੋਇਆ, ਉਹਨਾਂ ਨੇ ਆਹ ਗਲਤ ਫੈਸਲੇ ਲਏ, ਮੁਹੰਮਦ ਤੁਗਲਕ ਬਾਰੇ ਅਜੇ ਤੱਕ ਉਦਾਹਰਣ ਦਿੱਤੀ ਜਾਂਦੀ ਹੈ ਕਿ ਕਿਸੇ ਨੂੰ ਮੂਰਖ ਨੂੰ ਜਾਂ ਕਿਸੇ ਨੂੰ ਏਦਾਂ ਦੀ ਤਸਵੀਰ ਦੇਣੀ ਹੋ ਜਾਵੇਗਾ ਕਿ ਮੁਹੰਮਦ ਤੁਗਲਕ ਵਾਲੀਆਂ ਗੱਲਾਂ ਕਰੀ ਜਾਂਦਾ ਹੈ, ਏਦਾਂ ਆਪਾਂ ਕਹਿੰਦੇ ਹਾਂ, ਤੇ ਪਰ ਇਹ ਇਸ ਪਾਸੇ ਵੀ ਜਿਹੜਾ ਸੀਗਾ ਇਸ ਪੱਖ ਨੂੰ ਵੀ ਜਿਹੜਾ ਹੈ ਮੈਂ ਸਮਝਦਾ ਕਿ ਇਹ ਦੇਖਣਾ ਜ਼ਰੂਰੀ ਹੈ, ਭਾਵੇਂ ਆਪਾਂ ਗੱਲ ਇਹ ਮਹਾਰਾਜੇ ਦੀ ਬਰਸੀ ਤੇ ਕਰ ਰਹੇ ਹਾਂ, ਤੇ ਪਰ ਇਹਦੇ ਨਾਲ ਇਹ ਨੀ ਕਿ ਮਹਾਰਾਜੇ ਦੀ ਕੋਈ ਆਪਾਂ ਮਹਿਮਾ ਨੂੰ ਜਾਂ ਮਹਾਰਾਜ ਦੀ ਉਸਨੂੰ ਉਸ ਪੱਖ ਤੋਂ ਆਪਾਂ ਕੁਐਸਚਨ ਮਾਰਕ ਕਿਤੇ ਇਹ ਲਾ ਰਹੇ ਹਾਂ ਉਹਦੀ ਮਹਿਮਾ ਤੇ ਜਾਂ ਹੋਰ ਹੈ, ਪਰ ਪ੍ਰਬੰਧ ਤੇ ਜਿਹੜਾ ਉਹਦੇ ਆਪਣੇ ਇੱਕ ਸਿੱਖ ਹੋਣ ਦੇ ਨਾਤੇ ਆਪਾਂ ਭਾਵੇਂ ਸਿੱਕਾ ਚਲਾਇਆ, ਇਹ ਗੱਲਾਂ ਬੜੀਆਂ ਚੱਲਦੀਆਂ ਨੇ, ਤੇ ਜਿੱਦਾਂ ਮੈਂ ਗਿਆ ਹੀਰ ਜਿਹੜਾ ਹੀਰਸੇ ਦੀ ਜਿਹੜੀ ਗੱਲ ਕੀਤੀ ਹੈ, ਉਸ ਤੋਂ ਬਾਅਦ ਇੱਕ ਹੋਰ ਮਹਾਰਾਜਾ ਰਣਜੀਤ ਸਿੰਘ ਵੇਲੇ ਜਿਹੜੇ ਸਾਡੇ ਵਿਦਵਾਨ ਨੇ, ਕਿਉਂਕਿ ਅਸੀਂ ਨਾ ਇਹ ਸਮੱਸਿਆ ਹੁੰਦੀ ਹੈ ਇਹ ਜਦੋਂ ਕੌਮਾਂ ਜਦੋਂ ਹਾਰ ਖਾ ਜਾਂਦੀਆਂ ਮਾਤ ਖਾ ਜਾਂਦੀਆਂ, ਫਿਰ ਉਹ ਆਪਣੇ ਜਿਹੜੇ ਜਿਨ੍ਹਾਂ ਨੇ ਕਦੇ ਕੁਛ ਕੀਤਾ ਹੁੰਦਾ ਜਾਂ ਰਹੇ ਹੁੰਦੇ ਆ ਉਹਨਾਂ ਤੇ ਜਾਂ ਉਹਨਾਂ ਦੇ ਨਾਲ ਜੋੜ ਕੇ ਕਹਾਣੀਆਂ ਜੋੜ ਕੇ ਤੇ ਉਹ ਖਾਮ ਖਾ ਮਾਣ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਉਹਦੇ ਚੋਂ ਹਾਲਾਂਕਿ ਨਿਕਲਦਾ ਕੁਛ ਨੀ ਹੁੰਦਾ, ਜਿਵੇਂ ਕਿਹਾ ਕਿ ਉਦੋਂ 100% ਲਿਟਰੇਸੀ ਸੀ ਅਕਸਰ ਕਿਹਾ ਜਾਂਦਾ, ਤੇ 100% ਲਿਟਰੇਸੀ ਦਾ ਤਾਂ ਸਵਾਲ ਨੀ ਪੈਦਾ ਹੁੰਦਾ ਜੇ ਤੁਸੀਂ ਇਹਨੂੰ ਜਿਹੜੀ ਸੋਸ਼ਲ ਹਿਸਟਰੀ ਨੂੰ ਜੇ ਤੁਸੀਂ ਦੇਖੋ, ਕਹਿੰਦੇ ਉਦੋਂ ਕਾਇਦਾ ਸੀ, ਉਹਨਾਂ ਨੇ ਕਾਇਦੇ ਛਪਵਾਏ, ਕਾਇਦੇ ਵੰਡੇ, ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ, ਜਦੋਂ ਹਥਿਆਰ ਜ਼ਬਤ ਕਰਦੇ ਸੀ ਨਾਲ ਕਾਇਦੇ ਵੀ ਜ਼ਬਤ ਕਰ ਲਏ, ਤੇ ਦੇਖੋ ਸਾਡੇ ਕੋਲੇ ਰਿਗਵੇਦ ਵਰਗੇ ਸਕ੍ਰਿਪਚਰ ਅੱਜ ਤੋਂ 5000 ਸਾਲ ਪੁਰਾਣੇ ਉਹ ਤਾਂ ਪਏ ਹੈ, ਤੇ ਜਿਹੜਾ ਸਾਡੇ ਕੋਲ ਸਾਰਾ 100-150 ਸਾਲ ਪੁਰਾਣੀ ਜਿਹੜੀ ਗੱਲ ਹੈ, 200 ਸਾਲ ਪੁਰਾਣੀ ਗੱਲ ਜਿਹੜੀ ਹੈਗੀ ਆ, ਉਹ ਕਾਇਦੇ ਸਾਡੇ ਕੋਲ ਕਿਤੇ ਹੈ ਨੀ, ਕਿ ਇੱਕ ਵੀ ਤਾਂ ਕਿਤੇ ਆਰਕਾਈਵ ਚ ਹੋਵੇਗਾ, ਜੇ ਅੰਗਰੇਜ਼ਾਂ ਨੇ ਵੀ ਜ਼ਬਤ ਵੀ ਕੀਤਾ ਹੋਇਆ, ਜ਼ਬਤ ਕੀਤਾ ਸਮਾਨ, ਜਿਹੜੇ ਸਾਡੇ ਦੇਸ਼ ਭਗਤਾਂ ਦੇ ਹਥਿਆਰ ਮਿਲ ਰਹੇ ਨੇ, ਉਹਨਾਂ ਦੇ ਕੱਪੜੇ ਮਿਲ ਰਹੇ ਨੇ, ਉਹਨਾਂ ਦੀਆਂ ਜਿਹੜੀਆਂ ਐਵੀਡੈਂਸ ਨੇ, ਕੇਸ ਨੇ ਅਦਾਲਤਾਂ ਚੱਲੇ, ਉਹ ਮਿਲ ਰਹੇ ਨੇ, ਇੱਕ ਕਾਇਦਾ ਕਿਉਂ ਨੀ ਮਿਲ ਰਿਹਾ? ਤੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਫਿਰ ਜਿਹੜੀਆਂ ਉਵੇਂ ਚਲਾਈਆਂ ਜਾਂਦੀਆਂ, ਚਲਾ ਕੇ ਖੁਸ਼ ਹੋਇਆ ਜਾਂਦਾ ਕਿ ਹਾਂ ਦੇਖੋ ਆਹ ਸੀ ਸਾਡਾ, ਹੁਣ ਆਹ ਹੋ ਗਿਆ, ਤੇ ਜੇ 100% ਲਿਟਰੇਸੀ ਸੀ ਬਾਅਦ ਚ ਅਨਪੜ੍ਹ ਕਿਹਨੇ ਕਰਤਾ, ਕਦੇ ਦਿਮਾਗ ਚੋਂ ਜਾਂ ਲੋਕਾਂ ਦੇ ਜ਼ਿਹਨ ਦੇ ਵਿੱਚੋਂ ਵੀ ਕਦੇ ਪੜ੍ਹਾਈ ਜਾਂ ਲਿਆਕਤ ਏਦਾਂ ਨਿਕਲਦੀ ਹੁੰਦੀ ਹੈ, ਤਾਲੀਮ ਨਿਕਲਦੀ ਹੁੰਦੀ ਹੈ, ਠੀਕ ਹੈ ਕਦੇ ਜ਼ਬਤ ਕਰ ਲਏ ਜੇ, ਤੇ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਇਹ ਗੱਲਾਂ, ਤੇ ਉਹ ਫਿਰ ਨਾਲ ਜੋੜ ਕੇ ਆਪਾਂ ਕਈ ਗੱਲਾਂ ਤੇ ਆਪਾਂ ਮਿੱਟੀ ਪਾ ਦਿੰਦੇ ਹਾਂ ਇਤਿਹਾਸ ਦੇ ਵਿੱਚ ਏਦਾਂ ਦੀਆਂ, ਤੇ ਸਾਡੇ ਆਹ ਸੋਸ਼ਲ ਮੀਡੀਆ ਤੇ ਬੜਾ ਚੱਲਦਾ ਇਹ ਸਾਡੇ ਸੈਮੀਨਾਰ ਚ ਵਿਦਵਾਨ ਸੋ ਕਾਲਡ ਆਪਣੇ ਆਪ ਨੂੰ ਜਿਹੜੇ ਆਪੇ ਬਣੇ ਹੋਏ ਵਿਦਵਾਨ ਨੇ ਉਹ ਕਹਿੰਦੇ ਉੱਥੇ ਆਏ ਸੀ ਜੀ ਸਾਡੇ ਕੋਲ ਫਲਾਨੀ ਕਿਤਾਬ ਹੈ ਫਿਰ ਜਾਲੀ ਜੇ ਰੈਫਰੈਂਸ ਦੇ ਕੇ ਦੱਸਣਗੇ ਉਦੋਂ ਆਏ ਸੀ ਤੇ ਪਰ ਇਹਦੇ ਨਾਲ ਜੇ ਮੈਂ ਹੁਣ ਇਹ ਗੱਲ ਕਰਦਾ ਕਿ ਏਦਾਂ ਦੀਆਂ ਜਿਹੜੀਆਂ ਗੱਲਾਂ ਨੇ ਇਹਦੇ ਨਾਲ ਇਹ ਨੀ ਕਿ ਮਹਾਰਾਜਾ ਰਣਜੀਤ ਸਿੰਘ ਕੋਈ ਛੋਟਾ ਹੁੰਦਾ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਪਰਸਨੈਲਿਟੀ ਦੇ ਉੱਤੇ ਕੋਈ ਇਹਦੇ ਨਾਲ ਉਹ ਲੱਗਦਾ ਤੇ ਪਰ ਕਿਉਂਕਿ ਇੱਕ ਉਹ ਰਾਜਾ ਸੀ ਉਹਦੇ ਉਹਨੇ ਸਾਰਾ ਪ੍ਰਬੰਧ ਦੇਖਿਆ ਉਹਨੇ ਸਾਰਾ ਕੁਛ ਕੀਤਾ ਚੰਗੀਆਂ ਗੱਲਾਂ ਵੀ ਕੀਤੀਆਂ ਕਹਿੰਦੇ ਵੀ ਵਾਰਡ ਦੇ ਜਿਹੜੇ ਚੰਗੇ ਉਸ ਵੇਲੇ ਦੇ ਰਾਜਵੰਸ਼ ਸੀ ਇਹ ਸਮਕਾਲੀ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਸੀ ਇਹ ਵੀ ਕਿਹਾ ਜਾਂਦਾ ਹੈਗਾ ਤੇ ਪਰ ਜਿਹੜਾ ਕੁਛ ਆਸਾਨੀ ਨਾਲ ਹੋ ਸਕਦਾ ਹੈ ਜਾਂ ਇਸ ਪਾਸੇ ਧਿਆਨ ਕਿਉਂ ਨੀ ਗਿਆ ਜਾਂ ਧਿਆਨ ਇਸ ਪਾਸੇ ਜਾਣ ਕਿਉਂ ਨੀ ਦਿੱਤਾ ਤੇ ਇਹ ਇਹ ਜਿਹੜੇ ਹੈਗੇ ਸਵਾਲ ਅਜੇ ਇਤਿਹਾਸ ਦੇ ਵਿੱਚ ਖੜੇ ਆ। ਹਾਂਜੀ
1: ਜੀ, ਬਹੁਤ ਧੰਨਵਾਦ ਪ੍ਰੀਤਮ ਜੀ ਇਸ ਸਾਰੀ ਜਾਣਕਾਰੀ ਦੇ ਲਈ, ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ, ਸਾਡੇ ਨਾਲ ਗੱਲਬਾਤ ਕਰ ਰਹੇ ਸੀ ਮਹਾਰਾਜਾ ਰਣਜੀਤ ਸਿੰਘ ਔਰ ਉਹਨਾਂ ਦੇ ਇੰਤਕਾਲ ਤੋਂ ਬਾਅਦ, ਉਹਨਾਂ ਦੇ ਚਲੇ ਜਾਣ ਤੋਂ ਬਾਅਦ, ਵਜੂਦੀ ਰੂਪ ਦੇ ਵਿੱਚ ਦੁਨੀਆ ਛੱਡ ਜਾਣ ਤੋਂ ਬਾਅਦ ਕਿਉਂ ਨਹੀਂ ਸਿੱਖ ਅੰਪਾਇਰ ਜਿਹੜਾ ਉਹ ਬਚ ਸਕਿਆ ਜਾਂ ਟਿਕ ਸਕਿਆ, ਆਖਰ ਉਹਦੀਆਂ ਕੀ ਵਜੂਹਾਤ ਰਹੀਆਂ ਸੀ ਔਰ ਉਹਦੀ ਇੱਕ ਕਮਜ਼ੋਰ ਕੜੀ ਇਹੀ ਸੀ ਕਿ ਆਪਸ ਦੇ ਵਿੱਚ ਲੜਨਾ ਔਰ ਜੋ ਉਸ ਦੌਰ ਦੇ ਹੀ ਨਹੀਂ ਬਲਕਿ ਹਮੇਸ਼ਾ ਭਾਰਤ ਜਾਂ ਭਾਰਤੀਆਂ ਦੇ ਹਵਾਲੇ ਦੇ ਨਾਲ ਇੱਕ ਗੱਲ ਰਹੀ ਹੈ ਕਿ ਕੋਈ ਇੱਕ ਕਿਸੇ ਦੂਸਰੇ ਤੋਂ ਤਾਂ ਨਹੀਂ ਕੋਈ ਜਾਣ ਦਿੱਤਾ ਜਾਂਦਾ। ਸੋ ਇਹ ਇੱਕ ਸਮੱਸਿਆ ਜ਼ਰੂਰ ਉਸ ਦੌਰ ਦੇ ਵਿੱਚ ਵੀ ਰਹੀ ਸੀ ਔਰ ਇਹਦਾ ਹੀ ਫਾਇਦਾ ਚੁੱਕ ਕੇ ਦੂਸਰੀਆਂ ਜਿਹੜੀਆਂ ਫੋਰਸਿਸ ਨੇ ਉਸ ਵਕਤ EIC ਈਸਟ ਇੰਡੀਆ ਕੰਪਨੀ ਜਿਹੜੀ ਸੀ ਉਹਨਾਂ ਨੇ ਦਬਦਬਾ ਇੱਥੇ ਬਣਾ ਲਿਆ, ਕੈਪਚਰ ਕਰ ਲਿਆ, ਕੰਟਰੋਲ ਕਰ ਲਿਆ। ਵਾਜ਼ ਵੈਰੀ ਈਜ਼ੀ ਟੂ ਕੰਟਰੋਲ ਦਿਸ ਲੈਂਡ ਐਟ ਦੈਟ ਟਾਈਮ ਅਨਟਿਲ ਮਹਾਰਾਜਾ ਰਣਜੀਤ ਸਿੰਘ ਵਾਜ਼ ਅ ਲਾਈਵ, ਉਦੋਂ ਤੱਕ ਇਹ ਬੜਾ ਮੁਸ਼ਕਲ ਵੀ ਰਿਹਾ ਸੀਗਾ ਅਤੇ ਉਹਨਾਂ ਨੂੰ ਪਤਾ ਵੀ ਸੀ ਕਿ ਉਨੀ ਦੇਰ ਨਹੀਂ ਕੁਛ ਹੋ ਸਕਦਾ। ਖੈਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। 27 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ ਅਤੇ ਉਸ ਬਰਸੀ ਨੂੰ ਧਿਆਨ ਦੇ ਵਿੱਚ ਰੱਖਦੇ ਹੀ ਇਹ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਅੱਜ ਦੇ ਦਿਨ ਪਰਟੀਕੁਲਰਲੀ ਲਿਆਂਦਾ ਸੀਗਾ, ਤਿਆਰ ਕੀਤਾ ਸੀ। ਧੰਨਵਾਦ।

ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ। Vehicle experts, Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, go!

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ, ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਇਸ ਮੁਸਕਰਾਹਟ ਨੂੰ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਖੁਸ਼ ਘਰੋਂ ਨਿਕਲਦੇ ਹਾਂ ਤਾਂ ਫਿਰ ਸਾਰਾ ਦਿਨ ਖੁਸ਼ ਰਹਿੰਦੇ ਹਾਂ। ਜੋ ਆਪਾਂ ਘਰੋਂ ਲੈ ਕੇ ਜਾਂਦੇ ਹਾਂ ਉਹੀ ਆਪਾਂ ਖੱਟ ਕਮਾ ਕੇ ਵਾਪਸ ਲੈ ਕੇ ਆਉਂਦੇ ਹਾਂ। ਅਤੇ ਜੇ ਸਵੇਰੇ ਸਵੇਰੇ ਦੇ ਸਮੇਂ ਕੋਈ ਚਿਹਰੇ 'ਤੇ ਖੁਸ਼ੀ ਨਹੀਂ, ਸ਼ੁਕਰਾਨਾ ਨਹੀਂ, ਤਾਂ ਫਿਰ ਆਪਾਂ ਆਸ ਨਹੀਂ ਲਾ ਸਕਦੇ ਕਿ ਸਾਨੂੰ ਇਹ ਬਾਹਰ ਖੁਸ਼ੀ ਦਊਗਾ। ਖੁਸ਼ੀ ਤੁਹਾਨੂੰ ਘਰੋਂ ਮਿਲਣੀ, ਤੁਹਾਡੇ ਅੰਦਰੋਂ ਮਿਲਣੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਜਿਹਨੂੰ ਘਰ ਦੇ ਵਿੱਚੋਂ ਕੋਈ ਇੱਜ਼ਤ ਮਾਣ ਸਨਮਾਨ ਨਹੀਂ ਸੀ ਮਿਲਦਾ, ਵਜ੍ਹਾ ਇਹ ਕਿ ਉਹ ਕੋਈ ਕੰਮ ਨਹੀਂ ਸੀ ਕਰਦਾ, ਪੈਸਾ ਨਹੀਂ ਸੀ ਕਮਾਉਂਦਾ। ਜਿੱਥੇ ਵੀ ਕਿਤੇ ਕੰਮ ਦੇ ਉੱਤੇ ਜਾਂਦਾ ਉੱਥੋਂ ਨੂੰ ਜ਼ਿਆਦਾ ਕੱਢ ਦਿੰਦੇ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਕੰਮ ਇੰਨਾ ਮਿਹਨਤ ਦੇ ਨਾਲ ਕਰਦਾ। ਇਸੇ ਵਜ੍ਹਾ ਕਰਕੇ ਪਰਿਵਾਰ ਤੋਂ ਹੌਲੀ ਹੌਲੀ ਬਾਹਰ ਗਲੀ ਮੁਹੱਲੇ ਦੇ ਵਿੱਚ, ਪਿੰਡ ਦੇ ਵਿੱਚ, ਹਰ ਥਾਂ ਦੇ ਉੱਤੇ ਕੋਈ ਵੀ ਉਹਨੂੰ ਇੱਜ਼ਤ ਨਾ ਦਿੰਦਾ, ਮਾਨ ਸਨਮਾਨ ਨਾ ਦਿੰਦਾ। ਇੱਕ ਦਿਨ ਉਹਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਜੇਕਰ ਕੋਲ ਪੈਸਾ ਹੋਵੇ ਤਾਂ ਫਿਰ ਮਾਨ ਸਨਮਾਨ ਬਹੁਤ ਹੁੰਦਾ, ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਪੁੱਠਾ ਸਿੱਧਾ ਕੋਈ ਕੰਮ ਕਾਰ ਕਰਕੇ ਥੋੜ੍ਹੇ ਪੈਸੇ ਕਮਾ ਲਏ। ਜਦੋਂ ਥੋੜ੍ਹੇ ਜਿਹੇ ਪੈਸੇ ਆਏ ਤਾਂ ਫਿਰ ਨਾਲ ਹੁਸਨ ਵੀ ਆ ਗਿਆ। ਥੋੜ੍ਹੇ ਪੈਸੇ ਬਹੁਤੇ ਪੈਸਿਆਂ ਨੂੰ ਖਿੱਚਦੇ ਨੇ, ਹੌਲੀ ਹੌਲੀ ਕਾਰੋਬਾਰ ਰੇੜ ਤੁਰਿਆ। ਉਹੀ ਲੋਕ ਜਿਹੜੇ ਪਹਿਲਾਂ ਮਾਨ ਸਨਮਾਨ ਨਹੀਂ ਸੀ ਕਰਦੇ ਉਹ ਹੁਣ ਇੱਜ਼ਤ ਦੇ ਨਾਲ ਬੁਲਾਉਣ ਲੱਗ ਪਏ। ਨੌਜਵਾਨ ਦੀ ਧਾਰਨਾ ਹੋਰ ਪੱਕੀ ਹੋ ਗਈ ਕਿ ਇੱਜ਼ਤ ਮਾਨ ਸਿਰਫ ਪੈਸੇ ਦੇ ਨਾਲ ਮਿਲਦਾ, ਇਹ ਦੁਨੀਆ ਸਿਰਫ ਪੈਸੇ ਨੂੰ ਜਾਣਦੀ ਹੈ, ਪੈਸੇ ਵਾਲੇ ਨੂੰ ਜਾਣਦੀ ਹੈ। ਇਸੇ ਵਜ੍ਹਾ ਕਰਕੇ ਉਹ ਦਿਨ ਰਾਤ ਹੋਰ ਪੈਸਾ ਕਮਾਉਣ ਦੇ ਵਿੱਚ ਲੱਗ ਗਿਆ। ਜਦੋਂ ਥੋੜ੍ਹਾ ਪੈਸਾ ਆਉਂਦਾ ਤਾਂ ਫਿਰ ਆਪਾਂ ਵੱਧ ਪੈਸੇ ਵੱਲ ਨੂੰ ਦੌੜਦੇ ਹਾਂ, ਜਦੋਂ ਵੱਧ ਆਉਂਦਾ ਤਾਂ ਫਿਰ ਆਪਾਂ ਹੋਰ ਵੱਧ ਵੱਲ ਨੂੰ ਦੌੜਦੇ ਹਾਂ। ਇਸੇ ਤਰ੍ਹਾਂ ਦੇ ਨਾਲ ਰਾਤ ਦਿਨ ਕੰਮ ਕਰਕੇ ਪੈਸੇ ਕਮਾਉਣ ਦੀ ਹੋੜ ਜੋ ਸਾਡੀ ਤੁਹਾਡੀ ਸਾਰਿਆਂ ਦੀ, ਹੁਣ ਜ਼ਿੰਦਗੀ ਦੇ ਵਿੱਚ ਸਮਾਂ ਨਹੀਂ ਬਚਿਆ। ਉਹ ਇੱਜ਼ਤ ਮਾਣ ਮਿਲਦਾ ਜ਼ਰੂਰ ਆ, ਘਰ ਦੇ ਆਦਰ ਦੇ ਨਾਲ ਬੁਲਾਉਂਦੇ ਨੇ, ਬਾਹਰ ਦੇ ਆਦਰ ਦੇ ਨਾਲ ਬੁਲਾਉਣਾ ਚਾਹੁੰਦੇ ਨੇ, ਪਰ ਉਹਨਾਂ ਦੇ ਕੋਲ ਬਹਿਣ ਦਾ ਸਮਾਂ ਨਹੀਂ। ਉਹ ਜਿਹੜਾ ਆਪ ਤਰਸਦਾ ਸੀ ਕਿ ਮੇਰੇ ਕੋਲ ਕੋਈ ਬੈਠੇ ਮੇਰੇ ਨਾਲ ਗੱਲਾਂ ਕਰੇ, ਜਿਹਦੇ ਤੋਂ ਲੋਕ ਕੰਨੀ ਕਤਰਾਉਂਦੇ ਸੀ, ਹੁਣ ਲੋਕ ਚਾਹੁੰਦੇ ਨੇ ਪਰ ਉਹਦੇ ਕੋਲ ਸਮਾਂ ਨਹੀਂ। ਹੌਲੀ ਹੌਲੀ ਲੋਕਾਂ ਨੂੰ ਲੱਗਾ ਕਿ ਇਹ ਆਕੜ ਖੋਰਾ ਹੋ ਗਿਆ, ਇਹਦੇ ਵਿੱਚ ਹੰਕਾਰ ਆ ਗਿਆ। ਅਤੇ ਕਹਿੰਦੇ ਨੇ ਜਦੋਂ ਲੋਕਾਂ ਦੇ ਦਿਲ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਤਾਂ ਫਿਰ ਹੌਲੀ ਹੌਲੀ ਉਹ ਤੁਹਾਡੇ ਮਨ 'ਚ ਵੀ ਪ੍ਰਵੇਸ਼ ਕਰ ਹੀ ਜਾਂਦੀ ਹੈ। ਇੱਕ ਸਮਾਂ ਆਉਂਦਾ ਵਾ ਜਦੋਂ ਪੈਸਾ ਆਉਣ 'ਤੇ ਬੰਦੇ ਨੂੰ ਇਹ ਅਹਿਸਾਸ ਹੁੰਦਾ ਕਿ ਹੁਣ ਉਹਨੂੰ ਕਿਸੇ ਦੀ ਜ਼ਰੂਰਤ ਨਹੀਂ। ਉਹ ਵੀ ਉਦੋਂ ਜਦੋਂ ਤੁਹਾਡੀ ਧਾਰਨਾ ਹੀ ਇਹ ਹੋਵੇ ਕਿ ਪੈਸੇ ਦੇ ਨਾਲ ਹੀ ਮਾਨ ਸਨਮਾਨ ਮਿਲਦਾ, ਪੈਸਾ ਮਿਲ ਗਿਆ ਮਾਨ ਸਨਮਾਨ ਮਿਲ ਗਿਆ, ਫਿਰ ਇਨਸਾਨ ਨੂੰ ਇਹ ਅਹਿਸਾਸ ਹੁੰਦਾ ਇੱਕ ਸਮੇਂ 'ਤੇ ਜਾ ਕੇ ਕਿ ਪੈਸੇ ਕਰਕੇ ਹੀ ਮਾਨ ਸਨਮਾਨ ਹੈ, ਅਤੇ ਉਹ ਮੈਂ ਹੋਰ ਵੱਧ ਕਮਾ ਲੈਣਾ, ਕੀ ਲੋੜ ਆ ਇਹਨਾਂ ਲੋਕਾਂ ਨੂੰ ਮੂੰਹ ਲਾਉਣ ਦੀ, ਕੀ ਲੋੜ ਹੈ ਇਹਨਾਂ ਲੋਕਾਂ ਨੂੰ ਇੱਜ਼ਤ ਮਾਨ ਦੇਣ ਦੀ, ਇਹਨਾਂ ਦੇ ਨਾਲ ਸਮਾਂ ਬਿਤਾਉਣ ਦੀ। ਪਰ ਸਮਾਂ ਹਮੇਸ਼ਾ ਇਕਸਾਰ ਨਹੀਂ ਰਹਿੰਦਾ। ਉਸੇ ਨੌਜਵਾਨ ਨੂੰ ਵੇਖ ਕੇ ਉਹਦੀ ਤਰਜ਼ ਦੇ ਉੱਤੇ ਹੋਰ ਵੀ ਕਈਆਂ ਨੇ ਉਸੇ ਤਰ੍ਹਾਂ ਦੇ ਕੰਮਕਾਰ ਸ਼ੁਰੂ ਕੀਤੇ। ਉਹਨਾਂ ਨੇ ਵੱਧ ਮਿਹਨਤ ਕੀਤੀ, ਵੱਧ ਨੇਚਾ ਦੇ ਨਾਲ ਕੰਮ ਕੀਤਾ, ਇੱਕ ਤੋਂ ਬਾਅਦ ਦੋ, ਦੋ ਤੋਂ ਬਾਅਦ ਚਾਰ। ਕਈਆਂ ਨੇ ਉਹੀ ਉਸੇ ਤਰ੍ਹਾਂ ਦਾ ਕਾਰਜ ਕੀਤਾ ਅਤੇ ਹੌਲੀ ਹੌਲੀ ਇਹਦਾ ਕੰਮਕਾਰ, ਇਹਦਾ ਕਾਰੋਬਾਰ ਹੇਠਾਂ ਆਉਣ ਲੱਗ ਪਿਆ। ਇੱਕ ਸਮਾਂ ਉਹ ਆਇਆ ਜਦੋਂ ਇਹਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਅਤੇ ਉਹੀ ਲੋਕ ਫਿਰ ਦੁਬਾਰਾ ਤੋਂ ਉਹਨੂੰ ਟਿਚਰਾਂ ਕਰਨ ਲੱਗ ਪਏ। ਉਹੀ ਘਰ ਜਿੱਥੇ ਮਾਨ ਸਨਮਾਨ ਮਿਲਦਾ ਸੀ ਉੱਥੇ ਹੀ ਹੁਣ
ਰੋਟੀ ਦੇ ਪਿੱਛੇ ਵੀ ਗਾਲਾਂ ਪੈਣ ਲੱਗ ਪਈਆਂ। ਨੌਜਵਾਨ ਦੀ ਧਾਰਨਾ ਹੋਰ ਪੱਕੀ ਹੋ ਗਈ ਕਿ ਪੈਸਾ ਆਇਆ ਤਾਂ ਫਿਰ ਹੀ ਮਾਨ ਸਨਮਾਨ ਆ, ਪੈਸਾ ਆਇਆ ਤਾਂ ਫਿਰ ਹੀ ਇੱਜ਼ਤ ਹੈ। ਮਨ ਦੇ ਵਿੱਚ ਬਥੇਰਾ ਕੁਛ ਸੋਚਿਆ, ਕੁਛ ਪੁੱਠਾ ਸਿੱਧਾ ਕਰਨ ਦਾ, ਸਿਰਫ ਤੇ ਸਿਰਫ ਪੈਸਾ ਹੀ ਕਮਾਉਣ ਦਾ। ਪਰ ਇਹ ਸਭ ਦੇ ਦਰਮਿਆਨ ਉਹਨੂੰ ਇੱਕ ਵਾਰੀ ਖਿਆਲ ਆਇਆ ਕਿ ਜਦੋਂ ਆਪਣੇ ਵਪਾਰ ਦੇ ਲਈ ਇੱਕ ਜਗ੍ਹਾ 'ਤੇ ਜਾ ਰਿਹਾ ਸੀ ਤਾਂ ਕਿਸੇ ਫਕੀਰ ਨੇ ਆਵਾਜ਼ ਮਾਰ ਕੇ ਉਹਨੂੰ ਕੋਈ ਗੱਲ ਕਹੀ ਸੀ। ਫਕੀਰ ਨੇ ਕਿਹਾ ਸੀ, ਮੈਨੂੰ ਪਤਾ ਅੱਜ ਤੇਰੇ ਕੋਲ ਸਮਾਂ ਨਹੀਂ, ਪਰ ਜਿੱਦਣ ਤੇਰੇ ਕੋਲ ਸਮਾਂ ਹੋਇਆ ਉਸ ਦਿਨ ਤੈਨੂੰ ਮੇਰੀ ਜ਼ਰੂਰਤ ਸ਼ਾਇਦ ਪਵੇ, ਅਤੇ ਜੇ ਤੈਨੂੰ ਮੇਰੀ ਜ਼ਰੂਰਤ ਪਵੇ ਤਾਂ ਮੈਂ ਤੈਨੂੰ ਇੱਥੇ ਬੈਠਾ ਮਿਲੂੰਗਾ। ਉਦੋਂ ਤਾਂ ਉਹ ਕੋਈ ਗੱਲ ਖਾਸ ਲੱਗੀ ਨਹੀਂ, ਇੱਦਾਂ ਲੱਗਾ ਕਿ ਜਿੱਦਾਂ ਉਹ ਕੋਈ ਚਾਰ ਪੈਸੇ ਚਾਹੁੰਦਾ ਸ਼ਾਇਦ, ਇਸ ਕਰਕੇ ਇੱਦਾਂ ਦੀਆਂ ਗੱਲਾਂ ਕਰ ਰਿਹਾ। ਪਰ ਕਹਿੰਦੇ ਨੇ ਜਦੋਂ ਇਨਸਾਨ ਨੂੰ ਲੋੜ ਪੈਂਦੀ ਹੈ, ਜਦੋਂ ਇਨਸਾਨ ਡੋਲਦਾ ਤਾਂ ਫਿਰ ਉਹ ਹਰ ਇੱਕ ਪਾਸੇ ਕੋਖ ਪੜਤਾਲ ਕਰਕੇ ਵੇਂਦਾ, ਹਰ ਇੱਕ ਪਾਸੇ ਜਾਣ ਦੀ ਕੋਸ਼ਿਸ਼ ਕਰਦਾ। ਸੋ ਅੱਜ ਉੱਥੇ ਵੀ ਪਹੁੰਚ ਗਿਆ, ਜਾ ਕੇ ਸਾਰੀ ਫਕੀਰ ਦੇ ਨਾਲ ਗੱਲ ਕੀਤੀ, ਕਿਸੇ ਤਰ੍ਹਾਂ ਦੇ ਨਾਲ ਪੈਸਾ ਹੋਵੇ ਅਤੇ ਮਾਨ ਸਨਮਾਨ ਫਿਰ ਵਾਪਸ ਆ ਜਾਵੇ। ਇਹ ਦੁਨੀਆ ਬੜੀ ਮਤਲਬੀ ਆ। ਫਕੀਰ ਨੇ ਸਾਰੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਅਤੇ ਕਿਹਾ, ਉਹ ਸਾਹਮਣੇ ਜਿਹੜਾ ਆ ਇੱਕ ਰੁਲਿਆ ਖੁਲਿਆ ਜਿਹਾ ਬੰਦਾ ਬੈਠਾ ਨਾ, ਉਹਦੇ ਦਿਮਾਗੀ ਹਾਲਤ ਠੀਕ ਨਹੀਂ ਹੈ। ਮੈਂ ਇੱਥੇ ਬੈਠਾ ਰਹਿੰਦਾ, ਇਹ 10 ਕਦਮ ਹਟ ਕੇ ਉੱਥੇ ਬੈਠਾ ਰਹਿੰਦਾ, ਬੜੇ ਚਿਰਾਂ ਤੋਂ ਆਪਾਂ ਇੱਥੇ ਹੀ, ਉਹਦੀ ਵੀ ਜਗ੍ਹਾ ਏ, ਮੇਰੀ ਵੀ ਜਗ੍ਹਾ ਏ, ਮੈਂ ਬੜੇ ਚਿਰ ਤੋਂ ਇਹਨੂੰ ਵੇਖਦਾ। ਉਹਦੇ ਹੱਥ ਦੇ ਵਿੱਚ ਇੱਕ ਠੀਕਰਾਂ ਦੀ ਗੁੱਥਲੀ ਹੈ, ਹੋਰ ਜੋ ਮਰਜ਼ੀ ਉਹਦੇ ਕੋਈ ਲੈ ਜਾਵੇ ਪਰ ਉਸ ਗੁੱਥੀ ਨੂੰ ਹੱਥ ਨਹੀਂ ਲਾਉਣ ਦਿੰਦਾ। ਜਾਂ ਕੋਸ਼ਿਸ਼ ਕਰਕੇ ਉਹਦੇ ਕੋਲੋਂ ਉਹ ਝੋਲਾ, ਉਹ ਗੁੱਥਲੀ ਮੰਗ ਕੇ ਵੇਖ। ਪਰ ਉਹਦਾ ਮੈਂ ਕੀ ਕਰੂੰਗਾ, ਨੌਜਵਾਨ ਨੇ ਪੁੱਛਿਆ ਤਾਂ ਫਕੀਰ ਕਹਿਣ ਲੱਗਾ, ਕਰਨਾ ਤਾਂ ਬਾਅਦ ਦੀ ਗੱਲ, ਪਹਿਲਾਂ ਪੁੱਛ ਕੇ ਵੇਖ ਉਹਦੇ ਲਈ ਉਹ ਮੈਨੇ ਕੀ ਰੱਖਦੀ ਹੈ। ਜਿੱਦਾਂ ਤੇਰੇ ਲਈ ਪੈਸਾ ਮੈਨੇ ਰੱਖਦਾ, ਤੂੰ ਨਹੀਂ ਛੱਡਣਾ ਚਾਹੁੰਦਾ ਪਰ ਚਲਾ ਗਿਆ, ਉਸੇ ਤਰ੍ਹਾਂ ਦੇ ਨਾਲ ਲੰਮੇ ਸਮੇਂ ਤੋਂ ਜੇਕਰ ਉਹਨੇ ਉਹ ਝੋਲਾ, ਉਹ ਗੁੱਥਲੀ ਨਹੀਂ ਜਾਣ ਦਿੱਤੀ ਤਾਂ ਉਹਦੇ ਵਿੱਚ ਕੋਈ ਤਾਂ ਗੁਰ ਹੋਊਗਾ। ਜਾਂ ਪੁੱਛ ਕੇ ਤਾਂ ਵੇਖ। ਜਾ ਕੇ ਕਹਿਣ ਲੱਗਾ, ਜੇ ਤੂੰ ਇਹ ਗੁੱਥਲੀ ਮੈਨੂੰ ਦੇ ਦੇ ਤਾਂ ਮੈਂ ਇਹਦੇ ਬਦਲੇ ਕੁਛ ਪੈਸੇ ਤੈਨੂੰ ਦੇ ਦੂੰਗਾ, ਇਹਦੇ ਵਿੱਚ ਠੀਕਰਾਂ ਨੇ, ਜੇ ਤੂੰ ਕਹੇ ਤਾਂ ਮੈਂ ਤੈਨੂੰ ਹੋਰ ਇਹ ਤੋਂ ਜ਼ਿਆਦਾ ਬਿਹਤਰ, ਹੋਰ ਵਧੇਰੇ ਠੀਕਰਾਂ ਇਕੱਠੀਆਂ ਕਰਕੇ ਦੇ ਦਿੰਦਾ। ਅਤੇ ਉਹ ਪਾਗਲ ਕਹਿਣ ਲੱਗਾ, ਤੇਰਾ ਦਿਮਾਗ ਖਰਾਬ ਹੈ, ਜਾ ਭੱਜਾ, ਮੈਂ ਰੋੜੇ ਮਾਰੂੰ, ਮੈਂ ਰੌਲਾ ਪਾਊ, ਲੋਕਾਂ ਨੂੰ ਦੱਸੂ ਤੂੰ ਮੇਰਾ ਪੈਸਾ ਚੋਰੀ ਕਰਨ ਲਾ, ਤੇਰਾ ਦਿਮਾਗ ਖਰਾਬ, ਤੈਨੂੰ ਇਹ ਠੀਕਰਾਂ ਲੱਗਦੀਆਂ ਨੇ, ਇਹਦੇ ਵਿੱਚ ਇੰਨੀ ਧਨ ਦੌਲਤ ਹੈ ਕਿ ਮੈਂ ਤੈਨੂੰ ਤੇਰੇ ਸਮੇਤ ਸਾਰੇ ਪਿੰਡ ਨੂੰ ਖਰੀਦ ਲਾਂ, ਵੱਡਾ ਆ ਮੈਨੂੰ ਦੱਸਣ ਵਾਲਾ, ਜਾ ਲੈ ਜਾ ਆਪਣੇ ਪੈਸੇ ਨਾਲ। ਨੌਜਵਾਨ ਨੇ ਬਥੇਰਾ ਜ਼ੋਰ ਲਾਇਆ ਪਰ ਉਹ ਝੋਲਾ ਦੇਣ ਦੇ ਲਈ ਤਿਆਰ ਨਹੀਂ ਸੀ, ਉਹਦੇ ਲਈ ਉਹ ਦੌਲਤ ਸੀ, ਉਹਦੇ ਲਈ ਉਹ ਪੈਸੇ ਸੀ। ਨੌਜਵਾਨ ਨੇ ਵਾਪਸ ਆ ਕੇ ਫਕੀਰ ਨੂੰ ਦੱਸਿਆ ਤਾਂ ਫਕੀਰ ਕਹਿਣ ਲੱਗਾ, ਤੈਨੂੰ ਉਹ ਪਾਗਲ ਲੱਗਦਾ ਪਰ ਜੇ ਤੂੰ ਆਪਣੇ ਆਪ ਨੂੰ ਗੌ ਦੇ ਨਾਲ ਵੇਖੇ ਤਾਂ ਸ਼ਾਇਦ ਤੂੰ ਵੀ ਤਾਂ ਇੱਦਾਂ ਹੀ ਕਰਦਾ, ਸ਼ਾਇਦ ਇਹ ਸਾਰੀ ਦੁਨੀਆ ਇੱਦਾਂ ਕਰਦੀ ਹੈ। ਜਿਹਨੂੰ ਆਪਾਂ ਦੌਲਤ ਸਮਝਦੇ ਹਾਂ, ਜਿਹਨੂੰ ਆਪਾਂ ਸਮਝਦੇ ਹਾਂ ਕਿ ਇਹਦੇ ਕਰਕੇ ਸਾਡਾ ਮਾਨ ਸਨਮਾਨ ਹੈ,
ਅਸਲ ਦੇ ਵਿੱਚ ਉਹ ਤਾਂ ਅਸਲ ਦੌਲਤ ਹੁੰਦੀ ਨਹੀਂ, ਇਹ ਤਾਂ ਸਿਰਫ ਮਨ ਦੀ ਤਸੱਲੀ ਆ। ਉਸ ਪਾਗਲ ਨੇ ਉਹਨਾਂ ਠੀਕਰਾਂ ਦੇ ਵਿੱਚੋਂ ਮਨ ਦੀ ਤਸੱਲੀ ਭਾਲ ਲਈ ਤੇ ਤੂੰ ਜੋ ਆ ਹੱਥ 'ਚ ਫੜੀ ਫਿਰਦਾ ਤੂੰ ਇਹਦੇ ਕਰਕੇ ਭਾਲ ਲਈ, ਮੇਰੇ ਲਈ ਦੌਲਤ ਕੁਛ ਹੋਰ ਆ। ਜੇ ਪੈਸੇ ਕਰਕੇ ਮਾਨ ਸਨਮਾਨ ਮਿਲਣਾ ਹੁੰਦਾ ਤਾਂ ਫਿਰ ਮੈਨੂੰ ਵੀ ਲੋਕ ਨਫ਼ਰਤ ਕਰਦੇ। ਤੂੰ ਸੋਚ, ਆ ਲੋਕ ਆਉਂਦੇ ਨੇ, ਲੰਘਦੇ ਨੇ, ਦੁਆ ਸਲਾਮ ਕਰਦੇ ਨੇ, ਮੈਨੂੰ ਤਾਂ ਲੱਗਦਾ ਹੈ ਮੇਰੀ ਇੱਜ਼ਤ ਕਰਦੇ ਨੇ। ਜੇ ਤੈਨੂੰ ਲੱਗਦਾ ਨਹੀਂ ਕਰਦੇ ਤਾਂ ਤੂੰ ਥੋੜ੍ਹੀ ਦੇਰ ਬੈਠ ਕੇ ਵੇਖ ਕਿ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਮੇਰੇ ਕੋਲ ਪੈਸਾ ਨਹੀਂ। ਉਲਟਾ ਇਹ ਪੈਸਾ ਜਿੰਨਾ ਕੁ ਚਾਹੀਦਾ ਹੁੰਦਾ ਉਹਨਾਂ ਮੈਨੂੰ ਦੇ ਕੇ ਜਾਂਦੇ ਨੇ, ਉਹ ਵੱਖਰੀ ਗੱਲ, ਮੇਰੇ ਕਿਸੇ ਕੰਮ ਦਾ ਨਹੀਂ, ਆ ਪਏ ਨੇ ਸਾਈਡ 'ਤੇ। ਜੇ ਤੈਨੂੰ ਚਾਹੀਦੇ ਹੋਣ ਤਾਂ ਤੂੰ ਲੈ ਕੇ ਜਾ ਸਕਦਾ। ਆਖਰ ਕੀ ਫਰਕ ਆ ਕਿ ਉਹ ਪਾਗਲ ਠੀਕਰਾਂ ਵੀ ਦੇਣ ਨੂੰ ਤਿਆਰ ਨਹੀਂ ਤਾਂ ਮੇਰੇ ਲਈ ਆ ਸਾਰਾ ਖੁੱਲ੍ਹਾ ਪਿਆ, ਜਿਹਨੂੰ ਜੋ ਚਾਹੀਦਾ ਉਹ ਲੈ ਕੇ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਇਹ ਗੱਲ ਤੈਨੂੰ ਦਿਮਾਗ 'ਚੋਂ ਕੱਢਣੀ ਪਵੇਗੀ ਕਿ ਪੈਸੇ ਕਰਕੇ ਇੱਜ਼ਤ ਨਹੀਂ ਹੁੰਦੀ। ਸਾਰੀ ਦੁਨੀਆ ਨੂੰ ਇਸ ਚੀਜ਼ ਦਾ ਵਹਿਮ ਜ਼ਰੂਰ ਹੈ, ਦੁਨੀਆ ਦੇ ਹਰ ਇੱਕ ਇਨਸਾਨ ਨੂੰ ਇਸ ਚੀਜ਼ ਦਾ ਵਹਿਮ ਕਿ ਪੈਸੇ ਕਰਕੇ ਇੱਜ਼ਤ ਮਿਲਦੀ। ਜੇ ਪੈਸੇ ਕਰਕੇ ਇੱਜ਼ਤ ਮਿਲਣੀ ਹੁੰਦੀ ਤਾਂ ਫਿਰ ਸਿਰਫ ਉਹਨਾਂ ਲੋਕਾਂ ਦੀ ਇੱਜ਼ਤ ਹੁੰਦੀ ਜਿਨ੍ਹਾਂ ਕੋਲ ਪੈਸਾ ਵਾ। ਮੇਰੇ ਵਰਗੇ ਲੋਕ ਤਾਂ ਥਾਂ ਥਾਂ 'ਤੇ ਬੇਇੱਜ਼ਤ ਹੁੰਦੇ ਫਿਰਦੇ। ਤਾਂ ਫਿਰ ਫਕੀਰ ਜੀ ਇੱਜ਼ਤ ਮਿਲਦੀ ਕਿੱਦਾਂ? ਇੱਜ਼ਤ ਮਿਲਦੀ ਨੌਜਵਾਨਾਂ ਅਸੂਲਾਂ ਦੇ ਨਾਲ। ਜੇ ਤੇਰੇ ਅੰਦਰ ਸੱਚ ਹੋਵੇ, ਜੇ ਤੇਰੇ ਅੰਦਰ ਅਸੂਲ ਹੋਣ, ਜੇ ਤੂੰ ਜ਼ਬਾਨ ਦਾ ਪੱਕਾ ਹੋਵੇਂ, ਜੇ ਤੇਰੇ ਅੰਦਰ ਹਲੀਮੀ ਹੋਵੇ, ਮਿਠਾਸ ਹੋਵੇ, ਤਾਂ ਫਿਰ ਫਰਕ ਨਹੀਂ ਪੈਂਦਾ ਤੇਰੇ ਕੋਲ ਪੈਸੇ ਹੈਗੇ ਨੇ ਜਾਂ ਨਹੀਂ ਹੈਗੇ ਜਾਂ ਕਿੰਨੇ ਹੈਗੇ ਨੇ। ਮੇਰੇ ਤੋਂ 10 ਕਦਮ ਉਹ ਪਾਗਲ ਬੈਠਾ, ਉਹ ਵੀ ਉੱਥੇ ਬੈਠਾ, ਮੈਂ ਵੀ ਉੱਥੇ, ਦੋਵਾਂ 'ਚ ਫਰਕ ਕੀ ਆ? ਉਹਨੂੰ ਲੋਕ ਪਾਗਲ ਕਿਉਂ ਕਹਿੰਦੇ ਨੇ? ਕਿਉਂ ਉਹਦਾ ਮਜ਼ਾਕ ਉਡਾਉਂਦੇ ਨੇ, ਉਹਦਾ ਮਾਨ ਸਨਮਾਨ ਨਹੀਂ ਕਰਦੇ, ਕਿਉਂ ਮੇਰਾ ਆਦਰ ਮਾਣ ਕਰਦੇ ਨੇ? ਸਿਰਫ ਇੰਨਾ ਕੁ ਫਰਕ। ਆਪਣੀ ਸ਼ਖਸੀਅਤ ਇਨਸਾਨ ਨੂੰ ਉੱਦਾਂ ਦੀ ਬਣਾਉਣੀ ਪੈਂਦੀ ਹੈ ਜਿੱਥੇ ਉਹਦਾ ਆਦਰ ਮਾਣ ਹੋ ਸਕੇ। ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਪੈਸਾ ਹੋਵੇ ਅਤੇ ਫਿਰ ਤੁਹਾਡਾ ਆਦਰ ਮਾਣ ਹੁੰਦਾ, ਇੱਜ਼ਤ ਹੁੰਦੀ ਹੈ। ਆਦਰ ਹੁੰਦਾ ਜੇਕਰ ਇਨਸਾਨ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਜਗਾ ਕੇ ਰੱਖੇ, ਵੱਡਿਆਂ ਦਾ ਸਤਿਕਾਰ ਕਰੇ, ਛੋਟਿਆਂ ਨੂੰ ਪਿਆਰ ਕਰੇ, ਸਾਰਿਆਂ ਦੇ ਨਾਲ ਜ਼ਬਾਨੋਂ ਮਿੱਠਾ ਬੋਲੇ, ਕਿਸੇ ਦਾ ਦਿਲ ਨਾ ਦਿਖਾਵੇ, ਹੋਰਾਂ ਪ੍ਰਤੀ ਆਪਣੇ ਫਰਜ਼ ਨੂੰ ਸਮਝੇ। ਪੈਸਾ ਨਹੀਂ ਤਾਂ ਕਿਸੇ ਦੀ ਉੱਦਾਂ ਹੀ ਮਦਦ ਕਰਦਾ। ਅਤੇ ਜੇ ਤੂੰ ਇਹ ਮੰਨ ਕੇ ਬੈਠਾ ਕਿ ਪੈਸੇ ਕਰਕੇ ਹੀ ਆਦਰ ਮਾਣ ਆ, ਤਾਂ ਪੈਸਾ ਇੱਕ ਸਮੇਂ ਤੇਰੇ ਕੋਲ ਰਿਹਾ ਵੀ ਆ। ਇਹ ਤੈਨੂੰ ਵਹਿਮ ਆ ਕਿ ਉਦੋਂ ਤੇਰਾ ਬਹੁਤ ਆਦਰ ਮਾਣ ਹੁੰਦਾ ਸੀ, ਉਹ ਦਿਲੋਂ ਲੋਕ ਤੇਰਾ ਆਦਰ ਮਾਣ ਨਹੀਂ ਸੀ ਕਰਦੇ, ਅਤੇ ਦੂਜੀ ਗੱਲ ਉਦੋਂ ਵੀ ਤੇਰੇ ਤੋਂ ਵੱਧ ਪੈਸੇ ਵਾਲੇ ਮੌਜੂਦ ਸੀ, ਕੀ ਉਹ ਤੇਰਾ ਆਦਰ ਮਾਣ ਕਰਦੇ? ਉਹ ਤੈਨੂੰ ਉਦੋਂ ਵੀ ਟਿੱਚ ਸਮਝਦੇ ਸੀ, ਤੂੰ ਹੋਰ ਕਮਾ ਲੈਂਦਾ ਤਾਂ ਫਿਰ ਵੀ ਦੁਨੀਆ 'ਤੇ ਇੱਕ ਲੋਕ ਮੌਜੂਦ ਹੁੰਦੇ ਜਿਹੜੇ ਤੈਨੂੰ ਉਦੋਂ ਵੀ ਟਿੱਚ ਸਮਝਦੇ। ਸਾਰੀ ਦੁਨੀਆ ਦਾ ਪੈਸਾ ਵੀ ਤੂੰ ਕਮਾ ਲਵੇਂ ਅਤੇ ਤਾਂ ਵੀ ਉਹ ਲੋਕ ਜਿਨ੍ਹਾਂ ਦੀ ਤੇਰੇ ਤੱਕ ਪਹੁੰਚ ਨਹੀਂ, ਉਹ ਤੇਰੀ ਇੱਜ਼ਤ ਨਹੀਂ ਕਰਨਗੇ। ਸੋ ਇਹ ਨੌਜਵਾਨ ਕੋਈ ਹੋਰ ਨਹੀਂ, ਆਪਾਂ ਸਾਰੇ ਹਾਂ। ਹਰ ਇੱਕ ਇਨਸਾਨ ਦੀ ਇੱਦਾਂ ਦੀ ਬਿਰਤੀ, ਸਾਡੇ 'ਚੋਂ ਬਹੁਤੇ ਇਹ ਮੰਨ ਕੇ ਚੱਲਦੇ ਆ ਕਿ ਪੈਸੇ ਕਰਕੇ ਇੱਜ਼ਤ ਹੈ ਅਤੇ ਪੈਸਾ ਕਮਾਉਂਦੇ ਕਮਾਉਂਦੇ ਉਸ ਪਾਗਲ ਵਰਗੀ ਹਾਲਤ ਹੋ ਜਾਂਦੀ ਹੈ। ਕਿਉਂਕਿ ਜਦੋਂ ਬਹੁਤੇ ਪੈਸੇ ਤੁਹਾਡੇ ਬੈਂਕਾਂ 'ਚ ਪਏ ਰਹਿੰਦੇ ਜਾਂ ਬਹੁਤ ਜ਼ਿਆਦਾ ਆਪਾਂ ਕਮਾ ਲੈਂਦੇ ਤਾਂ ਉਹ ਕਿਤੇ ਇੱਕ ਜਗ੍ਹਾ ਦੇ ਉੱਤੇ ਪਏ ਠੀਕਰਾਂ ਤੋਂ ਘੱਟ ਨਹੀਂ ਹੈ, ਸਾਰੀ ਉਮਰ ਉਹਨਾਂ ਦੀ ਰਾਖੀ ਕਰਦਿਆਂ ਇਸੇ ਤਰ੍ਹਾਂ ਦੇ ਨਾਲ ਇਨਸਾਨ ਕੱਢ ਦਿੰਦਾ।
ਪਰ ਅਖੀਰ 'ਤੇ ਉਹਨੂੰ ਇਹ ਚੀਜ਼ ਮਹਿਸੂਸ ਹੋ ਜਾਂਦੀ ਹੈ ਕਿ ਇਹ ਠੀਕਰਾਂ ਨੇ। ਪਰ ਉਦੋਂ ਤੱਕ ਸ਼ਾਇਦ ਉਨੀ ਸੂਝ ਬੂਝ ਰਹਿੰਦੀ ਨਹੀਂ ਆ, ਸ਼ਾਇਦ ਬੰਦਾ ਪਾਗਲਾਂ ਵਾਲੇ ਹਾਲਾਤਾਂ 'ਚ ਹੀ ਆ ਜਾਂਦਾ। ਸੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਦਰ ਮਾਣ ਹੁੰਦਾ ਕਿੱਦਾਂ ਆ ਇਨਸਾਨ ਦਾ। ਹਰ ਇੱਕ ਨੂੰ ਆਦਰ ਮਾਣ ਸਨਮਾਨ ਚੰਗਾ ਲੱਗਦਾ, ਹਰ ਇੱਕ ਨੂੰ ਚੰਗਾ ਲੱਗਦਾ ਕਿ ਉਹਨੂੰ ਕੋਈ ਇੱਜ਼ਤ ਦੇ ਨਾਲ ਬੁਲਾਵੇ। ਕਿਉਂ ਬੁਲਾਊਗਾ? ਜਦੋਂ ਆਪਾਂ ਆਪਣੇ ਅਸੂਲਾਂ 'ਤੇ ਖੜ੍ਹੇ ਹੋਵਾਂਗੇ, ਜਦੋਂ ਆਪਣੇ ਇਨਸਾਨ ਹੋਣ ਦੇ ਆਪਾਂ ਫਰਜ਼ ਪੂਰੇ ਕਰ ਰਹੇ ਹੋਵਾਂਗੇ, ਜਦੋਂ ਆਪਾਂ ਜ਼ਬਾਨ ਦੇ ਪੱਕੇ ਹੋਵਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਤੁਹਾਡਾ ਦਿਨ ਵਧੀਆ ਰਹੇ। ਧੰਨਵਾਦ।

0: diyorsunuz?
1: Hangi radio? ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au सोना चाहिदा
2: भरोसा चाहिदा
1: क्वालिटी ते बायबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ
4: ਕਹਿ ਰਹੇ ਹੋ
3: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
4: ਕਹਿ ਰਹੇ ਹੋ
5: ਗਿੱਪੀ ਗਰੇਵਾਲ ਬਿੰਨੂ ਟਿੰਨੋ ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

डांस नहीं करना, वो जाके अपनी बेस्ट राय।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
3: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

0: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हॉर्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: बलजीत ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
3: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ

0: ਸਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0406-660-960 Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Cory Nal. Radio Hanji de hawale nal pao. 3 saal di free service. Chadston Ford, ready, set, Ford.
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ

करती है ना मेरे से, बस लंबे तो सब है।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ
2: ਗਿੱਪੀ ਗਰੇਵਾਲ ਬਿੰਨੂ ਟਿੰਨੋ ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332852 ਤੇ

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
4: ਹਾਂਜੀ ਹਾਂਜੀ,

0: ਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji Reha wale nal pao. 3 saal di free service. Chadston Ford. Ready, set, go! Ford.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਕਰ ਰਹੇ ਹੋਵੋਗੇ ਉਸ ਰੱਬ ਦਾ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ ਦੇ ਉੱਤੇ ਇਸ ਖੁਸ਼ੀ ਨੂੰ ਸਜਾ ਕੇ ਰੱਖਿਓ, ਹੱਸਦੇ ਮੁਸਕਰਾਉਂਦੇ। ਆਓ ਅੱਜ ਦੇ ਸਫ਼ਰ ਦੇ ਉੱਤੇ ਅੱਗੇ ਵੱਧਦੇ ਹਾਂ। ਸਵੇਰੇ ਸਵੇਰੇ ਦੇ ਸਮੇਂ ਜਿੰਨੇ ਮੁਸਕਰਾ ਕੇ ਨਹੀਂ ਵੇਖਿਆ ਉਹਦਾ ਫਿਰ ਬਾਕੀ ਦਿਨ ਕਿੱਦਾਂ ਦਾ ਹੋਊਗਾ, ਇਹ ਵੀਕਐਂਡ ਕਿੱਦਾਂ ਦਾ ਹੋਊਗਾ, ਉਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਚਿਹਰਿਆਂ 'ਤੇ ਇਸੇ ਤਰ੍ਹਾਂ ਦੇ ਨਾਲ ਇਹ ਮੁਸਕਰਾਹਟ ਬਣੀ ਰਹੇ ਅਤੇ ਆਪੇ ਤੁਹਾਡੇ ਸਾਰੇ ਕੰਮ ਸਿੱਧੇ ਪੈਂਦੇ ਆ। ਦਿਨ ਦੀ ਪਹਿਲੀ ਸ਼ਰਤ ਇਹ ਪੂਰੀ ਕਰ ਲਿਆ ਕਰੀਏ ਅਤੇ ਫਿਰ ਬਾਕੀ ਸਾਨੂੰ ਹੋਰ ਕੁਛ ਮੰਗਣ ਦੀ ਲੋੜ ਨਹੀਂ ਪੈਂਦੀ। ਸਾਡਾ ਕੰਮ ਹੈ ਭਾਂਡੇ ਮਾਂਜ ਕੇ ਰੱਖਣਾ, ਮਾਲਕ ਦਾ ਕੰਮ ਹੈ ਰਿਜ਼ਕ ਦੇਣਾ। ਸੋ ਇਸ ਕਰਕੇ ਸਭ ਤੋਂ ਪਹਿਲਾ ਭਾਂਡਾ ਜਿਹੜਾ ਉਹ ਆਪਾਂ ਆਪਣੇ ਆਪ ਨੂੰ ਮਾਨਣਾ। ਆਓ ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਨੂੰ ਇੱਕ ਪਾਸੇ ਰੱਖ ਕੇ ਨਵੇਂ ਸਿਰਿਓਂ ਇੱਕ ਸੋਹਣੀ ਸ਼ੁਰੂਆਤ ਕਰਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਗੁਰੂ ਬੜੇ ਗੁਸੈਲੇ ਸੁਭਾਅ ਦਾ ਸੀ, ਥੋੜ੍ਹੀ ਕਿਤਿਆਂ ਉਹਦੇ ਤੱਕ ਕੋਈ ਪਹੁੰਚ ਨਾ ਕਰਦਾ, ਸਾਰੇ ਡਰਦੇ। ਉਹਦਾ ਸਮਝਾਉਣ ਦਾ ਵਰਜਨ ਦਾ ਇੱਕ ਨਵੇਕਲਾ ਤਰੀਕਾ ਸੀ। ਉਹ ਇਸ ਗੱਲੋਂ ਨਹੀਂ ਸੀ ਝੱਕਦਾ ਕਿ ਕਿਸੇ ਦੇ ਵੱਖੀ 'ਚ ਵੱਜਦੀ ਆ, ਕਿਸੇ ਦੇ ਸਿਰ 'ਚ, ਕਿਸੇ ਦੀ ਲੱਤ 'ਤੇ। ਜਿਹਨੂੰ ਕੋਈ ਚੀਜ਼ ਨਹੀਂ ਚੰਗੀ ਲੱਗੀ ਤਾਂ ਜਿੱਥੇ ਜੀ ਕੀਤਾ ਧਾਰ ਮਾਰਨੀ, ਕਿਉਂਕਿ ਸ਼ਾਇਦ ਅਸੀਂ ਆਪਣੇ ਆਪ ਤੋਂ ਲੁਕਾ ਸਕਦੇ ਹਾਂ ਜਾਂ ਕੋਸ਼ਿਸ਼ ਕਰ ਸਕਦੇ ਹਾਂ। ਦੂਸਰਿਆਂ ਨੂੰ ਦੱਸਣ ਵੇਲੇ ਆਪਾਂ ਕੁਛ ਬਨਾਵਟੀ ਬਣਾ ਕੇ ਦੱਸ ਸਕਦੇ ਹਾਂ, ਪਰ ਕੋਈ ਤਾਂ ਹੋਊਗਾ ਜਿਹਨੂੰ ਤੁਹਾਡੇ ਅੰਦਰ ਦਾ ਪਤਾ। ਅਤੇ ਮੈਨੂੰ ਲੱਗਦਾ ਜੇ ਆਪਣੇ ਅੰਦਰ ਦਾ ਪਤਾ ਕਿਸੇ ਸਾਹਮਣੇ ਵਾਲੇ ਨੂੰ ਲੱਗ ਜੇ ਤਾਂ ਫਿਰ ਸ਼ਾਇਦ ਸਾਡੇ ਸਾਰਿਆਂ ਦੇ ਅੱਗੋਂ ਵਘਾਟੀਆਂ ਪੈਂਦੀਆਂ ਹੋਣ, ਕਿਉਂਕਿ ਜਦੋਂ ਆਪਾਂ ਕਿਸੇ ਦੇ ਸਾਹਮਣੇ ਜਾਂਦੇ ਹਾਂ ਆਪਣੇ ਆਪ ਨੂੰ ਬੜਾ ਵਧੀਆ ਆਪਾਂ ਦਾਨਿਸ਼ਵੀਰ ਬਣਾ ਕੇ ਅੱਗੋਂ ਪ੍ਰਜੈਂਟ ਕਰਦੇ ਹਾਂ। ਪਰ ਇਹ ਗੁਰੂ ਕੁਛ ਵੱਖਰਾ ਸੀ, ਇਹ ਫਕੀਰ ਕੁਛ ਵੱਖਰਾ ਸੀ। ਕੋਈ ਕਿਸੇ ਕਿਸਮ ਦੀ ਕੋਈ ਦੁੱਖ ਤਕਲੀਫ ਲੈ ਕੇ ਜਾਂਦਾ ਅਤੇ ਆਪਣੇ ਨਵੇਕਲੇ ਢੰਗ ਦੇ ਨਾਲ ਉਹਦਾ ਇਲਾਜ ਕਰਦਾ, ਭਾਵੇਂ ਕੋਈ ਕਿੱਡਾ ਵੀ ਪਹੁੰਚਿਆ ਹੋਵੇ। ਜਦੋਂ ਕੋਈ ਇੱਦਾਂ ਦੇ ਸੁਭਾਅ ਰੱਖਦਾ ਤਾਂ ਫਿਰ ਉਹਦੇ ਕੋਲ ਜਾਣ ਤੋਂ ਲੋਕ ਕੰਨੀ ਕਤਰਾਉਂਦੇ ਨੇ। ਪਰ ਜਦੋਂ ਤੁਹਾਨੂੰ ਤੁਹਾਡੇ ਦੁੱਖ ਦਾ ਕੋਈ ਇਲਾਜ ਨਾ ਲੱਭੇ ਤਾਂ ਫਿਰ ਆਪਾਂ ਔਖੇ ਤੋਂ ਔਖਾ ਰਾਹ ਵੀ ਆਪਾਂ ਅਖਤਿਆਰ ਕਰ ਲੈਂਦੇ। ਆਪਾਂ ਕੁਝ ਵੀ ਕਰਨ ਦੇ ਲਈ ਤਿਆਰ ਹੋ ਜਾਂਦੇ, ਸਾਨੂੰ ਸਿਰਫ ਸਾਡੀਆਂ ਸਮੱਸਿਆਵਾਂ ਦਾ ਹੱਲ ਚਾਹੀਦਾ ਹੁੰਦਾ। ਇਸੇ ਤਰ੍ਹਾਂ ਦਾ ਇੱਕ ਨੌਜਵਾਨ ਜਿਹਨੂੰ ਕਾਫੀ ਜਾਣਿਆਂ ਨੇ ਵਰਜਿਆ ਕਿ ਤੇਰਾ ਉੱਥੇ ਜਾ ਕੇ ਹੱਲ ਨਹੀਂ ਹੋਣਾ, ਤੂੰ ਚੱਲਿਆ ਤਾਂ ਹੈਗਾ ਆਪਣੀਆਂ ਦੁੱਖ ਤਕਲੀਫਾਂ ਲੈ ਕੇ, ਪਰ ਉਹ ਫਕੀਰ ਇੱਦਾਂ ਕਰਦਾ ਏ, ਉਹਨੇ ਪਤਾ ਨਹੀਂ ਅੱਗੋਂ ਤੈਨੂੰ ਕੀ ਸੁਣਾ ਕੇ ਘੱਲ ਦੇਣਾ, ਪਰ ਫਿਰ ਵੀ ਨੌਜਵਾਨ ਪਹੁੰਚ ਗਿਆ, ਜਾ ਕੇ ਆਪਣੇ ਦੁੱਖ ਸਾਂਝੇ ਕੀਤੇ। ਫਕੀਰ ਨੇ ਬੜੇ ਪਿਆਰ ਦੇ ਨਾਲ ਉਹ ਸਾਰੀਆਂ ਨੌਜਵਾਨ ਦੀਆਂ ਮੁਸ਼ਕਲਾਂ ਸੁਣੀਆਂ ਤੇ ਕਹਿਣ ਲੱਗਾ ਮੇਰਾ ਰੋਟੀ ਪਾਣੀ ਖਾਣ ਦਾ ਟਾਈਮ ਹੋ ਗਿਆ, ਹੋ ਸਕਦਾ ਤੈਨੂੰ ਵੀ ਭੁੱਖ ਲੱਗੀ ਹੋਵੇ, ਚਲਾ ਆਓ ਨਦੀ ਵਾਲੇ ਪਾਸੇ ਨੂੰ ਚਲੀਏ, ਉੱਥੇ ਸਾਡੇ ਖਾਣ ਪੀਣ ਦਾ ਕੋਈ ਇੰਤਜ਼ਾਮ ਹੋ ਸਕਦਾ। ਨੌਜਵਾਨ ਵੀ ਨਾਲ ਤੁਰ ਪਿਆ, ਨਾਲ ਜਾਂਦਾ ਜਾਂਦਾ ਆਪਣੇ ਦੁੱਖ ਤਕਲੀਫ ਉਸ ਫਕੀਰ ਨੂੰ ਦੱਸ ਰਿਹਾ। ਪਤਾ ਨਹੀਂ ਅਚਾਨਕ ਫਕੀਰ ਦੇ ਦਿਮਾਗ ਦੇ ਵਿੱਚ ਕੀ ਆਇਆ, ਕੰਡੇ 'ਤੇ ਤੁਰੇ ਜਾਂਦੇ ਨੇ ਉਹਨੂੰ
ਨਦੀ 'ਚ ਧੱਕਾ ਦੇ ਦਿੱਤਾ। ਨੌਜਵਾਨ ਗੋਤੇ ਖਾਣ ਲੱਗ ਪਿਆ, ਬੁਰੇ ਹਾਲ। ਫਕੀਰ ਕੰਢੇ 'ਤੇ ਖਲੋਤਾ ਹੱਸੀ ਜਾਵੇ। ਆਪਣੀ ਜਾਨ ਬਚਾਉਣ ਦੇ ਲਈ ਜਿੰਨਾ ਕੁ ਵੀ ਕੁਛ ਕਰ ਸਕਦਾ ਸੀ ਉਹ ਕੀਤਾ। ਜਦੋਂ ਜਾਨ

ਨੌਜਵਾਨ ਬੋਲਿਆ, ਨਹੀਂ ਮੈਨੂੰ ਤੈਰਨਾ ਨਹੀਂ ਆਉਂਦਾ ਅਤੇ ਤੁਹਾਨੂੰ ਪੁੱਛ ਲੈਣਾ ਚਾਹੀਦਾ ਸੀ। ਮੈਂ ਮਰਦਾ ਮਰਦਾ ਬਚਿਆ ਵਾਂ, ਮੈਨੂੰ ਤਾਂ ਲੱਗਿਆ ਸੀ ਮੈਂ ਮਾਰੀ ਚੱਲਿਆ। ਮਨ ਹੀ ਮਨ ਸੋਚਦਾ ਕਿ ਜੋ ਇਹਦੇ ਬਾਰੇ ਮੈਂ ਸੋਚਿਆ ਸੱਚ ਹੀ ਸੁਣਿਆ, ਇਹ ਪਾਗਲ ਆ, ਇਹਦਾ ਦਿਮਾਗ ਖਰਾਬ ਹੈ, ਗਲਤੀ ਕੀਤੀ, ਮੈਂ ਇੱਥੇ ਇਹਦੇ ਕੋਲ ਆ ਗਿਆ, ਮੈਨੂੰ ਇੱਥੋਂ ਵਾਪਸ ਚਲੇ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ਕਿ ਕੁਛ ਹੋਰ ਸੋਚ ਪਾਉਂਦਾ, ਫਕੀਰ ਨੇ ਫੜ ਕੇ ਬਾਹੋਂ ਉਠਾ ਲਿਆ ਅਤੇ ਕਹਿਣ ਲੱਗਾ, ਚੱਲ ਆਪਾਂ ਤਾਂ ਢਿੱਡ ਭਰਨ ਚੱਲੇ ਹਾਂ, ਪਰ ਤੈਨੂੰ ਮੈਨੂੰ ਦੱਸ ਦੇਣਾ ਚਾਹੀਦਾ ਸੀ ਕਿ ਤੈਨੂੰ ਤੈਰਨਾ ਨਹੀਂ ਆਉਂਦਾ। ਇੱਦਾਂ ਦੀਆਂ ਦੋ ਚਾਰ ਗੱਲਾਂ ਕੀਤੀਆਂ, ਫਿਰ ਦੁਬਾਰਾ ਪਾਣੀ 'ਚ ਧੱਕਾ ਦੇ ਦਿੱਤਾ। ਇਸ ਵਾਰੀ ਦਿੱਤਾ ਧੱਕੇ ਦਾ ਥੋੜ੍ਹਾ ਫਰਕ ਸੀ। ਇਸ ਵਾਰੀ ਨੌਜਵਾਨ ਨੇ ਕੋਸ਼ਿਸ਼ ਵਧੇਰੇ ਕੀਤੀ ਕਿਉਂਕਿ ਉਹਨੂੰ ਪਤਾ ਸੀ ਇੰਨਾ ਕੁ ਦੁੱਖ ਹੁੰਦਾ। ਸਾਹ ਜਦੋਂ ਬੰਦ ਹੋਣ ਲੱਗਦੇ ਨੇ ਤੇ ਇਦਾਂ ਦੀ ਔਖਿਆਈ ਹੁੰਦੀ ਹੈ। ਫਕੀਰ ਕੰਢੇ ਤੇ ਖਲੋਤਾ ਫੇਰ ਹੱਸੀ ਜਾਵੇ, ਜਦੋਂ ਮਰਨ ਲੱਗਾ ਤਾਂ ਫੇਰ ਫੜ ਕੇ ਬਾਹਰ ਕੱਢ ਲਿਆ। ਕਹਿਣ ਲੱਗਾ, ਪਹਿਲਾਂ ਮੈਂ ਤੈਨੂੰ ਇਸ ਕਰਕੇ ਸੁੱਟਿਆ ਸੀ ਕਿ ਮੈਨੂੰ ਪਤਾ ਲੱਗ ਜੇ ਤੈਨੂੰ ਤੈਰਨਾ ਆਉਂਦਾ ਕਿ ਨਹੀਂ ਤੈਰਨਾ ਆਉਂਦਾ, ਅਤੇ ਦੂਸਰੀ ਵਾਰੀ ਤੈਨੂੰ ਮੈਂ ਇਸ ਕਰਕੇ ਸੁੱਟਿਆ ਕਿ ਪਹਿਲੀ ਵਾਰੀ ਸੁੱਟਣ ਤੋਂ ਤੂੰ ਹੁਣ ਦੂਸਰੀ ਵਾਰੀ ਸਿੱਖਿਆ ਕੀ ਹੈ, ਕੋਈ ਮਾੜੇ ਮੋਟੇ ਹੱਥ ਪੈਰ ਮਾਰਨੇ ਸਿੱਖ ਗਿਆ। ਤੈਨੂੰ ਹਾਸੇ ਦੀ ਗੱਲ ਦੱਸਾਂ, ਮੈਂ ਵੀ ਇੱਦਾਂ ਹੀ ਤੈਰਨਾ ਸਿੱਖਿਆ ਹੈ। ਇੱਕ ਵਾਰੀ ਮੈਂ ਖੇਡਦਾ ਖੇਡਦਾ ਨਿੱਕਾ ਹੁੰਦਾ ਨਦੀ ਦੇ ਵਿੱਚ ਡਿੱਗ ਪਿਆ, ਮੈਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਲਾਗੇ ਬੰਨੇ, ਤੇਰੇ ਲਾਗੇ ਤਾਂ ਮੈਂ ਸੀ ਹੀ ਨਾ। ਉਸ ਦਿਨ ਮੈਂ ਤੈਰਨਾ ਸਿੱਖ ਗਿਆ ਸੀ, ਹੱਥ ਪੈਰ ਮਾਰਦੇ ਮਾਰਦੇ ਕਿਤੇ ਨਾ ਕਿਤੇ ਹੱਥ ਪੈ ਗਿਆ, ਪਰ ਉਸ ਦਿਨ ਤੋਂ ਮੇਰਾ ਝਾਕਾ ਖੁੱਲ੍ਹ ਗਿਆ। ਫਿਰ ਮੈਂ ਕਦੀ ਕਿਸੇ ਪਾਣੀ ਦੇ ਵਿੱਚ ਨਹੀਂ ਡੁੱਬਾ, ਵੇਖੀ ਤੂੰ ਵੀ ਨਹੀਂ ਡੁੱਬਣਾ। ਜਿੱਦਣ ਤੇਰੇ ਲਾਗੇ ਨਾ ਨਾ ਕੋਈ ਹੋਇਆ ਉਸ ਦਿਨ ਤੂੰ ਵੀ ਨਹੀਂ ਡੁੱਬਣਾ, ਅਤੇ ਉਹ ਫਿਰ ਸੋਚਦਾ ਗਲਤੀ ਕਰ ਲਈ ਹੋਵੇ ਨਾ, ਤਾਂ ਹੁਣ ਮੈਨੂੰ ਕੰਢੇ ਵਾਲੇ ਪਾਸੇ ਨਹੀਂ ਚੱਲਣਾ ਚਾਹੀਦਾ, ਇਹ ਬੇਵਕੂਫ ਬੰਦਾ ਫਿਰ ਦੁਬਾਰਾ ਪਤਾ ਨਹੀਂ ਕਦੋਂ ਮੈਨੂੰ ਪਾਣੀ 'ਚ ਧੱਕਾ ਮਾਰ ਦੇਵੇ। ਹੁਣ ਉਹ ਕੰਢੇ ਤੋਂ 4 ਫੁੱਟ ਹਟਵਾਂ ਚੱਲਣਾ ਸ਼ੁਰੂ ਹੋ ਗਿਆ। ਫਕੀਰ ਮਨ ਹੀ ਮਨ ਹੱਸਦਾ ਹੱਸਦਾ ਕਿ ਮੇਰੇ ਕੋਲੋਂ ਡਰਨਾ ਸ਼ੁਰੂ ਹੋ ਗਿਆ। ਖੈਰ ਉਸ ਨੌਜਵਾਨ ਨੂੰ ਖਵਾਇਆ ਪਿਆ, ਉਸੇ ਦੇ ਦਰਮਿਆਨ ਨੌਜਵਾਨ ਜਿਹੜਾ ਆਪਣੇ ਦੁੱਖੜੇ ਪਹਿਲਾਂ ਤੱਕ ਸੁਣਾ ਰਿਹਾ ਸੀ, ਹੁਣ ਉਹਦੇ ਮਨ ਦੇ ਵਿੱਚ ਜਾਨ ਬਚਾਉਣ ਦੇ ਲਾਲੇ ਪਏ ਨੇ, ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਮੈਂ ਬਚ ਕੇ ਨਿਕਲਾਂ, ਹੋਵੇ ਨਾ ਤਾਂ ਮੈਂ ਛੇਤੀ ਤੋਂ ਛੇਤੀ ਇਸ ਬੰਦੇ ਦਾ ਸਾਥ ਛੱਡਾਂ। ਪਤਾ ਨਹੀਂ ਕਿਉਂ ਇਹ ਮੈਨੂੰ ਮਾਰਨ 'ਤੇ ਤੁਲਿਆ। ਖਾਣਾ ਦਾਣਾ ਖਾਧਾ ਤਾਂ ਵਾਪਸ ਫਿਰ ਆਪਣੀ ਕੁਟੀਆ ਵੱਲ ਨੂੰ ਜਾਣ ਦੇ ਲਈ ਇਸ਼ਾਰਾ ਕੀਤਾ। ਰਸਤੇ 'ਚ ਫਕੀਰ ਕਹਿਣ ਲੱਗਾ, ਹਾਂ ਸੱਚ ਤੂੰ ਆਪਣੀਆਂ ਕੋਈ ਦੁੱਖ ਤਕਲੀਫਾਂ ਦੱਸ ਰਿਹਾ ਸੀ, ਕੀ ਚੱਲ ਰਿਹਾ ਸੀ ਤੇਰੇ ਪਰਿਵਾਰ ਦੇ ਵਿੱਚ? ਨੌਜਵਾਨ ਨੂੰ ਜਿੱਦਾਂ ਉਹ ਭੁੱਲ ਹੀ ਚੁੱਕਾ ਸੀ, ਉਹਨੂੰ ਸਿਰਫ ਜਾਨ ਬਚਾਉਣ ਦੇ ਲਾਲੇ ਪਏ ਸੀ, ਫਿਰ ਦੁਬਾਰਾ ਤੋਂ ਯਾਦ ਆਇਆ, ਹਾਂ ਸੱਚ ਮੈਂ ਤਾਂ ਇਸ ਕੰਮ ਆਇਆ ਸੀ। ਦੁਬਾਰਾ ਤੋਂ ਆਪਣੀ ਰਾਮ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਉਸ ਵੇਲੇ ਜਦੋਂ ਉਹ ਬਿਲਕੁਲ ਕਹਾਣੀ ਦੇ ਵਿੱਚ ਫਿਰ ਦੁਬਾਰਾ ਖੁੱਭ ਗਿਆ, ਫਕੀਰ ਨੇ ਦੁਬਾਰਾ ਧੱਕਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਾਰੀ ਨੌਜਵਾਨ ਥੋੜ੍ਹਾ ਜਿਹਾ ਸਤਰਕ ਸੀ, ਉਹਨੂੰ ਪਤਾ ਸੀ ਕਿ ਫਿਰ ਕਿਸੇ ਵੇਲੇ ਵੀ ਮੈਨੂੰ ਧੱਕਾ ਦੇ ਸਕਦਾ, ਇਹ ਮੂਰਖ ਬੰਦਾ ਮੈਨੂੰ ਕਿਸੇ ਵੇਲੇ ਵੀ ਡੁਬੋ ਸਕਦਾ। ਇਹ ਦਿਮਾਗੋਂ ਹਿੱਲਿਆ, ਸ਼ਾਇਦ ਇਹਨੂੰ ਆਨੰਦ ਆਉਂਦਾ ਮੈਨੂੰ ਤੜਫਦੇ ਨੂੰ ਵੇਖ ਕੇ, ਡੁੱਬਦੇ ਨੂੰ ਵੇਖ ਕੇ।

ਨੌਜਵਾਨ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾ ਲਿਆ, ਪਰ ਉਹਦੇ ਇਸ ਬਚਾਉਣ ਦੇ ਐਨ ਬਾਅਦ ਫਕੀਰ ਨੇ ਆਪ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ। ਪਾਣੀ 'ਚ ਛਾਲ ਮਾਰੀ ਤਾਂ ਪਾਣੀ ਇੰਨਾ ਨਹੀਂ ਸੀ ਕਿ ਉਹ ਡੁੱਬ ਜਾਂਦਾ। ਪਾਣੀ ਦੇ ਵਿੱਚ ਖੜਾ ਸਿਰ ਉਹਦਾ ਫੁੱਟਕ ਤਾਂ ਆ ਪਾਣੀ ਤੋਂ, ਇੰਨਾ ਨਹੀਂ ਕਿ ਉਹਦਾ ਸਾਹ ਗੁੰਮ ਜੇ। ਆਰਾਮ ਦੇ ਨਾਲ ਡੁਬਕੀ ਲਗਾਈ ਤੇ ਬਾਹਰ ਆ ਗਿਆ। ਹੁਣ ਦੱਸ ਤੇਰੇ ਪਾਣੀ 'ਚ ਜਾਣ 'ਚ ਤੇ ਮੇਰੇ ਪਾਣੀ ਦੇ ਜਾਣ 'ਚ ਕੀ ਫਰਕ ਸੀ? ਤੈਨੂੰ ਪਤਾ ਨਹੀਂ ਸੀ ਇੱਥੇ ਪਾਣੀ ਕਿੰਨਾ ਕੱਢੂੰਗਾ। ਮੈਂ ਜਦੋਂ ਤੈਨੂੰ ਧੱਕਾ ਮਾਰਿਆ ਤੇ ਮੈਂ ਇੱਥੇ ਇਸ ਇਲਾਕੇ ਦੇ ਵਿੱਚ ਰਹਿੰਦਾ, ਮੈਨੂੰ ਪਤਾ ਆ ਕਿ ਇਸ ਨਦੀ ਦੇ ਵਿੱਚ ਕਿੰਨਾ ਕੁ ਪਾਣੀ ਡੂੰਘਾ, ਕਿਹੜੇ ਥਾਂ ਦੇ ਉੱਤੇ ਆ। ਇਸ ਪਾਣੀ ਦੇ ਵਿੱਚ ਤੂੰ ਕਦੀ ਵੀ ਨਹੀਂ ਸੀ ਡੁੱਬ ਸਕਦਾ। ਤੇਰਾ ਕੱਦ ਮੇਰੇ ਨਾਲੋਂ ਵੀ ਚੱਪਾ ਉੱਚਾ। ਜੇ ਤੂੰ ਹੌਸਲਾ ਕਰਕੇ ਕਿਤੇ ਥੱਲੇ ਪੈਰ ਲਾਏ ਹੁੰਦੇ ਤੇ ਲੋੜ ਨਹੀਂ ਸੀ ਮੈਂ ਤੈਨੂੰ ਕੱਢਦਾ। ਮੈਂ ਦੋਵੇਂ ਵਾਰੀ ਬੜਾ ਇੰਤਜ਼ਾਰ ਕੀਤਾ। ਤੂੰ ਹਿੰਮਤ ਕਰ, ਤੂੰ ਆਪਣੇ ਪੈਰ ਤੇ ਸਿੱਧੇ ਕਰ। ਪਰ ਤੇਰੇ ਦਿਮਾਗ ਦੇ ਵਿੱਚ ਇੱਕ ਗੱਲ ਬੈਠੀ ਸੀ ਕਿ ਮੈਂ ਡੁੱਬ ਜਾਣਾ, ਮੈਨੂੰ ਤੈਰਨਾ ਨਹੀਂ ਆਉਂਦਾ। ਇਸੇ ਵਜ੍ਹਾ ਕਰਕੇ ਤੂੰ ਗੋਤੇ ਖਾਧੇ, ਇੱਕ ਵਾਰੀ ਨਹੀਂ, ਦੂਸਰੀ ਵਾਰੀ ਨਹੀਂ, ਤੀਸਰੀ ਵਾਰੀ ਵੀ ਖਾਣੇ ਸੀ, ਕਿਉਂਕਿ ਤੈਨੂੰ ਪਤਾ ਹੀ ਨਹੀਂ ਇੱਥੇ ਪਾਣੀ ਕਿੰਨਾ ਕੱਢੂੰਗਾ। ਤੈਨੂੰ ਪਤਾ ਹੀ ਨਹੀਂ ਕਿ ਤੂੰ ਇਹਦੇ ਵਿੱਚ ਕਦੇ ਵੀ ਨਹੀਂ ਡੁੱਬ ਸਕਦਾ। ਤੈਨੂੰ ਪਤਾ ਹੀ ਨਹੀਂ ਕਿ ਤੇਰੇ ਪੈਰ ਥੱਲੇ ਲੱਗ ਜਾਣੇ ਸੀ। ਇਸੇ ਕਰਕੇ ਮੈਂ ਨਹੀਂ ਡੁੱਬਾ। ਪਰ ਖੈਰ, ਤੇਰੀ ਇਕੱਲੇ ਦੀ ਇਹ ਸਮੱਸਿਆ ਨਹੀਂ। ਇੱਥੇ ਗੱਲ ਇਹ ਨਹੀਂ ਕਿ ਤੈਨੂੰ ਤੈਰਨਾ ਆਉਂਦਾ ਜਾਂ ਤੈਨੂੰ ਨਹੀਂ ਆਉਂਦਾ, ਗੱਲ ਇਹ ਆ ਕਿ ਤੇਰੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ। ਤੇ ਉਹ ਵੀ ਤੇਰੇ ਇਕੱਲੇ ਦੀ ਸਮੱਸਿਆ ਨਹੀਂ। ਦੁਨੀਆਂ ਦਾ ਹਰ ਇੱਕ ਇਨਸਾਨ ਇੱਦਾਂ ਦੀ ਸਮੱਸਿਆ ਦੇ ਨਾਲ ਕਦੀ ਨਾ ਕਦੀ ਜੂਝਦਾ, ਤੇ ਬਹੁਤੇ ਪੱਕਾ ਉਹਦੇ ਮਨ ਦੇ ਵਿੱਚ ਆਪਣੇ ਘਰ ਕਰਾ ਲੈਂਦੇ ਆ। ਹਰ ਕੋਈ ਆਪਣੇ ਮਨ ਦੇ ਵਿੱਚ ਕਹਾਣੀਆਂ ਬਣਾ ਕੇ ਚੱਲਦਾ। ਕੁਛ ਆਪਣੇ ਮਨ ਦੇ ਵਿੱਚ ਸੱਚ ਘੜ ਕੇ ਚੱਲਦਾ ਜੋ ਕਿ ਸੱਚ ਹੁੰਦੇ ਨਹੀਂ। ਜਿੱਦਾਂ ਕਿ ਤੇਰਾ ਸੱਚ, ਤੇਰੇ ਮਨ ਦੇ ਵਿੱਚ ਇਹ ਕਹਾਣੀ ਚੱਲਦੀ ਹੈ ਕਿ ਪਾਣੀ ਡੂੰਘਾ। ਤੇਰੇ ਮਨ ਦੇ ਵਿੱਚ ਇਹ ਕਹਾਣੀ ਚੱਲੀ ਕਿ ਮੈਨੂੰ ਤੈਰਨਾ ਨਹੀਂ ਆਉਂਦਾ। ਤੇਰੇ ਮਨ 'ਚ ਇਹ ਕਹਾਣੀ ਚੱਲੀ ਕਿ ਮੈਂ ਮਰ ਜਾਣਾ। ਤੂੰ ਹਿੰਮਤ ਹੀ ਨਹੀਂ ਕੀਤੀ ਆਪਣੀਆਂ ਲੱਤਾਂ ਸਿੱਧੀਆਂ ਕਰਨ ਦੀ। ਸੱਚ ਤਾਂ ਇਹ ਸੀ ਕਿ ਇਸ ਪਾਣੀ ਦੇ ਵਿੱਚ ਤੂੰ ਡੁੱਬ ਹੀ ਨਹੀਂ ਸਕਦਾ। ਜੇ ਮੈਂ ਨਹੀਂ ਡੁੱਬਿਆ ਤੇ ਤੂੰ ਕਿੱਦਾਂ ਡੁੱਬ ਜਾਣਾ? ਇਹ ਕੋਈ ਜ਼ਰੂਰੀ ਨਹੀਂ ਸੀ ਕਿ ਤੈਨੂੰ ਤੈਰਨਾ ਆਉਂਦਾ ਹੁੰਦਾ। ਜ਼ਰੂਰੀ ਇਹ ਸੀ ਕਿ ਤੇਰੇ ਦਿਮਾਗ ਦੇ ਵਿੱਚ ਉਹ ਕਹਾਣੀ ਨਾ ਚੱਲ ਰਹੀ ਹੁੰਦੀ ਜਿਹੜੀ ਤੈਨੂੰ ਵਾਰ ਵਾਰ ਕਹਿੰਦੀ ਸੀ ਕਿ ਤੂੰ ਡੁੱਬ ਜਾਣਾ। ਅੱਜ ਜਿੰਨੇ ਵੀ ਤੂੰ ਦੁੱਖ ਤਕਲੀਫਾਂ ਆਪਣੀਆਂ ਦੱਸ ਰਿਹਾ ਨਾ, ਜੋ ਵੀ ਤੂੰ ਹੁਣ ਤੱਕ ਬਿੜਬੁੜ ਕੀਤੀ ਹੈ, ਉਹ ਸਾਰਾ ਕੁਛ ਇਸੇ ਕਰਕੇ ਆ। ਤੂੰ ਲਾਈ ਲੱਗ ਗਏ। ਤੈਨੂੰ ਕੋਈ ਕਹਿੰਦਾ ਆ ਕਿ ਤੇਰੇ ਦੁੱਖ ਬੜੇ ਵੱਡੇ ਨੇ, ਤੇਰੇ ਦੁੱਖਾਂ ਦਾ ਕੋਈ ਹੱਲ ਨਹੀਂ, ਇਹਨਾਂ ਦੁੱਖਾਂ ਕਰਕੇ ਤੇਰੀ ਜ਼ਿੰਦਗੀ ਖਰਾਬ ਹੋ ਗਈ, ਇਹਨਾਂ ਦੁੱਖਾਂ ਕਰਕੇ ਤੂੰ ਉੱਜੜ ਜਾਣਾ, ਤੇ ਤੂੰ ਮੰਨ ਕੇ ਬਹਿ ਗਿਆ। ਤੂੰ ਕਦੀ ਲੱਤਾਂ ਸਿੱਧੀਆਂ ਕਰਕੇ ਵੇਖੀਆਂ ਨਹੀਂ। ਤੈਨੂੰ ਪਤਾ ਹੀ ਨਹੀਂ ਹੈ ਦੁਨੀਆਂ ਦੇ ਉੱਤੇ ਦੁੱਖ ਹੋਰ ਕਿਹੜੇ ਕਿਹੜੇ ਨੇ, ਕਿਹਨੂੰ ਕਿਹਨੂੰ ਨੇ। ਤੈਨੂੰ ਲੱਗਦਾ ਹੈ ਕਿ ਤੂੰ ਦੁਨੀਆਂ ਦੇ ਉੱਤੇ ਇਕੱਲਾ ਹੀ ਦੁਖੀ ਹੈ, ਅਤੇ ਤੇਰੇ ਦੁੱਖ ਸਭ ਤੋਂ ਵੱਡੇ ਨੇ, ਅਤੇ ਤੇਰਾ ਦੁੱਖ ਵੀ ਅਸਲ ਦੇ ਵਿੱਚ ਇਹ ਆ ਜੋ ਤੂੰ ਦੱਸ ਰਿਹਾ, ਉਹ ਤੇਰਾ ਦੁੱਖ ਨਹੀਂ ਹੈ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਡੁੱਬਣਾ ਤੇਰਾ ਦੁੱਖ ਨਹੀਂ ਸੀ। ਦੁੱਖ ਇਹ ਸੀ ਕਿ ਤੈਨੂੰ ਜਾਣਕਾਰੀ ਨਹੀਂ ਸੀ, ਅਤੇ ਜੇ ਜਾਣਕਾਰੀ ਨਹੀਂ ਸੀ ਤਾਂ ਤੂੰ ਹਿੰਮਤ ਵੀ ਨਹੀਂ ਕੀਤੀ ਜਾਣਨ ਦੀ ਕਿ ਪਾਣੀ ਇੱਥੇ ਕਿੰਨਾ ਕੱਢੂੰਗਾ। ਮੇਰੇ ਸਮਝਾਉਣ ਦਾ ਤਰੀਕਾ ਤੈਨੂੰ ਅਜੀਬ ਲੱਗ ਸਕਦਾ, ਪਰ ਤੇਰੀ ਸਮੱਸਿਆ ਸਿਰਫ ਇੰਨੀ ਕਿ ਤੇਰੇ ਨਾਲੋਂ ਵੱਡੇ ਦੁੱਖ ਤਾਂ ਇੱਥੇ ਤੇਰੇ ਆਸ ਪਾਸ ਉੱਡਦੇ ਫਿਰਦੇ ਜਾਨਵਰਾਂ ਦੇ ਨੇ,
ਤੁਰੇ ਫਿਰਦੇ ਜਾਨਵਰਾਂ ਦੇ ਨੇ, ਉੱਡਦੇ ਫਿਰਦੇ ਪੰਛੀਆਂ ਦੇ ਨੇ। ਤੇਰੇ ਤੋਂ ਵੱਡੇ ਦੁੱਖ ਤਾਂ ਆ ਨਦੀ ਦੇ ਕਿਨਾਰੇ ਰੁੱਖ ਦੇ ਨੇ, ਪਤਾ ਨਹੀਂ ਕਿਹੜੇ ਵੇਲੇ ਖੁਰਕੇ ਵਿੱਚ ਡਿੱਗ ਪੈਣਾ, ਫਿਰ ਵੀ ਹਰਿਆ। ਜਿੰਨਾ ਚਿਰ ਤੱਕ ਇੱਕ ਵੀ ਜਾੜੇ ਦੀ ਮਿੱਟੀ ਦੇ ਵਿੱਚ ਲੱਗੀ ਆ, ਫਿਰ ਵੀ ਇਹ ਪੰਛੀਆਂ ਨੂੰ ਰਹਿਣ ਬਸੇਰਾ ਦੇ ਰਿਹਾ, ਫਿਰ ਵੀ ਲੋਕਾਂ ਨੂੰ ਛਾਂ ਦੇ ਰਿਹਾ। ਤੇਰੇ ਵਾਂਗੂ ਦਿਲ ਛੱਡ ਕੇ ਤੇ ਨਹੀਂ ਬੈਠਾ, ਤੇਰੀ ਇਕੱਲੇ ਦੀ ਨਹੀਂ, ਸ਼ਾਇਦ ਦੁਨੀਆਂ ਦੇ ਬਹੁਤੇ ਲੋਕਾਂ ਦੀ ਇਹ ਸਮੱਸਿਆ। ਆਪਾਂ ਸਾਰੇ ਮਨ ਦੇ ਵਿੱਚ ਇੱਕ ਕਹਾਣੀ ਬਣਾ ਕੇ ਉਹਨੂੰ ਸੱਚ ਮੰਨ ਕੇ ਇਸੇ ਤਰ੍ਹਾਂ ਜ਼ਿੰਦਗੀ ਖਰਾਬ ਕਰਦੇ ਰਹੇ ਨੇ, ਸੱਚ ਜਾਣਨ ਦੀ ਕਦੀ ਕੋਸ਼ਿਸ਼ ਹੀ ਨਹੀਂ ਕਰਦੇ। ਮੈਂ ਵੀ ਜਾਣਦਾ ਹੁਣ ਤੇਰੇ ਮਨ 'ਚ ਇਹ ਚੱਲ ਰਿਹਾ ਹੋਊਗਾ ਕਿ ਮੈਂ ਲਾਈ ਲੱਗ ਨਹੀਂ, ਮੈਂ ਕਿਸੇ ਦੀ ਸੁਣੀ ਸੁਣਾਈ 'ਤੇ ਨਹੀਂ ਯਕੀਨ ਕਰਦਾ, ਅਤੇ ਉਹਦਾ ਵੀ ਜਵਾਬ ਤੈਨੂੰ ਦੇ ਦਿੰਦਾ। ਕਿਸੇ ਦੀ ਸੁਣੀ ਸੁਣਾਈ 'ਤੇ ਭਾਵੇਂ ਨਹੀਂ, ਪਰ ਆਪਣੇ ਮਨ ਦੀ ਸੁਣੀ ਸੁਣਾਈ 'ਤੇ ਜ਼ਰੂਰ ਯਕੀਨ ਕਰਦਾ। ਇਸ ਵੇਲੇ ਵੀ ਜੋ ਤੇਰਾ ਮਨ ਕਹਿ ਰਿਹਾ ਤੂੰ ਉਹਦੇ 'ਤੇ ਯਕੀਨ ਕਰ ਰਿਹਾ, ਜੋ ਮੈਂ ਬੋਲ ਰਿਹਾ ਉਹ ਤੈਨੂੰ ਝੂਠ ਲੱਗ ਰਿਹਾ, ਕਿਉਂਕਿ ਤੂੰ ਮਨ ਹੀ ਮਨ ਮੈਨੂੰ ਮੂਰਖ ਸਮਝ ਬੈਠਾ। ਤੂੰ ਆਪਣੇ ਮਨ ਦੇ ਵਿੱਚ ਇਹ ਗੱਲ ਪੱਕੀ ਕਰ ਚੁੱਕਾ ਹੈ ਕਿ ਇਹ ਮੂਰਖ ਬੰਦਾ। ਅਸਲ ਦੇ ਵਿੱਚ ਜਦੋਂ ਤੂੰ ਮੇਰੇ ਕੋਲ ਆਇਆ ਸੀ ਉਦੋਂ ਹੀ ਤੂੰ ਇਹ ਚੀਜ਼ ਮੰਨ ਕੇ ਆਇਆ ਸੀ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਤੈਨੂੰ ਦੱਸਿਆ ਸੀ ਇਹ ਬੰਦਾ ਮੂਰਖ ਹੈ, ਉਹਦੇ ਕੋਲ ਜਾਣਾ ਬਿਹਤਰ ਨਹੀਂ। ਤੂੰ ਮੇਰੇ ਕੋਲ ਆਪਣੇ ਦੁੱਖਾਂ ਦਾ ਹੱਲ ਨਹੀਂ ਲੈਣ ਆਇਆ, ਤੂੰ ਆਪਣੀ ਈਗੋ ਨੂੰ ਪੱਠੇ ਪਾਉਣਾ ਆ, ਤੂੰ ਆਪਣੀ ਦਲੇਰੀ ਸਾਬਤ ਕਰਨਾ ਆ ਕਿ ਬਾਕੀ ਉਹਨੇ ਦਲੇਰ ਨਹੀਂ ਸੀ, ਬਾਕੀਆਂ ਨੂੰ ਤੁਸੀਂ ਡਰਾ ਲਿਆ ਹੋਊਗਾ। ਮੈਂ ਡਰਨ ਵਾਲਾ ਨਹੀਂ, ਮੈਂ ਜ਼ਰੂਰ ਜਾਊਂਗਾ, ਤੂੰ ਇਸ ਕਰਕੇ ਮੇਰੇ ਕੋਲ ਆਇਆ, ਤੂੰ ਦੁੱਖਾਂ ਦਾ ਹੱਲ ਨਹੀਂ ਸੀ ਲੱਭਣ ਆਇਆ, ਕਿਉਂਕਿ ਦੁੱਖ ਤਾਂ ਤੈਨੂੰ ਹੈ ਹੀ ਨਹੀਂ। ਆਸ ਕਰਦੇ ਹਾਂ ਕਿ ਇਸ ਕਹਾਣੀ ਦੇ ਵਿੱਚੋਂ ਕਿਤੇ ਨਾ ਕਿਤੇ ਆਪਣਾ ਆਪ ਤੁਹਾਨੂੰ ਜ਼ਰੂਰ ਦਿਖਿਆ ਹੋਊਗਾ। ਜੇ ਤੁਸੀਂ ਵੀ ਕਿਸੇ ਤਰ੍ਹਾਂ ਦੀ ਕੋਈ ਆਪਣੇ ਮਨ ਦੀ ਸੁਣਦੇ ਹੋ, ਲੋਕਾਂ ਦੀ ਸੁਣਦੇ ਹੋ, ਕੋਈ ਕਹਾਣੀ ਬਿਨਾਂ ਸੱਚ ਜਾਣੇ ਆਪਣੇ ਮਨ ਦੇ ਵਿੱਚ ਤੈਅ ਕਰਕੇ ਤੁਰਦੇ ਹੋ ਤਾਂ ਤੁਹਾਡੇ ਦੁੱਖਾਂ ਦਾ ਉਹੀ ਕਾਰਨ ਹੈ। ਕਈ ਵਾਰੀ ਸਾਡੇ ਨਾਲ ਕੁਛ ਇੱਦਾਂ ਦਾ ਹੋਇਆ ਹੁੰਦਾ, ਉਸ ਚੀਜ਼ ਨੂੰ ਆਪਾਂ ਹਮੇਸ਼ਾ ਦੇ ਲਈ ਪੱਲੇ ਬੰਨ ਲੈਂਦੇ ਹਾਂ। ਖੈਰ ਹੋਏ ਬੀਤੇ ਤੋਂ ਸਾਨੂੰ ਸਿੱਖਣਾ ਚਾਹੀਦਾ, ਪਰ ਇਹ ਜ਼ਰੂਰੀ ਨਹੀਂ ਕਿ ਉਹ ਗੱਲਾਂ ਆਪਾਂ ਮਨ ਦੇ ਵਿੱਚ ਗੰਢ ਮਾਰ ਲਈਏ। ਜਿੱਦਾਂ ਕੋਈ ਕਿਸੇ ਦੇ ਨਾਲ ਵਰਤਿਆ ਜ਼ਰੂਰੀ ਨਹੀਂ ਕਿ ਤੁਹਾਡੇ ਨਾਲ ਵੀ ਉੱਦਾਂ ਵਰਤੂਗਾ, ਜਿੱਦਾਂ ਤੁਹਾਡੇ ਨਾਲ ਕੱਲ੍ਹ ਹੋਇਆ ਸੀ ਜ਼ਰੂਰੀ ਨਹੀਂ ਕਿ ਅੱਜ ਵੀ ਉੱਦਾਂ ਹੀ ਹੋਊਗਾ। ਹੋ ਸਕਦਾ ਅੱਜ ਜਿਹਦੇ ਨਾਲ ਤੁਹਾਡਾ ਵਾਹ ਵਾਸਤਾ ਪੈਣਾ ਉਹਦਾ ਅੱਜ ਮੂਡ ਠੀਕ ਹੋਵੇ, ਹੋ ਸਕਦਾ ਅੱਜ ਤੁਹਾਨੂੰ ਕੰਮ ਕਿਸੇ ਹੋਰ ਤਰੀਕੇ ਦਾ ਹੋਵੇ, ਹੋ ਸਕਦਾ ਪਹਿਲਾਂ ਵੀ ਮਨ ਦੇ ਵਿੱਚ ਬੈਠਾ ਹੋਵੇ, ਪਹਿਲਾਂ ਵੀ ਮਨ ਦੇ ਵਿੱਚ ਸੋਚ ਚੁੱਕਾ ਹੋਵੇ ਕਿ ਕੱਲ੍ਹ ਉਹਨੇ ਤੁਹਾਡੇ ਨਾਲ ਗਲਤ ਕੀਤਾ ਸੀ, ਅੱਜ ਮੈਂ ਉਹਦਾ ਸੁਧਾਰ ਕਰਨਾ। ਪਰ ਤੁਸੀਂ ਮਨ ਹੀ ਮਨ ਇੱਕ ਕਹਾਣੀ ਲੈ ਕੇ ਜਦੋਂ ਗਾਂਹ ਜਾਓਗੇ, ਗਾਂਹ ਵਧੋਗੇ, ਤਾਂ ਉਹ ਸੱਚ ਕਦੀ ਜਾਣ ਹੀ ਨਹੀਂ ਪਾਓਗੇ, ਜਾਣ ਹੀ ਨਹੀਂ ਪਾਓਗੇ ਕਿ ਪਾਣੀ ਡੁੱਬਣ ਜੋਗਾ ਜਾਂ ਪੈਰ ਥੱਲੇ ਲੱਗ ਜਾਣੇ। ਇਸੇ ਕਰਕੇ ਕਹੀਦਾ ਕੱਲ੍ਹ ਦੀਆਂ ਹੋਈਆਂ ਬੀਤੀਆਂ ਨੂੰ ਇੱਕ ਪਾਸੇ ਰੱਖ ਕੇ ਆਓ ਨਵੇਂ ਸਿਰਿਓਂ ਇੱਕ ਨਵੀਂ ਸ਼ੁਰੂਆਤ ਕਰਦੇ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
0: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
0: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
0: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733
0: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।
1: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੇਵ ਖਰੌੜ, ਤੁਸੀਂ ਸੁਣ ਰਹੇ ਹੋ ਮੇਰੀ ਆਉਣ ਵਾਲੀ ਫਿਲਮ ਡਾਕੂਆਂ ਦਾ ਮੁੰਡਾ ਦਾ ਇਹ ਗਾਣਾ, ਜੋ ਕਿ ਰਿਲੀਜ਼ ਹੋਣ ਜਾ ਰਹੀ ਹੈ 10 ਅਗਸਤ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਵਿੱਚ।

ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332852 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ

0: ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ

ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ

ਹੋਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ

ਹਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

0: ਉਹ ਟੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ

ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਰੋਂ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ, ਫਿਰੇ ਜਿਉਂ ਬੇਤਾਲਿਆ ਕਹਿ ਨਾਨਕ

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੇ ਕੋਏ, ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆ ਜਾਏ, ਅਨੇਕ ਜੂਨੀ ਪਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਵੈ।

0: ਤਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ।
1: ਸ਼ਿਵ ਸਖਤ ਆਪ ਉਪਾਇ ਕੈ ਕਰਤਾ ਪੇ ਹੁਕੁਮਰਤਾਏ ਹੁਕੁਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਤਰ ਸਾਚਾ ਜਿੱਥੇ ਸਦਾ ਸੱਚ ਤੇ ਹਾਵੇ, ਸੱਚੋ ਤੇ ਆਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

पहला कंत मनाए मत सीजै कंत ना आवाई।

ਵਣ ਦਾ ਪੂਰਾ ਵੱਡਾ ਦਰਖਤ ਬਣੀ ਹੋਈ ਅੱਜ ਤੱਕ ਹਰੀ ਭਰੀ ਹੈ। ਇਹਦਾ ਮਤਲਬ ਹੈ ਜੋ ਗੁਰੂ ਨਾਲ ਸਪਰਸ਼ ਕਰ ਲੈਂਦਾ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੋ ਸੁਣਿਓ, ਲੋਹ ਹੋਇਓ ਲਾਲ ਸ਼ਬਦ ਸਤਿਗੁਰ ਮੁਖ ਬਣਿਓ। ਜੋ ਗੁਰੂ ਨਾਲ ਸਪਰਸ਼ ਕਰ ਲੈਂਦਾ ਉਹ ਫਿਰ ਯੁਗਾਂ ਪਰਯੰਤ ਹਰਿਆ ਭਰਿਆ ਹੀ ਨਹੀਂ ਰਹਿੰਦਾ, ਉਹ ਆਪਣੇ ਕੋਲ ਆਉਣ ਵਾਲਿਆਂ ਨੂੰ ਵੀ ਹਰਿਆਲੀਆਂ ਪ੍ਰਦਾਨ ਕਰਦਾ। ਪਰ ਸਾਹ ਸੰਗਤ ਜੇ ਹੋਵੇ ਹੀ ਮੇਰਾ ਸ਼ਿੰਗਾਰ ਦਿਖਾਵਾ ਹੀ ਹੋਵੇ ਤੇ ਅੰਦਰ ਕੁਝ ਨਾ ਹੋਵੇ, ਫਿਰ ਉਹ ਖੇਡ ਆਪਣੇ ਤੇ ਹੀ ਨਹੀਂ ਵਰਤੀ ਤੇ ਦੂਜਿਆਂ ਤੇ ਕਿੱਥੋਂ ਵਰਤੇ। ਆਪ ਦੇਖੋ ਮਹਾਂਪੁਰਖਾਂ ਦਾ ਜ਼ਿਕਰ ਹੈ, ਬਹੁਤ ਸਾਰੇ ਗੁਰਸਿੱਖ ਮਹਾਂਪੁਰਖ ਹੋਏ ਨੇ। ਬਾਬਾ ਬੁੱਢਾ ਸਾਹਿਬ, ਉਹਨਾਂ ਵਰਗਾ ਗੁਰਸਿੱਖ ਮਹਾਂਪੁਰਖ ਹੋਰ ਕਿਹੜਾ ਲੱਭਾਂਗੇ ਜਿਨ੍ਹਾਂ ਦੇ ਹਿਰਦੇ ਨੂੰ ਗੁਰੂ ਨਾਲ ਜੁੜੇ ਹੋਏ ਨੂੰ ਕੋਈ ਦੂਰ ਕਰ ਹੀ ਨਹੀਂ ਸਕਿਆ। 113 ਸਾਲ ਕਦੀ ਕਲਪਨਾ ਕਰਕੇ ਦੇਖਣਾ, ਬਹੁਤ ਵੱਡੀਆਂ ਜਾਇਦਾਦਾਂ ਦੇ ਮਾਲਕ ਸਨ, 22 ਪਿੰਡਾਂ ਦੀ ਜਾਗੀਰ ਦੇ ਮਾਲਕ ਸਨ ਬਾਬਾ ਬੁੱਢਾ ਸਾਹਿਬ। ਇਹ ਬੀੜ ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਇਹ ਸਾਰਾ ਤੁਹਾਡਾ ਜਿਹੜਾ ਬਾਬਾ ਬਕਾਲਾ ਹੈ, ਬਟਾਲਾ ਹੈ, ਇਹ ਬਟਾਲਾ ਵੀ ਸਾਰਾ ਉਹਨਾਂ ਦੀ ਜ਼ਮੀਨ। ਇਹ ਗੁਮਟਾਲਾ ਆਦਿਕ ਨਗਰ ਜਿੱਥੇ ਤੁਸੀਂ ਬੈਠੋ ਸਾਰੀ ਜ਼ਗੀਰ ਉਹਨਾਂ ਦੀ। ਬਹੁਤ ਸਾਰਾ ਇਲਾਕਾ ਪਾਕਿਸਤਾਨ ਚਲਾ ਗਿਆ, ਇੱਧਰ ਅਜਨਾਲਾ ਰਮਦਾਸ ਤੱਕ ਉਹਨਾਂ ਦੀ ਜਾਗੀਰ ਸਨ। ਜੋ ਕੁਝ ਫਸਲਾਂ ਹੁੰਦੀਆਂ ਉਹ ਲੰਗਰ ਵਿੱਚ ਲਿਆ ਕੇ ਪਾ ਦਿੰਦੇ, ਪਰ ਉਸ ਮਹਾਂਪੁਰਖ ਗੁਰਸਿੱਖ ਨੇ ਆਪਣਾ ਆਪਾ ਕਦੇ ਨਹੀਂ ਦਿੱਤਾ। ਬਲਕਿ ਮਹਾਰਾਜ ਜੀ ਨੇ, 5ਵੇਂ ਪਾਤਸ਼ਾਹ ਜੀ ਨੇ, ਜਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਹਨਾਂ ਦੀ ਗੋਦ ਚ ਪਾਇਆ ਨਾ ਤੇ ਆਖਿਆ ਇਹਨਾਂ ਨੂੰ ਤੁਸੀਂ ਗੁਰਮਤ ਵਿਦਿਆ ਸਿਖਾਓ, ਤੇ ਬਾਬਾ ਬੁੱਢਾ ਜੀ ਦੇ ਨੇਤਰਾਂ ਚ ਜਲ ਆ ਗਿਆ ਸੀ, ਹੱਥ ਜੁੜ ਗਏ, ਗਲ ਪੱਲਾ ਪਾਇਆ, ਨੇਤਰ ਝੁਕਾਏ ਤੇ ਆਖਣ ਲੱਗੇ, ਸੱਚੇ ਪਾਤਸ਼ਾਹ ਮੈਨੂੰ ਕੀ ਆਉਂਦਾ ਹੈ, ਉਹਨਾਂ ਵਰਗਾ ਦੂਜਾ ਯੁੱਧ ਵੀਰ ਨਹੀਂ ਲੱਭਿਆ ਜਾ। ਉਹਨਾਂ ਦੀ ਇੱਕ ਸ੍ਰੀ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਬਿਰਾਜਮਾਨ ਹੈ ਬਾਬਾ ਬੁੱਢਾ ਜੀ। ਘੋੜ ਸਵਾਰ ਬਹੁਤ ਵਧੀਆ ਸਨ, ਪਰਸ਼ੀਅਨ ਦੇ ਗਿਆਤਾ ਸਨ, ਸੰਸਕ੍ਰਿਤ ਦੇ ਮਹਾਂ ਵਿਦਵਾਨ ਸਨ, ਤੇ ਗੁਰਮਤ ਗੁਰਬਾਣੀ ਦੇ ਤੇ ਗਿਆਤਾ ਹੈ ਹੀ ਨੇ, ਗੁਰੂ ਨਾਲ ਤਾਂ ਜੁੜੇ ਹੋਏ ਹੈ ਹੀ ਨੇ। ਆਖਣ ਲੱਗੇ, ਸਾਡੇ ਇਤਿਹਾਸ ਵਿੱਚ ਇਹ ਬੋਲ ਆਏ ਹਨ, ਪੁਨ ਬੁੱਢੇ ਯੋ ਬਚ ਭਾਖਾ ਹਾਂ ਜਾਟ ਘਾਸ ਕੋ ਰਾਖਾ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕੀ ਆਉਂਦਾ ਹੈ, ਮੈਂ ਤਾਂ ਮਾਮੂਲੀ ਜਿਹਾ ਕਿਸਾਨ ਹਾਂ ਤੇ ਤੁਹਾਡੀਆਂ ਗਊਆਂ ਤੁਹਾਡੇ ਘੋੜਿਆਂ ਦੇ ਘਾਹ ਦਾਣੇ ਦੀ ਰਾਖੀ ਕਰਦਾ, ਜਾਟ ਘਾਸ ਕੋ ਰਾਖਾ। ਤੇ ਮਹਾਰਾਜ ਨੇ ਗਲ ਨਾਲ ਲਾ ਕੇ ਕਿਹਾ, ਬਾਬਾ ਜੀ ਕੋ ਵਿਦਿਆ ਅਸ ਜਗ ਮਾਹੀ ਜੋ ਤੁਮਕੋ ਆਵਤ ਨਾ ਹੈ, ਐਸਾ ਕੋਈ ਗਿਆਨ ਵਿਗਿਆਨ ਜਾਂ ਬ੍ਰਹਮ ਗਿਆਨ ਨਹੀਂ ਹੈ ਜਿਸ ਦੇ ਤੁਸੀਂ ਗਿਆਤਾ ਨੇ। ਇਸ ਲਈ ਸ੍ਰੀ ਹਰਗੋਬਿੰਦ ਜੀ ਦੇ ਉਸਤਾਦ ਮਾਸਟਰ ਟੀਚਰ ਤੁਹਾਨੂੰ ਬਣਾਉਂਦੇ ਪਏ। ਮੈਂ ਅਰਜ਼ ਕਰਾਂ, ਇਤਨਾ ਝੁਕਿਆ ਹੋਇਆ ਹਿਰਦਾ ਕਿਉਂ ਹੈ? ਕਿਉਂਕਿ ਬਾਬਾ ਬੁੱਢਾ ਸਾਹਿਬ ਦੇ ਕੋਲ ਗੁਰੂ ਬਖਸ਼ਿਆ ਬਾਣਾ ਲਿਬਾਸ ਹੋਈ ਹੈ ਤੇ ਗੁਰੂ ਬਖਸ਼ਿਆ ਜੀਵਨ ਸ਼ੈਲੀ, ਗੁਰੂ ਬਖਸ਼ੀ ਹੋਈ ਆਤਮ ਅਭਿਆਸ ਹੋਈ ਹੈ। ਇਸ ਲਈ ਇਹ ਖੇਡ ਬਣੀ, ਇਸ ਲਈ ਮਹਾਰਾਜ ਸਾਨੂੰ ਤਾਕੀਦ ਕਰਦੇ ਨੇ, ਗੁਰੂ ਅਮਰਦਾਸ ਪਾਤਸ਼ਾਹ, ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾ, ਤੇਰਾ ਸ਼ਿੰਗਾਰ ਕੀਤਾ ਹੋਇਆ ਮੁਬਾਰਕ, ਸਜਣਾ ਸਵਰਨਾ ਮੁਬਾਰਕ ਹੈ, ਪਰ ਪਹਿਲੇ ਤੇਰਾ ਖਿਆਲ ਸਿਰਫ ਲਿਬਾਸ ਚ ਹੀ ਨਾ ਰਹਿ ਜਾਏ ਕਿ ਮੈਂ ਇੱਕ ਖਾਸ ਲਿਬਾਸ ਬਣਾ ਲਿਆ ਤੇ ਮੈਂ ਹੁਣ ਮਹਾਨ ਹੋ ਗਿਆ, ਮੈਂ ਹੁਣ ਸੰਤ ਹੋ ਗਿਆ, ਮੈਂ ਹੁਣ ਬ੍ਰਹਮ ਗਿਆਨੀ ਹੋ ਗਿਆ। ਮਹਾਰਾਜ ਕਹਿਣ, ਤੇਰਾ ਖਿਆਲ ਇਸ ਵੱਲ ਹੋਵੇ ਕਿ ਮੇਰਾ ਮਾਲਕ ਪ੍ਰਸੰਨ ਹੈ ਕਿ ਨਹੀਂ, ਗੁਰੂ ਦੀ ਪ੍ਰਸੰਨਤਾ ਹੈ ਕਿ ਨਹੀਂ, ਪਹਿਲਾਂ ਕੰਤ ਮਨਾਏ। ਬੜੇ ਗਹਿਰੇ ਰਸ ਲਬਰੇਜ ਬੋਲ ਹਨ, ਫਰਮਾਨ ਕਰਦੇ ਨੇ, ਪੁਰਖਾ ਇਸ ਗੱਲ ਨਾਲ ਜੁੜ, ਧਿਆਨ ਦੇ, ਮਤਾ ਐਸਾ ਨਾ ਹੋਵੇ ਕਿ ਤੇਰੇ ਕੋਲ ਸ਼ਿੰਗਾਰ ਹੀ ਰਹਿ ਜਾ, ਨਾਤਾ ਧੋਤਾ ਹੀ ਰਹਿ ਜਾਵੇ ਤੇ ਆਤਮ ਖੇਡ ਨਾ ਬਣ ਸਕੇ। ਮਤ ਸੇਜ ਕੰਤ ਨਾ ਆਵਈ, ਐਵੇਂ ਬਿਰਥਾ ਜਾਏ,
ਇਹ ਨਾ ਹੋਵੇ ਕਿ ਤੇਰੇ ਹਿਰਦੇ ਦੀ ਸੇਜ ਤੇ ਪਰਮਾਤਮਾ ਪ੍ਰਗਟ ਹੀ ਨਾ ਹੋਵੇ ਤੇ ਤੇਰਾ ਕੀਤਾ ਹੋਇਆ ਦਾਨ ਕੀਤਾ ਹੋਇਆ ਇਸ਼ਨਾਨ ਕੀਤਾ ਹੋਇਆ ਬਾਣਾ ਧਾਰਨ ਕੀਤਾ ਹੋਇਆ ਕਿਤੇ ਜ਼ਾਇਆ ਹੀ ਨਾ ਚਲਾ ਜਾਏ। ਇਸ ਗੱਲ ਵੱਲ ਤੇਰਾ ਧਿਆਨ ਦੇਣਾ ਬੜਾ ਲਾਜ਼ਮ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਜਦੋਂ ਸਿੱਖ ਗੁਰੂ ਨਾਲ ਜੁੜਦਾ ਨਾ ਤੇ ਫਿਰ ਗੁਰੂ ਦਾ ਸਤਿਕਾਰ ਉਹਦੇ ਅੰਦਰ ਪੈਦਾ ਹੁੰਦਾ, ਗੁਰੂ ਦਾ ਪਿਆਰ ਪੈਦਾ ਹੁੰਦਾ, ਗੁਰੂ ਦਾ ਡਰ ਵੀ ਪੈਦਾ ਹੁੰਦਾ ਤੇ ਭਉ ਤੇ ਭਾਉ ਪੈਦਾ ਹੁੰਦਾ। ਇਸ ਪੌੜੀ ਦੀ ਮੂਲ ਵਿਚਾਰ ਇਹੀ ਜਿਹੜਾ ਕਰਤਾ ਪੁਰਖ ਸਾਰੇ ਸਮਾਇਆ ਹੋਇਆ। ਦੂਜੇ ਸ਼ਬਦਾਂ ਚ ਜੇ ਆਖੀਏ ਤਾਂ ਇਸ ਵੇਲੇ ਸਾਧ ਸੰਗਤ ਸਾਡੀ ਜਿਹੜੀ ਮਹਾਨ ਰਹਿਨੁਮਾਈ ਕਰਦੇ ਹਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਕਰਦੇ। ਸਾਡੀ ਕੌਮ ਦੀ ਰਹਿਨੁਮਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਅਕਾਲ ਤਖ਼ਤ ਸਾਹਿਬ। ਅਕਾਲ ਤਖ਼ਤ ਸਾਹਿਬ ਸਿਰਫ ਅਕਾਲ ਬੁੰਗੇ ਦਾ ਨਾਂ ਨਹੀਂ ਹੈ ਸਾਧ, ਦੁਨੀਆਂ ਤੇ ਬੜੇ ਤਖ਼ਤ ਨੇ, ਕੋਈ ਤਖ਼ਤ ਸੁਲੇਮਾਨੀ ਹੈ, ਕੋਈ ਤਖ਼ਤ ਜਹਾਂਗੀਰੀ ਹੈ, ਕੋਈ ਤਖ਼ਤ ਔਰੰਗਜ਼ੇਬੀ ਹੈ, ਔਰ ਬੜੇ ਬੜੇ ਤਖ਼ਤ ਦੁਨੀਆਂ ਤੇ ਹੋਏ ਨੇ, ਕੋਈ ਤਖ਼ਤ ਨੌ ਸ਼ੇਰਵਾਨੇ ਹੈ, ਬੜੇ ਬੜੇ ਈਰਾਨ ਦੇ ਬਾਦਸ਼ਾਹ, ਹੋਰ ਦੇਸ਼ਾਂ ਦੇ ਬਾਦਸ਼ਾਹ ਜਿਨ੍ਹਾਂ ਕੋਲ ਤਖ਼ਤ ਨੇ, ਪਰ ਸਾਧ ਸੰਗਤ ਸਾਰੇ ਦੁਨਿਆਵੀ ਤਖ਼ਤ ਨੇ। ਧਿਆਨ ਨਾਲ ਸੁਣਨਾ, ਸਾਰੇ ਸੰਸਾਰੀ ਤਖ਼ਤ ਨੇ, ਇਹ ਅਸੀਂ ਵਾਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਕੋਲ ਅਕਾਲ ਪੁਰਖ ਦਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਹੈਗਾ, ਹੋਰ ਕਿਸੇ ਕੋਲ ਨਹੀਂ, ਦੁਨੀਆਂ ਦੀ ਕਿਸੇ ਕੌਮ ਕੋਲ ਨਹੀਂ ਹੈ। ਸਾ ਸੰਗਤ ਕਾਰਨ ਇਹ ਹੈ ਕਿ ਇਹ ਅਕਾਲ ਪੁਰਖ ਦਾ ਤਖ਼ਤ ਹੋਰ ਕੋਈ ਸੰਸਾਰ ਤੇ ਲਿਆਉਣ ਵਿੱਚ ਸਫਲ ਨਹੀਂ ਹੋ ਸਕਿਆ। ਬੜੇ ਬੜੇ ਮਹਾਂਪੁਰਖ ਆਏ, ਪੈਗੰਬਰ ਆਏ, ਪੀਰ ਆਏ, ਔਲੀਆ ਵਲੀ ਆਏ, ਪਰ ਉਹਨਾਂ ਨੇ ਆਪਣੀਆਂ ਆਪਣੀਆਂ ਚੌਂਕੀਆਂ ਲਾਈ, ਆਪਣੇ ਆਪਣੇ ਆਸਣ ਲਾਏ। ਚਲੋ ਉਹਨਾਂ ਨੂੰ ਉਹਨਾਂ ਦਾ ਮੁਬਾਰਕ ਹੈ, ਇਹ ਤਖ਼ਤਾ ਇਹ ਜ਼ਮੀਨ ਤੇ ਪਹਿਲੀ ਦਫਾ ਹੋਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਛੇਵੇਂ ਜਾਮੇ ਚ ਅਕਾਲ ਪੁਰਖ ਦੀ ਦਰਗਾਹ ਤੋਂ ਅਕਾਲ ਪੁਰਖ ਦਾ ਤਖ਼ਤ ਲਿਆ ਕੇ ਤੇ ਇੱਥੇ ਬਿਰਾਜਮਾਨ ਕਰਾ ਦਿੱਤਾ ਕਿ ਇਹਨੂੰ ਝੁਕਣਾ। ਤੇ ਤੁਸੀਂ ਇਤਿਹਾਸ ਦੇਖ ਲਓ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜਥੇਦਾਰ, ਜਥੇਦਾਰ ਸਾਹਿਬਾਨਾਂ ਦੀ ਫਹਿਰਿਸਤ ਪੜ੍ਹ ਲੈਣਾ, ਪਹਿਲੇ ਜਥੇਦਾਰ ਦਾ ਨਾਮ ਹੈ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਬੜਾ ਲੰਬਾ ਸਮਾਂ ਕੋਈ 3 ਦਹਾਕੇ 4 ਦਹਾਕੇ ਬਤੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੇਵਾਵਾਂ ਨਿਭਾਈ। ਭਾਈ ਗੁਰਦਾਸ ਜਿਹੜਾ ਕਹਿੰਦੇ ਨੇ ਮੇਰੇ ਵਾਸਤੇ ਹੋਰ ਕੋਈ ਨਹੀਂ, ਸਭ ਤੋਂ ਉੱਤੇ ਗੁਰੂ ਹੈ। ਫਿਰ ਦੂਜੇ ਮਹਾਨ ਜਥੇਦਾਰ ਭਾਈ ਮਨੀ ਸਿੰਘ, ਕੋਈ 3-4 ਦਹਾਕੇ ਇਹਨਾਂ ਨੇ ਵੀ ਸੇਵਾਵਾਂ ਨਿਭਾਈਆਂ। ਪਹਿਲੇ ਜਥੇਦਾਰ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਜਥੇਦਾਰੀ ਬਖਸ਼ੀ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਪਹਿਲੇ ਸਾਜਿਆ ਬਣਾਇਆ, ਕਿਸੇ ਰਾਜ ਨੇ ਹੱਥ ਲਗਾਇਆ, ਬੁੱਢਾ ਗੁਰਦਾਸ ਬਣਾਇਆ ਤੇ ਪਹਿਲੇ ਜਥੇਦਾਰੀ 6ਵੇਂ ਪਾਤਸ਼ਾਹ ਜੀ ਨੇ ਆਪ ਭਾਈ ਗੁਰਦਾਸ ਜੀਆਂ ਨੂੰ ਬਖਸ਼ੀ ਤੇ ਦੂਜੀ ਜਥੇਦਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਤੁਸੀਂ ਪੜ੍ਹ ਲੈਣਾ ਸਾਰਾ ਇਤਿਹਾਸ, SGPC ਦੀ ਵੈਬਸਾਈਟ ਉਸਤੇ ਵੀ ਤੁਹਾਨੂੰ ਮਿਲ ਜਾਏਗਾ, ਹੋਰ ਵੀ ਸਰੋਤਾਂ ਵਿੱਚ ਮਿਲ ਜਾਏਗਾ। ਇਹਨਾਂ ਸਰੋਤਾਂ ਨੂੰ ਵਾਚ ਕੇ ਵੇਖਣਾ। ਉਹ ਦੂਸਰੇ ਜਥੇਦਾਰ ਭਾਈ ਸਾਹਿਬ ਭਾਈ ਮਨੀ ਸਿੰਘ, ਜਿਨ੍ਹਾਂ ਨੇ ਬੰਦ ਬੰਦ ਕਟਵਾਇਆ ਪਰ ਸੀ ਨਹੀਂ ਉਚਾਰੀ। ਭਾਈ ਮਨੀ ਸਿੰਘ ਬੜਾ ਲੰਬਾ ਸਮਾਂ ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਤੌਰ ਜਥੇਦਾਰ ਸੇਵਾਵਾਂ ਨਿਭਾਈਆਂ। ਇਹ ਸਾਧ ਸੰਗਤ ਮਹਾਂਪੁਰਖ ਗੁਰਸਿੱਖਾਂ ਦੀ ਪੀੜ੍ਹੀ, ਉਹਨਾਂ ਦੀ ਸੇਵਾ ਦੀ ਫਹਿਰਿਸਤ ਹੈ। ਤੇ ਅੱਜ 37ਵੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਾਹਿਬ। ਇਹ ਤੋਂ ਹੋਣ ਵਾਲੇ ਹੁਕਮਨਾਮਿਆਂ ਨੂੰ ਮੈਂ ਅਰਜ਼ ਕਰਾਂ, ਸਿੱਖ ਹੀ ਨਹੀਂ ਮੰਨਦਾ, ਹਰ ਗੁਰੂ ਨਾਨਕ ਨਾਮ ਲੈਵਾ ਹੀ ਨਹੀਂ ਮੰਨਦਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਅਕਾਲ ਪੁਰਖ ਆਪ ਹੀ ਮੰਨਦਾ ਹੈ। ਅਕਾਲ ਪੁਰਖ ਖੁਦ ਝੁਕਦਾ ਹੈ, ਉਸ ਤਖ਼ਤ ਵੱਡਿਆਂ ਭਾਗਾਂ ਨਾਲ ਇੱਥੇ ਬਹਿਣਾ ਮਿਲ। ਸਾਧ ਸੰਗਤ ਇਹ ਵੀ ਹਕੀਕਤ ਹੈ।
ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਝੁਕੇ ਨੇ ਉਹਨਾਂ ਲਈ ਦਰਗਾਹ ਦੇ ਵੀ ਦਰਵਾਜ਼ੇ ਖੁੱਲੇ ਨੇ, ਸਾਰੀਆਂ ਬਰਕਤਾਂ ਦੇ ਦਰਵਾਜ਼ੇ ਖੁੱਲੇ ਨੇ, ਸਾਰੀਆਂ ਇਨਾਇਤਾਂ ਉਹਨਾਂ ਦੀ ਝੋਲੀ ਚ ਪਈਆਂ ਨੇ, ਉਹਨਾਂ ਦਾ ਸਨਮਾਨ ਦਰਗਾਹ ਤੱਕ ਹੋਇਆ ਹੈ। ਤੇ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਕੀ ਹੋਇਆ, ਜਿਹੜਾ ਬਾਗੀ ਹੋਇਆ ਹੈ, ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੱਥਾ ਨਿਵਾਇਆ ਹੈ, ਉਸ ਨੂੰ ਸਾਰੇ ਬ੍ਰਹਿਮੰਡ ਨੇ ਸਜਦਾ ਕੀਤਾ। ਪਰ ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਹੈ, ਉਹਦਾ ਨਾ ਮੱਥਾ ਬਚਿਆ ਤੇ ਨਾ ਨਾਮੋ ਨਿਸ਼ਾਨ ਬਚਿਆ, ਕੱਖ ਵੀ ਨਹੀਂ ਬਚਿਆ। ਕਾਰਨ ਪਤਾ ਕੀ ਹੈ? ਮਾਨਸਾ ਕਿਉਂ ਦਿਵਾਉਣਾ ਕੋਈ ਨਸ ਭੱਜ ਨਿਕਲੇ, ਕੋਈ ਕਿਸੇ ਰਾਜੇ ਦੇ ਤਖ਼ਤ ਦੇ ਸਾਹਮਣੇ ਖੜਾ ਹੋਵੇ, ਉਹਦੀ ਕਚਹਿਰੀ ਲੱਗੀ ਹੋਵੇ, ਉੱਤੇ ਕੋਈ ਗੁਨਾਹ ਸਾਬਤ ਹੋ ਰਿਹਾ ਹੋਵੇ, ਤੇ ਹੋ ਸਕਦਾ ਕੋਈ ਕਾਜ਼ੀ ਨੂੰ ਮੁਨਸ਼ੀ ਨੂੰ ਰਿਸ਼ਵਤ ਦੇ ਕੇ ਨਸ ਭੱਜ ਕੇ ਬਚ ਜਾਏ, ਕੋਈ ਨਸ ਭੱਜ ਨਿਕਲੇ, ਪਰ ਹਾਰ ਕੇ ਦਿਵਾਉਣਾ ਕੋਈ ਕਿੱਥੇ ਜਾਏ। ਅਕਾਲ ਪੁਰਖ ਪਾਤਸ਼ਾਹ ਅਕਾਲ ਪੁਰਖ ਦੇ ਅਕਾਲ ਤਖ਼ਤ ਤੋਂ ਸਾਧ ਸੰਗਤ ਬਚ ਕੇ ਕੋਈ ਕਿੱਥੇ ਜਾਏਗਾ? ਤੁਸੀਂ ਆਪਣੀ ਅੱਖਾਂ ਨਾਲ ਦੇਖਿਆ, ਇਤਿਹਾਸ ਨੇ ਦੇਖਿਆ, ਇਤਿਹਾਸ ਦੇ ਨੇਤਰਾਂ ਨੇ ਦੇਖਿਆ, ਇਸ ਧਰਤੀ ਦੇ ਜ਼ਰੇ ਜ਼ਰੇ ਨੇ ਦੇਖਿਆ ਕਿ ਵੱਡੇ ਤੋਂ ਵੱਡਾ ਮਨੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਝੁਕਦਾ ਹੋਇਆ ਹੀ ਦਿਖਾਈ ਪਿਆ। ਇੱਥੇ ਇੱਕ ਆਇਆ ਸੀ, ਉਹਦਾ ਨਾਮ ਅਬਦਾਲੀ ਸੀ। ਉਸਨੇ ਕਿਹਾ ਮੈਂ ਤੋਪਾਂ ਨਾਲ ਉਡਾ ਦੇਣਾ ਹੈ। ਉਸ ਵੇਲੇ ਸਾਹਮਣੇ ਕੋਈ ਖਾਲਸਾ ਨਹੀਂ ਸੀ, ਐਸੇ ਦਰਬਾਰ ਸਾਹਿਬ ਜੀ ਦੀ। ਜਦ ਉਸਨੇ ਤੋਪਾਂ ਚਲਾਈਆਂ ਤੇ ਇੱਕ ਇੱਟ ਨਿਕਲੀ ਤੇ ਇੱਟ ਉਸਦੇ ਨੱਕ ਤੇ ਵੱਜ ਗਈ ਸੀ, ਤੁਹਾਨੂੰ ਪਤਾ। ਤੇ ਉਹਦੀ ਪੀੜਾ ਨਾਲ ਹੀ ਇਹਦਾ ਅੰਤ ਹੋ ਗਿਆ। ਜਿਹੜਾ ਜਿਹੜਾ ਇੱਥੇ ਚੜ ਕੇ ਆਇਆ, ਮੈਂ ਸਾਰਿਆਂ ਦਾ ਨਾਮ ਗਿਣਾਂਗਾ ਨਾ, ਤੇ ਬਹੁਤਾ ਸਮਾਂ ਇਸੇ ਵਿੱਚ ਚਲਾ ਜਾਏਗਾ। ਇਹ ਹਕੀਕਤ ਹੈ ਕਿ ਅੜੇ ਸੋ ਚੜੇ, ਸ਼ਰਨ ਪੜੇ ਸੋ ਤਰੇ। ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੱਥਾ ਲਾਉਂਦਾ, ਉਹ ਭਾਵੇਂ ਕੋਈ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਰਾਜਾ ਮਹਾਰਾਜਾ ਹੋਵੇ, ਕੋਈ ਸ਼ਹਿਨਸ਼ਾਹ, ਕੋਈ ਵਲੀ ਅਹਿਦੇ ਸਲਤਨਤ ਹੋਵੇ, ਉਸ ਨੇ ਕਦੇ ਸੰਸਾਰ ਤੇ ਸੁੱਖ ਨਹੀਂ ਪ੍ਰਾਪਤ ਕੀਤਾ। ਇਸ ਲਈ ਹਰ ਸਿੱਖ ਜਾਂਦਾ ਨਾ ਦਰਬਾਰ ਸਾਹਿਬ, ਦੇਗ ਭੇਟਾ ਕਰਦਾ ਹੈ, ਮੱਥਾ ਟੇਕਦਾ ਹੈ, ਦਰਸ਼ਨ ਦੀਦਾਰ ਕਰਦਾ ਹੈ। ਜਿਸ ਬਾਰੇ ਸਤਿਗੁਰੂ ਜੀ ਨੇ ਆਪ ਫਰਮਾਇਆ, ਡਿੱਠੇ ਸਭੇ ਥਾਲ ਨਹੀਂ ਤੁਧ ਜਿਹਾ, ਬਤੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਪਾਰ ਅਨੂਪ ਰਾਮਦਾਸ ਪੁਰ, ਹਰ ਹੈ ਨਾਨਕ ਕਸ ਮਲ ਜਾ ਨਾਇ ਰਾਮਦਾਸ। ਹਰ ਦਰਸ਼ਨ ਕਰਦਾ, ਇਸ਼ਨਾਨ ਕਰਦਾ, ਇਹਦੀ ਮਹਾਨਤਾ ਨੂੰ ਇੱਥੋਂ ਹੀ ਸਮਝਿਆ ਜਾ ਸਕਦਾ। ਭਾਵੇਂ ਸਿੱਖ ਅਮੈਰੀਕਾ ਚ ਬੈਠਾ, ਕੈਨੇਡਾ ਚ ਬੈਠਾ, ਦੁਨੀਆਂ ਦੇ ਕਿਸੇ ਦੇਸ਼ ਵਿੱਚ ਬੈਠਾ, ਉਹ ਦੋ ਵੇਲੇ ਅਰਦਾਸ ਕਰਕੇ ਅੱਠ ਦਾਨ ਮੰਗਦਾ। ਕਦੇ ਗਿਣ ਕੇ ਦੇਖ ਲੈਣ, ਖੜਾ ਹੁੰਦਾ, ਗਲ ਪੱਲਾ ਪਾਉਂਦਾ, ਹਰਿਮੰਦਰ ਸਾਹਿਬ ਵੱਲ ਨੂੰ ਮੂੰਹ ਕਰਕੇ ਖੜਾ ਹੁੰਦਾ ਤੇ ਅੱਠ ਦਾਨ ਮੰਗਦਾ ਹੈ। ਹੇ ਅਕਾਲ ਪੁਰਖ ਅੰਤਰਯਾਮੀ, ਸਿੱਖਾਂ ਨੂੰ ਸਿੱਖੀ ਦਾਨ ਇਹ ਜ਼ਰੂਰ ਮੰਗਿਆ ਕਰੋ। ਸਾਧ ਸੰਗਤ, ਸਾਡੇ ਘਰ ਵਿੱਚ ਸਿੱਖੀ ਦਾ ਬੂਟਾ ਹਰਿਆ ਰਹੇ, ਇਹ ਮੰਗਿਆ ਵੀ ਕਰੋ, ਇਹਦੇ ਲਈ ਯਤਨ ਵੀ ਕਰਿਆ ਕਰੋ, ਬੱਚੇ ਅੰਮ੍ਰਿਤਧਾਰੀ ਹੋ ਜਾਣ। ਮੈਂ ਤਾਂ ਇੱਕ ਦਫ਼ਾ ਕਿਹਾ ਸੀ ਵੀ ਸਾਨੂੰ ਤਖ਼ਤ ਸਾਹਿਬਾਨ ਤੋਂ ਇਹ ਖਾਲਸਾ ਪੰਥ ਸਾਰਾ ਮਿਲ ਕੇ ਕਰ ਸਕਦਾ, ਕੋਈ ਇਕੱਲਾ ਨਹੀਂ ਕਰ ਸਕਦਾ। ਸਾਨੂੰ ਇੱਕ ਸਮੇਂ ਉਮਰ ਸੀਮਾ ਬਣਾ ਦੇਣੀ ਚਾਹੀਦੀ ਵੀ ਜਿਹੜਾ ਸਿੱਖ ਬੱਚੇ ਦਾ ਨਵਾਂ ਜਨਮ ਦਿਨ ਹੋਵੇ ਉਹ ਅੰਮ੍ਰਿਤਧਾਰੀ ਬਣ ਕੇ ਉਹਦਾ ਨਵਾਂ ਜਨਮ ਦਿਨ ਮਨਾਇਆ ਜਾ। ਬਾਕਾਇਦਾ ਘਰ ਵਿੱਚ ਇੱਕ ਫੰਕਸ਼ਨ ਹੋਵੇ, ਜਿਵੇਂ ਆਨੰਦ ਕਾਰਜ ਹੁੰਦੇ ਨੇ, ਜਿਵੇਂ ਹੋਰ ਫੰਕਸ਼ਨ ਹੁੰਦੇ ਨੇ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਆਵੇ। ਇੱਥੇ ਦੋ ਦਿਨ ਹਫ਼ਤੇ ਵਿੱਚ ਅੰਮ੍ਰਿਤ ਸੰਚਾਰ ਹੁੰਦਾ, ਬੁੱਧਵਾਰ ਤੇ ਐਤਵਾਰ, ਜਿੱਥੇ ਤੱਕ ਮੇਰਾ ਖਿਆਲ ਹੈ ਦਿਨ ਦੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦੇ ਸਾਜੇ ਹੋਏ ਪੰਜ ਪਿਆਰੇ ਪਹੁੰਚਦੇ ਨੇ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ। ਅੰਮ੍ਰਿਤ ਸਕੇ ਤੇ ਨੌਵਾਂ ਜਨਮ ਦਿਨ ਘਰ ਵਿੱਚ ਕੀਰਤਨ ਹੋਵੇ, ਕਥਾ ਹੋਵੇ, ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤੇ ਨੌਵਾਂ ਜਨਮ ਦਿਨ ਸਿੱਖ ਬੱਚੇ ਦਾ ਅੰਮ੍ਰਿਤਧਾਰੀ ਬਣਾ ਕੇ ਮਨਾਇਆ ਜਾ। ਇਹ ਬਾਕੀਆਂ ਨੇ ਵੀ ਕੀਤਾ ਹੋਇਆ, ਇਸਲਾਮ ਦੀ
उम्र की अपनी सीमा है, सनातन मत की अपनी सीमा है, असी सीमा नहीं बनाई। ते जे बनाई जावे तो कोई हर्ज नहीं, ते जे इस तरह बने तो फिर मैं अर्ज करा आने वाले 15-20 साल च एक भी सिख दुनिया ते दिखाई नहीं पवेगा जेड़ा अमृतधारी नहीं होवेगा, जिदे कोल बाणी नहीं होवेगी, जिदे कोल बाणा नहीं होवे। ए मैं तो सुझा ही दे सकदा, मैं अर्ज करा ये शक्ति मेरे विच नहीं है कि मैं गल लागू कर सकदा हुआ। हां खालसा पंथ चाहे तो यह गल लागू कर सकदा, करनी चाहिए, इस वल ध्यान देना चाहिदा है। तो मैं अर्ज करा फिर गुरु की बरकत बरसदी हुई दिखाई पैंदी, मेरा बरस दिया हुई दिखाई पैंदिया ने, सानू पता चलेगा अकाल तख्त है कि ओ शक्ति की है, ओ महानता की है। दूर क्यों जाइए, हाले थोड़ा ही समा पुरानी गल है, जब महाराजा रणजीत सिंह नू, ओ राजा नहीं, ओ कोई डेमोक्रेटिक वे नाल वोटा पा के राजा नहीं बनया सी, ओ बादशाह सी। फलौर तो लैके अफगानिस्तान तक, काबल कंधार तक, जमरोद तक उसका राज सी, वाहिद राज दा मालक बादशाह सी। पर कमाल दी गल है, वो एक स्वर्णिम कुर्सी ते बैठता रहा सारी जिंदगी, 50 साल का राज भाग महाराजा रणजीत सिंह कुर्सी ते बैठते रहे। उन्हां दी कुर्सी अजकल लंदन सेंट्रल लंदन म्यूजियम विच पई हुई, उते लोग जाके देखते दे चित्र, तुहानू इत्थे सिख अजायब घर विच मिल जाएंगे। एक मैं होर बेनती करना चाहता हाँ, जब श्री दरबार साहब मत्था टेकदे हो सुभाग है, फिर सिख श्रद्धा नाल श्री अकाल तख्त साहब बाहर निकल के मत्था टेकदा है। फिर बाहर जांदे हो ते घंटा घर वाले पासे सिख अजायब घर बनिया होया, उन्हां महान गुरसिखां दे स्वरूप लगाए हुए ने, उन्हां महापुरखां दे स्वरूप लगाए हुए ने जिन्हां नाम नाल जुड़ के जीवन गुजारिया। जन नानक धूड़ मंगा तिस गुरसिख की, जो आप जपै अवरह नाम जपावै। जिन्हां ने अपने बंद बंद कटवाए, खोपरियां लुहाइयां चरखड़ियां ते चढ़े, सारी अरदास दा दीदार तुहानू इत्थे होवेगा। अजायब घर विच भी जरूर दर्शन करके जाया करो, तुहाडा दरबार साहब आना सफल होवेगा। मैं अर्ज कर रहा सी, फिर सिख नाम नाल जुड़ जाता है, बाणी नाल जुड़ जाता है, दुनिया जिथे खड़ा है अरदास करके अठ दान मंगदा है, सिखां नू सिखी दान। साध संगत मंगना चाहीदा, जे मंगोगे ना तो फिर आ जिहड़ी कन्वर्जन लहर चली हुई इस तों आपे बचा हो जाएगा। मैं कहिंदा नहीं कौन की बनदा जा रहा, आप बड़े सियाणे हो, समझदार हो, इशारा बहुत हुंदा है। फिर ये शिकायत नहीं मिलेगी भी असी गुरु नालों टुटदे जा रहे हैं, असी नितनेम नालों टुटदे जा रहे हैं। ये रोज दो वेले अठ दान मंगदे हां, सिखां नूं सिखी दान, दूसरा केस दान। आप अरदास दे इस फिक्रे नूं याद कर लेना, इस सेंटेंस नूं याद कर लेना, ये बड़ा सोहना चैप्टर है अरदास दा, सिखां नूं सिखी दान, केस दान, रहत दान, विवेक दान, विशाह दान, भरोसा दान, दाना सरदान, नाम दान, श्री अमृतसर साहब जी के दर्शन इस्नान दी मंग कर दे। श्री अमृतसर जी के इस्नान सिख मंगदा है, ते साध संगत इत्थे आके भी जे कोई आखे मैं बहुत वड्डा हां तो फिर वड्याई तां मिट्टी च मिल गई। ओ महान राजा सी, असी तां याद करदे हां, तां उहनां दा जन्म दिन बरसी मनाई जांदी है। राजे तां होर वी बहुत होए पर सारिआं दा तां इस तरह नहीं मनाया जांदा। कारण इह है, ओ कुर्सी ते बैठा, बैठ के राज कीता, उसनूं फकीर नूरुद्दीन ने कहा, आख्या महाराजा साहब सिंह साहब कह अखवा के ज्यादा खुश होंदा सी, उहनूं कोई सिंह साहब कहे तां ज्यादा खुश होंदा सी। किसे नूं पुछिआ सिंह साहब दा मतलब की है, महाराजा रणजीत सिंह आखण लगे मतलब ए मैं साहब नहीं हां, मैं साहब दा सिंह हैगा, गुरु साहब, अकाल तख्त साहब,
गुरु ग्रंथ साहिब दा मैं सिंह हैगा हां, इसलिए सिंह साहिब अखवा के प्रसन्न होंदे सन। उन्होंने पूछा तुसी कुर्सी ते क्यों बैठदे हो, तखत ते क्यों नहीं बैठदे, तखत बनवाओ। आखण लगे तखत संसार ते कोई है और तिन्ना लोकां दे मालक दा तखत है, इस तखत का नाम श्री अकाल तखत साहब है। मैनू तो गुरु ने कुर्सी दिती हुई, इसलिए मैं कोई तखत नहीं लैंदा। वो अपने राज नूं सरकार खालसा कहते सी, ते जद कोई गलती हुई बाबा अकाली पूला सिंह ने बुला लिया, आख्या इत्थे बुला के कोरड़े मारने, तनखा ला देंदे सन जथेदार अकाली पूला सिंह साहब, आख्या कोरड़े मारने ने। महाराज रणजीत सिंह इथे आए सन बेरी दे कोल, जेडी बेरी है ना साध संगत, इस दे कोल आए ते अपनी पिठ तो अपना शाही जामा उठाया ते आखण लगे लो मैं गुरु दे सामने सिर झुका दिता है, अपना जामा उठा दिता है, जदो तक पंथ चाहे मैनू कोरड़े मारदा रहे, गिनती कोई नहीं भाई दस मारे के भी मारे, अखां दे जल जा रहा सी। आख्या जदों तक खालसा चाहे मैनू कोरड़े मार सकता है। ते अकाली पूला सिंह कहन लगे बस यही दसना सी, राज किसे दा नहीं हुंदा, राज अकाल पुरख दा हुंदा है। ते माड़ी जिही सरपंची पा के जे बंदा आखण लग पवे मैं तां मत्था लाउणा, ते मत्था बचना नहीं, मत्था रहना नहीं, इसलिए अड़े सो चढ़े शरण पड़े सो तरे। सिर्फ धार्मिक लिबास ना होवे नाल धर्म दा अभ्यास भी होवे। इसलिए महाराज कंद ने पहला इस गल नूं निश्चय कर कि तेरा कंत करता पुरख तेरे नाल राजी हो जाए। बड़े गहरे वचन सतगुरु जी दे इस पावन बाणी नूं देखिए जो गुरु अमरदास महाराज जी दी वार है। इस वे जो श्लोक ने उन्हां दी गिनती कोई 69 हैगी, ਇਹ ਨੌਵੀਂ ਪੌੜੀ ਹੈ, 23 ਪੌੜੀਆਂ ਹਨ ਇਸ ਪਾਵਨ ਬਾਣੀ ਦੀਆਂ, ਇਸ ਵਾਰ ਦੀਆਂ, ਔਰ ਇੱਕ ਇੱਕ ਵਾਰ ਦੇ 8-8 ਪੌੜੀ ਦੇ 8-8 ਚਰਨ ਹਨ। ਪਹਿਲਾ ਵਿਸਰਾਮ ਜਿਹੜਾ ਹੈ ਉਹ 13 ਤੇ ਹੈ, ਦੂਜਾ 11 ਤੇ। ਇਹ ਪੌੜੀ ਦੇ ਚਰਨ ਦੀ ਬਣਤਰ ਇਸ ਢੰਗ ਦੀ ਹੈਗੀ ਹੈ। ਖੈਰ ਇਹ ਕਲਾਸ ਵਿੱਚ ਸਿੱਖਣ ਦੀ ਚੀਜ਼ ਹੈ, ਇੱਥੇ ਮੈਂ ਆਖਾਂਗਾ ਤੇ ਬਹੁਤਾ ਗੱਲ ਸਮਝ ਵਿੱਚ ਨਹੀਂ ਆਏਗੀ। ਪੌੜੀ ਦੇ ਚਰਨ ਕੀ ਹੁੰਦੇ, ਪੌੜੀ ਦੇ ਜਿਹੜੇ ਹੈਗੇ ਨੇ ਉਹਨੂੰ ਕਿੰਨੇ ਚਰਨ ਹੁੰਦੇ ਨੇ, ਕਿੰਨੀਆਂ ਮਾਤਰਾ ਹੁੰਦੀਆਂ ਨੇ, ਤੇ ਪਹਿਲੇ ਕਿੰਨੀਆਂ ਮਾਤਰਾ ਤੇ, ਇਹ ਵਰਣਿਕ ਸੰਦ ਹੈ ਜੋ ਪੌੜੀ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਦਾ ਹਾਂ ਆਓ ਇਹਨਾਂ ਪਾਵਨ ਬਚਨਾਂ ਦਾ ਪਾਠ ਤੇ ਨਾਲੇ ਵਿਚਾਰ ਸਰਵਣ ਕਰੀਏ ਤੇ ਫਿਰ ਲੜੀਵਾਰ ਸ਼ਬਦ ਦੀ ਵੀ

0: ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਲੋਕ ਹੈ ਜੋ ਇਸ ਪਾਵਨ ਪੌੜੀ ਨਾਲ ਪਹਿਲਾ ਸਲੋਕ ਹੈ।
1: ਕਾਮਨ ਤੋ ਸਿਗਾਰ ਕਰ
0: ਐ ਕਾਮਨ ਹੈ ਜੀਵ ਰੂਪੀ ਇਸਤਰੀ ਤੂੰ ਤਾਂ ਹੀ ਧਰਮ ਦਾ ਸ਼ਿੰਗਾਰ ਕਰ ਧਰਮ ਤੇਰੇ ਮੱਥੇ ਤੋਂ ਡਲਕਾ ਮਾਰਨ ਲੱਗ ਪਵੇ
1: ਜਾਂ ਪਹਿਲਾਂ ਕੰਤ ਮਨਾਏ
0: ਵਿੱਚ ਸ਼ਿੰਗਾਰ ਕੰਤ ਜੋ ਪਾਰ ਬ੍ਰਹਮ ਪਰਮੇਸ਼ਵਰ ਹੈ ਗੁਰੂ ਨਾਨਕ ਦੇਵ ਮਹਾਰਾਜ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਜੇ ਉਹ ਮੰਨ ਜਾਣਗੇ ਤਾਂ ਹੀ ਤੇਰਾ ਮੱਥਾ ਡਲਕਾ ਮਾਰਨ ਲੱਗ ਪਵੇ ਪਤਾ ਚੱਲ ਜਾਏਗਾ ਕਿ ਤੂੰ ਧਰਮ ਨਾਲ ਜੁੜਿਆ ਹੋਇਆ ਹੈ ਤੇਰੇ ਬੋਲਾਂ ਵਿੱਚ ਮਿਠਾਸ ਹੋਵੇਗੀ ਤੇਰੇ ਨੇਤਰਾਂ ਵਿੱਚ ਵਿਕਾਰ ਨਹੀਂ ਹੋਣਗੇ ਤੇਰੀ ਦ੍ਰਿਸ਼ਟੀ ਅੰਮ੍ਰਿਤਮਈ ਹੋਵੇਗੀ ਤੇਰੇ ਵਿਚਾਰਾਂ ਵਿੱਚ ਸੌਹਾਰਦਤਾ ਪ੍ਰੇਮ ਸਾਂਝੀਵਾਲਤਾ ਹੋਵੇਗੀ ਉਹ ਤੇਰਾ ਸ਼ਿੰਗਾਰ ਹੋਵੇਗਾ
1: ਮਤ ਸੇਜਾ ਕੰਤ ਨਾ ਆਵਾਈ
0: ਐਵੇਂ ਨਾ ਆਵੇ ਕਿਧਰੇ ਕਿ ਦੁਨੀਆਂ ਦੇ ਦਿਖਾਵੇ ਕਰਦਾ ਰਹਿ ਜਾਏ ਜਿਵੇਂ ਦੁਨੀ ਚੰਦ ਬੜਾ ਧਾਰਮਿਕ ਸੀ ਬਹੁਤ ਵੱਡਾ ਉਸਨੇ ਧਨ ਵੀ ਆਪਣੇ ਸਾਹਮਣੇ ਰੱਖਿਆ ਹੋਇਆ ਸੀ ਖਜ਼ਾਨੇ ਜੋੜੇ ਸਨ ਤੇ ਆਉਂਦੇ ਗਏ ਅਭਿਆਗਤ ਵੀ ਆਉਂਦੇ ਰਹਿੰਦੇ ਸਨ ਆਉਂਦੇ ਜਾਂਦੇ ਆਮਦੋ ਰਫਤ ਰਹਿੰਦੀ ਸੀ ਮਹਾਰਾਜ ਨੇ ਸਮਝਾਇਆ ਪੁਰਖਾ ਇਹ ਖਜ਼ਾਨੇ ਨਾਲ ਨਹੀਂ ਜਾਂਦੇ ਇਹ ਰਾਜ ਸਿੰਘਾਸਣ ਨਾਲ ਨਹੀਂ ਜਾਂਦੇ ਇਹ ਸੂਈ ਲੈ ਲੈ ਅੱਗੇ ਲੈ ਲਵਾਂਗੇ ਉਸਨੇ ਕਿਹਾ ਮਹਾਰਾਜ ਅੱਗੇ ਤਾਂ ਸਰੀਰ ਵੀ ਨਹੀਂ ਜਾਂਦਾ ਸੂਈ ਜਾਏਗੀ ਤੇ ਸਾਹਿਬ ਆਖਣ ਲੱਗੇ ਆ ਜੋ ਬਾਹਰੋਂ ਦਿਖਾਵੇ ਕਰਦਾ ਪਿਆ ਜਾਣਗੇ ਇਹ ਧਨ ਦੇ ਅੰਬਾਰ ਦੌਲਤਾਂ ਸਿੰਘਾਸਣ ਇਹ ਤੇਰੇ ਨਾਲ ਜਾਣਗੀਆਂ ਆਖਿਆ ਮਹਾਰਾਜ ਅੱਜ ਤੁਸੀਂ ਮੇਰੇ ਮਿੱਤਰ ਖੋਲ ਦਿੱਤੇ ਗੁਰੂ ਸਾਹਿਬ ਜੀ ਨੇ ਬੜਿਆਂ ਨੂੰ ਰੰਗ ਲਾਇਆ ਬੜਿਆਂ ਨੂੰ ਸਮਝਾਇਆ ਤੇ ਸਮਝ ਕੇ ਕੋਈ ਕੋਡਾ ਰਾਕਸ਼ਸ ਸੀ ਉਹ ਸੰਤ ਬਣ ਗਿਆ ਕੋਈ ਠੱਗ ਸੱਜਣ ਸੀ ਉਹ ਵਾਕਈ ਸਤਿਗੁਰੂ ਸੱਜਣ ਨਾਲ ਮਿਲ ਕੇ ਤੇ ਸੱਜਣ ਬਣ ਗਿਆ ਸੀ ਕੋਈ ਚੋਰ ਭੂਮੀਆਂ ਸਾਰੀ ਭੂਮੀ ਤੇ ਦਾਨੀ ਬਣ ਗਿਆ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਪ੍ਰਗਟ ਪਈ ਸਗਲੇ ਜੋਗੰਤਰ ਗੁਰੂ ਨਾਨਕ ਕੀ ਵਡਿਆਈ ਉਹਦਾ ਫਿਰ ਬਾਣੀ ਬਾਣਾ ਮਿਲ ਕੇ ਇਹ ਮਹਾਨ ਜੀਵਨ ਸਜਿਆ ਸਮਰਿਆ ਸ਼ੁਭ ਗੁਣਾਂ ਦਾ ਸ਼ਿੰਗਾਰ ਸ਼ਿੰਗਾਰ ਬਣ ਜਾਂਦਾ ਤੇ ਗੁਰੂ ਦੀ ਮਿਹਰ ਬਣਦੀ ਹੈ ਤੇ ਜੀਵਨ ਬਿਰਥਾ ਨਹੀਂ ਜਾਂਦਾ ਹਿਰਦੇ ਦੀ ਸੇਜ ਤੇ ਗੁਰੂ ਪ੍ਰਗਟ ਹੁੰਦਾ ਹੈ
1: ਸੇਵਾ ਬਿਰਥਾ ਡਾਏ
0: ਐਸਾ ਨਾ ਹੋਵੇ ਸਿਰਫ ਧਰਮ ਦਾ ਲਿਬਾਸ ਹੋਵੇ ਅਭਿਆਸ ਨਾ ਹੋਵੇ ਤੇ ਤੇਰਾ ਜੀਵਨ ਹੀ ਬਿਰਥ ਚਲਾ ਜਾਵੇ ਦਿਖਾਵਿਆਂ ਚ ਪੈ ਕੇ
1: ਕਾਮਣ ਫਿਰ ਮਨ ਮੰਨਿਆ
0: ਜੀਵ ਰੂਪੀ ਇਸਤਰੀ ਜਦੋਂ ਤੇਰਾ ਮਨ ਪਰਮਾਤਮਾ ਨਾਲ ਮੰਨ ਗਿਆ ਉਸ ਪਤੀ ਦਾ ਮਨ ਤੇਰੇ ਤੇ ਪਸੀਜ ਗਿਆ ਪ੍ਰਸੰਨ ਹੋ ਗਿਆ ਇਹ ਸਹਿ ਸੰਗਤ ਦੁਨਿਆਵੀ ਪਤੀ ਪਤਨੀ ਦੀ ਗੱਲ ਨਹੀਂ ਦੋਵੇਂ ਇੱਕ ਦੂਜੇ ਦੇ ਮਾਲਕ ਬਣੇ ਹੋਏ ਪਤਨੀ ਦਾ ਮਤਲਬ ਵੀ ਮਾਲਕ ਹੈ ਤੇ ਪਤੀ ਦਾ ਮਤਲਬ ਵੀ ਮਾਲਕ ਹੈ ਇਸ ਰਿਸ਼ਤੇ ਦੀ ਗੱਲ ਮਹਾਰਾਜ ਨਹੀਂ ਕਰ ਰਹੇ ਮਹਾਰਾਜ ਸਾਡੀ ਆਤਮਾ ਤੇ ਪਰਮਾਤਮਾ ਦੇ ਰਿਸ਼ਤੇ ਦੀ ਗੱਲ ਕਰ ਰਹੇ ਇਹਦੇ ਜੀਵ ਇਸਤਰੀ ਹੈ ਤੇ ਮਾਲਕ ਪਤੀ ਹੈ ਮਹਾਰਾਜ ਕਹਿੰਦੇ ਪੁਰਖਾ ਇਸ ਗੱਲ ਵੱਲ ਧਿਆਨ ਦੇ ਕਿ ਕਾਮਣ ਤੇਰ ਮਨ ਮਾਨਿਆ ਤੋ ਬਣਿਆ ਸ਼ਿੰਗਾਰ ਤੇਰਾ ਸ਼ਿੰਗਾਰ ਸੋਹਣਾ ਹੈ ਜਿਵੇਂ ਸੁਹਾਗਣ ਦਾ ਸ਼ਿੰਗਾਰ ਵੀ ਸ਼ਿੰਗਾਰ ਹੈ ਸੋਹਣਾ ਲੱਗਦਾ ਸੋਭਾ ਪਾਉਂਦੀ ਹੈ ਤੇ ਸਹਿ ਸੰਗਤ ਉਹੀ ਸ਼ਿੰਗਾਰ ਵੇਸਵਾ ਨੇ ਕੀਤਾ ਹੋਵੇ ਤੇ ਬਦਨਾਮੀ ਦਾ ਕਾਰਨ ਬੜੇ ਸੋਹਣੇ ਭਾਈ ਜੀ ਦੇ ਬੋਲ ਹਨ ਸੋਈ ਤੇ ਸ਼ਿੰਗਾਰ ਅਤ ਸੋਭਤ ਪਤੀ ਬ੍ਰਤਾ ਕੈ ਸੋਈ ਤੇ ਸ਼ਿੰਗਾਰ ਗਨਕਾ ਰਚਿਤ ਅੰਗ ਹੈ ਵੇਸਵਾ ਦਾ ਸ਼ਿੰਗਾਰ ਸੁਹਾਗਣ ਦੀ ਸਾਦਗੀ ਦੇ ਬਰਾਬਰ ਵੀ ਨਹੀਂ ਹੁੰਦਾ ਉਹਦਾ ਸ਼ਿੰਗਾਰ ਤੇ ਬਾਜ਼ਾਰ ਹੈ ਤੇ ਸੁਹਾਗਣ ਦਾ ਸ਼ਿੰਗਾਰ ਸਤਕਾਰ ਹੈ ਸਮਰਪਣ ਹੈ ਵਿਨਮਰਤਾ ਹੈ ਮਹਾਨਤਾ ਹੈ ਤੇ ਸਦਕੇ ਜਾਣ ਦੀ ਭਾਵਨਾ ਇਸ ਲਈ ਸਾਹਿਬ ਫੁਰਮਾਨ ਕਰਦੇ ਨੇ ਕਹਿੰਦੇ ਨੇ ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸ਼ਿੰਗਾਰ ਫਿਰ तेरा जीवन सज गया समर गया
1: किया तौ परवान है जा सौ तरे प्यार
0: तेरा सिंगार धर्म का लिबास ताई परवान है कंडीशन रखी है महाराज किया तौ परवान है जा सौ तरे प्यार जेड़ा मालक है वह तेन प्यार कर लग सत जानना सिख ही गुरु नू प्यार नहीं करता गुरु भी सिख नू बहुत प्यार करता सिख ही गुरु दे दरवाजे का पहरेदार नहीं बनता गुरु भी सिख का पहरेदार बनता तुसी महाराज गुरु गोबिंद सिंह साहब जी का जीवन देखो होशियारपुर नगर है जिते एक गुरसिख जो सब कुछ छड़ के आनंदपुर साहब वाल जा रहे सन ते रस्ते विच हंकार आ गया हसया होशियारपुर पहुंच गणका दे घुंगरुआं दी आवाज कन्नां च पई ते आखण लगा मैं देखता वा हुंदा की पिया ते इत्थे इक सादे लिबास विच दस्तार तों दी साफा लपेटिया होया एक अगे हाथ विच नेजा पकड़ के पहरेदार दिखाई पिया उसने कहा किथे जांदा पिया है क्या मैं गणका द्वारे जाता पाया उस पहरेदार ने कहा तेन वेख के तेरा लिबास वेख के ता इंज लगता तू गणका द्वारे जाने वाला नहीं तू गुरु द्वारे जाने वाला तेरा लिबास तो हो गया है आख्या मैं हैरान होया मैं पापी होया मैं गुनाहगार होया उतू दौड़दा होया श्री आनंदपुर साहब आ गए अगले दिन महाराज दीवान च बिराजे सन दिखावे के तौर नेत्र बंद कर रहे भाई जोगा सिंह जी ने मत्था टेकिया पुछया महाराज नींद आ रही है सतगुरु आखन लगे हां राती किसी सिख ने सानू पैर ते खड़ा किया होया महाराज कौन गुनाह अजीम करने वाला गुनाहगार है जिसने थानू पैर ते खड़ा किया महाराज कह लगे हैगा है होशियारपुर के गलत दरवाजे जा रहा सी असी उसका पहरा दिता सा संगत चरणा ते ढह पाए सुन भाई जोगा गुरु पातशाह मैं तेरे जोगा ते गुरु ने आख्या जेड़ा मेरे जोगा हो जाता जोगया है फिर मैं उसके जोगा हो जाता हाँ तुसी गुरु नाल जुड़ के देखो इथे उते रखवाला गुरु पहरा दिंदा है इथे ही पहरा नहीं दिंदा पार ब्रह्म परमेश्वर दी दरगाह विच भी पहरा देता उते भी लाज बचांदा है हर दरगे का बसीट वकालत भी करता है ते तेरा पहरा देता है तेरे खेतां विच उपज करता है जय जय काज किरत सेवक की तहां तहां उठतावे सेवक को निकटी होई दिखावे गुरु सिख दी पहरेदारी करता है गुरु सिख दे नाल सदा रहिंदा है और सदा माण बनता नवाजता है ए गुरु नानक दे घर दी वड्याई इसलिए महाराज कहंदे ने पुरखा ए तेरा सिंगार एवें ना चला जा किया तो परवान है जा सौ तरे प्यार जदों गुरु तेनू प्यार करन लग पवे
1: पौ सिंगार तबोल रस
0: पार ब्रह्म परमेश्वर दा डर मन विच ते डर मन विच तां होगा जे असी सोचांगे गुरु वेख रहा है गुरु हाजर नाजर है हाजर दा मतलब है मौजूद है ते नाजर दा मतलब है देखदा पिया फिर मन विच जिवें बुजुर्ग दा भौ बच्चे दे मन विच होवे ना ते चंगा पढ़दा है ओ चंगी कृत करदा है ओ चंगे गुण सिखदा है इस तरह गुरु दा भौ मन विच होवे ते गुरु दी महानता सिख च आ जांदी है
1: भोजन भाव करे
0: इस तरह दे नाल फिर भोजन पार ब्रह्म परमेश्वर दा प्यार बन जांदा है
1: तन मन सौंपे कंत को
0: अपना तन मन भाव हर रीत रसम ते हर विचार अपने गुरु नू पति नू सौंप दे
1: ओ नानक भोग करे
0: पार ब्रह्म परमेश्वर उस नू अपने विच मिला ले ਇੱਕ ਮਿਕਤਾ ਬਣ ਜਾਂਦੀ ਹੈ
1: ਮਹੱਲਾ ਤੀਜਾ
0: ਇਹ ਦੂਸਰਾ ਸਲੋਕ ਇਸ ਪਵਨ ਪੌੜੀ ਦੇ ਨਾਲ ਹੈ
1: ਕਾਜਲ ਫੂਲ ਤੰਬੋਲ ਰਸ
0: ਸ਼ਿੰਗਾਰ ਦੀਆਂ ਵਸਤੂਆਂ ਨੇ ਕਜਲ ਹੈ ਫੁੱਲ ਹਨ ਤੰਬੋਲ ਨਾਗਰ ਵੇਲ ਪੱਤਰਾ ਹੈ
1: ਲੈ ਤਨ ਕੀਆ ਸ਼ਿੰਗਾਰ
0: ਸਭ ਕੁਝ ਲੈ ਕੇ ਤੇ ਇਸਤਰੀ ਨੇ ਸ਼ਿੰਗਾਰ ਕੀਤਾ
1: ਸੇਜੈ ਕੰਤ ਨ ਆਇਓ
0: ਪਰ ਜੇ ਸਾਰਾ ਸ਼ਿੰਗਾਰ ਕਰਨ ਦੇ ਬਾਵਜੂਦ ਫਿਰ ਉਸੇ ਵਿਚਾਰ ਨੂੰ ਮਹਾਰਾਜ ਦੁਹਰਾਰ ਸੇਜ ਤੇ ਕੰਤ ਨਹੀਂ ਪ੍ਰਗਟ ਹੋਇਆ ਹਿਰਦੇ ਦੀ
1: ਭਇਆ ਵਿਕਾਰ
0: ਸਭ ਕੁਝ ਐਵੇਂ ਬੇਅਰਥ ਹੋ ਗਿਆ।

0: महाराज कहने इसनों ही पति पत्नी नहीं आख्या जा सकता।
1: बहन इकट्ठे हो
0: लागे लागे बैठे रह लागे तो सारी जिंदगी बाबा प्रीति चंद बैठे रहे। पहले गुरु जोत उन्होंने नाना जी विच रही, फिर 7 साल गुरु रामदास उन्होंने पिता च रही, फिर कोई 25 साल गुरु अर्जन देव महाराज भ्राता च वरतदी रही, फिर उन्होंने पुत्र ही मनिया जाए ना गुरु हरगोबिंद साहब महाराज भतीजे ने। एनी वड्डी अपॉर्चुनिटी मिली है कि 4 परिवार दे मैंबर नाना हजूर पिता हजूर भ्राता ते भतीजा गुरु पदवी ते होण ते फिर भी रंग ना लगे तो फिर यही कहना पड़ेगा भी धन फिर ये ना आखियां ने बहन इकट्ठे हो
1: एक जोत दो मूर्ति।
0: बस भावे शरीर दो होवन पर जोत एक हो। खालसे ने रूप दिता अपना आप पर पिटा किता ते गुरु ने खालसे नु अपना रूप दे दिता। आख्या खालसा मेरे रूप है खास, खालसे मैं हो करो निवास, एक जोत दे मूर्ति हो जावड़ा।
1: तन पर कहिया सोए
0: उन्होंने ही पति पत्नी आख्या जा सकता। भाव सिख ते गुरु दा रिश्ता है।
1: पौड़ी पैदन भगत न हो आई।
0: महाराज गुरु अमरदास कहने बिना गुरु दे निर्मल भौ, वैसे भौ संसार दा वे तां मैला, ते जे गुरु दा आवे निर्मल भौ पाया हर गुण गाया। ओ निर्मल भौ जेड़ा है ना ज्यों बैसंतर धात शुद्ध होए त्यों हर का भौ दुरमत मैल गवाए। ए हिरदे नूं निर्मल कर दिंदा है। इसलिए महाराज फरमान करदे ने कहंदे ने पुरखा ध्यान नाल देख गुरु दा भय ना होवे, भय बिना भगत ना हो गई उदी भगती नहीं हो सकती।
1: नाम ना लगा प्यार
0: नाम नाल प्रेम दा नाता नहीं बनता।
1: सतगुर मिले भाव उपजा
0: गुरु नूं मिल के ही भाव ते भय प्रेम बनता है।
1: भय भाए रंग सवार
0: गुरु दे भाव विच ते प्रेम विच ए प्रेम दा रंग चढ़दा ते जीवन नूं सवारिया जा सकदा।
1: तन मन दत्ता रंग सियो
0: तन भी ते मन भी रसना बाणी पढ़दी है, नेत्र बाणी प्रेम नाल सुणदे हन, हिरदा प्रेम नाल वसाउण लग पैंदा। तन मन रत्ता रंगिया गया उसके प्रेम रंग नाल
1: होमै तृष्णा मार
0: अंदर होमै ते तृष्णा नू मार के
1: मन तन निर्मल अत सोहना।
0: मन भी ते तन भी मन च हंकार मिट गया, निरंकार आके विराज गया हिरदे दी सेज ते तन तो दिखावा मुक गया ते बाणी बाणा प्रगट हो गया।
1: भेटिया कृष्ण मुरार
0: स्वरूप ओहदा हिरदा अत सोहना हो गया ते कृष्ण परमात्मा मुरार राक्षसां दा लारी, मुर नाम दा राक्षस ओहदा वैरी, मुरारी श्री कृष्ण जी दा नाम है ते इत्थे भाव है परमात्मा दा मिलना होया।
1: भाओ भाओ सब तिसदा
0: भावे प्रेम है उसदा हो गया, होर दुनिया च दुनियावी चीजा का ना हो, भौ उसका होवे। सिख नू भौ अकाल तखत साहब का अकाल पुरख का होवे, होर दुनियावी भौ ना होवन ते फिर बाद च पता चलदा वे भौ भी ते प्रेम भी पार ब्रह्म परमेश्वर दई है।
1: सो सच वरता संसार
0: सच सदा रहण वाला संसार विच सब जगह वरता। ए बोल गुरु अमरदास सचे पातशाह जी दे हन, बड़े महान पवित्र बोल ने। भय विच रहना भौ विच रहना ते सारे संसार विच निरंकार नूं वरतदे देखना।
1: दखणे मोहल्ला पंजवा
0: दखणे जिहड़ा महाराज ने शब्द वरत्या ना दखण दी भाषा तो इसका भाव है गुरु नानक देव महाराज जी दे जन्म स्थान तो आ जिहड़ा साहिवाल का इलाका रावल पिंडी का इलाका ते जिहड़े उस पासों दखण दे इलाके विच ने उस नूं दखणे करके ते इस इलाके दे भाषा विच दद्दे नूं डिड्डा कहिंदे। ਬੜੇ ਸੋਹਣੇ ਬਚਨ ਨੇ ਮਹਾਰਾਜ ਤੂੰ ਚੋ ਸੱਜਣ ਮੰਡਿਆ ਡੇਈ ਸੇਸੋ ਤਾ ਇੱਥੇ ਦੇਈ ਸ਼ਬਦ ਹੈ ਪਰ ਡੇਈ ਮਹਾਰਾਜ ਨੇ ਵਰਤਿਆ ਇੱਥੋਂ ਇਹ ਦੱਖਣੇ ਕੀ ਵਾਰ ਜਿਹੜੀ ਹੈ ਮਹਾਰਾਜ ਜੀ ਦੀ ਇਹ ਪ੍ਰਾਰੰਭ ਹੁੰਦੀ ਹੈ ਔਰ ਇਹ ਸ਼ਬਦ ਦੱਖਣੇ ਮਹਾਰਾਜ ਨੇ ਸਿਰਲੇਖ ਵਰਤਿਆ ਹੈ
1: ਸੱਚ ਸੁਹਾਵਾ ਕਾਢੀਐ ਕੂੜਾ ਕੂੜੀ ਸੋਏ
0: ਜਿਹੜਾ ਸੱਚ ਹੈ ਨਾ ਉਹ ਹੀ ਭਾਗਾਂ ਵਾਲਾ ਉਹੀ ਸੁਹਾਵਣਾ ਹੈ ਉਹੀ ਸੁਖਾਲਾ ਹੈ ਪਰ ਕੂੜ ਦੀ ਸੋਭਾ ਕੂੜੀ ਹੁੰਦੀ ਹੈ
1: ਨਾਨਕ ਵਿਰਲੇ ਜਾਣੀ ਹੈ ਜਿਨ ਸੱਚ ਪੱਲਾ ਹੋਏ
0: ਪਰ ਉਹ ਮਨੁੱਖ ਵਿਰਲੇ ਹਨ ਜਿਨ੍ਹਾਂ ਦੇ ਪੱਲੇ ਵਿੱਚ ਸੱਚ ਹੁੰਦਾ ਨਾਮ ਹੁੰਦਾ ਵਿਰਲੇ ਵਿਰਲੇ ਹਨ ਜਿਸੇ ਮਹਾਰਾਜ ਫਰਮਾਨ ਕਰਦੇ ਨੇ ਹੈਨ ਵਿਰਲੇ ਨਾਹੀਂ ਕਣੇ ਫੈਲ ਫੱਕੜ ਸੰਸਾਰ ਦਿਖਾਵੇ ਦੇ ਫਕੀਰ ਤਾਂ ਬਹੁਤ ਹਨ ਪਰ ਜਿਨ੍ਹਾਂ ਨੂੰ ਸੱਚ ਦਾ ਰੰਗ ਲੱਗ ਗਿਆ ਉਹ ਵਿਰਲੇ ਵਿਰਲੇ ਹਨ ਕਿਧਰੇ ਕਿਧਰੇ ਹਨ ਗਿਣਤੀ ਜੇ ਕਰੀਏ ਤਾਂ ਮਹਾਰਾਜ ਕਹਿੰਦੇ ਨਾਨਕ ਕੋਟਨ ਮੈਂ ਕਹੂ ਨਾਰਾਇਣ ਜੇ ਚੇਤ ਜਿਹਦਾ ਹਿਰਦਾ ਨਾਰਾਇਣ ਵਰਗਾ ਹੋ ਗਿਆ ਪਰਮਾਤਮਾ ਵਰਗਾ ਹੋ ਗਿਆ ਤੇ ਜਿਹਦੇ ਹਿਰਦੇ ਚ ਪਰਮਾਤਮਾ ਪ੍ਰਗਟ ਹੋਇਆ ਉਹ ਵਿਰਲੇ ਵਿਰਲੇ ਹੈ ਉਹ ਬਹੁਤ ਜ਼ਿਆਦਾ ਤਾਂ ਨਹੀਂ ਪਰ ਉਹਨਾਂ ਵਿਰਲਿਆਂ ਨਾਲ ਹੀ ਜਿਵੇਂ ਇੱਕ ਚੰਦਨ ਨਾਲ ਇੱਕ ਜੰਗਲ ਮਹਿਕ ਜਾਂਦਾ ਨਾ ਲਾਗੇ ਲਾਗੇ ਦਾ ਏਰੀਆ ਇਸ ਤਰ੍ਹਾਂ ਇਹ ਕਰੋੜਾਂ ਵਿੱਚ ਇੱਕ ਵੀ ਹੋਵੇ ਤੇ ਉਸ ਨਾਲ ਵੀ ਕਰੋੜਾਂ ਦਾ ਉਧਾਰ ਹੋ ਜਾਂਦਾ ਹੈ ਮਹਾਰਾਜ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵਾਂ ਇੱਕ ਕੜੀ ਉਹ ਕਰੋੜਾਂ ਦਾ ਕਲਿਆਣ ਕਰ ਸਕਦਾ ਹੈ
1: ਮਹੱਲਾ ਪੰਜਵਾਂ
0: ਮਹਾਰਾਜ ਜੀ ਨੇ ਇਸ ਪਾਵਨ ਪੌੜੀ ਨਾਲ ਵੀ ਇਹ ਦੂਸਰਾ ਸਲੋਕ ਵਰਤਿਆ ਹੈ ਗੁਰੂ ਅਰਜਨ ਦੇਵ ਜੀ ਦਾ
1: ਸੱਜਣ ਮੁਖ ਅਨੂਪ ਅੱਠੇ ਪਹਿਰ ਨਿਹਾਲ ਸਾ
0: ਸੱਜਣ ਦਾ ਚਿਹਰਾ ਸੱਜਣ ਜਿਹੜਾ ਆਪਣੇ ਵਰਗਾ ਹੈ ਜਿਸ ਵਿੱਚ ਸ਼ੁਭ ਗੁਣ ਹਨ ਜਿਸ ਵਿੱਚ ਦੁਸ਼ਮਣੀ ਨਹੀਂ ਹੈ ਜਿਸ ਵਿੱਚ ਪਰਾਇਆਪਨ ਨਹੀਂ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਹੜਾ ਸਾਰੇ ਸਹਿਣ ਸਾਹਾਂ ਨਾਲੋਂ ਵੱਡਾ ਹੈ ਜਿਸ ਵਰਗਾ ਹੋਰ ਕੋਈ ਸੱਜਣ ਨਹੀਂ ਮਹਾਰਾਜ ਕਹਿੰਦੇ ਨੇ ਗੁਸਾਈ ਮਹਿੰਦਾ ਉੱਠੜਾ ਅਮ ਅੱਬੇ ਥਾਂ ਮਿੱਠੜਾ ਜਿਹੜਾ ਮਾਂ ਪਿਓ ਨਾਲੋਂ ਵੀ ਜ਼ਿਆਦਾ ਮਿੱਠੇ ਲਾਡ ਕਰਦਾ ਗੱਲ ਨਾਲ ਲਾਉਂਦਾ ਹੈ ਪਾਲਦਾ ਹੈ ਸੰਭਾਲਦਾ ਹੈ ਬੜੇ ਸੱਜਣ ਮੰਡਾ ਚਾਹੀਆ ਹੱਬ ਕਹੀ ਦਾ ਮਿੱਤ ਸਭ ਕੋ ਅੱਖ ਆਪਣਾ ਕਹੀ ਨਾ ਠਾਈ ਚਿੱਤ ਕਿਸੇ ਦਾ ਚਿੱਤ ਨਹੀਂ ਦੁਖਾਂਦਾ ਐਸਾ ਜੋ ਸੱਜਣ ਹੈ ਉਹ ਪਾਲ ਬ੍ਰਹਮ ਪਰਮੇਸ਼ਰ ਉਹਦਾ ਮੁੱਖ ਬੜਾ ਸੋਹਣਾ ਉਹਦੇ ਵਰਗਾ ਹੋਰ ਕੋਈ ਨੀ ਅਨੂਪ ਉਪਮਾ ਨਹੀਂ ਦਿੱਤੀ ਜਾ ਸਕਦੀ ਕਿ ਫਲਾਣੇ ਵਰਗਾ ਹੈ ਸੱਜਣ ਮੁੱਖ ਅਨੂਪ ਅੱਠੇ ਪਹਿਰ ਨਿਹਾਲ ਸਾਂ ਮੇਰਾ ਭਾਗ ਹੋਵੇ ਤੇ ਮੈਂ ਲਗਾਤਾਰ ਹਰ ਸਵਾਸ ਸਵਾਸ ਉਸਦਾ ਦਰਸ਼ਨ ਕਰਦਾ ਰਹਾਂਗਾ
1: ਸੁਤੜੀ ਸੋ ਸਹ ਡੇਠ ਤੈ ਸੁਪਨੇ ਹਉ ਖੰਨੀ
0: ਜੇ ਮੈਨੂੰ ਸੁਪਨੇ ਵਿੱਚ ਵੀ ਦੀਦਾਰ ਹੋਵੇ ਸੁਪਨੇ ਵਿੱਚ ਵੀ ਝਲਕ ਮਿਲੇ ਤਾਂ ਮੈਂ ਇਹ ਸੁਪਨੇ ਤੇਰੇ ਤੋਂ ਵੀ ਸਦਕੇ ਜਾਂਦਾ ਮਹਾਰਾਜ ਦੇ ਬੋਲ ਨੇ ਨੀਂਦ ਵੀ ਭਾਗਾਂ ਵਾਲੀ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਸੁਪਨੇ ਦਾ ਜ਼ਿਕਰ ਬੜਾ ਸੋਹਣਾ ਕੀਤਾ ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ ਅਸਾਂ ਤਾਂ ਗੱਲ ਵੱਕਰੀ ਪਾਈ ਮੇਰਾ ਨੂਰ ਤੁਸੀਂ ਹੱਥ ਨਾ ਆਇਆ ਸਾਡੀ ਕੰਬਦੀ ਰਹੀ ਕਲਾ ਸੁਪਨੇ ਵਿੱਚ ਵੀ ਦੀਦਾਰ ਹੋਵੇ ਨਾ ਤੇ ਭਾਗਾਂ ਵਾਲਾ ਹੈ ਉਹ ਦੀਦਾਰ ਵੀ ਮਹਾਨ ਹੈ ਉਹ ਸੁਪਨੇ ਤੋਂ ਵੀ ਸਦਕੇ ਜਾਣ ਨੂੰ ਜੀ ਕਰਦਾ ਇੱਕ ਛੋਟੀ ਜਿਹੀ ਗਾਥਾ ਮੇਰੇ ਖਿਆਲ ਚ ਆਈ ਮੈਂ ਆਪਦੇ ਨਜ਼ਰ ਕਰਾਂ ਬੜੇ ਲੰਬੇ ਸਾਲਾਂ ਤੋਂ ਇੱਕ ਮੁਸਲਿਮ ਫਕੀਰ ਬੈਠਾ ਖੁਦਾ ਖੁਦਾ ਜਪ ਰਿਹਾ ਜਿਹੜਾ ਉਸ ਕੋਲ ਆਉਂਦਾ ਕੋਈ ਉਸ ਕੋਲ ਦੁੱਖ ਲੈ ਕੇ ਆਉਂਦਾ ਕੋਈ ਸੁੱਖ ਲੈ ਕੇ ਆਉਂਦਾ ਤੇ ਦੁੱਖ ਸੁੱਖ ਵਿੱਚ ਪਿਆ ਹੋਇਆ ਮਨੁੱਖ ਮਿਲਦਾ ਕੋਈ ਦੁੱਖ ਨਿਵਾਰਨ ਨੂੰ ਕਹਿੰਦਾ ਤੇ ਇੱਕ ਗੱਲ ਕਹਿੰਦਾ ਹੁੰਦਾ ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ ਜੋ ਰੋ ਰਿਹਾ ਹੈ ਸੋ ਰੋ ਰਹੇਗਾ ਸਕੂਨੇ ਕਲਬ ਕੋ ਖੁਦਾ ਖੁਦਾ ਕਰ ਜੋ ਕਿਸ ਕੇ ਹੋਣਾ ਹੈ ਸੋ ਹੋ ਰਹੇ ਉਹ ਨਾਮ ਨਾਲ ਜੋੜ ਦਿੰਦਾ ਹਰ ਵੇਲੇ ਦੀਦਾਰ ਦੀ ਮੰਗ ਕਰਦਾ ਇੱਕ ਦਿਨ ਸੁਪਨੇ ਵਿੱਚ ਸੌਂ ਗਿਆ ਸੀ ਸੁਪਨਾ ਆਇਆ ਨਿੰਦਰਾ ਵਿੱਚ ਤੇ ਕੀ ਦੇਖਦਾ ਖੁਦਾ ਆ ਗਿਆ ਖੁਦਾ ਨੇ ਸਿਰ ਤੇ ਹੱਥ ਰੱਖਿਆ, ਗਲ ਨਾਲ ਲਾਇਆ ਤੇ ਆਖਿਆ, ਫਕੀਰਾ ਬੜੀਆਂ ਮੁੱਦਤਾਂ ਤੋਂ ਤੂੰ ਦੀਦਾਰ ਝਲਕ ਮੰਗਦਾ ਸੀ ਤੇ ਅੱਜ ਮੈਂ ਤੈਨੂੰ ਦਰਸ਼ਨ ਦੇਣ ਵਾਸਤੇ ਆ ਗਿਆ। ਬੜਾ ਫਕੀਰ ਖੁਸ਼ ਹੋਇਆ, ਉਸਦੀਆਂ ਬਾਂਛਾਂ ਖਿਲ ਗਈਆਂ, ਉਸਦਾ ਰੋਮ ਰੋਮ ਪ੍ਰਸੰਨਤਾ ਵਿੱਚ ਨ੍ਰਿਤ ਕਰਨ ਲੱਗ ਪਿਆ। ਆਖਿਆ, ਖੁਦਾ ਤਾਂ ਹੀ ਤੈਨੂੰ ਖੁਦਾ ਆਖਦੇ ਨੇ ਕਿਉਂਕਿ ਤੂੰ ਖੁਦ ਆ ਜਾਂਦਾ ਹੈ, ਲੈਣ ਨਹੀਂ ਜਾਣਾ ਪੈਂਦਾ, ਖੁਦ ਆ ਜਾਂਦਾ ਹੈ ਤੇ ਜੇ ਲਿਆਉਂਦਾ ਤਾਂ ਖੁਦ ਲਿਆਉਂਦਾ ਹੈ। ਸਾ ਸੰਗਤ, ਵਾਕਈ ਮਹਾਰਾਜ ਬਾਣੀ ਚ ਕਹਿੰਦੇ ਨੇ, ਉਹਾਂ ਤੋਂ ਜਾਈ ਹੈ ਜੋ ਇਹਾਂ ਨਾ ਹੋਏ। ਕਬੀਰ ਸਾਹਿਬ ਜੀ ਨੂੰ ਪੜੋਗੇ ਤਾਂ ਉਹ ਵੀ ਕਹਿਣਗੇ, ਉਹ ਥਾਂ ਕੋਈ ਹੋਰ ਕਿੱਥੇ ਹੈ ਜਿੱਥੇ ਪਰਮਾਤਮਾ ਨਹੀਂ ਹੈ, ਸਭ ਜਗ੍ਹਾ ਬਿਰਾਜਮਾਨ। ਨਾਮਦੇਵ ਜੀ ਨੂੰ ਪੜੋ, ਉਹ ਵੀ ਇਹੀ ਗੱਲ ਕਹਿਣਗੇ। ਖੈਰ, ਮੁਕਤਸਰ ਮੈਂ ਅਰਜ਼ ਕਰਦਾ ਹਾਂ, ਆਖਿਆ ਤੈਨੂੰ ਤਾਂ ਹੀ ਖੁਦਾ ਕਹਿੰਦੇ ਨੇ ਕਿਉਂਕਿ ਤੂੰ ਖੁਦ ਆ ਜਾਂਦਾ ਹੈ, ਲੈਣ ਨਹੀਂ ਜਾਣਾ ਪੈਂਦਾ, ਲੱਭਣਾ ਨਹੀਂ, ਲੱਭਣ ਨਹੀਂ ਜਾਣਾ ਪੈਂਦਾ। ਅੱਜ ਤੱਕ ਕਿਸੇ ਮਹਾਂਪੁਰਖ ਨੇ ਨਹੀਂ ਕਿਹਾ ਕਿ ਫਲਾਣੀ ਥਾਂ ਗਿਆ ਤਾਂ ਪਰਮਾਤਮਾ ਮਿਲਿਆ ਹੈ, ਜਾ ਕੇ ਮਿਲਿਆ ਹੈ। ਉਹ ਕਹਿੰਦੇ ਨਹੀਂ, ਆ ਕੇ ਮਿਲਿਆ ਹੈ। ਮਹਾਰਾਜ ਬਾਣੀ ਚ ਵੀ ਕਹਿੰਦੇ ਨੇ, ਬੜਾ ਸੋਹਣਾ ਰਸਕ ਫੁਰਮਾਨ ਹੈ, ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਿੰਨੇ ਗਹਿਰੇ ਬੋਲ ਨੇ ਮਹਾਰਾਜ, ਖੁਦਾਇਆ ਤੈਨੂੰ ਤਾਂ ਹੀ ਖੁਦਾ ਕਹਿੰਦੇ ਨੇ, ਖੁਦ ਆ ਜਾਂਦਾ ਹੈ, ਲੱਭਣ ਨਹੀਂ ਜਾਣਾ ਪੈਂਦਾ। ਭਾਈ ਲਾਲੋ ਜੀ ਦੇ ਘਰ ਗੁਰੂ ਨਾਨਕ ਜਾ ਕੇ ਦਰਵਾਜ਼ਾ ਖੜਕਾਇਆ, ਲੈਣ ਥੋੜੀ ਗਿਆ, ਲੱਭਣ ਵਾਸਤੇ ਸੁਲਤਾਨਪੁਰ ਨਹੀਂ ਆਇਆ। ਮਹਾਰਾਜ ਅਹਿਮਦਾਬਾਦ ਪਹੁੰਚ ਕੇ ਆਖਿਆ, ਲਾਲੋ ਦਰਵਾਜ਼ਾ ਖੋਲ, ਕੌਣ ਹੈ? ਆਖਿਆ, ਜਿਸ ਨੂੰ ਯਾਦ ਕਰਦਾ ਉਹੀ ਆਇਆ। ਬਿਦਰ ਦੀ ਝੌਂਪੜੀ ਦੇ ਸਾਹਮਣੇ ਸ੍ਰੀ ਕ੍ਰਿਸ਼ਨ ਆਪ ਗਏ, ਸਬਰੀ ਭੇਲਣੀ ਦੀ ਕੁੱਲੀ ਵਿੱਚ ਤ੍ਰੇਤੇ ਦੇ ਮਹਾਨ ਅਵਤਾਰੀ ਪੁਰਸ਼ ਸ੍ਰੀ ਰਾਮ ਆਪ ਚੱਲ ਕੇ ਗਏ। ਫਿਰ ਮੈਂ ਅਰਜ਼ ਕਰਾਂ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਹੁਣੇ ਦੱਸਿਆ ਭਾਈ ਜੋਗਾ ਸਿੰਘ ਦਾ ਪਹਿਰਾ ਦੇਣ ਵਾਸਤੇ ਆਪ ਆਏ ਨੇ, ਉਹਨੇ ਬੁਲਾਇਆ ਥੋੜੀ। ਇਹ ਫਕੀਰ ਬੜਾ ਗਦਗਦ ਹੈ, ਬੜਾ ਆਨੰਦਿਤ ਹੈ, ਮਾਤੂ ਆਪ ਆ ਗਿਆ ਹੈ। ਖੁਦਾ ਨੇ ਕਿਹਾ, ਗੱਲ ਹੈ ਕਿ ਗੱਲ ਨਾਲ ਇਹ ਵੀ ਗੱਲ ਹੈ ਕਿ ਹੁਣ ਮੈਂ ਤੈਨੂੰ ਸੁਪਨੇ ਚ ਮਿਲਿਆ, ਸੁਪਨ ਦੀਦਾਰ ਹੈ, ਪ੍ਰਤੱਖ ਦੀਦਾਰ ਨਹੀਂ ਹੈ। ਆਖੇ, ਅੱਛਾ ਫਿਰ ਜੋ ਮੰਗਣਾ ਹੈ ਮੰਗ ਲੈ। ਕਿਹਾ, ਫਿਰ ਮੈਂ ਇਹੀ ਮੰਗਦਾ, ਮੈਨੂੰ ਜਾਗ ਕਦੀ ਨਾ ਆਵੇ। ਮਕੁਨ ਬੇਦਾਰ ਜੀ ਖੁਆਬਮ ਖੁਦਾਰਾ ਕਿ ਦਾਰ ਮਿਸਰ ਤੇ ਖੁਸ਼ਬਾ ਖਿਆਲ ਅਸ। ਬੜੇ ਸੋਹਣੇ ਬੋਲ ਨੇ ਮਹਾਰਾਜ ਜੀ ਦੇ, ਮੈਂ ਉਸ ਸੁਪਨੇ ਤੋਂ ਵੀ ਸਦਕੇ ਹਾਂ।
1: ਮੁਹੱਲਾ ਪੰਜਵਾ
0: ਜੀ,
1: ਸੱਜਣ ਸੱਜ ਪਰਖ ਮੁਖ ਅਲਾਵਣ ਥੋਥਰਾ।
0: ਅੱਖਣਾ ਤੇ ਥੋਥਾ ਹੀ ਆ ਪੁਰਖਾ, ਸੱਜਣ ਦੀ ਮਹਿਮਾ ਨੂੰ ਆਪਣੇ ਹਿਰਦੇ ਵਿਚ ਪਛਾਣ ਲੈ।
1: ਮਨ ਮਜਾਹੂ ਲੱਖ ਤੁਧੋਂ ਦੂਰ ਨਾ ਸੋ ਪ੍ਰੀ।
0: ਜਿਹੜਾ ਪਿਆਰਾ ਹੈ ਤੇਰੇ ਤੋਂ ਦੂਰ ਨਹੀਂ, ਆਪਣੇ ਮਨ ਵਿਚ ਦਰਸ਼ਨ ਕਰ।
1: ਪੌੜੀ ਤਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ।
0: ਧਰਤੀ ਆਕਾਸ਼ ਪਤਾਲ ਸੂਰਜ ਚੰਦਰਮਾ ਸਭ ਨਾਸ਼ ਹੋਣ ਵਾਲੇ ਹਨ।

0: ਜਾਇਦਾਦਾਂ ਦਾ ਮਾਲਕ ਹੈ, ਡੇਰਾ ਸਰੀਰ ਦਾ ਢਹਿ ਜਾਂਦਾ ਤੇ ਸਾਰੇ ਇੱਥੋਂ ਤੁਰ ਪੈਂਦੇ ਹਨ।
1: ਰੰਗ ਤੁੰਗ ਗਰੀਬ ਮਸਤ ਸਭ ਲੋਕ ਸਦਾਸੀ,
0: ਕੋਈ ਰੰਗ ਹੈ, ਕੋਈ ਵੱਡਾ ਹੈ, ਕੋਈ ਧਨ ਦੌਲਤ ਵਿੱਚ ਮਸਤ ਹੈ, ਇਹ ਸਾਰੇ ਲੋਕ ਇੱਥੋਂ ਵੰਝਦੇ ਹਨ।
1: ਕਾਜੀ ਸੇਖ ਮਸਾਇਕ ਸਭੇ ਉੱਠ ਜਾਸੀ,
0: ਕਾਜੀ ਹੈ, ਕੋਈ ਸੇਖ ਹੈ, ਕੋਈ ਧਾਰਮਿਕ ਉਪਦੇਸ਼ਕ ਹੈ, ਸਭ ਜਾਂਦੇ ਹਨ।
1: ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾ,
0: ਪੀਰ ਹੈ, ਪੈਗੰਬਰ ਖਵਾਉਣ ਵਾਲਾ ਵਲੀ ਹੈ, ਕੋਈ ਵੀ ਇੱਥੇ ਰਹਿਣ ਵਾਲਾ ਨਹੀਂ ਹੈ।
1: ਰੋਜਾ ਬਾਗ ਨਿਵਾਜ ਕਦੇਵ ਵਿਣ ਮੁਝੇ ਸਭ ਜਾਸੀ,
0: ਕੋਈ ਰੋਜ਼ੇ ਰੱਖਣ ਵਾਲਾ ਹੈ, ਕੋਈ ਵੇਦ ਕਦੇਵ ਪੜ੍ਹਨ ਵਾਲਾ ਹੈ, ਇਹ ਸਾਰੇ ਸਮਝਾਂ ਦੇ ਵੀ ਹਨ, ਉਹ ਸਭ ਇੱਥੋਂ ਜਾਂਦੇ ਹਨ ਬਿਨਾਂ ਸਮਝ ਦੇ।
1: ਲੱਖ ਚੌਰਾਸੀ ਮੇਦਨੀ ਸਭ ਆਵੇ ਜਾਸੀ,
0: ਸਾਰੇ ਲੱਖ ਚੌਰਾਸੀ ਜੀਵ ਇਸ ਧਰਤੀ ਸਮੇਤ ਆਉਂਦੇ ਜਾਂਦੇ ਜੰਮਦੇ ਮਰਦੇ ਹਨ।

ਸੇਵਕ ਹੈ, ਹੋਰ ਕੋਈ ਅਵਿਨਾਸ਼ੀ ਇੱਥੇ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਕਰ ਦੇਣ, ਬਖਸ਼ਿਸ਼ਾਂ ਦੀ ਦਾਤ ਝੋਲੀ ਚ ਪਾ ਕੇ ਨਿਵਾਜਣ। ਸਭ ਦਾ ਬਾਰੰਬਾਰ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਬਖਸ਼ ਦੇਣਾ। ਮੈਂ ਧੰਨਵਾਦੀ ਹਾਂ ਸਾਰੇ ਹੀ ਪ੍ਰਬੰਧ ਦਾ। ਬਹੁਤ ਹੀ ਪਿਆਰ ਭਰਿਆ ਹਿਰਦਾ ਰੱਖਣ ਵਾਲੀ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੁਣਾਂ ਦਾ, ਜੋ ਐਡੀਸ਼ਨਲ ਪ੍ਰਮੁੱਖ ਗ੍ਰੰਥੀ ਹਨ ਸ੍ਰੀ ਦਰਬਾਰ ਸਾਹਿਬ ਦੇ, ਜਿਨ੍ਹਾਂ ਨੇ ਸਮਾਂ ਬਖਸ਼ਿਆ ਹੈ, ਸਾਰੇ ਹੀ ਗੁਰੂ ਪੰਥ ਦਾ, ਆਪ ਸਭ ਸੰਗਤਾਂ ਦਾ, ਤੇ ਕੋਟਾਨ ਕੋਟ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਬਖਸ਼ ਦੇਣਾ। ਆਓ ਆਖਰੀ ਦੋ ਪੰਕਤੀਆਂ ਦਾ ਪਾਠ ਮਿਲ ਕੇ ਕਰੀਏ।

ਅੱਜ ਖੁਦਾਏ ਏਕ ਖੁਦਾਏ ਬੰਦਾ ਅਬਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400045555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
3: ਆਪ ਸੁਣ ਰਹੇ ਹੈ ਪੁਨਿਆ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ। ਹਾਂਜੀ, ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰੀਏ ਜਿਹਨੇ ਸਾਨੂੰ ਅੱਜ ਦਾ ਦਿਨ ਦਿੱਤਾ। ਇਹ ਸਵਾਸ ਚੱਲ ਰਹੇ ਨੇ, ਇਹ ਸੋਹਣੀਆਂ ਸਾਂਝਾਂ ਇੱਕ ਵਾਰੀ ਫਿਰ ਤੋਂ ਪਈਆਂ ਨੇ, ਅਤੇ ਆਓ ਇਹਨਾਂ ਸਾਂਝਾਂ ਦੇ ਲਈ ਕਰੀਏ ਸ਼ੁਕਰਾਨਾ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਵੱਧਦੇ ਹਾਂ ਅੱਗੇ। ਅੱਜ ਹਫ਼ਤੇ ਦੀ ਸ਼ੁਰੂਆਤ, ਇਸ ਮਹੀਨਾ ਯਾਨੀ ਕਿ ਜੂਨ ਮਹੀਨਾ ਆਪਣੇ ਸਮਾਪਤੀ ਵੱਲ ਨੂੰ ਜਾ ਰਿਹਾ। 29 ਤਰੀਕ ਆ ਜੂਨ ਦੇ ਮਹੀਨੇ ਦੀ, ਅਤੇ ਅੱਜ ਸੋਮਵਾਰ ਦਾ ਦਿਨ ਹੈ। ਆਓ ਸ਼ਬਦ ਕੀਰਤਨ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਹਾਂਜੀ ਮੈਲਬਨ ਦੀ ਸ਼ੁਰੂਆਤ ਕਰਦੇ ਹਾਂ। ਅੱਗੇ ਮਿਲਾਂਗੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਕਰੇ ਫਿਰ ਤੋਂ ਹਾਜ਼ਰ ਮੈਂ ਰਣਜੋਤ ਸਿੰਘ ਇਸ ਆਸ ਦੇ ਨਾਲ ਕਿ ਤੁਸੀਂ ਸਭ ਰੱਜ ਖੁਸ਼ ਹੋ ਗਏ ਚੜ੍ਹਦੀ ਕਲਾ 'ਚ ਹੋ ਗਏ ਚਾਹ ਪਾਣੀ ਪੀ ਕੇ ਕੰਮਾਂ ਕਾਰਾਂ ਦੇ ਉੱਤੇ ਜੁੱਟ ਕੇ ਹੋ ਕੇ ਜੇਕਰ ਨਹੀਂ ਤਾਂ ਚੱਲ ਰਹੀਆਂ ਹੋਣਗੀਆਂ ਤਿਆਰੀਆਂ ਸੜਕਾਂ ਦੇ ਉੱਤੇ ਉਹ ਤਾਂ ਪੇਸ਼ੈਂਸ ਬਣਾਈ ਰੱਖਿਓ ਗੱਡੀਆਂ ਦੇ ਵਿੱਚ ਅਤੇ ਉਸ ਰੱਬ ਦਾ ਸ਼ੁਕਰਾਨਾ ਨਾ ਭੁੱਲਿਓ ਆਓ ਕਰੀਏ ਸ਼ੁਕਰਾਨਾ ਅਤੇ ਵਧੀਆ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਅੱਜ ਸੋਮਵਾਰ ਦਾ ਦਿਨ ਅਤੇ ਬੱਚਿਆਂ ਦੀਆਂ ਛੁੱਟੀਆਂ ਦਾ ਅੱਜ ਇਸ ਹਫ਼ਤੇ ਦਾ ਪਹਿਲਾ ਦਿਨ ਅਤੇ ਆਓ ਫਿਰ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਅੱਜ ਥੋੜ੍ਹਾ ਜਿਹਾ ਵੱਖਰਾ ਰਿਲੈਕਸੇਸ਼ਨ ਹੋਊਗਾ ਕਿਉਂਕਿ ਅੱਜ ਤੁਸੀਂ ਪਰਿਵਾਰਾਂ ਦੇ ਵਿੱਚ ਉਹਦੇ ਕੋਲ ਕਾਹਲ ਨਹੀਂ ਹੋਊਗੀ ਵੀ ਅੱਜ ਬੱਚਿਆਂ ਨੂੰ ਛੱਡਣਾ ਫਿਰ ਕੰਮ 'ਤੇ ਜਾਣਾ ਦਵਾ ਦਵਾ ਉੱਠਣਾ ਤਿਆਰ ਹੋਣਾ ਸੋ ਇਹ ਸਾਰੇ ਝੰਝਟਾਂ ਤੋਂ ਅੱਜ ਥੋੜ੍ਹੇ ਜਿਹੇ ਮੁਕਤ ਹੋ ਗਏ ਅਤੇ ਆਓ ਫਿਰ ਇਸੇ ਦੇ ਦਰਮਿਆਨ ਆਪਾਂ ਵੱਧਦੇ ਹਾਂ ਅੱਗੇ ਛੁੱਟੀਆਂ ਦਾ ਆਨੰਦ ਮਾਣ ਰਹੇ ਹੋਗੇ ਅਤੇ ਆਪਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸਮੇਂ ਦੇ ਮੁਤਾਬਕ ਮੌਸਮ ਦੇ ਉੱਤੇ ਝਾਤੀ ਮਾਰ ਲਈਏ ਟ੍ਰੈਫਿਕ ਦੇ ਉੱਤੇ ਝਾਤੀ ਮਾਰਦੇ ਹਾਂ ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਦੇ ਹਾਂ ਅਤੇ ਸਭ ਤੋਂ ਪਹਿਲਾਂ ਸਿਡਨੀ ਵੱਲੋਂ ਸ਼ੁਰੂਆਤ ਕਰਦੇ ਹਾਂ 12 ਦੇ ਆਸ ਪਾਸ ਤਾਪਮਾਨ ਹੈ ਅੱਜ ਜ਼ਿਆਦਾ ਤੋਂ ਜ਼ਿਆਦਾ 20 ਤੱਕ ਜਾ ਸਕਦਾ ਤਾਪਮਾਨ ਸੋ ਅੱਜ ਸੋਹਣੀ ਧੁੱਪ ਖਿੜੂਗੀ ਸੋ ਸੋਹਣਾ ਦਿਨ ਇਸ ਸਾਰੇ ਹਫ਼ਤੇ ਦੇ ਉੱਤੇ ਜੇ ਝਾਤੀ ਮਾਰੀਏ ਤਾਂ ਸਾਰਾ ਹਫ਼ਤਾ ਠੀਕ ਹੈ ਸੋਹਣੀਆਂ ਧੁੱਪਾਂ ਲੱਗਣਗੀਆਂ ਤਾਪਮਾਨ ਵੀ ਇੱਥੇ ਕੁ ਜਿਹੀ 20 ਦੇ ਆਸ ਪਾਸ ਹੀ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਮੈਲਬਨ ਦੇ ਵਿੱਚ ਠੰਡ ਬਣੀ 11 ਤਾਪਮਾਨ ਹੈ ਸਵੇਰੇ ਸਵੇਰੇ ਅਤੇ 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅੱਜ 60% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ ਅੱਜ ਬੱਦਲਵਾਈ ਅਤੇ ਧੁੱਪ ਅੱਜ 50-50 ਛਾਏ ਰਹਿਣਗੇ ਦਿਨ ਦੇ ਉੱਤੇ ਅਤੇ ਇਸ ਹਫ਼ਤੇ ਦੇ ਵਿੱਚ ਵੈਸੇ ਮੀਂਹ ਛਾਇਆ ਰਹੂਗਾ ਕਿਉਂਕਿ ਅੱਜ ਦੇ ਦਿਨ ਤੋਂ ਸ਼ੁਰੂ ਹੋ ਕੇ ਅਤੇ ਕੱਲ੍ਹ ਵੀ ਸ਼ੁਰੂ ਹੋ ਰਿਹਾ ਵਾ ਅਤੇ ਬੁੱਧਵਾਰ ਅਤੇ ਵੀਰਵਾਰ ਅਤੇ ਸ਼ੁੱਕਰਵਾਰ ਯਾਨੀ ਕਿ ਸਾਰੇ ਹਫ਼ਤਾ ਕਿਤੇ ਮਾਸਾ ਵੱਧ ਕੀ ਕਿਤੇ ਮਾਸਾ ਘੱਟ ਕੀ ਚਾਂਸ ਸਾਰੇ ਹਫ਼ਤੇ 'ਚ ਸ਼ੋਅ ਹੋ ਰਹੇ ਨੇ ਨਾਲ ਧੁੱਪ ਵੀ ਸਾਰਾ ਹੀ ਹਫ਼ਤਾ ਦਿਖਾਈ ਦੇ ਰਹੀ ਹੈ ਕਿਤੇ ਨਾ ਕਿਤੇ ਅਤੇ ਨਾਲ ਮੀਂਹ ਵੀ ਆ ਬੱਦਲਵਾਈ ਸੋ ਕੁੱਲ ਮਿਲਾ ਕੇ ਇਸ ਹਫ਼ਤੇ ਦੇ ਵਿੱਚ ਸਾਨੂੰ ਛੱਤਰੀ ਜਿਹੜੀ ਆ ਉਹ ਨਾਲ ਹੀ ਰੱਖਣੀ ਪਊਗੀ ਅਤੇ ਆਪਾਂ ਵੱਧਦੇ ਬ੍ਰਿਸਬੇਨ ਨਾਲ ਨੂੰ ਬ੍ਰਿਸਬੇਨ ਦੇ ਵਿੱਚ ਅੱਜ 21 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ 60% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ ਧੁੱਪ ਵੈਸੇ ਸੋਹਣੀ ਲੱਗੂਗੀ ਉਸ ਤੋਂ ਬਾਅਦ ਮੀਂਹ ਦੇ ਚਾਂਸ ਅਤੇ ਇੱਥੇ ਅੱਜ ਦੇ ਦਿਨ ਨੂੰ ਜੇ ਛੱਡ ਦਈਏ ਤਾਂ ਬਾਕੀ ਦਿਨਾਂ ਦੇ ਵਿੱਚ ਕੋਈ ਖਾਸ ਚਾਂਸ ਨਹੀਂ ਗੇ ਮੀਂਹ ਦੇ ਹਾਲਾਂਕਿ ਹੌਲੀ ਹੌਲੀ ਵਾਧਾ ਇਸ ਹਫ਼ਤੇ ਦੇ ਅਖੀਰ ਤੱਕ ਤਾਪਮਾਨ ਜਿਹੜਾ ਉਹ ਵੱਧ ਜਾਣਾ 25 ਤੱਕ ਚਲੇ ਜਾਣਾ ਵਾ ਯਾਨੀ ਕਿ ਮਾਹੌਲ ਚਾਲ ਜਿਹੜਾ ਉਹ ਠੰਡ ਵਰਗਾ ਨਹੀਂ ਰਹੂਗਾ ਅਖੀਰੀ ਦਿਨਾਂ ਦੇ ਵਿੱਚ ਅਤੇ ਇੱਧਰ ਪਰਥ ਦੇ ਵਿੱਚ ਅੱਜ ਮੀਂਹ ਆ 90% ਚਾਂਸ ਨੇ 10-20 ਮਿਲੀਮੀਟਰ ਤੱਕ ਮੀਂਹ ਪੈਂਦੇ ਅਤੇ ਹੋਰ ਕੋਈ ਰੰਗ ਅੱਜ ਦੇ ਦਿਨ 'ਚ ਨਜ਼ਰ ਨਹੀਂ ਆ ਰਿਹਾ 13 ਦੇ ਆਸ ਪਾਸ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ 18 ਤੱਕ ਜਾ ਸਕਦਾ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਹਨੇਰੀਆਂ ਪਰੇਸ਼ਾਨ ਕਰ ਸਕਦੀਆਂ ਨੇ ਪਰਥ ਦੇ ਵਿੱਚ ਪਹਿਲੇ 3 ਦਿਨ ਕੁਛ ਇਸੇ ਤਰ੍ਹਾਂ ਦੇ ਨੇ ਕੱਲ੍ਹ ਦੇ ਦਿਨ ਹਾਲਾਂਕਿ ਧੁੱਪ ਲੱਗੂਗੀ ਪਰ ਕੱਲ੍ਹ ਦੇ ਦਿਨ ਤੇਜ਼ ਹਨੇਰੀਆਂ ਪਰੇਸ਼ਾਨ ਕਰ ਸਕਦੀਆਂ ਨੇ ਪਰਸੋਂ ਦੇ ਦਿਨ ਵੀ ਮੀਂਹ ਆ ਅਤੇ ਉਸ ਤੋਂ ਬਾਅਦ ਫਿਰ ਵੀਰਵਾਰ ਅਤੇ ਸ਼ੁੱਕਰਵਾਰ ਦਾ ਦਿਨ ਕਲੀਅਰ ਨਜ਼ਰ ਆ ਰਿਹਾ ਵਾ ਤਾਪਮਾਨ ਦੇ ਵਿੱਚ ਕੋਈ ਖਾਸ ਫਰਕ ਨਹੀਂ ਪਊਗਾ ਐਡੀਲੇਡ 70% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ 18 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਐਸ ਐਮ ਮੌਜੂਦਾ 13 ਕੁ ਸ਼ੋਅ ਹੋ ਰਿਹਾ ਸਾਰੇ ਹਫ਼ਤੇ ਦੇ ਵਿੱਚ ਲਗਭਗ ਕਹਿ ਲਈਏ ਵੀ ਮੀਂਹ ਹਾਵੀ ਰਹੂਗਾ ਮੈਲਬਨ ਵਰਗਾ ਹੀ ਮਾਹੌਲ ਚੱਲ ਹੈ ਜ਼ਿਆਦਾ ਜਿਹੜਾ ਮੌਸਮ ਖਰਾਬ ਆ ਉਹ ਬੁੱਧਵਾਰ ਅਤੇ ਵੀਰਵਾਰ ਦੇ ਦਿਨ ਯਾਨੀ ਕਿ ਅਗਲਾ ਮਹੀਨਾ ਜਦੋਂ ਚੜ੍ਹਨਾ ਅਤੇ ਜੁਲਾਈ ਦੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਵੀ ਤੇਜ਼ ਹਨੇਰੀਆਂ ਅਤੇ ਝੱਖੜ ਅਤੇ ਠੰਡ ਬਰਕਰਾਰ ਹੈ 10-20 ਮਿਲੀਮੀਟਰ ਤੱਕ ਮੀਂਹ ਇਹਨਾਂ 2 ਦਿਨਾਂ ਦੇ ਵਿੱਚ ਪੈਣ ਦੇ ਆਸਾਰ ਨੇ ਬਾਕੀ ਤੁਸੀਂ ਲਾ ਲਓ ਹਿਸਾਬ ਅਤੇ ਹੁਬਾਟ ਵੱਲੋਂ ਚੱਲੀਏ ਅਤੇ ਅੱਜ ਸੋਹਣੀ ਧੁੱਪ ਖਿੜੂਗੀ ਠੰਡ ਸਵੇਰੇ ਸਵੇਰੇ ਕਾਫੀ ਹੈ 0 ਤਾਪਮਾਨ ਵੀ ਮਹਿਸੂਸ ਤੁਸੀਂ ਕੀਤਾ ਵਾ ਇਸ ਟਾਈਮ 5 ਆ ਅਤੇ ਜ਼ਿਆਦਾ ਤੋਂ ਜ਼ਿਆਦਾ 15 ਤੱਕ ਜਾਣ ਦੇ ਚਾਂਸ ਨੇ ਧੁੱਪ ਸੋਹਣੀ ਲੱਗੂਗੀ ਅੱਜ ਅਤੇ ਇਸ ਹਫ਼ਤੇ ਦੇ ਵਿੱਚ ਸੋਹਣਾ ਆਪਾਂ ਕਹਿ ਲਈਏ ਕਿ ਮੌਸਮ ਸਾਰੇ ਦਿਨਾਂ ਦੇ ਵਿੱਚ ਜਾਂਦੇ ਜਾਂਦੇ ਮੀਂਹ ਦੇ ਚਾਂਸ ਸ਼ੁੱਕਰਵਾਰ ਦੇ ਦਿਨ ਜ਼ਰੂਰ ਬਣ ਸਕਦੇ ਨੇ ਕੈਨਬਰਾ ਦੇ ਵਿੱਚ ਸਵੇਰੇ ਸਵੇਰੇ 6 ਦੇ ਆਸ ਪਾਸ ਤਾਪਮਾਨ ਹੈ 15 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਅਤੇ 50% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ ਸੋ ਸੋਹਣੀ ਧੁੱਪ ਲੱਗੂਗੀ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਮੀਂਹ ਆ ਬੁੱਧਵਾਰ ਦੇ ਦਿਨ ਮੀਂਹ ਦੀ ਮਾਤਰਾ 10-20 ਮਿਲੀਮੀਟਰ ਤੱਕ ਵੀ ਹੋ ਸਕਦੀ ਹੈ ਸੋ ਇਹ 2 ਦਿਨ ਮੀਂਹ ਦੇ ਕੱਲ੍ਹ ਅਤੇ ਪਰਸੋਂ ਦਾ ਦਿਨ ਅਤੇ ਉਸ ਤੋਂ ਬਾਅਦ ਬਾਕੀ ਦੇ ਦਿਨ ਜਿਹੜੇ ਆ ਉਹ ਠੀਕ ਨੇ ਮੀਂਹ ਤੋਂ ਸੁਣੇ ਪਰ
ਠੰਡ ਜ਼ਰੂਰ ਬਰਕਰਾਰ ਹੈ। ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ, ਅੱਜ 31 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ, ਅਤੇ ਸਾਰਾ ਹੀ ਹਫ਼ਤਾ ਕੁਛ ਇਸੇ ਤਰ੍ਹਾਂ ਦਾ ਹੀ ਹੈ। ਕੋਈ ਖਾਸ ਵੱਡੀ ਤਬਦੀਲੀ ਮੌਸਮ ਦੇ ਵਿੱਚ ਵੇਖਣ ਨੂੰ ਨਹੀਂ ਮਿਲੂਗੀ। ਸੋ ਇਹ ਹੈ ਸਾਡੇ ਕੋਲ ਮੌਸਮ ਦੀ ਜਾਣਕਾਰੀ। ਕੁੱਲ ਮਿਲਾ ਕੇ ਇਸ ਹਫ਼ਤੇ ਦੇ ਵਿੱਚ ਵੀ ਤੁਸੀਂ ਆਪਣੇ ਜੈਕਟਾਂ ਦੇ ਇੰਤਜ਼ਾਮ ਕਰਕੇ ਰੱਖਣੇ ਆ, ਅਤੇ ਹੋ ਸਕੇ ਤਾਂ ਛੱਤਰੀ ਵਗੈਰਾ ਜਿਹੜੀ ਆ ਉਹ ਤੁਸੀਂ ਗੱਡੀ ਦੇ ਵਿੱਚ ਹੀ ਰੱਖਣੀ ਆ। ਜ਼ਿਆਦਾਤਰ ਜੋ ਆਪਾਂ ਹਾਲਾਤ ਵੇਖੇ ਨੇ ਅਲੱਗ ਅਲੱਗ ਸ਼ਹਿਰਾਂ ਦੇ, ਅਤੇ ਹੁਣ ਆਪਾਂ ਇਸ ਤੋਂ ਬਾਅਦ ਵੱਧਦੇ ਹਾਂ ਟ੍ਰੈਫਿਕ ਵੱਲ ਨੂੰ। ਜੇ ਤੁਹਾਡੇ ਕੋਲ ਕੋਈ ਟ੍ਰੈਫਿਕ ਦੀ ਜਾਣਕਾਰੀ ਹੈ ਅਤੇ ਉਹ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾਂ ਫਿਰ 044-717-1674 ਵਟਸਐਪ ਕਰ ਸਕਦੇ ਹੋ। ਅਤੇ ਆਪਾਂ ਇੱਧਰ ਟ੍ਰੈਫਿਕ ਦੇ ਵੱਲ ਨੂੰ ਹੁੰਦੇ ਹੋਏ, ਅੱਜ ਪੁਆਇੰਟ ਕੁੱਕ ਰੋਡ ਦੇ ਉੱਤੇ ਕੰਮ ਕਾਰ ਚੱਲ ਰਹੇ ਨੇ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ। ਪ੍ਰਿੰਸਸ ਫਰੀਵੇ ਦੇ ਉੱਤੇ ਜਿਹੜਾ ਓਵਰ ਪਾਸ ਆ, ਸੋ ਸਤੰਬਰ ਤੱਕ ਕਲੋਜ਼ ਹੈ। ਸੋ ਇਸ ਕਰਕੇ ਤੁਸੀਂ ਖਿਆਲ ਰੱਖਿਓ। ਪੁਆਇੰਟ ਕੁੱਕ ਰੋਡ, ਅਲਟੋਨਾ ਮੈਡੋਜ਼ ਦੋਵਾਂ ਡਾਇਰੈਕਸ਼ਨਾਂ ਦੇ ਵਿੱਚ ਬੰਦ, ਅਤੇ ਸਤੰਬਰ ਤੱਕ ਇਹ ਖੁੱਲ੍ਹਣਾ। ਅਤੇ ਇਸ ਅਪਗ੍ਰੇਡ ਨੂੰ ਲੈ ਕੇ ਡੀ ਟੂਰ ਜਿਹੜੇ ਦਿੱਤੇ ਗਏ ਨੇ ਉਹ ਸੈਂਟਰਲ ਐਵੀਨਿਊ, ਮੈਲਟਨ ਸਟਰੀਟ, ਰੇਲਵੇ ਐਵੀਨਿਊ, ਅਤੇ ਡਨਿੰਗਸ ਅਤੇ ਪਾਲਮਰ ਰੋਡ ਦੇ ਉੱਤੇ ਦਿੱਤੇ ਗਏ ਨੇ। ਯਾਨੀ ਕਿ ਇਹ ਵੀ ਜੇ ਟ੍ਰੈਫਿਕ ਵੱਧ ਹੋਊਗੀ ਇਹਨਾਂ ਰਾਵਾਂ ਦੇ ਉੱਤੇ ਵੀ, ਸੋ ਇਸ ਚੀਜ਼ ਦਾ ਖਿਆਲ ਰੱਖਿਓ। ਇਸ ਤੋਂ ਇਲਾਵਾ ਕੁਛ ਇੱਕ ਕੰਮ ਕਾਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਡੌਨਕਾਸਟਰ ਰੋਡ ਦੇ ਉੱਤੇ ਵੀ ਚੱਲ ਰਹੇ ਨੇ ਰੋਜ਼ ਸਟਰੀਟ ਦੇ ਲਾਗੇ, ਸੋ ਇੱਥੇ ਵੀ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਕੋਈ ਸਪੀਡ 40 ਦੀ ਕੀਤੀ ਗਈ ਹੈ, ਅਤੇ ਬਾਕੀ ਹਾਂਜੀ ਬਾਕੀ ਸਭ ਠੀਕ ਆ। ਇਹ ਜਿਹੜੇ ਸਾਈਨ ਨੇ ਇਹ ਆਪਾਂ ਸਾਈਡ 'ਤੇ ਰੱਖ ਲੈਂਦੇ ਹਾਂ ਕਿਉਂਕਿ ਹੋ ਗਏ ਨੇ ਘੰਟੇ ਕੁ ਤੋਂ ਉੱਪਰ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਅਤੇ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ। ਤਾਂ ਸਿਡਨੀ ਦੀ ਗੱਲ ਕਰੀਏ ਤਾਂ ਐਪਿੰਗ ਰੋਡ ਜਿਹੜਾ ਐਸਐਕਸ ਸਟਰੀਟ ਅਤੇ ਵਿਮੇਰਾ ਰੋਡ ਦੇ ਦਰਮਿਆਨ ਦਾ ਇਲਾਕਾ, ਇੱਥੇ ਵੀ ਕੰਮ ਕਾਰ ਚੱਲ ਰਹੇ ਨੇ। ਇਹ ਇੰਟਰਸੈਕਸ਼ਨ ਜਿਹੜਾ ਅਪਗ੍ਰੇਡ ਕੀਤਾ ਜਾ ਰਿਹਾ, ਤੋ ਇਸ ਵਜ੍ਹਾ ਕਰਕੇ ਵੀ ਤੁਹਾਨੂੰ ਸਮੱਸਿਆ ਆ ਸਕਦੀ ਹੈ। ਸੋ ਟ੍ਰੈਫਿਕ ਲਾਈਟ ਨੇ ਜਿਹੜੀਆਂ ਇੰਟਰਸੈਕਸ਼ਨ ਦੇ ਉੱਤੇ, ਜਿਹੜੀਆਂ ਕੈਪਿੰਗ ਰੋਡ ਅਤੇ ਪੈਂਬਰੂਕ ਸਟਰੀਟ ਦੇ ਉੱਤੇ ਨੇ, ਸੋ ਇਹ ਵੀ ਜਿਹੜੀਆਂ ਨੇ ਖਰਾਬੀ ਕਰ ਰਹੀਆਂ ਨੇ। ਇਸ ਵਜ੍ਹਾ ਦੇ ਕਰਕੇ ਵੀ ਕਈ ਗੱਡੀਆਂ ਵਾਲੇ ਪਰੇਸ਼ਾਨ, ਅਤੇ ਡਾਇਰੈਕਸ਼ਨ ਜਿਹੜੀ ਆ ਉਹ ਦਿੱਤੀ ਤਾਂ ਜ਼ਰੂਰ ਜਾ ਰਹੀ ਹੈ ਪਰ ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ। ਸੋ ਇਹ ਕੰਮ ਕਾਰ ਜਿਹੜੇ ਨੇ 9 ਜੁਲਾਈ ਤੋਂ ਸ਼ੁਰੂ ਹੋਣੇ ਨੇ, ਅਤੇ 30 ਤੱਕ, ਯਾਨੀ ਕਿ ਸਾਰਾ ਹੀ ਮਹੀਨਾ ਲਾ ਲਓ ਕਿ ਇਸੇ ਤਰ੍ਹਾਂ ਦੇ ਨਾਲ ਰਹਿਣਾ। ਸੋ ਅੱਜ ਦੇ ਦਿਨ ਤੋਂ ਜਿਹੜਾ ਹਲਕਾ ਜਿਹਾ ਪਰੇਸ਼ਾਨੀ, ਉਸ ਤੋਂ ਬਾਅਦ ਫਿਰ ਇਹ ਲਗਭਗ ਸਾਰਾ ਹੀ ਕਹਿ ਲਓ ਕਿ ਮਹੀਨਾ ਇਸੇ ਤਰ੍ਹਾਂ ਦੇ ਨਾਲ ਚੱਲਣਾ। ਬਾਕੀ ਛੁੱਟੀਆਂ ਨੇ ਸਕੂਲਾਂ ਦੀਆਂ, ਸੜਕਾਂ ਦੇ ਉੱਤੇ ਉਨੀ ਗਹਿਮਾਂ ਗਹਿਮੇ ਨਹੀਂ ਆ ਆਮ ਵਰਗੀ, ਅਤੇ ਜੇਕਰ ਤੁਸੀਂ ਸ਼ਹਿਰੀ ਇਲਾਕਿਆਂ ਦੀ ਗੱਲ ਕਰੋ ਤਾਂ ਰੀਜਨ ਸਟਰੀਟ ਦੇ ਉੱਤੇ ਵੀ ਸਮੱਸਿਆ ਤੁਹਾਨੂੰ ਆ ਸਕਦੀ ਹੈ, ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ। ਪਰ ਕੁੱਲ ਮਿਲਾ ਕੇ ਅੱਜ ਦੇ ਦਿਨ ਸੜਕਾਂ ਦੇ ਉੱਤੇ ਮਾਣੋ ਤੁਸੀਂ ਆਨੰਦ, ਪਰ ਫਿਰ ਵੀ ਆਪਣੇ ਫਰਜ਼ ਨਿਭਾਉਂਦੇ ਰਹੋ। ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਸਪੀਡ ਵਗੈਰਾ ਵਧਾਉਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਛੁੱਟੀਆਂ ਦਾ ਮਜ਼ਾਕ ਕਿਰਕਰਾ ਕੇ ਵੇਲੇ ਹੋਣ ਦੇ ਚਾਂਸ ਬਣੇ ਰਹਿੰਦੇ ਆ। ਧੰਨਵਾਦ। ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਸਾਨੂੰ ਮੈਸੇਜਾਂ ਦੇ ਵਿੱਚ ਭੇਜ ਸਕਦੇ ਹੋ, ਆਪਾਂ ਫਿਰ ਮੈਸੇਜਾਂ ਵੱਲ ਨੂੰ ਰੁੱਖ ਕਰ ਲੈਂਦੇ ਹਾਂ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ, ਸਤਿ ਸ਼੍ਰੀ ਅਕਾਲ ਸਾਨੂੰ ਆ ਚੁੱਕੀ ਆ। ਇੱਧਰ ਬਲਵੀਰ ਕੌਰ ਮਾਂਗੜ ਜੀ ਦੇ ਵੱਲੋਂ ਕਹਿੰਦੇ ਨੇ ਕਿ ਸਾਰੇ ਪਰਿਵਾਰ ਦੇ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੰਡ ਸਾਹਿਬ ਐਡੀਲੇਅਰ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਮੁਸਕਰਾਹਟ ਦੇ ਨਾਲ, ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਨੂੰ। ਰੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਰਦਾਸ ਕਰਦੇ ਹਾਂ ਕਿ ਸਭ ਖੁਸ਼ ਰਹਿਣ, ਤੰਦਰੁਸਤ, ਚੜ੍ਹਦੀ ਕਲਾ 'ਚ ਰਹਿਣ। ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਜਸਵਾਲ ਸਾਹਿਬ ਕਹਿੰਦੇ ਕਿ ਦੌਲਤ ਇੱਕ ਝਟਕੇ 'ਚ ਅਤੇ ਖੂਬਸੂਰਤੀ ਇੱਕ ਬਿਮਾਰੀ ਦੇ ਨਾਲ ਖਤਮ ਹੋ ਜਾਂਦੀ ਹੈ, ਇਹਨਾਂ ਦੋਵਾਂ ਦਾ ਹੰਕਾਰ ਨਾ ਕਰੋ। ਵਾਹ ਬਹੁਤ ਸੋਹਣਾ ਜੀ, ਧੰਨਵਾਦ ਤੁਹਾਡਾ। ਗੁਰਮੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ। ਵਿਨੋਦ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਾਰੇ ਸੁਣਨ ਵਾਲਿਆਂ ਦੇ ਲਈ ਬਹੁਤ ਮਿਹਰਬਾਨੀ ਜੀ। ਲਵਜੋਤ ਧੁਨਾ ਜੀ ਧੁਨਾ ਜ਼ਿਲ੍ਹਾ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਇਕਬਾਲ ਸੈਣੀ ਜੀ ਐਡੀਲੇਟ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਹਰਿੰਦਰ ਸਿੰਘ ਜੀ, ਹਰਿੰਦਰ ਜੀਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ, ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਚੰਗੀ ਸਿਹਤ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੇਵੇ ਰੱਬ। ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਪਰਥ ਤੋਂ ਪਾਉਂਦੇ ਨੇ ਸਾਂਝਾ, ਬਹੁਤ ਮਿਹਰਬਾਨੀ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਬਹੁਤ ਸੋਹਣਾ
ਦਿਨ ਹੋਵੇ ਸਾਰਿਆਂ ਦਾ। ਵਲਗੂਲਗਾ ਤੋਂ ਹਰ ਰੋਜ਼ ਦੀ ਤਰ੍ਹਾਂ ਪੈਂਦੀਆਂ ਨੇ ਸਾਂਝਾਂ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ ਅਤੇ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਪਾਉਂਦੇ ਨੇ। ਕਹਿੰਦੇ ਨੇ ਡਰਾਈਵ ਧਿਆਨ ਦੇ ਨਾਲ ਕਰਿਓ, ਵੰਡਰਫੁੱਲ ਜਿਹਾ ਦਿਨ ਰਹੇ ਅੱਜ ਦੇ। ਸਵੇਰ ਦੀਆਂ ਮੁਬਾਰਕਾਂ ਅਤੇ ਰੱਬ ਰਾਖਾ ਵੀ। ਸੁਖਦੀਪ ਸਿੰਘ ਘੁੰਮਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਨਾਲ ਭੇਜਦੇ ਨੇ ਇੱਕ ਖੂਬਸੂਰਤ ਜੀ ਕਹਾਣੀ, ਅਤੇ ਇਹਦੇ ਲਈ ਬਹੁਤ ਤੁਹਾਡਾ ਧੰਨਵਾਦ ਜੀ। ਮੈਂ ਇਹ ਜ਼ਰੂਰ ਸਾਂਭ ਕੇ ਰੱਖ ਲੈਣਾ ਸਿਰ ਮੱਥੇ, ਅਤੇ ਆਪਾਂ ਜਿੱਦਾਂ ਹੀ ਇਸ ਕਹਾਣੀ ਦਾ ਸਮਾਂ ਬਣਦਾ ਅਤੇ ਆਪਾਂ ਜ਼ਰੂਰ ਆਪਣੇ ਸਰੋਤਿਆਂ ਨਾਲ ਸਾਂਝੀ ਕਰਾਂਗੇ, ਦੱਸਾਂਗੇ ਕਿ ਕੀ ਭੇਜਿਆ ਤੁਸੀਂ। ਬਹੁਤ ਬਹੁਤ ਮਿਹਰਬਾਨੀ, ਚੜ੍ਹਦੀ ਕਲਾ 'ਚ ਰਹੋ। ਅਤੇ ਇੱਧਰ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ। ਕਹਿੰਦੇ ਕਿ ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ, ਜਿਉਂਦੇ ਵੱਸਦੇ ਰਹੋ ਅਤੇ ਹੈਪੀ ਵਾਲਾ ਸੋਮਵਾਰ। ਅਤੇ ਚੜ੍ਹਦੀ ਕਲਾ ਅਤੇ ਨਾਲ ਭੇਜਦੇ ਨੇ ਚਾਹਵਾਂ ਕੌਫੀਆਂ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਅਤੇ ਹੁਣ ਸਮਾਂ ਆ ਗਿਆ ਵੀ ਆਪਾਂ ਇੱਕ ਬ੍ਰੇਕ ਲਈਏ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਸਾਂਝਾਂ ਪੈਂਦੀਆਂ ਨੇ ਕੀ ਅੱਜ ਦੇ ਦਿਨ ਦੇ ਵਿੱਚ ਕੀ ਅੱਜ ਦੀ ਕਹਾਣੀ ਦੇ ਵਿੱਚ, ਅਤੇ ਹੋਰ ਬਹੁਤ ਸਾਰਾ ਕੁਛ ਪ੍ਰੋਗਰਾਮ। ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ ਦੀ ਰੂਪਰੇਖਾ ਉਹੀ ਰਹੇਗੀ ਛੁੱਟੀਆਂ ਦੇ ਦਿਨਾਂ ਦੇ ਵਿੱਚ ਵੀ, ਅਗਲੇ ਹਿੱਸੇ 'ਚ ਆ ਕੇ ਅਤੇ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਉਸ ਤੋਂ ਬਾਅਦ 8 ਵਜੇ ਲਾਫਟਰ ਥੈਰੇਪੀ ਹੋਊਗੀ, ਅਤੇ ਜਿਹੜੇ ਜਿਹੜੇ ਵੀ ਬੱਚੇ ਹੁਣ ਛੁੱਟੀਆਂ ਦਾ ਆਨੰਦ ਮਾਣ ਰਹੇ ਨੇ, ਮਾਪਿਆਂ ਦੇ ਅੱਗੇ ਬੇਨਤੀ ਆ ਕਿ ਤੁਸੀਂ 8 ਵਜੇ ਵਾਲਾ ਨੇਮ ਬਰਕਰਾਰ ਰੱਖਿਓ, ਨਹੀਂ ਤਾਂ ਵਾਰ ਵਾਰ ਫਿਰ ਸਾਨੂੰ ਸਮਾਂ ਚੇਂਜ ਕਰਨਾ ਬੜਾ ਔਖਾ ਹੋ ਜਾਂਦਾ। ਅਤੇ ਆਪਾਂ ਲਾਫਟਰ ਥੈਰੇਪੀ 'ਚ ਮਿਲਾਂਗੇ, ਉਸ ਤੋਂ ਬਾਅਦ 9 ਵਜੇ ਆਪਾਂ ਖਬਰਾਂ

ਸੁਪਨਿਆਂ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਉਸ ਰੱਬ ਦਾ ਕਰ ਰਹੇ ਹੋਵੋਗੇ, ਸ਼ੁਕਰਾਨਾ ਚਿਹਰੇ 'ਤੇ ਹੋਵੇਗੀ ਪਿਆਰੀ ਜੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈ। ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹ ਖੁਸ਼ੀ ਅੱਜ ਦੇ ਦਿਨ ਦੇ ਲਈ ਖੁਸ਼ੀ, ਆਪਾਂ ਖੁਸ਼ ਹਾਂ ਅੱਜ ਦਾ ਇਹ ਦਿਨ ਮਿਲਿਆ। ਯਾਦ ਰਵੇ ਕਿ ਬਹੁਤ ਲੋਕ ਜਿਨ੍ਹਾਂ ਨੂੰ ਅੱਜ ਦਾ ਦਿਨ ਇਹ ਨਸੀਬ ਨਹੀਂ ਹੋਇਆ ਹੋਊਗਾ, ਆਪਣੇ ਆਪ ਨੂੰ ਉਹਨਾਂ ਕਰਮਾਂ ਵਾਲਿਆਂ ਦੇ ਵਿੱਚ ਰੱਖਦੇ ਹਾਂ ਜਿਨ੍ਹਾਂ ਨੂੰ ਇੱਕ ਹੋਰ ਮੌਕਾ ਮਿਲਿਆ, ਅੱਜ ਦਾ ਦਿਨ ਮਿਲਿਆ। ਅਤੇ ਇਸ ਦੇ ਲਈ ਸਾਡੇ ਚਿਹਰੇ 'ਤੇ ਖੁਸ਼ੀ, ਮਨ ਦੇ ਵਿੱਚ ਖੇੜਾ ਜ਼ਰੂਰ ਹੋਣਾ ਚਾਹੀਦਾ, ਉਸ ਰੱਬ ਦੇ ਲਈ ਸ਼ੁਕਰਾਨਾ ਜ਼ਰੂਰ ਹੋਣਾ ਚਾਹੀਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਵਿਲਮਾ ਇੱਕ ਗਰੀਬ ਪਰਿਵਾਰ ਦੇ ਵਿੱਚ ਜੰਮੀ ਕੁੜੀ ਸੀ। 1940 ਦੇ ਵਿੱਚ ਉਹਦਾ ਜਨਮ ਹੋਇਆ, ਇਸੇ ਮਹੀਨੇ ਜੂਨ ਦੇ ਮਹੀਨੇ ਉਹਦਾ ਜਨਮ ਹੋਇਆ, 23 ਤਰੀਕ ਨੂੰ। ਅਮਰੀਕਾ ਦਾ ਉਹ ਇੱਕ ਰਾਜ ਜਿੱਥੇ ਹੋਰ ਵੀ ਬਹੁਤ ਸਾਰੇ ਗਰੀਬ ਲੋਕ ਵੱਸਦੇ, ਟੈਨੇਸੀ ਰਾਜ ਦੇ ਵਿੱਚ ਜਦੋਂ ਉਹਦਾ ਜਨਮ ਹੋਇਆ ਤਾਂ ਆਪਣੇ ਭੈਣਾਂ ਭਰਾਵਾਂ ਦੇ ਵਿੱਚ 20ਵੇਂ ਸਥਾਨ ਦੇ ਉੱਤੇ ਸੀ। ਇਸ ਤੋਂ ਬਾਅਦ ਵੀ ਦੋ ਬੱਚੇ ਹੋਏ, ਕੁੱਲ ਮਿਲਾ ਕੇ 22 ਭੈਣ ਭਰਾਵਾਂ ਦੇ ਵਿੱਚੋਂ ਇੱਕ ਸੀ ਵਿਲਮਾ। ਪਰਿਵਾਰ ਇੰਨਾ ਗਰੀਬ ਸੀ ਕਿ ਸਾਰਿਆਂ ਨੂੰ ਚੱਜ ਦੇ ਨਾਲ ਰੋਟੀ ਵੀ ਨਾ ਦੇ ਪਾਉਂਦਾ, ਅਤੇ ਉਸ ਸਮੇਂ ਅਮਰੀਕਾ ਦੇ ਵਿੱਚ ਇਹਨਾਂ ਦੇ ਨਾਲ ਵਿਤਕਰਾ ਹੋਰ ਵੀ ਜ਼ਿਆਦਾ ਸਿਖਰ 'ਤੇ ਸੀ। ਕਈ ਵਾਰ ਸ਼ਰੇਆਮ ਇਹਨਾਂ ਨੂੰ ਕਹਿ ਦਿੱਤਾ ਜਾਂਦਾ। ਰੰਗ ਦੇ ਕਰਕੇ ਤੁਸੀਂ ਸਾਡੇ ਵਿੱਚ ਨਹੀਂ ਮੈਚ ਖਾਂਦੇ, ਬੜੀਆਂ ਸੁੱਖ ਸੁਵਿਧਾਵਾਂ ਜਿਹੜੀਆਂ ਤੁਹਾਡੇ ਲਈ ਨਹੀਂ ਬਣੀਆਂ, ਮਜ਼ਾਕ ਉਡਾ ਦਿੱਤਾ ਜਾਂਦਾ। ਉਹਨਾਂ ਨੂੰ ਨੀਵੀਂ ਵਿਖਾਉਣ ਦੇ ਲਈ ਪਤਾ ਨਹੀਂ ਰੰਗ ਦੇ ਚਿੱਟੇ ਕੀ ਕੀ ਕਹਿ ਦਿੰਦੇ। ਇਹ ਸਾਰਾ ਕੁਛ ਹੱਲੇ ਬਾਕੀਆਂ ਨੇ ਬਰਦਾਸ਼ਤ ਤਾਂ ਕਰਨਾ ਸੀ, ਪਰ ਵਿਲਮਾ ਦੀ ਕਹਾਣੀ ਕੁਛ ਹੋਰ ਸੀ। ਇਹਨੇ ਬਾਕੀਆਂ ਦੇ ਨਾਲੋਂ ਵੀ ਕੁਛ ਉਹ ਵੱਧ ਫੇਸ ਕੀਤਾ। ਇਹ ਸਮਾਂ ਉਹ ਸੀ ਜਦੋਂ ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ ਦੇ ਇਲਾਜ ਹਾਲੇ ਤੱਕ ਨਹੀਂ ਸੀ ਲੱਭੇ, ਅਤੇ ਉਹਨਾਂ ਦੇ ਵਿੱਚੋਂ ਇੱਕ ਸੀ ਪੋਲੀਓ। ਛੋਟੀ ਉਮਰ ਦੇ ਵਿੱਚ ਵਿਲਮਾ ਦਾ ਹੌਲੀ ਹੌਲੀ ਪੈਰ ਮੁੜਨਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਕੁਛ ਪਤਾ ਨਹੀਂ ਲੱਗਾ, ਡਾਕਟਰ ਕੋਲ ਲੈ ਕੇ ਗਏ ਤਾਂ ਉਹਨੇ ਦੱਸਿਆ ਕਿ ਇਹ ਪੋਲੀਓ ਦਾ ਸ਼ਿਕਾਰ ਹੋ ਚੁੱਕੀ ਹੈ। ਇਕੱਲਾ ਪੋਲੀਓ ਹੀ ਨਹੀਂ, ਉਸ ਤੋਂ ਪਹਿਲਾਂ ਦੋਹਰਾ ਨਮੋਨੀਆ ਵੀ ਹੋ ਚੁੱਕਾ ਹੈ, ਲਾਲ ਬੁਖਾਰ ਦੇ ਕਰਕੇ ਵੀ। ਡਾਕਟਰ ਕਹਿੰਦੇ ਇਹਨੇ ਨਹੀਂ ਬਚਣਾ, ਪਰ ਕਹਿੰਦੇ ਨੇ ਕਿ ਕਈ ਲੋਕ ਆਪਣੀ ਬਿਮਾਰੀ ਦੇ ਨਾਲ ਆਪਣੀ ਮੌਤ ਦੇ ਨਾਲ ਵੀ ਲੜ ਲੈਂਦੇ ਆ, ਇਹ ਸਭ ਕੁਛ ਦੇ ਨਾਲ ਲੜ ਕੇ। ਪਰ ਫਿਰ ਵੀ ਉਹਦੀ ਲੱਤ, ਉਹਦਾ ਪੈਰ ਮਹਿੰਗਾ ਹੋ ਗਿਆ, ਖੱਬੀ ਲੱਤ ਕਾਫੀ ਕਮਜ਼ੋਰ ਹੋਈ ਜਾਂਦੀ ਸੀ, ਦਿਨੋ ਦਿਨ ਮੁੜਦੀ ਜਾਂਦੀ ਸੀ। ਡਾਕਟਰ ਨੇ ਕਿਹਾ ਇਹ ਕੁੜੀ ਕਦੇ ਚੱਜ ਦੇ ਨਾਲ ਤੁਰ ਨਹੀਂ ਪਾਊਗੀ, ਹਾਂ ਜਾਨ ਨੂੰ ਤਾਂ ਕੋਈ ਖਤਰਾ ਨਹੀਂ, ਪਰ ਇਹ ਕੁੜੀ ਸ਼ਾਇਦ ਕਦੀ ਆਮ ਲੋਕਾਂ ਵਾਂਗ ਤੁਰ ਨਾ ਪਾਵੇ। ਪੋਲੀਓ ਦਾ ਇਲਾਜ ਉਹਨੇ ਦਿਨੀ ਹਾਲੇ ਤੱਕ ਲੱਭਾ ਨਹੀਂ, ਇਸ ਕਰਕੇ ਜਦੋਂ ਪੈਰ ਮੁੜ ਗਿਆ ਤਾਂ ਡਾਕਟਰਾਂ ਨੇ ਇਹਨੂੰ ਲੋਹੇ ਦਾ ਬੂਟ ਪਾ ਦਿੱਤਾ। ਲੋਹੇ ਦੀ ਬਰੇਸ ਦੇ ਕਰਕੇ ਇਹਦੇ ਕੋਲ ਚੱਲਣਾ ਵੀ ਔਖਾ ਹੋ ਜਾਂਦਾ, 4 ਸਾਲ ਦੀ ਉਮਰ ਅਤੇ ਇਸ ਬਰੇਸ ਦੇ ਨਾਲ ਤੁਰਨਾ। ਵਿਲਮਾ ਦੀ ਮਾਂ ਇਰਾਦਿਆਂ ਦੀ ਕਹਿੰਦੇ ਨੇ ਕਿ ਬੜੀ ਮਜ਼ਬੂਤ ਸੀ। ਉਸਨੇ ਵਿਲਮਾ ਨੂੰ ਹੌਲੀ ਹੌਲੀ ਇਸ ਚੀਜ਼ ਦੇ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਕਿ ਤੂੰ ਠੀਕ ਹੋ ਜਾਏਗੀ, ਤੈਨੂੰ ਕੋਈ ਪ੍ਰੋਬਲਮ ਨਹੀਂ, ਜੇ ਤੂੰ ਚਾਹਵੇਂ ਤਾਂ ਸਾਰਾ ਕੁਛ ਠੀਕ ਹੋ ਸਕਦਾ। ਪਤਾ ਨਹੀਂ ਕਿੱਦਾਂ ਵਿਲਮਾ ਦੇ ਦਿਲ 'ਚ ਵੀ ਇਹ ਗੱਲ ਕਰ ਕਰਕੇ ਮੈਂ ਠੀਕ ਹੋ ਸਕਦੀ ਹਾਂ, ਜਿੱਥੇ ਸਾਰੀ ਦੁਨੀਆ, ਸਕੂਲ ਦੇ ਬੱਚੇ, ਆਂਢ ਗਵਾਂਢ, ਹਰ ਕੋਈ ਇਹੋ ਹੀ ਕਹਿੰਦਾ ਸੀ ਕਿ ਤੂੰ ਹੁਣ ਲੰਘੀ ਹੈ, ਤੂੰ ਲੰਘਣੀ ਹੈ, ਤੂੰ ਚੱਜ ਦੇ ਨਾਲ ਤੁਰ ਨਹੀਂ ਸਕਦੀ। ਪਰ ਉਹਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ, ਉਹਨੂੰ ਸਿਰਫ ਇੱਕੋ ਚੀਜ਼ ਦਾ ਪਤਾ ਸੀ ਕਿ ਮੇਰੀ ਮਾਂ ਨੇ ਕਿਹਾ ਤੂੰ ਤੁਰ ਸਕਦੀ ਹੈ, ਤੂੰ ਭੱਜ ਸਕਦੀ ਹੈ, ਸਮੇਂ ਦੇ ਨਾਲ ਆਪੇ ਸਾਰਾ ਕੁਛ ਠੀਕ ਹੋ ਜਾਣਾ।
ਅਤੇ ਜਿੱਦਾਂ ਡਾਕਟਰ ਨੇ ਕਿਹਾ ਸੀ ਜਿੰਨੀ ਕੁ ਮਾਲਿਸ਼ ਕਰੋਗੇ ਉਸ ਹਿਸਾਬ ਦੇ ਨਾਲ ਨਾੜਾਂ ਥੋੜ੍ਹੀਆਂ ਥੋੜ੍ਹੀਆਂ ਨਰਮ ਰਹਿਣਗੀਆਂ। ਪੈਰ ਹੋ ਸਕਦਾ ਇਹਦੇ ਤੋਂ ਥੋੜ੍ਹਾ ਜਿਹਾ ਹੋਰ ਸਿੱਧਾ ਹੋ ਜਾਵੇ। ਅਤੇ ਵਿਲਮਾ ਦੀ ਮਾਂ ਨੇ ਬਾਕੀ ਸਾਰੇ ਭੈਣ ਭਰਾਵਾਂ ਨੂੰ ਇਹ ਹਦਾਇਤਾਂ ਦੇ ਦਿੱਤੀਆਂ ਕਿ ਤੁਸੀਂ ਵਾਰੀ ਵਾਰੀ ਵਿਲਮਾ ਦੀ ਮਸਾਜ ਕਰਿਆ ਕਰਨੀ। ਹੁਣ ਕੁੱਲ ਮਿਲਾ ਕੇ 22 ਜਾਣੇ ਸੀ ਇਹਨੂੰ ਪਾ ਕੇ। ਬਾਕੀ 21 ਨੇ ਕਹਿੰਦੇ ਨੇ ਕਿ ਖੂਬ ਸੇਵਾ ਕੀਤੀ ਭੈਣ ਦੀ, ਵਿੱਚੋਂ ਕੁ ਦੋ ਚਾਰ ਨਹੀਂ ਵੀ ਕਰਦੇ ਹੋਣਗੇ, ਪਰ ਮਾਂ ਸਮੇਤ ਸਾਰਿਆਂ ਨੇ ਵਾਲੀ ਵਾਰੀ ਮਾਲਿਸ਼ ਕਰਨੀ। 4 ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਇਹਨੂੰ ਲੋਹੇ ਦੀ ਬਰੇਸ ਪਈ ਰਹੀ। ਕਹਿੰਦੇ ਨੇ ਜਦੋਂ 12 ਸਾਲ ਦੀ ਹੋਈ ਤਾਂ ਵਿਲਮਾ ਦਾ ਇਹ ਕਹਿਣਾ ਸੀ ਕਿ ਮੈਂ ਹੁਣ ਬਰੇਸ ਨਹੀਂ ਪਾਉਣੀ, ਮੈਂ ਇੱਥੋਂ ਬਿਨਾਂ ਚੱਲੂੰਗੀ। ਹਾਲਾਂਕਿ ਡਾਕਟਰ ਦਾ ਕਹਿਣਾ ਸੀ ਕਿ ਹਾਲੇ ਇਹ ਨਹੀਂ ਤੁਰ ਸਕਦੀ, ਪਰ ਵਿਲਮਾ ਨੇ ਉਹ ਬਰੇਸ ਲਾ ਕੇ ਸੁੱਟ ਦਿੱਤੀ ਅਤੇ ਤੁਰਨ ਦੀ ਕੋਸ਼ਿਸ਼ ਕੀਤੀ। ਸ਼ੁਰੂ ਦੇ ਵਿੱਚ ਨਹੀਂ ਤੁਰ ਸਕੀ, ਡਿੱਗ ਵੀ ਪਈ, ਔਖੀ ਵੀ ਹੋਈ, ਪਰ ਫਿਰ ਵੀ ਉਹਨੇ ਆਪਣਾ ਹੌਂਸਲਾ ਨਹੀਂ ਹਾਰਿਆ ਅਤੇ ਆਪਣੀ ਕੋਸ਼ਿਸ਼ ਜਾਰੀ ਰੱਖੀ। ਸਭ ਤੋਂ ਵੱਧ ਮਜ਼ਾਕ ਦੀ ਪਾਤਰ ਵਿਲਮਾ ਉਸ ਦਿਨ ਬਣੀ ਜਿੱਦਣ ਸਕੂਲ ਜਾ ਕੇ ਉਹਨੇ ਇੱਛਾ ਜ਼ਾਹਰ ਕੀਤੀ ਕਿ ਮੈਂ ਦੌੜ ਦੇ ਵਿੱਚ ਹਿੱਸਾ ਲੈਣਾ। ਬੱਚਿਆਂ ਨੇ ਖੂਬ ਮਜ਼ਾਕ ਉਡਾਇਆ, ਕੋਚ ਨੇ ਵੀ ਵਾਰ ਵਾਰ ਪੁੱਛਿਆ ਕਿ ਤੂੰ ਵਾਕਈ ਹਿੱਸਾ ਲੈਣਾ ਚਾਹੁੰਦੀ, ਕੀ ਤੂੰ ਇਸ ਚੀਜ਼ ਦੇ ਲਈ ਤਿਆਰ ਹੈ। ਤਾਂ ਵਿਲਮਾ ਦਾ ਕਹਿਣਾ ਸੀ ਹਾਂ, ਮੈਂ ਦੌੜਨਾ ਚਾਹੁੰਦੀ। ਕਹਿੰਦੇ ਨੇ ਵਿਲਮਾ ਹਰ ਇੱਕ ਦੌੜ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਗਈ, ਜਿੱਥੇ ਉਹਦੇ ਕੋਲ ਤੁਰਿਆ ਵੀ ਚੱਜਣਾ ਨਹੀਂ ਜਾਂਦਾ ਉੱਥੇ ਹੁਣ ਉਹ ਦੌੜਾਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਹੋ ਗਏ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਹਮੇਸ਼ਾ ਉਹ ਸਭ ਤੋਂ ਅਖੀਰ ਦੇ ਉੱਤੇ ਆਉਂਦੀ। ਅਤੇ ਫਿਰ ਦੁਬਾਰਾ ਕਈ ਲੋਕ ਸ਼ੁਰੂ ਸ਼ੁਰੂ ਦੇ ਵਿੱਚ ਹੋਰ ਵੀ ਜ਼ਿਆਦਾ ਮਜ਼ਾਕ ਕਰਦੇ, ਪਰ ਹੌਲੀ ਹੌਲੀ ਉਹ ਮਖੌਲ ਕਰਨ ਵਾਲਿਆਂ ਦੇ ਮੂੰਹ ਵਿਲਮਾ ਨੇ ਬੰਦ ਕਰ ਦਿੱਤੇ, ਕਿਉਂਕਿ ਮਜ਼ਾਕ ਵੀ ਕਿੰਨੇ ਕੁ ਚਿਰ ਕੋ ਕਰੀ ਜਾਵੇ। ਉਹ ਤਾਂ ਸ਼ੁਰੂ ਸ਼ੁਰੂ ਦੇ ਵਿੱਚ ਹੀ ਹੁੰਦਾ, ਜੇ ਕੋਈ ਉਸ ਚੀਜ਼ ਤੋਂ ਘਬਰਾ ਕੇ ਪਿੱਛੇ ਹਟ ਜਾਵੇ ਤਾਂ ਹਟ ਜਾਵੇ, ਅਤੇ ਜੇ ਕੋਈ ਚੱਲਦਾ ਰਹੇ ਤਾਂ ਫਿਰ ਲੋਕ ਵੀ ਕੀ ਕਰ ਸਕਦੇ ਨੇ, ਫਿਰ ਤਾਂ ਤੁਹਾਡੀ ਆਪਣੀ ਹਿੰਮਤ ਹੈ, ਫਿਰ ਤਾਂ ਤੁਸੀਂ ਕਿੱਥੋਂ ਤੱਕ ਜਾਣਾ ਉਹ ਤੁਹਾਡੇ ਆਪਣੇ ਹੱਥ ਵੱਸ ਹੈ। ਇਸੇ ਤਰ੍ਹਾਂ ਦੇ ਨਾਲ ਵਿਲਮਾ ਚੱਲਦੀ ਰਹੀ, ਅੱਜ ਹੋਰ ਕੱਲ੍ਹ ਹੋਰ, ਹੁਣ ਬੜੇ ਲੋਕ ਸੀ ਜਿਨ੍ਹਾਂ ਤੋਂ ਅੱਗੇ ਲੰਘ ਜਾਂਦੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਉਹਦੀ ਇਸ ਪਿੱਛੇ ਮਿਹਨਤ ਹੀ ਬਹੁਤ ਸੀ। ਹੌਲੀ ਹੌਲੀ ਉਹਦੇ ਕੋਚ ਵੀ ਉਹਨੂੰ ਸੀਰੀਅਸ ਲੈਣ ਲੱਗ ਪਏ। ਵਿਲਮਾ ਦੱਸਦੀ ਸੀ ਕਿ ਮੇਰੀ ਮਾਂ ਨੇ ਮੈਨੂੰ ਇਹੋ ਦੱਸਿਆ, ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਨਾਮੁਮਕਿਨ ਨਹੀਂ ਹੁੰਦੀ। ਇਹ ਗੱਲ ਸੁਣ ਕੇ ਕੋਚ ਹੈਰਾਨ ਹੋ ਜਾਂਦੇ, ਪਰ ਸ਼ਰਤ ਇਹ ਸੀ ਜੇ ਕੋਈ ਮਿਹਨਤ ਕਰੇ। ਮਾਂ ਨੇ ਦੱਸਿਆ ਤੂੰ ਮਿਹਨਤ ਕਰੇਂਗੀ ਤਾਂ ਸਭ ਕੁਛ ਹੋ ਜਾਊਗਾ। ਸ਼ਾਇਦ ਇਹ ਚੀਜ਼ਾਂ ਉਹਦੇ ਦਿਮਾਗ ਦੇ ਵਿੱਚ ਘਰ ਕਰਕੇ ਬਹਿ ਗਈਆਂ। ਕੋਚ ਹੈਰਾਨ ਸੀ, ਵੇਖਣ ਵਾਲੇ ਹੈਰਾਨ ਸੀ ਕਿ ਹੌਲੀ ਹੌਲੀ ਇਹ ਦੌੜ ਦੇ ਵਿੱਚ ਸਭ ਤੋਂ ਪਿੱਛੇ ਸੀ, ਹੌਲੀ ਹੌਲੀ ਅੱਗੇ ਕਿੱਦਾਂ ਆਉਣੀ ਸ਼ੁਰੂ ਹੋ ਗਈ। ਅਤੇ ਜਿੱਦਾਂ ਜਿੱਦਾਂ ਕਹਿੰਦੇ ਨੇ ਉਹ ਅੱਗੇ ਆਉਣੀ ਸ਼ੁਰੂ ਹੋਈ, ਉੱਦਾਂ ਉੱਦਾਂ ਨੇ ਉਹ ਆਪਣੀ ਪ੍ਰੈਕਟਿਸ ਹੋਰ ਵਧਾ ਦਿੱਤੀ। ਉਹ ਹਰ ਰੋਜ਼ ਤੜਕੇ ਉੱਠਦੀ, ਉਹ ਪ੍ਰੈਕਟਿਸ ਕਰਦੀ, ਉਹਦੇ ਕੋਚਾਂ ਨੇ ਸੀਰੀਅਸ ਲੈਣਾ ਸ਼ੁਰੂ ਕਰ ਦਿੱਤਾ, ਹੋਰ ਵਧੇਰੇ ਉਹਨੂੰ ਸਮਾਂ ਦੇਣਾ ਸ਼ੁਰੂ ਕਰ ਦਿੱਤਾ, ਅੱਜ ਹੋਰ ਕੱਲ੍ਹ ਹੋਰ। ਹੌਲੀ ਹੌਲੀ ਜਿੰਨੇ ਚਿਰ ਨੂੰ ਉਹ 16 ਸਾਲਾਂ ਦੀ ਉਮਰ ਦੇ ਵਿੱਚ ਪਹੁੰਚੀ ਤਾਂ ਇੰਨਾ ਕੁ ਜ਼ਿਆਦਾ ਆਪਣੇ ਆਪ ਨੂੰ ਇੰਪਰੂਵ ਕਰ ਚੁੱਕੀ ਸੀ ਕਿ ਓਲੰਪਿਕਸ ਦੇ ਵਿੱਚ ਭਾਗ ਲੈਣ ਦੇ ਲਈ ਉਹਨੂੰ ਚੁਣ ਲਿਆ ਗਿਆ। ਇਹ ਕਿਸੇ ਵੱਡੀ ਕਾਮਯਾਬੀ ਤੋਂ ਘੱਟ ਨਹੀਂ ਸੀ। ਇੱਕ ਉਹ ਕੁੜੀ ਜਿਹੜੀ ਤੁਰ ਵੀ ਨਹੀਂ ਸੀ ਸਕਦੀ, 12 ਸਾਲਾਂ ਦੀ ਉਮਰ ਦੇ ਵਿੱਚ ਜਿਹਨੇ ਬਰੇਸ ਲਾਇਆ, ਅਤੇ ਅਗਲੇ 4 ਸਾਲਾਂ ਦੇ ਵਿੱਚ ਉਹ ਇੰਨਾ ਕੁ ਆਪਣੇ ਆਪ ਦੇ ਵਿੱਚ ਸੁਧਾਰ ਕਰ ਗਏ ਕਿ ਉਹਨਾਂ ਨੇ ਪੋਲੀਓ ਵਰਗੀ ਬਿਮਾਰੀ ਨੂੰ ਹਰਾ ਕੇ ਹੁਣ ਦੁਨੀਆ ਭਰ ਦੇ ਲੋਕਾਂ ਦੇ ਨਾਲ ਕੰਪੀਟ ਕਰਨਾ ਹੈ। ਇਹ ਕੋਈ ਆਮ ਗੱਲ ਨਹੀਂ ਸੀ, ਇਹ ਉਹਦੀ ਆਪਣੇ ਆਪ ਦੇ ਵਿੱਚ ਜਿੱਤ ਸੀ। ਪਰ ਵਿਲਮਾ ਦੀ ਜਿੱਤ ਇੱਥੇ ਨਹੀਂ ਸੀ, ਉਹ ਕੁਛ ਹੋਰ ਚਾਹੁੰਦੀ ਸੀ। ਉਹ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸੀ ਸਮਝਦੀ। ਉਹਦੇ ਅੰਦਰ ਇਸ ਟਾਈਮ ਅੱਗ ਬਲ ਰਹੀ ਸੀ, ਮੈਂ ਦੁਨੀਆ ਨੂੰ ਵਿਖਾਉਣਾ ਆ ਮੈਂ ਕੌਣ ਆ, ਪਰ ਇਸ ਵਾਰੀ ਉਹ ਨਹੀਂ ਵਿਖਾ ਸਕੀ।
ਜਦੋਂ ਵੱਡੇ ਵੱਡੇ ਖਿਡਾਰੀਆਂ ਦੇ ਨਾਲ ਮੁਕਾਬਲਾ ਹੋਇਆ ਤਾਂ ਪਹਿਲੀ ਵਾਰੀ ਕੰਪੀਟ ਕਰਕੇ ਉਹ ਹਾਰ ਗਏ। ਪਰ ਕਹਿੰਦੇ ਨੇ ਉਹਨੇ ਪੈਸ ਕੁਛ ਪਲਾਂ ਦੇ ਲਈ ਹਾਰ ਨੂੰ ਆਪਣੇ ਮਨ ਦੇ ਉੱਤੇ ਲਿਆ ਅਤੇ ਉਸ ਤੋਂ ਬਾਅਦ ਉਸੇ ਦਿਨ ਫਿਰ ਦੁਬਾਰਾ ਇਰਾਦਾ ਕੀਤਾ ਕਿ ਅਗਲੀਆਂ ਜਿਹੜੀਆਂ ਵੀ ਓਲੰਪਿਕਸ ਆਉਣੀਆਂ ਨੇ ਉਦੋਂ ਤੱਕ ਮੈਂ ਲਗਾਤਾਰ ਮਿਹਨਤ ਕਰੂੰਗੀ। ਕਹਿੰਦੇ ਨੇ ਉਹਨੇ ਇੱਕ ਦਿਨ ਵੀ ਛੁੱਟੀ ਨਹੀਂ ਕੀਤੀ। ਹਰ ਰੋਜ਼ ਉਹ ਖੇਡ ਮੈਦਾਨ ਦੇ ਵਿੱਚ ਜਾਂਦੀ, ਹਰ ਰੋਜ਼ ਦੌੜਦੀ, ਨਵੀਆਂ ਤਕਨੀਕਾਂ ਸਿੱਖਦੀ। ਅਤੇ ਹੁਣ ਬਹੁਤ ਸਾਰੇ ਕੋਚ ਇਹ ਕਹਿਣਾ ਸ਼ੁਰੂ ਹੋ ਗਏ ਸੀ ਇਹਨੂੰ ਹੁਣ ਜਿੱਤਣੋਂ ਕੋਈ ਨਹੀਂ ਰੋਕ ਸਕਦਾ, ਜਿੱਤਣਾ ਤਾਂ ਇਹਨੇ ਹੈ ਹੀ, ਵੇਖੋ ਇਹ ਰਿਕਾਰਡ ਕਿਹੜੇ ਕਾਇਮ ਕਰਦੀ ਹੈ। ਪਰ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਮੁਸ਼ਕਲਾਂ ਹੋਣ ਉਹ ਇੰਨੀ ਆਸਾਨੀ ਦੇ ਨਾਲ ਕਹਿੰਦੇ ਜਿੱਤ ਨਹੀਂ ਪਾਉਂਦੇ। ਜਿਹੜੇ ਦਿਨ ਦੌੜਨਾ ਸੀ, ਜਿਹੜੇ ਦਿਨ ਉਹਦੇ ਮੁਕਾਬਲੇ ਸੀ, ਉਸ ਤੋਂ ਐਨ ਇੱਕ ਦਿਨ ਪਹਿਲਾਂ ਉਹਦਾ ਪੈਰ ਮੁੜ ਗਿਆ। ਉਹਦਾ ਪੈਰ ਮੁੜਨ ਦੇ ਕਰਕੇ ਡਾਕਟਰਾਂ ਨੇ ਕਿਹਾ ਹੁਣ ਤੂੰ ਦੌੜ ਨਹੀਂ ਸਕਦੀ। ਸਾਲ ਸੀ 1960 ਦਾ, ਰੋਮ ਦੇ ਵਿੱਚ ਓਲੰਪਿਕ ਸੀ, ਓਲੰਪਿਕ ਖੇਡਾਂ ਤੋਂ ਐਨ ਇੱਕ ਦਿਨ ਪਹਿਲਾਂ ਪੈਰ ਮੁੜਨਾ, ਉਹਦੇ ਸੁਪਨੇ ਜਿੱਦਾਂ ਚਕਨਾ ਚੂਰ ਹੁੰਦੇ ਨਜ਼ਰ ਆਏ। ਤਾਂ ਵਿਲਮਾ ਨੇ ਫਿਰ ਆਪਣੇ ਆਪ ਨੂੰ ਇੱਕ ਮੈਸੇਜ ਦਿੱਤਾ। ਵਿਲਮਾ ਦੱਸਦੀ ਆ, ਮੈਂ ਉਦੋਂ ਉਹ ਯਾਦ ਕੀਤਾ ਕਿ ਜਦੋਂ ਮੈਂ ਬਚਪਨ ਦੇ ਵਿੱਚ ਸੀ, ਜਦੋਂ ਮੇਰੀ ਮਾਂ ਮੈਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੀ ਸੀ ਅਤੇ ਡਾਕਟਰ ਧੱਕੇ ਦੇ ਨਾਲ ਮੇਰਾ ਪੈਰ ਸਿੱਧਾ ਕਰਦਾ ਸੀ। ਉਹਨੂੰ ਸੀ ਕਿ ਮੇਰਾ ਮੁੜਿਆ ਪੈਰ ਕਿਸੇ ਤਰ੍ਹਾਂ ਸਿੱਧਾ ਹੋ ਜਾਵੇ। ਜਿੰਨੀ ਉਦੋਂ ਪੀੜ ਹੁੰਦੀ ਸੀ ਉਨੀ ਤਾਂ ਹੁਣ ਨਹੀਂ ਹੋ ਰਹੀ। ਇੰਨਾ ਸੋਚ ਕੇ ਵਿਲਮਾ ਨੇ ਉੱਠ ਕੇ ਤੁਰ ਕੇ ਵੇਖਿਆ। ਉਹਨੂੰ ਲੱਗਾ ਨਹੀਂ, ਇਹ ਪੀੜ ਤਾਂ ਉਹਦੇ ਮੁਕਾਬਲੇ ਕੁਛ ਵੀ ਨਹੀਂ ਹੈ। ਵਿਲਮਾ ਨੇ ਥੋੜ੍ਹਾ ਜਿਹਾ ਦੌੜ ਕੇ ਵੇਖਿਆ। ਉਹਨੂੰ ਲੱਗਾ ਹਾਂ, ਇਸ ਤੋਂ ਕਿਤੇ ਵਧੇਰੇ ਪੀੜ ਤਾਂ ਮੈਂ ਪਹਿਲਾਂ ਹੀ ਜਰ ਚੁੱਕੀ ਹਾਂ, ਹੁਣ ਕਾਹਦਾ ਐਡਾ ਘਬਰਾਉਣਾ। ਕਹਿੰਦੇ ਨੇ ਵਿਲਮਾ ਨੇ ਡਾਕਟਰ ਨੂੰ ਕਿਹਾ ਉਹ ਦੌੜੂਗੀ, ਉਹ ਦੌੜ ਸਕਦੀ ਹੈ। ਤਾਂ ਪਰ ਫਿਰ ਕੀ ਸੀ, 1960 ਦੀਆਂ ਦੌੜਾਂ ਦੇ ਵਿੱਚ ਰੋਮ ਦੇ ਵਿੱਚ ਵਿਲਮਾ ਦੌੜੀ ਅਤੇ ਇਹਨਾਂ ਦੌੜਾਂ ਦੇ ਵਿੱਚ ਉਹ ਲਗਾਤਾਰ 3 ਸੋਨ ਤਗਮੇ ਲੈ ਕੇ ਆਏ। ਪਹਿਲਾ ਸੋਨ ਤਗਮਾ 100 ਮੀਟਰ ਦੀ ਦੌੜ ਦੇ ਵਿੱਚ, ਦੂਸਰਾ ਤਗਮਾ 200 ਮੀਟਰ ਦੀ ਦੌੜ ਦੇ ਵਿੱਚ, ਉਹ ਵੀ ਸੋਨੇ ਦਾ, ਅਤੇ ਤੀਸਰਾ ਰਿਲੇ ਦੇ ਵਿੱਚ, ਉਹ ਵੀ ਸੋਨੇ ਦਾ। ਸੋ ਇੱਕ ਕੁੜੀ ਜਿਹੜੀ ਤੁਰ ਨਹੀਂ ਸੀ ਸਕਦੀ, ਚੱਲ ਨਹੀਂ ਸੀ ਸਕਦੀ, ਜਿਹਨੂੰ ਪੋਲੀਓ ਨੇ ਅਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਮੁਸੀਬਤਾਂ ਨੇ ਹਰਾਉਣ ਦੀ ਕੋਸ਼ਿਸ਼ ਕੀਤੀ, ਅੱਜ ਉਹ ਦੁਨੀਆ ਭਰ ਦੇ ਵਿੱਚ ਛਾ ਗਈ ਸੀ। ਅਤੇ ਉਹਦੇ ਇਸੇ ਸ਼ੌਂਕ ਦੇ ਕਰਕੇ ਫਰਾਂਸ ਦੇ ਲੋਕਾਂ ਨੇ ਬੜੇ ਪਿਆਰ ਦੇ ਨਾਲ ਉਹਨੂੰ ਨਾਂ ਦਿੱਤਾ ਕਾਲਾ ਮੋਤੀ। ਕਹਿੰਦੇ ਨੇ ਜਦੋਂ ਇਹ ਓਲੰਪਿਕਸ ਸ਼ੁਰੂ ਹੋਈਆਂ ਸੀ ਵਿਲਮਾ ਦਾ ਕਿਤੇ ਨਾਂ ਨਿਸ਼ਾਨ ਨਹੀਂ ਸੀ। ਜਦੋਂ ਵੀ ਕੋਈ ਜਿੱਥੇ ਵੀ ਕਿਤੇ ਕੋਈ ਇਸ ਚੀਜ਼ ਦਾ ਚਰਚਾ ਕਰਦਾ ਕਿ ਕੌਣ ਜਿੱਤੂਗਾ, ਕਿਹਦੇ ਕਿਹਦੇ ਚਾਂਸ ਨੇ, ਤਾਂ ਵਿਲਮਾ ਦਾ ਨਾਂ ਕੋਈ ਵੀ ਨਹੀਂ ਸੀ ਲੈ ਰਿਹਾ। ਪਰ ਹੁਣ ਜਿੱਤਣ ਤੋਂ ਬਾਅਦ ਹਰ ਕੋਈ ਨਾਂ ਲੈ ਰਿਹਾ ਸੀ ਇਸ ਕੁੜੀ ਦਾ, ਕਿਉਂਕਿ ਇਹਨੇ ਹਿੰਮਤ ਨਹੀਂ ਹਾਰੀ, ਇਹਨੇ ਆਪਣੇ ਆਪ ਨੂੰ ਮਜਬੂਰ ਨਹੀਂ ਕੀਤਾ ਕਿ ਉਹ ਕਿਸਮਤ ਦੇ ਅੱਗੇ ਗੋਡੇ ਟੇਕ ਦੇਵੇ। ਉਹ ਦੁਨੀਆ ਦੀ ਇੱਕ ਅਜਿਹੀ ਔਰਤ ਬਣ ਗਈ ਜਿਹਨੇ ਪੋਲੀਓ ਨੂੰ ਨਹੀਂ ਹਰਾਇਆ, ਜਿਹਨੇ ਸਾਰੀ ਦੁਨੀਆ ਨੂੰ ਹਰਾ ਦਿੱਤਾ, ਜਿਹਨੇ ਸਭ ਨੂੰ ਇਹ ਵਿਖਾ ਦਿੱਤਾ ਕਿ ਉਹ ਲਾਚਾਰ ਨਹੀਂ ਆ, ਜਿਹਨੇ ਡਾਕਟਰਾਂ ਨੂੰ ਹਰਾ ਦਿੱਤਾ, ਜਿਹਨੇ ਡਾਕਟਰਾਂ ਨੂੰ ਦਿਖਾ ਦਿੱਤਾ ਕਿ ਸਾਰਾ ਕੁਛ ਮੈਡੀਕਲ ਸਾਇੰਸ ਨਹੀਂ ਆ। ਬੰਦੇ ਦੀ ਹਿੰਮਤ ਵੀ ਕੋਈ ਚੀਜ਼ ਹੈ, ਬੰਦੇ ਦਾ ਦਿਮਾਗ, ਬੰਦੇ ਦਾ ਦ੍ਰਿੜ ਨਿਸ਼ਚਾ ਵੀ ਕੋਈ ਚੀਜ਼ ਹੈ, ਮਾਂ ਦਾ ਪਿਆਰ ਵੀ ਕੋਈ ਚੀਜ਼ ਹੈ, ਪਰਿਵਾਰ ਦੀ ਮਿਹਨਤ ਵੀ ਕੋਈ ਚੀਜ਼ ਹੈ। ਜਿੱਥੇ ਪਰਿਵਾਰ ਨਾਲ ਖੜ ਜੇ ਉੱਥੇ ਫਿਰ ਸਾਰੀਆਂ ਮੁਸੀਬਤਾਂ ਬੰਦਾ ਸਾਹਮਣਾ ਕਰ ਲੈਂਦਾ। ਸਾਰਾ ਕੁਛ ਹੁੰਦਿਆਂ ਹੋਇਆਂ ਵੀ ਜੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਨਾ ਹੋਵੇ, ਆਪਣਿਆਂ ਦਾ ਸਾਥ ਨਾ ਹੋਵੇ, ਤਾਂ ਫਿਰ ਬੰਦਾ ਭਾਵੇਂ ਤੰਦਰੁਸਤ ਵੀ ਹੋਵੇ ਉਹ ਤਾਂ ਵੀ ਹਾਰਿਆ ਹੁੰਦਾ। ਇਹ ਡੋਲ ਇਰਾਦੇ ਲੈ ਕੇ ਉਹ ਮੈਦਾਨ ਦੇ ਵਿੱਚ ਉਤਰੀ ਸੀ। ਉਹ ਸਮੇਂ ਦੇ ਹਿਸਾਬ ਦੇ ਨਾਲ ਦੁਨੀਆ ਦੀ ਸਭ ਤੋਂ ਤੇਜ਼ ਔਰਤ ਬਣ ਕੇ ਨਿਕਲੀ ਉਹ, ਜਿਹੜੀ ਤੁਰ ਵੀ ਨਹੀਂ ਸੀ ਸਕਦੀ। ਪੂਰਾ ਨਾਂ ਵਿਲਮਾ ਰੁਡੋਲਫ, ਆਪਣੇ ਨਾਂ ਦੇ ਉੱਤੇ ਉਹ 5 ਵਿਸ਼ਵ ਰਿਕਾਰਡ ਦਰਜ ਕਰਵਾ ਗਈ, 3 ਸੋਨੇ ਦੇ ਤਗਮੇ ਲੈ ਗਈ ਓਲੰਪਿਕਸ ਦੇ ਵਿੱਚ, ਇਸ ਤੋਂ ਇਲਾਵਾ ਇੱਕ ਕਾਂਸੀ ਦਾ ਤਗਮਾ ਵੀ ਲੈ ਕੇ ਗਏ। ਉਸ ਸਮੇਂ ਦੇ ਹਿਸਾਬ ਦੇ ਨਾਲ 100 ਮੀਟਰ ਦੀ ਦੌੜ 11 ਸਕਿੰਟਾਂ ਦੇ ਵਿੱਚ ਖਤਮ ਕਰਨੀ, ਇਹ ਇੱਕ ਵਿਸ਼ਵ ਰਿਕਾਰਡ ਸੀ 2 ਸਤੰਬਰ 1960 ਦਾ ਰੋਮ ਦੇ ਵਿੱਚ। 200 ਮੀਟਰ ਦੀ ਦੌੜ ਦੇ ਵਿੱਚ
22.9 ਸਕਿੰਟ ਦੇ ਵਿੱਚ ਇਹ ਵੀ ਇੱਕ ਵਿਸ਼ਵ ਰਿਕਾਰਡ ਸੀ ਜਿਹੜਾ ਕਿ ਇਸੇ ਹੀ ਮਹੀਨੇ ਉਹਨੇ ਬਣਾਇਆ 9 ਜੁਲਾਈ ਨੂੰ AAU ਚੈਂਪੀਅਨਸ਼ਿਪ ਦੇ ਵਿੱਚ। ਅਤੇ ਰਿਲੇਅ ਦੇ ਵਿੱਚ ਉਹ ਵੀ ਇਸੇ ਹੀ ਮਹੀਨੇ, ਮਾਫੀ ਚਾਹੁੰਦਾ, ਅਗਲੇ ਮਹੀਨੇ 15 ਜੁਲਾਈ ਨੂੰ 1961 ਦੇ ਵਿੱਚ ਮਾਸਕੋ ਦੇ ਵਿੱਚ ਰਿਕਾਰਡ ਬਣਾਇਆ। ਸੋ ਇਹਨੇ ਰਿਕਾਰਡ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਉਹਨੂੰ ਆਪਣੇ ਆਪ ਦੇ ਨਾਲ ਲੜਨਾ ਪਿਆ, ਆਪਣੀ ਬਿਮਾਰੀ ਦੇ ਨਾਲ ਲੜਨਾ ਪਿਆ, ਆਪ ਉੱਠ ਕੇ ਖੜ੍ਹਨਾ ਪਿਆ। ਅਤੇ ਜੇ ਸਭ ਕੁਛ ਦੇ ਦਰਮਿਆਨ ਆਪਾਂ ਕੁਛ ਸਿੱਖਣਾ ਹੋਵੇ ਇਹੋ ਜਿਹੀਆਂ ਸ਼ਖਸੀਅਤਾਂ ਦੇ ਕੋਲੋਂ, ਤਾਂ ਉਹ ਕਿ ਆਪਾਂ ਤੰਦਰੁਸਤ ਹਾਂ, ਹੱਥ ਪੈਰ ਚੱਲਦੇ ਆ, ਰੱਬ ਨੇ ਸੋਚਣ ਸਮਝਣ ਦੀ ਸ਼ਕਤੀ ਦਿੱਤੀ ਆ, ਪਰਿਵਾਰ ਦਿੱਤੇ ਨੇ, ਜੀ ਦਿੱਤੇ ਨੇ ਹੌਸਲਾ ਅਫਜਾਈ ਦੇ ਲਈ। ਸਭ ਤੋਂ ਵੱਡੀ ਗੱਲ ਜਦੋਂ ਆਪ ਬੰਦਾ ਉੱਠ ਕੇ ਤੁਰ ਪਵੇ ਤਾਂ ਫਿਰ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਤੁਰ ਪੈਂਦਾ, ਤੁਹਾਡੇ ਆਸ ਪਾਸ ਤੁਹਾਡੇ ਨਜ਼ਦੀਕੀ ਵੀ ਤੁਹਾਡੇ ਲਈ ਤੁਰ ਪੈਂਦੇ ਨੇ। ਪਰ ਸਭ ਤੋਂ ਜ਼ਰੂਰੀ ਗੱਲ, ਬੰਦਾ ਆਪ ਉੱਠ ਕੇ ਤੁਰੇ ਤਾਂ ਸਹੀ। ਇਹੋ ਜਿਹੀਆਂ ਦੁਨੀਆ ਦੇ ਵਿੱਚ ਅਸਲ ਕਹਾਣੀਆਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਸਭ ਨੂੰ ਹਰਾ ਕੇ ਆਪਣੇ ਆਪ ਨੂੰ ਸਾਬਤ ਕੀਤਾ। ਉਸ ਸਮੇਂ ਦੇ ਹਿਸਾਬ ਦੇ ਨਾਲ ਅਮਰੀਕਾ ਦੀ ਸਭ ਤੋਂ ਤੇਜ਼ ਦੌੜਨ ਵਾਲੀ ਔਰਤ, ਇਹ ਕਹਾਣੀ ਸੀ ਵਿਲਮਾ ਰੈਡੋਲਫ ਦੀ। ਆਸ ਕਰਦੇ ਹਾਂ ਕਿ ਇਸ ਕੁੜੀ ਦੀ ਕਹਾਣੀ ਨੇ ਤੁਹਾਨੂੰ ਜ਼ਰੂਰ ਪ੍ਰੇਰਨਾ ਦਿੱਤੀ ਹੋਵੇਗੀ। ਧੰਨਵਾਦ। ਆਸ ਕਰਦੇ ਹਾਂ ਤੁਸੀਂ ਵਿਲਮਾ ਦੀ ਕਹਾਣੀ ਪਸੰਦ ਕੀਤੀ ਹੋਵੇਗੀ।

ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
2: ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ,
5: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
6: ਸੂਰਜ ਦੇਵਤਾ
5: ਕੀ ਮਤਲਬ?
6: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480664494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
10: ਸੋਨਾ ਚਾਹੀਦਾ?
11: ਭਰੋਸਾ ਚਾਹੀਦਾ?
10: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360422।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਵੀਕਐਂਡ ਦਾ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਬੱਚਿਆਂ ਦੇ ਅੱਗੇ, ਬੱਚਿਆਂ ਦੇ ਮੰਮੀ ਡੈਡੀ ਦੇ ਅੱਗੇ ਬੇਨਤੀ ਕਿ ਛੁੱਟੀਆਂ ਦੇ ਵਿੱਚ ਤੁਸੀਂ ਠਾਓ ਬੱਚਿਆਂ ਨੂੰ, ਅਤੇ ਬੱਚੇ ਆਉਣ ਅਤੇ ਚੁਟਕਲੇ ਸੁਣਾਉਣ ਅਤੇ ਸਾਰਿਆਂ ਨੂੰ ਹਸਾਉਣ ਅਤੇ ਆਪਣਾ ਨੇਮ ਰੱਖਣ ਬਰਕਰਾਰ। ਅਤੇ 044-747-1674 ਇਹ ਸਾਡਾ ਨੰਬਰ ਹੈ। ਅਤੇ ਜੇਕਰ ਤੁਸੀਂ ਇਸ ਤੋਂ ਬਲਹਿਦਾ ਕਾਲ ਕਰਨੀ ਹੋਵੇ ਤਾਂ 9956-0344 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਆਓ ਫਿਰ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ, ਮੈਲਬਨ 'ਤੇ ਇਸ ਟਾਈਮ ਚੱਲ ਰਹੀ ਆ ਲਾਫਟਰ ਥੈਰੇਪੀ, ਅਤੇ ਲਾਫਟਰ ਥੈਰੇਪੀ ਦੇ ਵਿੱਚ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਹੱਸਾਂਗੇ, ਤੁਸੀਂ ਵੀ ਜ਼ਰੂਰ ਹੱਸੋ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਅਸੀਂ ਪਹੁੰਚ ਚੁੱਕੇ ਹਾਂ ਹੱਸਣ ਲਈ, ਅਤੇ ਤੁਸੀਂ ਰੈਡੀ ਹੋ ਜਾਓ ਸਾਨੂੰ ਹੱਸਾਉਣ ਲਈ, ਕਿਉਂਕਿ ਅਸੀਂ ਤਾਂ ਵਾਅਦਾ ਕਰ ਲਿਆ ਕਿ ਅਸੀਂ ਤਾਂ ਹੱਸਣਾ ਹੀ ਹੱਸਣਾ, ਭਾਵੇਂ ਜੋਕ ਨਵਾਂ ਹੋਵੇ ਚਾਹੇ ਪੁਰਾਣਾ, ਪਰ ਹੱਸਾਂਗੇ ਜ਼ਰੂਰ। ਅਤੇ ਤੁਸੀਂ ਵੀ ਕਰੋ ਸਾਡੇ ਨਾਲ ਦਿਨ ਦੀ ਸ਼ੁਰੂਆਤ ਹੱਸ ਕੇ।
0: ਮੈਂ ਆਖਰ ਕਹਿਣ ਲੱਗੇ ਵੀ ਜੋਕ ਨਾ ਵੀ ਹੱਸਣ ਵਾਲਾ ਹੋਊਗਾ ਤਾਂ ਵੀ ਹੱਸਦਾ
1: ਹੱਸ ਲਾਂਗੇ, ਕਿਉਂਕਿ ਵਾਅਦਾ ਕੀਤਾ ਤੇ ਵਾਅਦਾ ਤੇ ਨਿਭਾਵਾਂਗੇ।
0: ਹਾਂ, ਵਾਅਦਾ ਕੀਤਾ ਤੇ ਤੁਸੀਂ ਵੀ ਵਾਅਦਾ ਨਿਭਾਇਓ ਬਈ, ਆਪਣੇ ਆਪ ਦੇ ਨਾਲ ਵਾਅਦਾ ਨਿਭਾਇਓ, ਕਿਉਂਕਿ ਹੱਸਣਾ ਜੇ ਸਵੇਰੇ ਸਵੇਰੇ ਹੱਸਣ ਨੂੰ ਮਿਲ ਜਾਏ ਤੇ ਫਿਰ ਹੋਰ ਸਾਨੂੰ ਕੀ ਚਾਹੀਦਾ। ਤੇ ਸਾਡੇ ਨਾਲ ਅਰਨਵ ਆਇਆ ਸੀ ਸਭ ਤੋਂ ਪਹਿਲਾਂ। ਅਰਨਵ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅਰਨਵ, ਥੈਂਕ ਯੂ ਤੁਹਾਡਾ, ਤੁਸੀਂ ਛੁੱਟੀ ਵਾਲੇ ਦਿਨ ਵੀ ਟਾਈਮ ਦੇ ਨਾਲ ਉੱਠ ਕੇ ਤੇ ਆ ਗਏ ਹੋ ਚੁਟਕਲਾ ਸੁਣਾਉਣ।
1: ਕੀ ਹਾਲ ਚਾਲ ਨੇ ਤੁਹਾਡੇ?
2: ਵਧੀਆ, ਤੁਹਾਡਾ ਕੀ ਹਾਲ ਆ?
1: ਸਾਡਾ ਵੀ ਵਧੀਆ।
0: ਹੋਰ ਹੋ ਗਈਆਂ ਫਿਰ ਛੁੱਟੀਆਂ ਸਟਾਰਟ?
2: ਹਾਂਜੀ।
0: ਕੀ ਪਲਾਨ ਫਿਰ ਛੁੱਟੀਆਂ ਦਾ?
2: ਕੁਛ ਨਹੀਂ।
0: ਵੈਰੀ ਗੁੱਡ, ਤੁਸੀਂ ਤੇ ਮੇਰੇ ਵਰਗੇ ਹੀ ਹੋ।
1: ਕੋਈ ਬਿਨਾਂ ਪਲਾਨ ਕਰੇ ਵੀ ਉਹ ਵੀ ਇੱਕ ਅਲੱਗ ਅਲੱਗ ਆਨੰਦ ਹੈ ਨਾ, ਇਹ ਤੁਸੀਂ ਕੀ ਹੈ ਨਾ।
0: ਛੁੱਟੀਆਂ ਦਾ ਕਾਹਦਾ ਪਲਾਨ, ਛੁੱਟੀਆਂ ਦਾ ਪਲਾਨ ਹੈ ਉਹ ਮਤਲਬ ਛੁੱਟੀਆਂ ਵਾਂ ਤੇ ਛੁੱਟੀਆਂ ਵਾਂ ਨਾ। ਹਾਂ, ਮੰਮੀ ਪਾਪਾ ਦੀ ਹੈਲਪ ਕਰਾਵਾਂਗੇ ਹੈ ਨਾ, ਵੀ
1: ਚਿਲ ਮੋਡ ਔਨ ਹੈ ਨਾ।
0: ਤੇ ਕੀ ਸੁਣਾਓਗੇ
2: ਅੱਜ? ਸੁਣਾਵਾਂਗੇ ਇੱਕ ਬਾਜ਼ਾਰ।
1: ਓਕੇ,
0: ਹਾਂਜੀ।
2: ਉਹ ਕਿਹੜੀ ਚੀਜ਼ ਆ ਜਿਹਦਾ ਜਨਮ ਨੱਚਦੇ ਟੱਪਦੇ ਹੁੰਦਾ ਹੈ?
0: ਹੈਂ, ਉਹ ਕਿਹੜੀ ਚੀਜ਼ ਆ ਜਿਹਦਾ ਜਨਮ ਨੱਚਦੇ ਟੱਪਦੇ ਹੁੰਦਾ?
2: ਹਾਂਜੀ।
0: ਵਾਹ, ਇਹ ਤੇ ਰਾਖੀ ਸਾਵੰਤ ਜੀ ਜਾਪਦੀ ਆ। ਚੀਜ਼ ਹੈ ਨੱਚਦੇ ਟੱਪਦੇ, ਕਿਹੜੀ ਚੀਜ਼ ਦਾ ਜਨਮ ਹੁੰਦਾ ਯਾਰ? ਵੈਸੇ ਤੇ ਜਦੋਂ ਹੁੰਦਾ ਨਾ ਆਪਣੇ ਵੱਛੀ ਵੱਛਾ ਹੁੰਦਾ ਜਦੋਂ, ਤੇ ਉਹ ਵੀ ਜਦੋਂ ਜੰਮਦੇ ਨੱਚਣ ਜੇ ਲੱਗ ਪੈਂਦੇ ਹੁੰਦੇ ਆ, ਉਹ ਤੇ ਨੀ ਹੈ?
2: ਨਹੀਂ,
0: ਤੁਸੀਂ ਵੇਖੇ ਕਦੀ ਗਾਈ ਗਾਈ ਮੱਝ ਗਾਈ ਕਦੀ ਸੁਣਦੀ ਵੇਖੀ?
2: ਹਾਂਜੀ, ਉਹ ਦੇਖਿਆ
0: ਹੈ ਨਾ, ਜਦੋਂ ਗਾਈ ਸੁਣਦੀ ਤੇ ਉਹ ਵੱਛੀ ਵੱਛਾ ਜਿਹੜੇ ਆ ਉਹ ਜੰਮਦੇ ਹੀ ਟੱਪਣ ਟੁੱਪਣ ਜਿਹਾ ਲੱਗ ਪੈਂਦੇ ਆ ਨਾ, ਵੀ ਕਿੱਦਾਂ ਮਾਰ ਲੱਗ ਪੈਂਦੇ ਛਾਲਾਂ। ਇਹ ਵੀ ਰੱਖ ਲਈਏ ਫਿਰ ਉਹਦੇ ਚ?
1: ਮੈਨੂੰ ਲੱਗਦਾ ਬੜਾ ਈਜ਼ੀ ਜਿਹਾ ਹੋਣਾ ਇਹਦਾ ਆਨਸਰ, ਲੇਕਿਨ ਹੁਣ ਇਹ ਨਾ ਹੈ, ਹਿੰਟ ਹਿੰਟ ਦੋ, ਦੇ ਸਕਦੇ ਹੋ?
2: ਉਹ ਆਪਾਂ ਖਾ ਸਕਦੇ ਹਾਂ।
0: ਅੱਛਾ, ਉਹ ਚੀਜ਼ ਖਾ ਸਕਦੇ ਹਾਂ? ਲੈ,
2: ਹਾਂਜੀ।
0: ਅੱਛਾ, ਤੇ ਉਹਦਾ ਜਨਮ ਹੁੰਦਾ ਤੇ ਆਪਾਂ ਖਾ ਵੀ ਸਕਦੇ ਹਾਂ?
1: ਨੱਚਦੇ ਟੱਪਦੇ,
2: ਹਾਂਜੀ।
0: ਓਕੇ, ਇਹ ਕਿਹੜੀ ਚੀਜ਼ ਆ ਯਾਰ? ਫੁੱਲੇ? ਜੇ ਖਾਣ ਵਾਲੀ ਚੀਜ਼ ਨਾ ਨਾ ਦੱਸਦੇ ਤੇ ਫਿਰ ਨਹੀਂ ਪਤਾ
1: ਲੱਗਣਾ,
0: ਫਿਰ ਕੰਮ ਥੋੜਾ ਔਖਾ ਹੈ। ਥੈਂਕ ਯੂ ਅਰਨਵ।
1: ਥੈਂਕ ਯੂ ਅਰਨਵ।
0: ਸਾਡੇ ਨਾਲ ਨੇ ਸ਼੍ਰੇਆ। ਸਤਿ ਸ੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ।
3: ਓਏ,
0: ਇਹ ਤੇ ਮਾਨੂ ਬਿੱਲੀ ਸਵੇਰੇ ਸਵੇਰੇ ਸਵੇਰੇ ਚਾਰਜ ਹੋ ਜਾਂਦੀ ਆ। ਹੈ ਸੀ ਚਾਹ ਚੁ ਪੀ ਕੇ ਆਏ ਭਾਜੀ? ਹਾਂਜੀ ਬਿਲਕੁਲ ਪੀ ਗਏ।
1: ਇੱਕ ਆਹੀ ਹੈ ਜਿਹੜਾ ਨਾ ਖਿਆਲ ਰੱਖਦਾ, ਪੁੱਛਦਾ ਹੈ ਨਾ,
0: ਹੋਰ ਰੋਟੀ ਖਾਧੀ ਕਿ ਨਹੀਂ, ਇਕੱਲੀ ਮਾਂ ਪੁੱਛਦੀ।
1: ਹਾਂ
0: ਹੈ ਨਾ, ਚਾਹ ਪੀ ਕੇ ਆਏ ਕਿ ਨਹੀਂ ਆਏ, ਕੱਲਾ ਅਸੀਸ ਪੁੱਛਦਾ
1: ਹੈ ਨਾ, ਪੁੱਛਦਾ ਇੱਕ ਸਟਾਈਲ ਵੀ ਨਾ ਚਾਹ ਚੂ ਪੀ ਲਈ।
0: ਥੈਂਕ ਯੂ ਅਸੀਸ,
1: ਥੈਂਕ ਯੂ। ਤੁਸੀਂ ਕੀ ਖਾਧਾ?
0: ਹਜੇ ਉੱਠੇ ਹੀ ਪਏ ਹਾਂ।
1: ਤੁਹਾਨੂੰ ਵੇਖ ਕੇ ਤੁਹਾਡੀ ਆਵਾਜ਼ ਨਾਲ ਤੇ ਐਵੇਂ ਲੱਗ ਰਿਹਾ ਤੁਸੀਂ ਤੇ 6 ਵਜੇ ਦੇ ਉੱਠੇ ਹੋਏ ਹੋ, ਇੰਨੀ ਐਕਟਿਵ।
0: ਗੈਸ ਕਰੋ ਕੀ ਖਾਣਾ। ਅੱਛਾ ਕੀ ਖਾਣਾ ਦੱਸੋ,
1: ਤੁਸੀਂ ਆਦੇਸ਼ ਕਰੋ, ਮੰਮੀ ਬਣਾ
2: ਦੇਗੀ।
1: ਅਸੀਂ ਗੈਸ ਕਰੀਏ,
0: ਅਸੀਂ ਗੈਸ ਕਰੀਏ ਕੀ ਖਾਧਾ ਤੁਸੀਂ, ਕੀ ਖਾਣਾ ਹੈ,
1: ਕੀ ਖਾਣਾ
0: ਅੱਜ ਤੁਸੀਂ? ਖਾਣਾ ਪਰੌਂਠਾ ਆਲੂ ਵਾਲਾ।
2: ਨਹੀਂ
1: ਮੈਂ ਤੇ ਸੈਂਡਵਿਚ ਕਿਹਾ ਸੀ।
0: ਸੈਂਡਵਿਚ ਨਹੀਂ, ਸੈਂਡਵਿਚ ਇਹੋ ਜਿਹੀ ਚੀਜ਼ ਨਹੀਂ ਆ ਵੀ ਬੰਦਾ ਗੈਸ ਕਰਾਊਗਾ।
1: ਨਹੀਂ, ਡਿਪੈਂਡ ਕਰਦਾ ਕਿਹੜਾ ਵਾਲਾ,
0: ਇਹ ਕੋਈ ਬਣਾਉਣ ਵਾਲੀ ਚੀਜ਼ ਆ ਕੋਈ, ਹੈ ਨਾ। ਤੁਸੀਂ ਕੀ ਖਾਓਗੇ? ਪਾਓ ਭਾਜੀ ਹੈ ਸੀਸ?
2: ਨਹੀਂ
0: ਨਹੀਂ,
1: ਆਪਾਂ ਨਾ ਸੁਣਾ ਸੁਣਾ ਕੇ ਸਾਰਿਆਂ ਨੂੰ ਕਰੇਵਿੰਗ ਦਿਲਾ ਦੇਣੀ।
0: ਅੱਜ ਤੇ ਕੋਈ ਸਪੈਸ਼ਲ ਖਾ ਲੈਂਦਾ ਹੈ ਅਸੀਸ।
1: ਅਸੀਸ ਉਹ ਮੇਰੇ ਦਿਮਾਗ ਚ ਸੀਗਾ ਪਰ ਮੈਂ ਕਿਹਾ ਨਹੀਂ ਸਪੈਸ਼ਲ ਤੇ ਨਹੀਂ ਹੈ ਉਹ।
0: ਆਹ ਫਿਰ ਉਹ ਇਹ ਲੱਗਾ ਵੀ ਰੋਜ਼ ਹੀ ਖਾਂਦੇ ਚ ਕੀ ਸਪੈਸ਼ਲ ਆ, ਇਹ ਮੰਮਾ ਨੇ ਤੁਹਾਨੂੰ ਨਾ ਟ੍ਰਿਕ ਕਰਤਾ ਯਾਰ ਹੈ ਅਸੀਸ। ਇਹ ਤੇ ਉਦਣ ਖਾਈਦਾ ਜਿੱਦਣ ਸਕੂਲ ਜਾਈਏ। ਹੈਲੋ ਹੈ, ਹਾਂਜੀ ਕੀ ਸੁਣਾਓਗੇ ਫਿਰ ਅੱਜ?
2: ਜੋਨੀ
0: ਜੋਨੀ ਜੋਨੀ ਯੈਸ ਪਾਪਾ। ਓਕੇ ਸੁਣਾਓ ਫਿਰ।
2: ਮਛਲੀ ਦਿਲ ਕੀ
1: ਮੈਨੂੰ ਲੱਗਦਾ ਜੋਨੀ ਨੇ ਮਛਲੀ ਖਾ ਲਈ। ਵਾਹ ਦੀਦੀ ਉੱਠ ਗਈ ਹੈ?
2: ਨਹੀਂ
1: ਨਹੀਂ, ਓ
2: ਗੱਲ ਕਰ ਲੋ ਦੀਦੀ ਨਾਲ ਬਾਅਦ ਚੋ।
0: ਓਹੋ ਅਸੀਂ ਵੀ ਨਹੀਂ ਕਰਨੀ ਬਾਅਦ ਚੋ,
2: ਕਿਉਂ?
0: ਕਿਉਂਕਿ ਸੁਸਤੀ ਦੀਦੀ ਹੋਈ ਨੀ ਨਾ ਫਿਰ।
2: It's okay.
1: ਇਹ ਜਨਰੇਸ਼ਨ ਮੂਵ ਆਨ ਬੜੀ ਛੇਤੀ ਕਰ ਲੈਂਦੀ।
0: ਇਟਸ ਓਕੇ, ਥੈਂਕ ਯੂ ਜੀ,
1: ਥੈਂਕ ਯੂ।
0: ਹੈਲੋ, ਸੁਣਾ ਸਕਦੇ ਹੋ ਤੁਸੀਂ ਚੁਟਕਲੇ ਖਾਸ ਤੌਰ ਦੇ ਉੱਤੇ ਪਹਿਲਾਂ ਬੱਚੇ ਤੇ ਬਾਅਦ ਵਿੱਚ, ਪਰ ਹੁਣ ਤੇ ਛੁੱਟੀਆਂ ਵਾ, ਹੁਣ ਤੇ ਚਲੋ ਬੱਚਿਆਂ ਦਾ ਵੀ ਕੋਈ ਚੱਕਰ ਨਹੀਂ। ਤੇ ਹਾਂਜੀ ਮੰਨਤ, ਤੁਸੀਂ ਆਉਂਦੇ ਰਹੋ।
1: ਮਾਊਂਟ
2: ਬੂਲਰ ਜਾਣਾ ਤੇ ਹੋਰ ਬਹੁਤ ਜਗ੍ਹਾ।
1: ਅੱਛਾ,
0: ਬੱਲੇ ਬੱਲੇ ਬੱਲੇ,
2: ਓਨਲੀ ਜੇ ਅਸੀਂ ਗੁੱਡ ਬਣੇ।
0: ਅੱਛਾ ਜੇ ਗੁੱਡ ਬਣੇ ਫੇਰ ਜਾਣਾ,
1: ਫੇਰ ਉਹ ਤੇ
0: ਤੁਸੀਂ ਤੇ ਆਲਰੇਡੀ ਬਣੇ ਹੋ ਕਿ ਫੇਰ ਬਣਨਾ?
2: ਪਾਪਾ ਨੇ ਫੇਰ ਲੈ ਕੇ ਜਾਣਾ, ਨਹੀਂ ਤਾਂ ਮੈਂ ਤਾਂ ਮੰਮਾ ਨੇ, ਅਸੀਂ ਮੰਮਾ ਨੇ ਲੈ ਜਾਣਾ ਚੋਰੀ ਚੋਰੀ।
0: ਪਰ ਤੁਸੀਂ ਤੇ ਔਰ
2: ਤੇ ਪਿਆ ਤੋਂ,
0: ਤੁਸੀਂ ਤੇ ਆਲਰੇਡੀ ਗੁੱਡ ਹੋ ਯਾਰ, ਫੇਰ ਬਣਨਾ ਤੁਸੀਂ ਗੁੱਡ?
1: ਹੋਰ ਕਿੰਨਾ
0: ਤੁਹਾਨੂੰ ਕਿੰਨਾ ਚਿਰ, ਕਿੰਨਾ ਤੁਹਾਨੂੰ ਵਾਰ-ਵਾਰ ਪ੍ਰੂਵ ਕਰਨਾ ਪਊਗਾ? ਹੈ, ਮੈਨੂੰ ਤਾਂ ਲੱਗਦਾ ਤੁਸੀਂ ਆਲਰੇਡੀ ਗੁੱਡ ਹੋ।
2: ਮੈਂ ਤਾਂ ਆਪ ਲੱਗਦਾ
0: ਆਹੋ ਤੇ ਹੋਰ ਕੀ ਗੁੱਡ ਹੋਣਾ ਫਿਰ, ਕਿੰਨੇ ਬੱਚੇ ਜਿਹੜੇ ਨਹਾਉਂਦੇ ਹੀ ਨੀ ਸਵੇਰੇ।
1: ਇਹ ਜ਼ਿਆਦਾ ਹੋ ਗਿਆ ਥੋੜਾ, 1 ਮੰਥ ਦੇ ਵਿੱਚ ਇੱਕ ਵਾਰੀ ਨਹਾਉਂਦੇ ਆ।
0: ਕੋਈ ਜਾਣਦਾ ਤੁਹਾਨੂੰ ਜਿਹੜਾ 1 ਮੰਥ ਇੱਕ ਵਾਰੀ ਨਹਾਉਂਦਾ?
2: ਨਹੀਂ।
0: ਹਾਂ ਤੇ ਫੇਰ
2: ਇੱਕ ਬੰਦਾ ਮੈਂ ਜਾਣਦਾ ਜਿਹੜਾ 2 ਵਾਰੀ ਨਹਾਉਂਦਾ 1 ਮੰਥ ਦੇ ਵਿੱਚ।
0: ਆਹਾ
2: ਪੱਪੂ।
0: ਓਏ ਪੱਪੂ,
2: ਅੱਜ ਤੈਨੂੰ ਪਤਾ ਲੱਗੂ ਕਿ ਮੈਂ ਪੂਰੀ ਸਟੋਰੀ ਤੁਹਾਨੂੰ ਪਤਾ ਲੱਗੂਗੀ।
0: ਅੱਛਾ, ਓਕੇ ਓਕੇ, ਚਲੋ ਠੀਕ ਆ। ਪੱਪੂ ਦੀ ਸਟੋਰੀ ਇੱਕ ਮਿੰਟ ਆਪਾਂ ਸੁਣਦੇ ਹਾਂ। ਪਹਿਲਾਂ ਮੈਂ ਇੱਕ ਕਾਲ ਚੁੱਕ ਕੇ ਤੇ ਸਾਈਡ ਤੇ ਹੋਲ ਤੇ ਰੱਖ
2: ਲਾਂਗਾ ਇੱਕ ਵਾਰ ਜੜਤ।
0: ਹਾਂਜੀ
1: ਓਕੇ।
2: ਇੱਕ ਕੁੜੀ ਦੇ 2
0: ਦੰਦ,
2: 2 ਘਰ, ਇੱਕ ਪੇਕੇ ਇੱਕ ਸਾਰੇ। ਬੁੱਝੋ ਅੰਸਰ।
0: ਅੱਛਾ, ਇੱਕ ਕੁੜੀ ਦੇ 2 ਘਰ, ਇੱਕ ਪੇਕੇ ਤੇ ਇੱਕ ਸੋਹਰੇ। ਕੀ ਬੁੱਝਣਾ, ਕੀ ਕੁੜੀ ਦਾ ਨਾਂ ਕੀ ਬੁੱਝਣਾ ਕੀ ਆ? ਆਨਸਰ ਆਹੋ, ਕੀ ਬੁੱਝੀਏ, ਕੀ ਕੁੜੀ ਦਾ ਨਾਂ ਬੁੱਝੀਏ, ਸੋਹਰਿਆਂ ਦਾ ਨਾਂ ਦੱਸੀਏ, ਪੇਕਿਆਂ ਦਾ ਦੱਸੀਏ, ਉਹਦੇ ਸੋਹਰੇ ਦਾ ਦੱਸੀਏ, ਵਿਚੋਲੇ ਦਾ ਨਾਂ ਦੱਸੀਏ, ਕਾਹਦਾ
2: ਕੀ ਚੀਜ਼ ਆ ਇਹ? ਓ
0: ਕੀ ਚੀਜ਼ ਆ, ਕੁੜੀ ਆ, ਹੋਰ ਕੀ ਆ?
2: ਨਹੀਂ
0: ਹੂੰ,
2: ਹਾਰ ਗਏ ਤੁਸੀਂ,
0: ਐਵੇਂ ਹਾਰ ਗਏ। ਪਹਿਲਾਂ ਕਲੀਅਰ ਕਰੋ ਆਪਣੀ ਬੁਝਾਰ ਤੋਂ ਪਹਿਲਾਂ।
2: ਮੈਨੂੰ ਕੋਈ ਆਉਂਦਾ ਹੀ ਨਹੀਂ ਕਿਉਂ ਇਹਦੇ ਲਈ, ਇਹ ਤਾਂ ਮੰਮਾ ਨੇ ਮੈਨੂੰ ਸਿਖਾਤੀ।
0: ਇਹ ਪਰ ਇਹ ਤੇ ਇਹ ਤੇ ਧੱਕੇ ਜੇ ਵਾਲੀ ਗੋ ਆ ਹਨਾ।
1: ਇੱਕ ਕੀ, ਸਾਰੀ ਕੁੜੀਆਂ ਦੇ ਪੇਕੇ ਸੋਹਰੇ ਹੁੰਦੇ?
0: ਹਾਂ
1: ਹਾਂ,
0: ਹਰ ਇੱਕ ਕੁੜੀ ਦੇ ਪੇਕੇ ਵੀ ਹੁੰਦੇ ਤੇ ਸੋਹਰੇ ਵੀ ਹੁੰਦੇ ਜਿਹੜੀ ਵਿਆਹੀ ਜਾਂਦੀ ਹੈ।
2: ਪੇਕੇ ਸਾਰੇ ਕਿੱਥੇ ਹੁੰਦੇ ਆ, ਕੀ ਤੋਂ ਪਿੱਛੇ ਹੁੰਦੇ ਆ?
0: ਹੈ
2: ਕੀ ਤੋਂ ਪਿੱਛੇ ਹੁੰਦੇ ਆ?
0: ਕਿਤੋਂ ਪਿੱਛੇ ਹੁੰਦੇ ਆ?
2: ਯਾ
0: ਤੋਂ ਬੋ ਉਹਨਾਂ ਦੇ ਅਗਲੇ ਪਿੰਡ ਤੋਂ ਪਿੱਛੇ ਹੁੰਦੇ ਆ?
2: ਨਹੀਂ, ਹਾਰ ਗਏ।
0: ਐਵੇਂ ਹਾਰ ਗਏ? ਪਹਿਲਾਂ ਕਾਕਾ ਤੂੰ ਬਜ਼ਾਰ ਤੋਂ ਤਕਲੀਆ ਕਰ ਬਿਲ।
1: ਹਾਂ, ਮੈਨੂੰ ਲੱਗਦਾ ਕੋਈ ਪੁਆਇੰਟ ਮਿਸਿੰਗ ਹੈ, ਭੁੱਲ ਗਿਆ ਹੈ।
0: ਹਾਂ, ਫਿਰ
2: ਨਹੀਂ ਭੁੱਲਿਆ ਨਹੀਂ ਗਾ ਮੈਂ। ਤੂੰ
0: ਦੁਬਾਰਾ ਪੁੱਛ ਲੈ ਯਾਰ, ਮੰਮੀ ਨੂੰ ਦੁਬਾਰਾ ਪੁੱਛ ਲੈ ਤੂੰ।
2: ਨਹੀਂ ਸਹੀ ਆ ਇਹ।
0: ਹੈਂ?
2: ਸਹੀ ਆ, ਸਹੀ ਆ, ਸਹੀ ਆ।
0: ਕੀ ਦੁਬਾਰਾ ਪੁੱਛੋ ਫਿਰ, ਦੁਬਾਰਾ ਪੁੱਛੋ। ਹੂੰ,
1: ਪੇਕੇ ਤੇ ਸੋਹਰੇ ਸਾਰੀ ਵਿਆਹੀ ਕੁੜੀ
2: ਦਾ ਵਾਹ ਏ
1: ਕੀ ਇੱਕ
0: ਆਹੋ, ਇੱਕ ਵਾਰੀ ਦੁਬਾਰਾ ਪੁੱਛੋ ਨਾ ਸਾਰਾ ਕੁਛ ਹੀ।
2: ਉਹੀ ਤਾਂ ਪੁੱਛਿਆ, ਮੁਕਦੇ ਕੀ ਹੁੰਦਾ ਵਾ।
0: ਚਲੋ ਫਿਰ ਸਾਨੂੰ ਟਾਈਮ ਦਿਓ ਫਿਰ।
2: ਟਾਈਮ ਠੀਕ ਆ, ਕੱਲ ਨੂੰ ਆ ਜਾ।
0: ਹਲੇ ਹੀ ਨਾ ਸੋ ਮੰਨੀ ਹੋਏ, ਹਲੇ ਉੱਠੇ ਨਹੀਂ ਆ, ਹਲੇ ਸਾਡੇ ਨਾ ਆਂਟੀਆਂ ਨਹੀਂ ਉੱਠੀਆਂ।
2: ਕੱਲ ਨੂੰ ਬੁੱਝ ਕੇ ਭੇਜ ਦਿਓ ਅੰਸਰ।
0: ਨਹੀਂ, ਇਹ ਤਾਂ ਭਾਈ ਮਹੀਨਾ ਵੀ ਨਹੀਂ ਬੁੱਝਿਆ ਜਾਣਾ ਇਹਦੇ। ਚਲ ਇਹ ਚਹਾਰੇ ਹੀ ਚੰਗੇ ਆਪਾਂ। ਹਾਂਜੀ, ਹਾਰ ਗਏ, ਦੱਸੋ
2: ਆਨਸਰ ਹੈਗਾ ਗੇਟ।
0: ਵਾਹ ਵਾਹ, ਕਲੈਪਿੰਗ ਕਲੈਪਿੰਗ,
1: ਸੋ ਤੋਪਾਂ ਦੀ ਸਲਾਮੀ।
2: ਗੇ ਆ ਪੇਕੇ ਸਾਰੇ, ਓਏ ਆ ਗੇਟ ਆ, ਇਹਦੇ ਪਿੱਛੇ ਉਹ ਹੁੰਦੇ ਆ ਬੰਦੇ
0: ਕੀ
2: ਸਮਾਰਟ, ਸਮਾਰਟ ਬ੍ਰੇਨ ਮੇਰੀ।
0: ਅੱਛਾ, ਸਮਾਰਟ ਬ੍ਰੇਨ ਤੁਹਾਡੀ। ਤੇ ਕਿੱਦਾਂ ਗੇਟ ਦਾ ਕਿੱਦਾਂ ਸੁੱਕ ਪੱਕੇ ਸਾਰੇ, ਕਿੱਦਾਂ ਲੌਜਿਕ ਕੀ ਬਣਾਇਆ ਤੁਸੀਂ?
2: ਵੀ ਜਿਹੜੇ ਗੇਟ ਵਾ ਉਹਦੇ ਪਿੱਛੇ ਹੁੰਦੇ ਆ ਪੇਕੇ ਸੋਹਰੇ।
0: ਗੇਟ ਦੇ ਪਿੱਛੇ?
2: ਯੈਸ।
0: ਓਕੇ, ਤੁਸੀਂ ਐਗਜ਼ਾਮਪਲ ਨਾਲ ਦੱਸੋ।
2: ਆ ਵੀ ਸੀ
0: ਐਗਜ਼ਾਮਪਲ ਨਾਲ ਦੱਸੋ ਵੀ ਕਿਹੜੇ ਗੇਟ ਦੇ? ਤੁਹਾਡੇ ਘਰ ਹੈਗਾ ਗੇਟ?
2: ਡਾ ਬਹੁਤ ਜਾਏ ਗੇਟ ਨੇ।
0: ਕਿਹੜੇ
1: ਕਿਹੜੇ ਆ?
0: ਕਿੱਥੇ ਆ?
1: ਕੋਲ ਗੇਟ,
2: ਫਰੰਟ ਗੇਟ।
0: ਅੱਛਾ, ਫਰੰਟ ਗੇਟ ਹੈ ਤੇ ਫਰੰਟ ਗੇਟ ਦੇ ਪਿੱਛੇ ਸੋਹਰੇ ਹੁੰਦੇ ਆ।
2: ਯੈਸ।
0: ਤੇ ਪੇਕੇ?
1: ਗਹਿਰਾਈ ਚ ਜਾ ਰਹੇ
2: ਤੁਸੀਂ
1: ਜਿਹੜੀ ਬੁਝਾਰਤ ਸੀਗੀ ਓਹਦੇ ਆਨਸਰ ਨਾਲ?
2: ਨਹੀਂ, ਇਹ ਤਾਂ ਮੈਨੂੰ ਵੀ ਕਨਫਿਊਜ਼ਿੰਗ ਲੱਗੀ
0: ਯਾਰ। ਸਾਡੀ ਕੋਈ ਗੱਲ ਨੀ ਮੰਨਤ, ਤੇਰੇ ਨਾਲ ਲੜਾਈ ਹੋ ਜਾਣੀ,
1: ਅਸੀਂ ਤੇ ਦੂਰ ਬੈਠੇ ਹਾਂ
0: ਹੈ ਨਾ। ਤੇਰੀ ਤੇਰੀ ਪ੍ਰਧਾਨਗੀ ਤੇ ਵੀਟੋ ਲਾ ਦੇਣੀ ਉਹਨੇ ਫੇਰ।
2: ਚਾਹ ਰਾ ਕੇ ਰਾ ਉਹਨੂੰ, ਨਹੀਂ ਤਾਂ ਮੇਰੇ ਸੱਚੇ ਜੀ ਮੁੱਕਰ ਜਿਹੜਾ ਦੁਆਰ ਤੋਂ
0: ਹੈ ਨਹੀਂ, ਫੇਰ ਕੰਮ ਖਰਾਬ ਹੋ ਜਾਣਾ।
1: ਨਹੀਂ ਹੁਣ ਤੇ ਸਾਰੀ ਸਾਰੇ ਲਿਸਨਰਸ ਨੂੰ ਪਤਾ ਹੀ ਲੱਗ ਗਿਆ, ਹੁਣ ਤੇ ਭਾਵੇਂ ਮੁੱਕਰ ਵੀ ਜਾਏ ਸਾਰਿਆਂ ਨੂੰ ਪਤਾ ਹੀ ਹੈ ਕਿ ਕੌਣ ਪ੍ਰਧਾਨ ਹੈ। ਹੁਣ ਤੇ ਪਬਲਿਸਿਟੀ ਹੋ ਹੀ ਗਈ ਹੈ।
0: ਹਾਂ ਹੁਣ ਤੇ ਵੈਸੇ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਨਾ।
2: ਹਾਂਜੀ,
0: ਪਰ ਆਹ ਗੱਲ ਮੈਨੂੰ ਸਮਝ ਨਹੀਂ ਆਈ ਵੀ ਗੇਟ ਦੇ ਪਿੱਛੇ ਸਹੁਰੇ ਹੁੰਦੇ ਆ।
2: ਮੈਨੂੰ ਵੀ ਨਹੀਂ ਲੱਗਿਆ,
0: ਗੇਟ ਤੇ ਗੇਟ ਤੇ ਵੇਅਰ ਹਾਊਸ ਦਾ ਵੀ ਹੋਊਗਾ ਹੈ ਮਨ। ਇੱਥੇ ਪਰ ਗੇਟ ਕਿੱਥੇ ਹੁੰਦਾ? ਇੱਥੇ ਤਾਂ ਉਹ ਲੋਕ ਨਿੱਕਾ ਜਿਹਾ ਡੋਰ ਜਿਹਾ ਹੁੰਦਾ,
1: ਡੋਰ ਹੁੰਦਾ।
0: ਹਾਂ ਗੇਟ ਤੇ ਇੰਡੀਆ ਹੁੰਦਾ ਵਾ,
1: ਜਿਹੜੇ ਦੋ ਦਰਵਾਜ਼ੇ। ਹਾਂ ਫਿਰ ਵੀ ਆਪਾਂ ਸੋਚ ਸਕਦੇ ਹਾਂ,
0: ਇਹ ਵੇ ਸਾਨੂੰ ਸੋਚਣਾ ਪੈਣਾ ਵਾ, ਹੈ ਨਾ। ਮੰਨਤ ਤੂੰ ਵੀ ਸਾਡੀ ਹੈਲਪ ਕਰੀ।
2: ਠੀਕ ਆ,
0: ਓਕੇ
1: ਓਕੇ,
0: ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ।
2: ਇੱਕ ਵਾਰੀ ਟੀਂਦਾ ਪੱਪੂ ਨੂੰ ਕਹਿੰਦੀ, ਮੈਂ ਜਿੰਨੀ ਮਰਜ਼ੀ ਠੰਡ ਹੋ ਜਾਏ ਮੈਂ ਰੋਜ਼ ਨਹਾਉਂਦੀ ਆ। ਪੱਪੂ, ਅੱਛਾ ਮੈਂ ਤਾਂ ਦੋ ਵਾਰ ਨਹਾਉਂਦਾ ਵਾ। ਟੀਂਦਾ, ਓ ਵਾਓ। ਪੱਪੂ, ਕਮਲੀਏ ਮੈਂ ਗਿਆ ਦੋ ਵਾਰ, ਮੈਂ ਮਹੀਨੇ ਚ ਨਹਾਉਂਦਾ ਵਾ।
0: ਅੱਛਾ ਅੱਛਾ, ਤਾਂ ਹੀ ਉਹ ਕਹਿੰਦਾ ਸੀ ਫਿਰ ਫਤਿਹ,
1: ਅੱਜ ਪਤਾ ਲੱਗ ਜਾਏਗਾ।
0: ਇੱਕ ਪੱਪੂ ਹੈਗਾ, ਇੰਨੀ ਠੰਡ ਚ ਤੇ ਮੰਨਤ ਦੋ ਵਾਰੀ ਹੈ ਨਾ, ਜ਼ਿਆਦਾ ਹੀ ਆ।
2: ਹਾਂਜੀ
0: ਹੈ ਨਾ, ਠੰਡ ਕਿੰਨੀ ਮੰਨਤ। ਇਹ ਸੱਚੀ ਨਹਾ ਲੈਂਦਾ ਸਵੇਰੇ ਸਵੇਰੇ ਉੱਠ ਕੇ?
2: ਹਾਂਜੀ।
0: ਓਕੇ, ਫਿਰ ਤੇ ਬੀਬਾ ਪੋਤੇ ਹੈ ਨਾ, ਫਿਰ ਤੇ ਨਹੀਂ।
1: ਉਹ ਕਿੰਨਾ ਪ੍ਰੂਵ ਕਰੇ ਵਿਚਾਰਾ।
2: ਅੱਜ ਮੈਂ ਵੀ ਨਾਲੀ ਸੀਗੀ ਅੱਜ।
0: ਹਾਂ ਤੁਸੀਂ ਨਹਾਉਂਦੇ ਹੋ ਫੇਰੀ ਤੇ ਉਹ ਨਹਾਉਂਦਾ ਵਾ, ਵੱਡੀ ਭੈਣ ਨੂੰ ਫੋਲੋ ਹੀ ਕਰਦਾ ਉਹ।
2: ਨਹੀਂ,
0: ਹਾਂ
2: ਉਹ ਪਹਿਲਾਂ ਨਹਾਉਂਦਾ ਵਾ, ਪਰ ਮੈਂ ਥੋੜੀ ਜਿਹੀ ਲਈ ਸੀ, ਕਈ ਵਾਰ ਬਣ ਜੇ ਵੀ ਨਹਾਉਂਦਾ।
0: ਇਹ ਗੱਲੋਂ ਮੰਨਤ ਤਾਂ ਓਨੈਸਟ ਆ।
1: ਹਾਂ ਮੰਨਤ ਹਮੇਸ਼ਾ।
0: ਥੈਂਕ ਯੂ ਮੰਨਤ,
1: ਥੈਂਕ ਯੂ ਮੰਨਤ।
0: ਹਾਲੇ ਤਾਂ ਮੈਂ ਢੋਲ ਵਜਾਉਣ ਲੱਗਾ ਸੀ ਤੇ ਤੂੰ ਵਜਾਉਣ ਨੀ ਦਿੱਤੇ ਕੁੜੀਏ।
2: ਕੰਬਲ
0: ਚ ਬੈਠੀ ਰਜਾਈ ਉੱਤੇ ਪਈ ਆ,
1: ਜਰਾਈ
2: ਕੰਬਲ ਦੇ
0: ਫਿਰ ਹੁਣ ਕੀ ਚਾਹੁੰਦੇ ਹੋ ਤੁਸੀਂ? ਮਤਲਬ ਜਦੋਂ ਸਵੇਰੇ ਸਵੇਰੇ ਉੱਠਦੇ ਹੋ ਫਿਰ ਤੁਹਾਡਾ ਕੀ ਜੀ ਕਰਦਾ?
2: ਗੱਲਾਂ ਸੀ
0: ਹੈ। ਅੱਛਾ, ਗੱਲਾਂ ਕਰਨੀਆਂ। ਓਕੇ, ਤੇ ਫਿਰ
2: ਹੁਣ ਮੇਰੇ ਸਵੇਰੇ ਤੁਹਾਨੂੰ ਪਤਾ ਅੱਜ ਮੇਰੇ ਵੀ ਜੀ ਦਾ ਬਰਥਡੇ।
1: ਅਰੇ
0: ਕਦੋਂ?
1: ਅੱਜ
2: ਅੱਜ
0: ਓ

0: 유유 히피
1: 그래
2: 그래
0: 히피
1: 그래
0: 히피
1: 한지
0: वीरजी ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਆ ਤੇ ਬੜਾ ਲੱਕੀ ਲੱਕੀ ਹੋ ਗਿਆ ਵੀ ਛੁੱਟੀਆਂ ਚ ਆਇਆ ਬਰਥਡੇ ਤੇ ਹੁਣ ਤੇ ਫਿਰ ਪੂਰਾ ਫਨ ਹੋਊਗਾ
2: ਹਾਂਜੀ
0: ਵੀਰ ਜੀ ਉੱਠ ਪਏ ਕਿ
2: ਨਹੀਂ
0: ਓਏ
1: ਅਸੀਸ ਨੇ ਕੀ ਬਣਾਇਆ ਕਾਰਡ ਬਣਾਇਆ ਵੀਰ ਜੀ ਵਾਸਤੇ
0: ਕਾਰਡ ਬਣਾ ਕੇ ਆਹੋ ਤੇ ਕੋਈ ਨੀ ਟਾਈਮ ਹੀ ਆ ਤੁਹਾਡੇ ਕੋਲ ਤੁਸੀਂ ਕੀ ਕਰਨਾ ਹੁਣ ਕੀ ਗੱਲ ਰੋਟੀਆਂ ਰੋਟੀਆਂ
2: ਬਣਾਉਣੀਆਂ
0: ਆਹੋ ਤੇ ਤੁਸੀਂ ਹਾਈਡ ਹਾਈਡ ਕਰਕੇ ਬਣਾਈ ਜਾਇਓ ਥੋੜਾ ਥੋੜਾ ਹੈਂ
1: ਓਕੇ
0: ਕਾਲ ਤੋਂ ਬਾਅਦ ਕੀ ਗੱਲ ਅੱਜ ਲੇਜ਼ੀ ਲੇਜ਼ੀ ਜੀ ਇਹ ਸਕੂਲ ਜਾ ਕੇ ਕੁੜੀ ਐਕਟਿਵ ਹੁੰਦੀ ਪਾ
2: ਮੈਂ ਵੀ
0: ਭੰਗੜੇ ਵੀ ਪੈਣਗੇ ਤੇ ਅਸੀਸ ਨੂੰ ਸੋਹਣੀ ਜੀ ਭਾਬੀ ਦੇਣ ਫਿਰ ਅਸੀਸ ਕੀ ਬਣ ਜੂਗੀ ਨਨਾਣ ਬਣ ਜੂਗੀ ਅਸੀਸ ਫਿਰ ਹੈ ਵੀਰੇ ਦੀ ਵੋਟੀ ਨੇ ਕਿਹਾ ਕਰਨਾ ਇਹ ਤੇ ਮੇਰੀ ਨਿੱਕੀ ਜੀ ਨਨਾਣ ਬੜੀਆਂ ਸੋਹਣੀਆਂ ਬੋਲੀਆਂ ਪਾਉਂਦੀ ਆ
1: ਜਿਵੇਂ
0: ਦੱਸਦੀ ਨੀ ਕੁੜੀ ਸਾਨੂੰ ਤੇ ਸੀਕ੍ਰੇਟ ਰੱਖਦੀ ਆ ਦੋ
2: ਫਰਾਈਡੇ ਨੂੰ ਅਸੀਂ ਮੂਵੀ ਦੇਖ ਕੇ ਆਏ ਸੀ ਮੈਂ ਉਹ ਮੂਵੀ ਦੇਖ ਕੇ ਆਏ ਸੀ ਫਰਾਈਡੇ ਨੂੰ
0: ਮੈਂ ਵਾਪਸ ਆਊਂਗਾ
2: ਹਾਂ
0: ਠੀਕ
1: ਮੈਂ
0: ਫਿਰ ਤੁਹਾਨੂੰ ਕਿੱਦਾਂ ਲੱਗੀ
2: ਸੋਹਣੀ ਲੱਗੀ
0: ਸੋਹਣੀ ਲੱਗੀ ਕੀ ਸੁਣਾਓਗੇ ਫਿਰ
1: ਕੰਬਲ ਚ ਬਹਿ ਕੇ ਰਜਾਈ ਉੱਪਰ ਹੈ
0: ਹਾਂ ਕੰਬਲ ਚ ਬਹਿ ਕੇ ਰਜਾਈ ਉੱਤੇ
1: ਰਜਾਈ ਨਹੀਂ ਜਰਾਈ
0: ਉੱਤੇ ਹਾਂਜੀ
2: ਭਈ ਸੈਟਰਡੇ ਨੂੰ ਮੇਰਾ ਵੀਰਾ ਵੀ ਆਇਆ ਸੀ ਜੋਤੀਰਾ
0: ਅੱਛਾ ਕਿੱਥੇ
2: ਉਹ ਮੇਰੇ ਮਾਸੀ ਦੇ ਬੇਟੇ ਹੈ
0: ਅੱਛਾ ਮਾਸੀ ਦੇ ਬੇਟੇ ਹੈ ਓਕੇ ਓਕੇ ਓਕੇ
2: ਤੁਹਾਨੂੰ ਪਤਾ ਜਿਹੜੇ ਮਾਸੀ ਤੁਹਾਡੇ ਨਾਲ ਰੇਡੀਓ ਦੀ ਗੱਲ ਕਰਦੇ ਉਹ ਮਾਸੀ ਦੇ ਬੇਟਾ
0: ਕਿਹੜੇ ਮਾਸੀ ਉਹਨਾਂ ਦਾ ਨਾਂ ਕੀ ਆ
2: ਰਾਡੋ ਮਾਸੀ
0: ਓਏ
2: ਮੇਰੇ ਮਾਸੀ ਆ
0: ਤੇ ਸਾਨੂੰ ਤਾਂ ਪਤਾ ਹੀ ਨਹੀਂ ਉਹ ਆਪਣਾ ਨਾਂ ਹੋਰ ਕੁਝ ਦੱਸਦੇ ਹੋਣੇ ਫਿਰ ਸਾਨੂੰ ਤਾਂ ਕਦੀ ਨਹੀਂ ਕਿਸੇ ਨੇ ਕਿਹਾ ਮੈਂ ਰਾਣੋ ਬੋਲਦੀ ਹਾਂ
2: ਕੀਤਾ ਸੀ ਵੀ ਮੈਂ ਰੇਡੀਓ ਤੇ ਬੋਲਦੀ ਤੇ ਮੈਨੂੰ ਪਤਾ ਸੀ ਤੇ ਫਿਰ ਮੈਂ ਵੀ ਹੁਣ ਸੁਣਨਾ ਜੋਕ ਕਰੀ
0: ਹਾਂ ਓਕੇ ਤੁਸੀਂ ਫਿਰ ਸਾਨੂੰ ਟ੍ਰਿਕ ਕਰਦੇ ਹੋ
1: ਮਾਸੀ ਤੁਹਾਨੂੰ ਟ੍ਰਿਕ ਕਰਦੀ
0: ਕੀ ਸੁਣਾਓਗੇ ਫਿਰ
1: ਅੱਜ ਨਾ ਚਾਰਜ ਨਹੀਂ ਹੋਈ ਬੈਟਰੀ
0: ਹੈਲੋ ਅੱਛਾ ਹਾਂਜੀ
1: ਹਾਂਜੀ
2: ਆਵੀ ਰੇਤੇ ਪਹੁੰਚੀ ਬੰਨਾ ਆਵੀ ਰੇਤੇ ਪਹੁੰਚੀ ਬੰਨਾ ਲਾ ਕੇ ਸੋਮ ਸਧਾਰੇ ਨੀ ਪੰਜ ਤਵੀਰੇ ਮੈਨੂੰ ਦੇ ਦੇ ਬਲੇ ਬਲੇ ਬਲੇ ਬਲੇ ਬਲੇ ਪੰਜ ਤਵੀਰੇ ਮੈਨੂੰ ਦੇ ਦੇ ਪੰਜ ਟੇਕ ਦੀ ਡੇਰੇ ਰੱਬ ਨੇ ਰੂਪ ਦਿੱਤਾ
0: ਬਲੇ ਬਲੇ ਬਲੇ ਬਲੇ ਬਲੇ

0: सुस्ती चक दूर जाई।
1: सुस्ती चक्रा। लगे सी का रिकॉर्ड थोड़ा जा।
0: थैंक यू सीज।
1: थैंक यू सीज।
2: बाय बाय
0: बाय बाय। थैंक यू। ते नेक्स्ट साडे नाल है तवनीत। सत श्री अकाल तवनीत।
2: गुड डे प्रीलियन डे।
0: ओ थैंक यू। थैंक यू। सुस्ती सस्ती ला के ते फेर करयो तुसी। थैंक यू।
1: थैंक यू। बाय बाय।
0: सत श्री अकाल तवनीत।
2: सत श्री अकाल अंकल जी ते आंटी जी।
0: सत श्री अकाल।
1: की हाल चाल है?
2: मेरा ठीक है। तोड़ा की हाल है?
0: साडा भी ठीक है। ਤੁਸੀਂ ਸਾਰੇ ਉੱਠ ਪਏ ਹੋ ਕਿ ਤੁਹਾਡੇ ਚੋਂ ਵੀ ਕੋਈ ਸੁੱਤਾ ਹਲੇ?
2: ਸਾਰੇ ਉੱਠ ਗਏ
0: ਹੈ।
1: ਵਾਹ
0: ਵਾਹ। ਆਪੇ ਹੀ ਉੱਠ ਜਾਂਦੇ ਹੁੰਦੇ ਹੋ ਕਿ ਮੰਮੀ ਪੁੱਛੋ ਫੜ ਫੜ ਠਾਉਂਦੀ ਆ?
2: ਮੰਮਾ ਪੁੱਛੋ ਫੜ ਕੇ ਖਾਂਦੇ।
0: ਓਹ ਬਟਾਲੇ ਵਾਲੀਆਂ ਮੰਮੀਆਂ ਨਾ ਪੁੱਛੋ ਫੜ ਫੜ ਹੀ ਠਾਉਂਦੀਆਂ ਹੁੰਦੀਆਂ।
2: ਮੰਮਾ ਸਾਡੀ ਕਦੀ ਗੁੱਤਾ ਪੁੱਤੇ ਦੇ ਚਾਈ ਲਾ ਕੇ
1: ਮੰਮਾ ਨੇ ਤੂੰ ਫੇਮਸ ਕਰ ਦੇਣਾ।
0: ਫੇਰ
2: ਤੇ ਵੀਰ ਜੀ ਬੁੱਕਲ ਮਾਰਿਆ ਰਜਾਈ ਦੇ ਨਾਲ।
0: ਅੱਛਾ ਵੀਰ ਜੀ ਬੁੱਕਲ ਹੀ ਮਾਰ ਲੈਂਦਾ?
2: ਹਾਂਜੀ।
0: ਓ ਵੀਰ ਜੀ ਸਭ ਤੋਂ ਸੁਸਤੀ ਹੁੰਦੇ ਆ ਨਾ?
2: ਹਾਂਜੀ।
0: ਮੁੰਡੇ ਸਭ ਤੋਂ ਵੱਡੇ ਸੁਸਤੀ ਹੁੰਦੇ, ਉੱਠਦੇ ਨੀ ਛੇਤੀ। ਅਸੀਸ ਦਾ ਵੀਰਾ ਵੀ ਸੁੱਤਾ ਵਾਲੇ, ਇੱਕ ਸਿਰਫ ਅਰਨਾ ਵੀ ਆ ਝੱਟ ਉੱਠ ਪਿਆ ਵੇਖ ਲਾ ਅੱਜ।
2: ਹਾਂਜੀ
1: ਅਸੀਸ ਵੀ ਉੱਠਿਆ ਹੋਇਆ ਸੀਗਾ।
0: ਵੈਸੇ ਤੇ ਫਤਿਹ ਨੇ ਵੀ ਨਹਾ ਲਿਆ ਟਾਈਮ ਨਾਲ। ਹੈਂ
1: ਅਸੀਸ ਆਇਆ ਸੀ ਆਪਾਂ ਨੂੰ ਚਾਹ ਚੂ ਪੁੱਛਣ।
0: ਹਾਂ ਹਲੇ ਨਿੱਕਾ ਆਇਆ ਨਾ।
2: ਤੇ ਤੁਸੀਂ ਅਮਰੂਦ ਦੇ ਵਿਆਹ ਦੀ ਤਿਆਰੀ ਕਰ ਰਹੇ? ਮੈਂ ਪਿੰਡੀ ਦੀ ਵਿਆਹ ਦੀ ਤਿਆਰੀ ਕਰ ਰਹੇ।
1: ਮੈਂ ਤੇ ਪੂਰੀ ਸ਼ੋਪਿੰਗ ਕਰ ਲਈ ਸੀਗੀ, ਬਹੁਤ ਸਾਰਾ ਸਮਾਨ ਲੈ ਲਿਆ ਮੈਂ।
0: ਅੱਛਾ ਅਮਰੂਦ ਦੀ ਆਪਾਂ ਕਰਨੀ ਆ ਤਿਆਰੀ?
2: ਹਾਂਜੀ।
0: ਚਲੋ ਠੀਕ ਆ, ਆ ਠੀਕ ਆ, ਵੰਡ ਵਰਤ ਕੇ ਹੋ ਜੂਗਾ ਨਾ।
1: ਤਾਂ ਹੀ ਤੇ ਫਰਾਈਡੇ ਸੈਟਰਡੇ ਸੰਡੇ ਮੈਂ ਪੂਰੀ ਸ਼ੋਪਿੰਗ ਨੇ ਪੇੜ।
0: ਫਿਰ ਆਪਾਂ ਇਦਾਂ ਕਰੀਏ ਕਿਸੇ ਦਿਨ ਗਾਉਣ ਭਾਈਏ ਫਿਰ।
2: ਹਾਂਜੀ
0: ਹੈ ਨਾ, ਮਿਲ ਕੇ ਭਾਈਏ ਕਿ ਰੇਡੀਓ ਤੇ ਬਾਲੀਏ? ਮਿਲ ਕੇ ਕਰੀਏ। ਓਕੇ ਫਿਰ ਤੁਸੀਂ ਤਿਆਰੀ ਕਰ ਲਿਓ ਹੈਨਾ। ਪਿੰਡੀ ਤੇਰੀ ਵੇ ਮੱਲਾ ਸੋਹਣੀ।
1: ਰੈਡ ਜੇ ਸੂਟ ਚ
2: ਪਿੰਡੀ, ਪਿੰਡੀ ਦੀ ਸ਼ਰਤ ਆ ਉੱਥੇ ਕੱਦੂ ਨੀ ਆਉਣਾ ਚਾਹੀਦਾ।
0: ਓਏ ਅੱਛਾ, ਕਿਉਂ ਬੰਦੀ ਨੀ ਉਹਦੇ ਨਾਲ?
2: ਦੂਜੀ ਸ਼ਰਟ ਹੈ ਅਮਰੂਦ ਨੇ ਵੇਟ ਕਟਾਣਾ।
0: ਓਏ
1: ਫਿਰ ਤੇ ਉਹ ਪਿਲਪਿਲਾ ਜਾ ਹੋ ਜਾਏਗਾ।
0: ਕਿੰਨਾ ਕੁ ਵੇਟ ਘਟਾ ਲੂਗਾ? ਰਹਿਣਾ ਤੇ ਉਹਨੇ ਗੋਲੂ ਜਿਹਾ ਹੀ ਆ।
2: 2 ਕਿਲੋ
0: ਵੇਟ ਘਟਾਉਣਾ? ਓਕੇ
2: ਹਾਂਜੀ
0: ਹਾਂ, ਚਲੋ ਠੀਕ ਆ। ਹੋਰ
2: ਤੇ ਅਮਰੂਦ ਤੀਰ ਤੇ ਨਹੀਂ ਮਾਰਦਾ?
0: ਟੀਰ? ਅੱਛਾ ਨਹੀਂ ਨਹੀਂ ਨਹੀਂ ਟੀਰ ਨਹੀਂ ਮਾਰਦਾ, ਪਰ ਅੱਖ ਉਹਦੀ ਇੱਕੋ ਹੀ ਆ।
2: ਨਹੀਂ
0: ਇੱਕੋ ਹੀ ਆਖਿਆ ਉਹਦੀ, ਦੋ ਅੱਖਾਂ ਨਹੀਂ ਹੈਗੀਆਂ। ਇਹ ਪਹਿਲਾਂ ਦੱਸ ਦਈਏ, ਪਹਿਲਾਂ ਤੁਹਾਨੂੰ
1: ਕਲੀਅਰ ਕੱਟ
0: ਹੈਗੀ ਵੀ ਤਾਂ ਨੂੰ ਆ।
2: ਚੈੱਕ ਕਰੋ, ਟੀਰ ਨਹੀਂ ਮਾਰਦਾ? ਕੀ
0: ਨਹੀਂ ਟੀਰ ਨਹੀਂ ਮਾਰਦਾ ਉਹਦੀ, ਇੱਕ ਹੀ ਤੇ ਆਖਿਆ।
2: ਫੇਰ ਕੋਈ ਨਾ, ਵੇ ਬਰਾਤ ਤੇ ਅਮਰੂਦ ਦੀ ਬਰਾਤ ਤੇ ਪੀਲੇ ਕੱਪੜੇ ਪਾ ਰਹੇ।
0: ਅੱਛਾ ਪੀਲੇ ਕੱਪੜੇ ਪਾਉਣੇ ਉਹਨੇ? ਓਕੇ
2: ਤੇ
0: ਚਲੋ ਠੀਕ ਆ।
2: ਪਿੰਡੀ
0: ਨੇ ਲਾਲ ਪਾਉਣੇ ਆ ਤੇ ਲਾਲ ਤੇ ਉਹ ਤੇ ਫਿਰ ਲਾਲ ਪੀਲੇ ਜੇ ਹੋ ਜਾਣਗੇ।
2: ਹਾਂਜੀ
0: ਮੈਚਿੰਗ ਨਹੀਂ ਕਰਾਉਣੀ?
2: ਨਹੀਂ।
0: ਅੱਛਾ ਓਕੇ ਚਲੋ ਠੀਕ ਆ। ਫੋਟੋਗ੍ਰਾਫਰ ਸਾਂਝਾ ਕਰ ਲਈਏ?
1: ਪਾਰਟੀ ਤੇ ਸਾਂਝੀ ਸੋਹਣੀ ਸੀਗੀ ਫੋਟੋਗ੍ਰਾਫਰ ਸਾਂਝਾ।
2: ਇੱਕ ਹੋਰ ਸ਼ਰਟ ਜੇ ਅਮਰੂਦ ਤੀਰ ਨੀ ਮਾਰਦਾ ਤੇ ਵੇਟ ਲੂਜ਼ ਕਰਦਾ ਤੇ ਫੇਰ ਅਸੀਂ ਉਹਦਾ ਵਿਆਹ ਕਰਾ ਸਕਦੇ, ਪਰ ਜੇ ਨਹੀਂ ਕਰਦਾ ਤੇ ਫੇਰ ਅਸੀਂ ਉਹਨੂੰ ਛੱਡਾ ਹੀ ਲੈ ਦੇਣਾ।
0: ਓਹੋ,
1: ਪਹਿਲਾਂ ਹੀ ਸੁੱਕ ਕੇ ਪੀਲਾ ਪੈ ਗਿਆ।
0: ਹਾਂ, ਇਹ ਤੇ ਇਹ ਵੇਖੋ, ਇਹ ਗੱਲ ਗਲਤ ਆਉਣ, ਇਹ ਪਹਿਲਾਂ ਹੁੰਦਾ, ਇਹ ਵੇਖਾ ਵਿਖਾਈ ਦੇ ਟਾਈਮ ਗੱਲਾਂ ਕਰਨ ਵਾਲੀਆਂ ਸੀ। ਪਹਿਲਾਂ ਤੁਸੀਂ ਰਿਸ਼ਤਾ ਪੱਕਾ ਕਰਕੇ ਹੁਣ ਵਿਆਹ ਧਰਿਆ ਵਾ ਤੇ ਹੁਣ ਤੁਸੀਂ ਸ਼ਰਤਾਂ ਰੱਖਣ ਲੱਗ ਪਏ ਜੇ।
2: ਤੁਸੀਂ ਸਾਨੂੰ ਟਾਈਮ ਨਹੀਂ ਦਿੱਤਾ।
0: ਓਹੋ, ਪਰ ਤੁਸੀਂ ਤੇ ਰਿਸ਼ਤਾ ਇਸੇ ਕਰਕੇ ਕੀਤਾ ਨਾ ਵੀ ਅਮਰੂਦ ਬਾਹਰ ਪੱਕਾ ਆ, ਨਹੀਂ ਤੇ ਤੁਸੀਂ ਏਡੇ ਮੋਟੇ ਨਾ ਕਰਨਾ ਵੀ ਨਹੀਂ ਰਿਸ਼ਤਾ। ਹੁਣ ਜਿਹੜੀਆਂ ਤੁਹਾਨੂੰ ਗੱਲਾਂ ਆਉਂਦੀਆਂ ਨਾ,
2: ਉਹ ਮੰਮਾ ਨੇ ਦੱਸੀ।
0: ਤੁਸੀਂ ਏਦਾਂ ਕਰਿਓ, ਤੁਸੀਂ ਨਾ ਸ਼ਰਤਾਂ ਸ਼ੁਰਤਾਂ ਆਪਣੀਆਂ ਇੱਕ ਵਾਰੀ ਲਿਖ ਲਓ ਸਾਰੀਆਂ।
2: ਲਿਖ ਲਈ ਸਾਰੀ।

0: ਹਲੇ ਤੁਸੀਂ ਵੇਖਿਆ, ਹਲੇ ਤੁਸੀਂ ਵੇਖਿਆ ਨੀ, ਲਾਲ ਆ ਅੰਦਰੋਂ
1: ਨਹੀਂ ਚਿੱਟਾ ਹੈਗਾ।
0: ਅੱਛਾ ਚਿੱਟਾ ਆ, ਓਕੇ ਚਲੋ ਠੀਕ ਆ, ਜੇ ਤੁਸੀਂ ਰਿਸ਼ਤਾ ਕਰਨਾ ਠੀਕ ਆ, ਨਹੀਂ ਤੁਸੀਂ ਕੱਟ ਕੇ ਦਿਖਾਈਏ। ਕੰਮ ਨਿਬੇੜੀ ਆ ਨਾ ਉਹਦਾ ਵੇਟ ਵੂਟ, ਪਹਿਲੀ ਗੱਲ ਤੇ ਉਹ ਨੀ ਘਟਣਾ, ਜੇ ਵੇਟ ਨੀ ਘਟਣਾ।
1: ਤੁਸੀਂ ਇਦਾਂ ਕਰ ਸਕਦੇ, ਤੁਸੀਂ ਹਾਫ ਚ ਕਰ ਸਕਦੇ, ਇੱਕ ਦੰਦੀ ਪਾ ਸਕਦੇ ਤੇ ਫੇਰ ਜੋੜ ਲਓ ਉਹਨੂੰ।
0: ਹਾਂ ਇਹ ਗੱਲ ਠੀਕ ਆ, ਆਪਾਂ ਫਿਰ ਇੱਦਾਂ ਕਰ ਲੈਨੇ, ਉਹਦੀ ਨਾ ਉਹ ਕਰਾ ਦਿੰਦੇ, ਲਿਪੋ ਕਰਾ ਦਿੰਦੇ ਠੀਕ ਆ।
1: ਉਹਦਾ ਫੇਸ਼ੀਅਲ ਕਰਾ ਲਓ, ਉਹਦੇ ਮੂੰਹ ਤੇ ਦਾਣੇ ਬਹੁਤ ਨੇ।
0: ਅੱਛਾ ਹਾਂ ਇਹ ਚਲੋ ਇਹ ਤੇ ਕਰਾ ਲਾਂਗੇ, ਦੋਵੇਂ ਜਾਣੇ ਪਾਰਲਰ ਤੇ ਜਾਣਗੇ। ਚਲੋ ਤੁਸੀਂ ਆਪਣੀਆਂ ਨਾ ਸ਼ਰਤਾਂ ਸਾਰੀਆਂ ਲਿਖ ਲਓ,
2: ਸਾਲਟ ਐਂਡ ਪੈਪਰ ਫੇਸ਼ੀਅਲ।
0: ਆਹੋ ਆਪਾਂ ਜਿੰਨੇ ਦਿਨ ਛੁੱਟੀਆਂ ਨਾ ਰੋਜ਼ ਇੱਕ ਇੱਕ ਮਸਲਾ ਡਿਸਕਸ ਕਰ ਲਾਂਗੇ ਆਪਾਂ।
1: ਓਕੇ ਤੇ ਕੱਲ ਉਹਦਾ ਉਹਨਾਂ ਦਾ ਵਿਆਹ ਮੀਆਂ ਮੱਲੇ ਹੋ ਗਿਆ ਬਟਾਲਾ ਚ।
0: ਅੱਛਾ ਠੀਕ ਆ,
2: ਮੈਨੂੰ ਵੀ ਡਿਸਾਈਡ ਹੋ ਗਿਆ ਠੀਕ ਹੈ।
0: ਚਲੋ ਠੀਕ ਆ ਫਿਰ, ਹਲੇ ਤੇ ਅਸੀਂ ਵੇਖੋ ਅਸੀਂ ਆ ਮੁੰਡੇ ਵਾਲੇ, ਅਸੀਂ ਸ਼ਰਤਾਂ ਤੇ ਆਪਾਂ ਰੱਖਣੀਆਂ ਹਲੇ।
1: ਤੁਸੀਂ ਅਮਰੂਦ ਦੀ ਸ਼ਰਤਾਂ ਰੱਖੋ।
0: ਅੱਛਾ ਹਾਂ ਆਪਾਂ ਅਮਰੂਦ ਦੀਆਂ ਸ਼ਰਤਾਂ ਰੱਖਾਂਗੇ ਨਾ, ਫਿਰ ਲੱਗੂਗਾ ਪਤਾ ਤੁਹਾਨੂੰ।
1: ਹਾਂਜੀ
0: ਚਲੋ
2: ਠੀਕ ਹੈ
0: ਪੱਕਾ, ਫਿਰ ਤੁਸੀਂ ਲਿਖ ਲਓ ਸ਼ਰਤਾਂ ਸਾਰੀਆਂ। ਕੀ ਕੀ ਸੁਣਾਓਗੇ ਅੱਜ, ਕਿ ਇਹੋ ਹੀ ਸੁਣਾਉਣਾ ਹੈ ਵਿਆਹ?
1: ਇਜਾਜ਼ਤ,
0: ਤੁਸੀਂ ਤੇ ਵਿਆਹ ਹੀ ਸੁਣਾ ਦਿਆ ਕਰੋ ਭਾਵੇਂ।
1: ਹਾਂ ਨਹੀਂ
2: ਬੁਝਾਰਤ।
0: ਓਕੇ
1: ਹਾਂਜੀ, ਅੱਜ ਇੱਕ ਬੁਝਾਰਤ ਸੁਣਾਉਂਦੀ।
2: ਹਾਂਜੀ ਹਾਂਜੀ।
1: ਇੱਕ ਆਦਮੀ ਦੇ 60 ਚੱਗੇ,
0: ਇੱਕ ਆਦਮੀ ਦੇ
1: 60
0: ਚੱਗੇ।
1: ਓਕੇ
0: ਇੱਕ ਆਦਮੀ ਦੇ 60 ਚੱਗੇ ਤੇ ਫੇਰ ਵੀ ਆਦਮੀ ਸੋਹਣਾ ਨਾ ਲੱਗੇ, ਇਹਦਾ ਕਰ ਲਈ?
1: ਨਹੀਂ
0: ਹਾਂ
1: ਨਹੀਂ,
0: ਇੱਕ ਆਦਮੀ ਦੇ 60 ਚੱਗੇ।
2: ਓਹੋ
0: 60 ਕੀ ਹੁੰਦਾ, 60 ਕੀ ਹੁੰਦਾ ਭਲਾ, 60ਾਂ ਦਾ ਕੀ ਹੁੰਦਾ ਵਾ? 60ਾਂ ਵਾਲਾ ਕੀ ਹੁੰਦਾ ਵਾ?
2: ਇੰਨੇ ਖਤਰਨਾਕ ਖਤਰਨਾਕ ਕਿੱਥੋਂ ਲੈ ਕੇ ਆਉਂਦੇ?
0: ਅੱਜ ਤੇ ਆਂਟੀਆਂ ਉਂਟੀਆਂ ਵੀ ਸੁੱਤੀਆਂ ਮੈਨੂੰ ਲੱਗਦਾ ਸਾਰੀਆਂ।
1: ਸਬਜ਼ੀ ਚ ਪਾਈ ਦੀ।
0: ਅੱਛਾ ਪਾਈ ਦਾ, ਫਿਰ ਤੇ ਉਹ ਆ ਪਿਆਜ਼।
1: ਹਾਂਜੀ
0: ਹਾਂ, ਇਹ ਤੁਹਾਨੂੰ ਪਤਾ ਪਿਆਜ਼ ਸਰਬਾਲਾ ਬਣਨਾ ਵਾ ਅਮਰੂਦ ਦਾ। ਉਹਨੂੰ ਉਦੋਂ ਹੀ ਆਪਾਂ ਗਾਂ ਕਰਨਾ ਵਾ ਜਦੋਂ ਤੁਸੀਂ ਰੀਬਨ ਕਟਾਈ ਤੇ ਜ਼ਿਆਦਾ ਪੈਸੇ ਮੰਗੇ। ਲੱਗ ਗਿਆ ਪਤਾ ਨੀ ਹੁਣ, ਫਿਰ ਤੁਸੀਂ ਵੀ ਲਿਆਓ ਉਧਰੋਂ ਕੋਈ ਆਪਣੀ ਮੁਸ਼ਕੀ ਜੀ ਸਬਜ਼ੀ ਹੈ, ਕਰੋ ਤੁਸੀਂ ਲਸਣ ਦਾ।
1: ਸਾਡਾ ਬਤਾਓ ਹੈਗਾ ਸਰਬਾਲਾ।
0: ਅੱਛਾ ਬਤਾਊ ਹੈਗਾ, ਨਹੀਂ ਕੁੜੀ ਦਾ ਥੋੜੀ ਸਰਬਾਲਾ ਹੁੰਦਾ ਵਾ ਹੈ। ਤੁਸੀਂ ਤੇ ਉਧਰੋਂ ਆਪਣਾ ਸਦੋ ਲਸਣ ਦੇ ਨਾਲ ਨਾ, ਤੁਸੀਂ ਹੁਣ ਰਿਸ਼ਤੇਦਾਰੀ ਜਿਹੜੀ ਆ ਉਹ ਦੁਬਾਰਾ ਗੰਢੋ, ਤੁਸੀਂ ਮਨਾਓ ਲਸਣ ਨੂੰ। ਥੈਂਕ ਯੂ। ਬਾਕੀ ਕਿੱਥੇ ਨੇ?
1: ਰੂਮ ਚ।
0: ਅੱਛਾ ਰੂਮ ਚ
1: ਜੀ, ਅੰਬੁਕਲ ਮਾਰੀ ਹੋਈ ਰਜਾਈ ਦੇ ਨਾਲ।
0: ਓਏ ਲਿਆਓ ਫਿਰ ਗੱਲ ਤੇ ਕਰਾਉ।
1: ਓਕੇ
0: ਜੀ। ਹੈਲੋ ਕੀ ਅੰਦਰ ਹੀ ਨੇ?
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਵੀਰ ਜੀ?
2: ਸਤਿ ਸ਼੍ਰੀ ਅਕਾਲ
1: ਠੀਕ ਆ।
0: ਸਰਦਾਰ ਜੀ ਅੱਜ ਰਜਾਈ ਲੈ ਲਈ?
1: ਹਾਂਜੀ
0: ਉਹ ਕੋਟੀ ਲੈ ਰਜਾਈ।
1: ਠੰਡ ਬੜੀ ਹੈ,
0: ਹਾਏ ਠੰਡ ਬੜੀ ਆ, ਰਜਾਈ ਚ ਦਿਖ ਨਹੀਂ,
2: ਹਾਂ
0: ਦਿਖਦੇ ਨਹੀਂ ਰਜਾਈ ਚ।
1: ਸ਼ੈਕ ਕਰਨਗੇ।
0: ਹਾਂਜੀ ਸੈਰ। ਅੱਛਾ ਸੈਰ, ਓਕੇ
1: ਸੈਰ ਕਰਨਗੇ, ਅਸੀਂ ਲੋਜ ਜਾਂਦੇ।
0: ਓਕੇ ਓਕੇ ਗੁੱਡ।
1: ਕਦੇ ਕਦੇ ਅਸੀਂ ਸਾਈਕਲ ਚਲਾਦੇ।
0: ਵੈਰੀ ਨਾਈਸ, ਤੇ ਤੁਸੀਂ ਆਲਰੇਡੀ ਸੈਰ ਕਰ ਰਹੇ ਹੋ?
1: ਨਹੀਂ
0: ਹਾਂ,
1: ਅਸੀਂ ਕੱਲ ਨੂੰ ਗਏ ਸੀਗੇ, ਅਸੀਂ
0: ਜਦੋਂ
1: ਲੱਤੀ ਖਾ ਲਈ ਉਦੋਂ

0: जाना।
1: अच्छा
2: अच्छा
0: क्रांति खा लिया,
1: अच्छा कर दे सह की
2: परौंठे
1: हो तुम। हैं
0: खा रहे ओडो।
1: अच्छा परौंठे खा के
0: हाँ जी
1: अज केड़े खाने परौंठे?
0: उली वाले
1: उल्ली वाले
0: उली
1: है ये केड़े परौंठे आ है केड़े केड़े परौंठे आ भाई?
0: मूली।
1: अच्छा मूली वाले। ओके ओके मैं उल्ली वाले केड़े परौंठे अज तो फिर बंदा तो डर जाई कुटने दे अच्छा मम्मा दे हेडफोन ला के फिर सैर की थी तुही?
0: नहीं लाई सी।
1: ओके
0: लत मारी।
1: अच्छा छोटी दीदी ने लत मारी। ओके ओके मसले बड़े आते। थैंक यू सरदार जी। छोटी दीदी ना करा दो फिर गल।
0: बज मेरे साइकिल
1: ते पिंडी दे व्याह जाऊं। बल बल बल बल बल ते ताड़िया कोई सलाह सलू लई जा।
2: जिंदाबाद।
0: ते छोटी दीदी साइकिल चला ली बेड ते।
1: अच्छा बेड ते साइकिल चलाई जांदी है। वाह ते ताड़ा भी कोई
0: बंटी ते
1: ਤੁਹਾਡਾ ਆਪਣਾ ਸਰਦਾਰ ਜੀ ਕੋਈ ਤੁਹਾਡਾ ਵੀ ਸਲਾਹ ਮਸ਼ਵਰਾ ਕੋਈ ਲੈਂਦਾ ਕਿ ਨਹੀਂ ਭਿੰਡੀ ਦੇ ਵਿਆਹ ਚ?
0: ਨਹੀਂ।
1: ਅਜੇ ਤੁਹਾਡੀ ਕੋਈ ਪੁੱਛ ਗਿੱਛ ਨਹੀਂ ਆ? ਉਹ
0: ਛੋਟੀ ਦੀਦੀ ਖਾਚ ਕੱਲੇ।
1: ਅੱਛਾ ਖਾਚ ਕਰਦੀ ਆ। ਲਿਆਓ ਗੱਲ ਕਰਾਓ ਫਿਰ।
2: ਇਹਨੇ ਸਾਰੀ ਕਮੈਂਟਰੀ ਕਰ ਦੇਣੀ।
1: ਲਿਆਓ ਗੱਲ ਕਰਾਓ ਫਿਰ ਛੋਟੀ ਦੀਦੀ ਨਾਲ। ਸਤਿ ਸ਼੍ਰੀ ਅਕਾਲ ਦੀਦੀ।
0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ
0: ਜੀ ਤੇ ਅੰਟੀ ਜੀ।
1: ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਅਸ਼ਲਿਨ?
0: ਠੀਕ ਆ ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਠੀਕ ਆ। ਤੁਹਾਨੂੰ ਵੀ ਠੰਡ ਲੱਗਦੀ ਆ?
0: ਨਹੀਂ।
1: ਹਾਂ ਐਕਚੁਅਲੀ ਉਹਨੂੰ ਨਹੀਂ ਲੱਗਦੀ ਠੰਡ, ਇਹ ਵੀਰ ਜੀ ਨੂੰ ਲੱਗਦੀ ਆ, ਹੈਨਾ? ਤੁਹਾਡੀ ਕੋਈ ਸਲਾਹ ਮਸ਼ਵਰਾ ਲੈਂਦਾ ਕਿ ਨਹੀਂ ਭਿੰਡੀ ਦੇ ਵਿਆਹ ਚ?
0: ਹਾਂਜੀ।
1: ਅੱਛਾ ਤੁਹਾਡੀ ਕੋਈ ਹੈ ਇਨਪੁਟ? ਓਕੇ ਕੀ ਲੀੜੇ ਲੂੜੇ ਬਣਾ ਲਏ ਤੁਸੀਂ?
0: ਅਮਲੂਦ। ਅਮਲੂਦ ਦਾ
1: ਪਹਿਲਾਂ ਤੇ ਸਾਡੇ ਮੁੰਡੇ ਦਾ ਨਾਂ ਸਹੀ ਲਓ। ਆਹੋ
0: ਅਮਰੂਦ ਦਾ ਘਰ ਤੇ ਪਾਥੀਆਂ ਨਹੀਂ ਹੋਣੀ ਚਾਹੀਦੀ।
2: ਪਾਥੀਆਂ ਨਹੀਂ ਹੋਣੀ ਜੀ?
1: ਕੀ ਨਹੀਂ ਹੋਣੀ ਚਾਹੀਦੀ?
0: ਪਾਥੀਆਂ।
1: ਅੱਛਾ ਅਮਰੂਦ ਦੇ ਘਰ ਪਾਥੀਆਂ ਨਹੀਂ ਹੋਣੀਆਂ ਚਾਹੀਦੀਆਂ
2: ਯਾਰ? ਉਹ ਆਸਟ੍ਰੇਲੀਆ ਚ ਪੱਕਾ ਹੈ ਤੁਸੀਂ ਕੀ?
1: ਤੂੰ ਉਦਾਂ ਵੀ ਨਹੀਂ ਹੈਗੀ, ਅਮਰੂਦ ਨੇ ਕਿਹੜੀਆਂ ਮੱਝਾਂ ਰੱਖੀਆਂ?
2: ਉਹਦਾ ਤੇ ਡਬਲ ਸਟੋਰੀ ਘਰ ਹੈ।
1: ਆ ਤੁਹਾਨੂੰ ਕੀ ਲੱਗਦਾ ਅਮਰੂਦ ਪਾਥੀਆਂ ਚ ਰਹਿੰਦਾ ਵਾ? ਹੈ ਕਮਾਲ ਕਰ ਛੱਡੀ ਤੁਸੀਂ। ਹਾਂ
2: ਸੀਰੀਅਸ ਨਹੀਂ ਲੈਂਦੇ ਹੋਰ ਮੁੰਡੇ ਨੂੰ?
1: ਮਰੂਦ ਪਤਾ ਕਿੱਡਾ ਅਮੀਰ ਆ। ਕੀ ਸੁਣਾਓਗੇ ਫਿਰ ਤੁਸੀਂ?
0: ਇੱਕ ਬੁਜਾਲ।
1: ਹਾਂਜੀ
0: ਅਮਲੂਦ।
1: ਹਾਂਜੀ
0: ਕਿਹੜੀ ਚੀਜ਼ ਹੈ ਜਿਹੜੀ ਉੱਪਰ ਤੋਂ ਥੱਲੇ ਆਉਂਦੀ ਪਰ ਥੱਲੇ ਤੋਂ ਉੱਪਰ ਨਹੀਂ ਜਾਂਦੀ?
1: ਅੱਛਾ ਥੱਲੇ ਤੋਂ ਉੱਪਰ ਜਾਂਦੀ ਆ
0: ਨਹੀਂ ਜਾਂਦੀ?
1: ਅੱਛਾ ਉੱਪਰ ਤੋਂ ਥੱਲੇ ਆਉਂਦੀ ਬਸ?
0: ਹਾਂਜੀ।
1: ਓਕੇ ਉੱਪਰ ਤੋਂ ਥੱਲੇ ਆਉਂਦੀ ਆ।
2: ਹਾਂ ਵੈਦਰ ਫੋਰਕਾਸਟ ਵਾਲੀ ਗੱਲ ਲੱਗ ਰਹੀ ਹੈ।
1: ਅੱਛਾ ਮੀਂਹ?
0: ਹਾਂਜੀ।
1: ਓ ਵਾਹ ਵਾਹ ਵਾਹ ਵਾਹ ਵਾਹ ਆ ਤੇ ਬੁੱਝਿਆ ਗਿਆ ਫਿਰ ਤੁਹਾਡਾ। ਉੱਲੀ ਵਾਲੇ ਪਰਾਂਠੇ। ਥੈਂਕ ਯੂ ਬ੍ਰੋ ਸਾਹਿਬ ਤੁਸੀਂ ਆਉਂਦੇ ਰਹੋ। ਹੈਲੋ ਸੋਰੀ ਅਨਹਤ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਅਨਹਤ ਕੀ ਹਾਲ ਆ?
0: ਵਧੀਆ ਤੁਸੀਂ ਸੁਣਾਓ?
1: ਵਧੀਆ। ਤੁਹਾਡਾ ਨਾਂ ਅਨਹਦ ਆ ਕਿ ਅਨਾਹਦ ਆ? अनाहत ओके ਤੇ ਤੁਸੀਂ ਕਦੀ ਮੈਨੂੰ ਠੀਕ ਹੀ ਨਹੀਂ ਕੀਤਾ ਮੈਂ ਤੇ ਗਲਤੀ ਲੈਣਾ ਰੋਜ਼ ਹੈ ਕੋਈ ਨਹੀਂ ਮਾਫ ਕੀਤਾ ਹੈ ਮਾਫ ਕੀਤਾ
2: ਅਨਾਹਤ
1: ਕਿੱਡੀ ਬੀਬੀ ਕੁੜੀ ਆ ਅਨਾਹਤ ਕੀ ਕਰ ਰਹੇ ਹੋ ਫਿਰ ਛੁੱਟੀਆਂ ਚ
2: बड़े सोने जिराफ भी है वड़े वड़े।
1: ट्रैक सूट वाले जेबरा ट्रैक सूट पाके रख देना थैंक यू ते की सुनाओगे फिर
0: एक बुजारत
1: ओके
0: हाथी दे अगे एक समोसा रखया उन्हें खादा क्यों नहीं
1: अच्छा हाथी दे अगे एक समोसा रखया ते उन्हें खादा क्यों नहीं दस वे हाथी वे हाथी दस खांदा क्यों नहीं है तू क्योंकि ओदियां तीन नुकरा ना ओदियां तीन नुकरा ता करके
0: नहीं
1: हां
2: चटनी नहीं सी
1: हां चटनी नहीं हैगी नाल
0: क्योंकि समोसा प्लास्टिक दा सीगा
1: ओए ओए होए होए होए होए अच्छा ता करके हां जी
2: अच्छा हां जी
0: इस वारी हाथी दे अंदर पांच समोसे रखे उन्हें पंजे नहीं खा दे क्यों
1: क्योंकि हाथी प्लास्टिक दा सी
0: हां जी
2: वाह वाह वाह
1: हां जी होर
0: मेरे दीदी ने भी गल करनी
1: है हां जी हां जी
3: सत श्री अकाल अंकल जी ते आंटी जी
1: सत श्री अकाल
2: की हाल चाल है
3: ਮੈਂ ਵਧੀਆ ਤੁਸੀਂ ਦੱਸੋ
1: ਅਸੀਂ ਵੀ ਠੀਕ ਹਾਂ ਬੱਤੋ ਤੁਹਾਡਾ ਕੀ ਨਾਮ ਹੈ
3: ਹਰਗੁਣ ਕੌਰ
1: ਹਰਗੁਣ ਕੌਰ ਓਕੇ ਹਰਗੁਣ ਕੌਰ ਤੁਸੀਂ ਅੱਗੇ ਤੇ ਕਦੀ ਸੁਣਾਇਆ ਨਹੀਂ ਚੁਟਕਲਾ ਛੇਤੀ ਚਲ ਜਾਂਦੇ ਹੋ ਸਕੂਲ
3: ਹਾਂਜੀ
1: ਓਕੇ ਹੁਣ ਛੁੱਟੀਆਂ ਵਾ ਕੀ ਪਲਾਨ ਹੈ ਫਿਰ ਛੁੱਟੀਆਂ ਦਾ
3: ਹਜੇ ਤਾਂ ਸੋਣਾ ਹੀ ਹੈ
1: ਅੱਛਾ
2: ਇਹ ਵੀ ਵਧੀਆ ਗੱਲ ਹੈ
1: ਤੇ ਲੜਨਾ ਲੁੜਨਾ ਨਹੀਂ
2: छोटी
1: नू पुछा उन्हें कहना वड्डी
3: मेनू डांट पै जांदी है
1: लड़ना ते डैमेज हो सकदा फिर उरे उरे उरे परे करके कुट लैंदे हुंदे हो कि नहीं
3: थोड़ा
1: जा की सुनाओगे फिर
3: क्वेश्चन है मेरे छे छोटे छोटे बट वो एक दूसरे के नाल रिलेटेड है
1: ओके क्वेश्चन ओके
2: ओके
3: एक प्लेन जा रहा सीगा हवा दे विच ते ओदे विच 300 इट्टा सीगा ते एक डिगगी ते किन्नियां रह गईयां
1: अच्छा 300 इट्टा ही
3: हां जी
1: एक डिगगी
3: हां जी
1: वे किन्नी रह गईयां 299
3: हां जी
1: ओके ठीक हो गया
3: हां जी
1: अच्छा ये ठीक हो गया ओके ओके हां जी
3: एक हाथी नु फ्रिज दे विच पाना ओ किवें पावांगे
1: एक हाथी नु फ्रिज दे विच पाना
3: हां जी
1: ओके हाथी दी हवा काढ के
3: नहीं
2: दरवाजा खोल के
1: हैं दरवाजा खोल के
3: हां जी तुसी क्लोज फड़ा
1: अच्छा
2: अच्छा
1: ओके
2: फ्रिज जगह बनानी पेगी सारे डुबे डुबे आटे वाले डुबे सारा कुछ कटना पेगा
3: ਨਹੀਂ ਫ੍ਰਿਜ ਤਾਂ ਖਾਲੀ ਹੋਆ
1: ਫ੍ਰਿਜ ਖਾਲੀ ਆ
2: ਖਾਲੀ ਹੈ
1: ਹੂੰ ਫ੍ਰਿਜ ਖਾਲੀ ਆ ਹਾਥੀ ਨੂੰ ਵਿੱਚ ਪਾਉਣਾ
3: ਹੂੰ ਚਾਰ ਸਟੈਪ ਦੇ ਵਿੱਚ
1: ਹੈ
2: ਚਾਰ
1: ਸਟੈਪ ਦੇ ਵਿੱਚ ਓਕੇ
2: ਇੱਕ ਸਟੈਪ ਤੇ ਹੋ ਗਈ ਨਾ ਦਰਵਾਜ਼ਾ ਖੋਲਣਾ
1: ਹਾਂਜੀ
2: ਹੂੰ 3 ਵੱਜਦੀ ਆ
3: ਹਾਂਜੀ
1: ਹਾਂ ਇੱਕ ਸਟੈਪ ਫਿਰ ਹਾਥੀ ਦਾ ਵੀ ਲਿਪੋ ਕਰਨਾ ਪਊਗਾ ਹਾਥੀ ਨੂੰ ਪਹਿਲਾਂ ਦੌੜ ਦੌੜ ਲਵਾਉਣੀ ਪੈਣੀ ਆ ਭੁੱਖੇ ਰੱਖਣਾ ਪੈਣਾ ਹਾਥੀ ਨੂੰ ਹਾਥੀ ਨੂੰ ਪਹਿਲਾਂ ਪਤਲੇ ਕਰਨਾ ਪੈਣਾ ਅਦਨਾਨ ਸਮੀ ਟਾਈਪ ਇਹ ਥੋੜਾ ਜਿਹਾ ਔਖਾ ਆ
3: ਉਹਨੂੰ ਚੁੱਕ ਕੇ ਵਿੱਚ ਪਾ ਕੇ ਫਿਰ ਫ੍ਰਿਜ ਬੰਦ ਕਰਕੇ
2: ਲੈ ਲਓ
1: ਈਜ਼ੀ ਹੀ ਹੈ ਨਾ
2: ਓਹੋ ਇੰਨਾ ਵੱਡਾ ਇਹ ਤੁਰ ਨਹੀਂ ਸਕਦਾ ਹੈ
1: ਨਹੀਂ ਆਪ ਥੋੜੀ ਉਹਨੇ ਤੁਰ ਕੇ ਵਿੱਚ ਵੜ ਜਾਣਾ ਫ੍ਰਿਜ ਦੇ ਓਕੇ ਚਲ ਤੇ ਹੋਰ
3: ਤੇ ਜਿਰਾਫ ਨੂੰ ਵਿੱਚ ਪਾਣਾ ਹੁਣ ਉਹ ਕਿਵੇਂ ਪਾਵਾਂਗੇ
1: ਅੱਛਾ ਜਿਰਾਫ ਨੂੰ ਵੀ ਪਾਉਣਾ ਵਾ ਉਹਨੂੰ ਵੀ ਇਦਾਂ ਹੀ ਪਾ ਦਿਓਗੇ ਫਿਰ
3: ਜੀ ਚਾਰ ਸਟੈਪਸ ਹੋ ਗਏ ਬਟ ਦੋ ਰਹਿ ਗਏ
1: ਅੱਛਾ ਹੋਰ ਦੋ ਰਹਿ ਗਏ
2: ਏਡਾ ਵੱਡਾ ਫ੍ਰਿਜ ਲੱਭਣਾ ਪੈਗਾ ਪਹਿਲਾਂ ਤੇ ਜਿਰਾਫ ਵਾਸਤੇ
1: ਹੈਂ
3: ਨਹੀਂ
2: ਨਹੀਂ ਪਰ ਰੱਖਣਾ ਹੀ ਕਿਉਂ ਹੈ ਇੰਨੀ ਠੰਡ ਵੈਸੇ ਹੀ ਪੈ ਰਹੀ ਹੈ ਫ੍ਰਿਜ ਦੇ ਵਿੱਚ
1: ਰੱਖਣਾ ਤੇ ਰੱਖਣਾ ਆ ਕੇ ਚਲ ਹਾਰ ਗਏ ਆਪਾਂ ਕੁੜੀਏ
3: ਹਾਥੀ ਨੂੰ ਪਹਿਲਾਂ ਕੱਢ ਕੇ ਫਿਰ
1: ਓਏ ਹੋਏ ਅੱਛਾ ਹਾਥੀ ਨੂੰ ਕੱਢ ਕੇ ਫਿਰ ਜਿਰਾਫ ਰੱਖ ਲਿਆ ਠੀਕ ਹੈ ਹੋਰ
3: ਤੇ ਸ਼ੇਰ ਨੇ ਨਾ ਪਾਰਟੀ ਬੁਲਾਈ ਸੀਗੀ ਤੇ ਉੱਥੇ ਸਾਰੇ ਜਾਨਵਰ ਗਏ ਸੀਗੇ ਜੰਗਲ ਦੇ ਬਸ ਇੱਕ ਨਹੀਂ ਗਿਆ ਕਿਹੜਾ
1: ਅੱਛਾ ਸਾਰੀ ਪਾਰਟੀ ਬੁਲਾਈ ਉਹ ਨਹੀਂ ਗਿਆ ਇਹ ਜਿਰਾਫ ਨਹੀਂ ਗਿਆ ਹੋਣਾ ਫ੍ਰਿਜ ਚ ਬੈਠਾ ਵਾ ਹਾਂ ਇਹ ਪਾਉ ਫ੍ਰਿਜ ਚ ਬੈਠਾ ਠੀਕ ਠੀਕ ਠੀਕ ਥੈਂਕ ਯੂ ਪੁੱਤ
2: ਥੈਂਕ ਯੂ ਅਗਨ
3: ਥੈਂਕ ਯੂ
1: ਥੈਂਕ ਯੂ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਹਰਗੁਣ ਤੇ ਨੈਕਸਟ ਨੈਕਸਟ ਸਾਡੇ ਨਾਲ ਤੇਗ ਸਤਿ ਸ਼੍ਰੀ ਅਕਾਲ ਤੇਗ
0: ਅੰਬਰ
1: ਨੇ ਗੱਲ ਕਰਨੀ ਵਾਹ ਗੁਡ ਗੁਡ ਗੁਡ ਅੰਬਰ ਠੀਕ ਹੈ ਹੁਣ
0: ਥੋੜੀ ਜੀ ਠੀਕ ਹੋ ਗਿਆ
1: ਅੱਛਾ ਥੋੜੀ ਜੀ ਠੀਕ ਹੋ ਗਈ ਲੜਨ ਕੇ ਜੋਗੀ ਠੀਕ ਹੋ ਗਈ ਕਿ ਨਹੀਂ
0: ਲੜਨ ਜੋਗੀ ਠੀਕ ਹੋ ਗਿਆ
1: ਅਜ ਹੋ ਗਈ ਆ ਹੋ ਗਈ ਕੀ ਸੁਣਾਓਗੇ
0: ਬਸ ਰਹੂਗੀ ਇੱਕ ਬੋਲੀ
1: ਓਕੇ
0: ਇੰਗਨ ਮਿੰਗਨ ਟਲੀਟ ਲਿੰਗਨ ਕਾਲਾ ਪੀਲਾ ਦੱਕੜਾ ਕੋੜ ਖਾਵਾ ਬੇਲ ਬਦਾਵਾ ਬੂਲੀਆ ਪੱਤਰਾ ਹੱਥ ਕਟਾਰ ਪੱਥਰਾ ਆਲੇ ਖੋੜੇ ਆਇਆ ਹੱਥ ਕਟਾਰੀ ਪੈਰ ਕਟਾਰੀ ਦੇਖੋ ਵਾਲਿਆ ਤੇਰੀ ਵਾਰੀ
1: ਇਹ ਤਾਂ ਇੱਕ ਗੇਮ ਹੁੰਦੀ ਸੀ ਨਾ ਮਮਾ ਨੇ ਦੱਸੀ ਤੁਹਾਨੂੰ
0: ਹਾਂਜੀ
1: ਖੇਡੇ ਖੇਡਦੇ ਹੁੰਦੇ ਤੁਸੀਂ
0: ਸਭ
1: ਤੋਂ ਐਕਟਿਵ ਤੇ ਅੱਜ ਐਂਬਰ ਹੀ ਆ ਤੁਹਾਨੂੰ ਪਤਾ ਸਾਰੇ ਬੱਚਿਆਂ ਨਾਲੋਂ ਐਕਟਿਵ ਹੋ ਤੁਸੀਂ ਅੱਜ
2: ਤੁਸੀਂ ਕੀ ਖਾ ਕੀ ਖਾ ਕੇ ਇੰਨੀ એનર્ਜੀ
1: ਫੁੱਲ ਆਫ એનર્ਜੀ
2: ਨਿਊਟਰੀ ਕੇ
0: ਕੁਛ ਨਹੀਂ ਖਾਇਆ
1: ਕੁਛ ਨਹੀਂ ਖਾਇਆ ਓਏ
0: ਅੱਪਾ ਹਜੇ ਉੱਠੀ ਸੀ
1: ਵਾਹ ਫੇਰ
2: ਵੀ
1: ਵੈਰੀ ਨਾਈਸ
2: ਵੈਰੀ ਨਾਈਸ
1: ਕੀ ਸੁਣਾਓਗੇ ਫਿਰ
0: ਮੈਂ ਕੁਛ ਨਹੀਂ ਸੁਣਾਉਣਾ
1: ਓਏ
0: ਅੱਜ ਮੈਂ ਖਲੀ ਗੱਲ ਕਰਨਾ
1: ਓਏ ਥੈਂਕ ਯੂ ਬੁੱਤੂ ਥੈਂਕ ਯੂ ਤੁਸੀਂ ਤੇ ਬਹੁਤ ਸੋਹਣੀ એનર્ਜੀ ਦੇਤੀ ਤੁਸੀਂ
2: ਹਾਂ
1: ਥੈਂਕ ਯੂ
0: ਮੈਂ ਇੱਕ ਟੋਏ ਹੈਗਾ ਮੇਰੇ ਹੱਥ ਵਿੱਚ
1: ਕੀ ਸੂਈ
2: ਟੋਏ ਟੋਏ
1: ਟੋਏ
0: ਹਾਂਜੀ
1: ਕਿਹੜਾ
0: ਟੈਡੀ
1: ਟੈਡੀ ਟੋਏ
0: ਜੇ ਬਲੈਂਕਰ ਜੇ ਬਲੈਂਕਰ
1: ਅੱਛਾ ਆ ਕੌਣ ਲੱਗ ਕੇ ਗੱਲਾਂ ਕਰਦਾ ਵਾ
0: ਮੈਂ
1: ਨਹੀਂ ਆ ਲੱਗ ਕੇ ਹੋਰ ਵੀ ਕੋਈ ਹੈਗਾ ਵਾ ਬੇਬੀ ਕੌਣ ਆ
0: ਤੇਗ ਦੀਦੀ
1: ਹੈਂ
0: ਬੁੱਲਿਆ ਤੇਗ ਦੀਦੀ ਬੁੱਲਿਆ
1: ਤੇਗ ਦੀਦੀ ਬੁੱਲਦੀ ਆ
2: ਇਹਦੀ ਬੇਬੀ ਵਾਲੀ ਆਵਾਜ਼
1: ਉਹ ਤੇ ਬੇਬੀਆਂ ਵਰਗੀ ਆਵਾਜ਼ ਕੱਢਦੀ ਆ
0: ਲਾਹੀ
1: ਇਲਾਹੀ ਆ ਹਾਂ ਫਿਰ ਤੁਸੀਂ ਇਲਾਹੀ ਦਾ ਨਾਂ ਕਿਉਂ ਨਹੀਂ ਲੈਂਦੇ ਉਹ ਵੀ ਕਹਿੰਦੀ ਆ ਮੈਂ ਵੀ ਹੈਲੋ ਕਰਨੀ ਆ
2: ਉਹਨੇ ਵੀ ਆਪਣੀ ਅਟੈਂਡੈਂਸ ਲਗਾ ਲਈ
0: ਨਹੀਂ ਉਹਨੇ ਅੱਜ ਛੋਟੇ ਛੋਟੀ ਆ ਗਈ
1: ਅੱਛਾ ਛੋਟੀ ਹੈਗਾ ਓਏ
2: ਪਰ ਉਹਦੀ ਆਵਾਜ਼ ਆ ਗਈ ਨਾ ਫਿਰ ਉਹ ਆ ਗਈ ਅਟੈਂਡੈਂਸ ਲੱਗ ਗਈ ਉਹਦੀ
1: ਹੋਰ ਉਹ ਮੈਂਬਰ ਬਣ ਗਈ ਲਾਫਟਰ ਥੈਰੇਪੀ ਦੀ ਹੁਣ ਉਹ ਕਰਦੀ ਓ ਹੈ ਨਾ
2: ਹਾਂਜੀ
1: ਥੈਂਕ ਯੂ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਸਟ ਸਾਡੇ ਨਾਲ ਆਉਣਗੇ ਲਾਲ ਜੀ ਕੀ ਹਾਲ ਨੇ ਹੈਲੋ
2: ਸਤਿ ਸ਼੍ਰੀ ਅਕਾਲ ਜੀ
4: ਕੀ ਹਾਲ ਹੈ ਜੀ
1: ਠੀਕ ਠਾਕ ਜੀ ਤੁਸੀਂ ਸੁਣਾਓ
4: ਵਧੀਆ ਵਧੀਆ ਜੀ ਮੈਂ ਕਿਹਾ ਅਮਰੂਦ ਬਾਹਰ ਪੱਕਣੀ ਅਮਰੂਦ ਬਾਹਰੋਂ ਪੱਕਾ ਹੀ
1: ਕੀ
4: ਅਮਰੂਦ ਬਾਹਰ ਪੱਕਾ ਨਹੀਂ ਅਮਰੂਦ ਬਾਹਰੋਂ ਪੱਕਾ ਹੀ
2: ਨਹੀਂ ਨਹੀਂ ਹੈ ਪੱਕਾ
1: ਐਵੇਂ ਨਾ ਤੁਸੀਂ ਅਮਰੂਦ ਦੀ ਆਕੜ ਚ ਨੌ ਨਹੀਂ ਕਬਦਾ
2: ਅਵਕਾਡੋ ਦੇ ਨਾਲ ਬਹਿੰਦਾ ਉਹ ਮਾਰਕੀਟ ਦੇ ਵਿੱਚ ਬਰਾਬਰੀ ਤੇ
4: ਵਿਆਹ ਦਾ ਮਾਹੌਲ ਉਹਨੇ
2: ਮਲਟੀਕਲਚਰ
4: ਵਾਂਗ ਬਣਾਇਆ ਵੀ ਨਾ ਗੱਲ ਕਹਿੰਦੀ ਤੁਸੀਂ ਬੜੇ ਸਵੀਟ ਹੋ ਕਹਿੰਦੇ ਆਹੋ ਮੈਨੂੰ ਪਤਾ ਬਚਪਨ ਚ ਮੈਂ ਚਾਸ਼ਨੀ ਡਿੱਗਿਆ ਸੀ ਆਪਣੇ ਨਾ ਜਸਵਾਲ ਭਾਈ ਦੇ ਨਾ ਲੱਤਾਂ ਬਾਹਾਂ ਦੇ ਸਾਰੇ ਬਾਲ ਉੜ ਜਾਂਦੇ ਹਨਾ ਤੇ ਭਾਬੀ ਕਹਿੰਦੇ ਵੀ ਤੂੰ ਉਹ ਜਿਹੜੀ ਕੱਲ ਕਰੀਮ ਲਾਈ ਸੀ ਤੇ ਉਹ ਮੈਨੂੰ ਦੇਖ ਲੱਤਾਂ ਬਾਹਾਂ ਬਾਲ ਉੜ ਗਏ ਹਨਾ ਉਹ ਕਰੀਮ ਖਰਾਬ ਤਾਂ ਨਹੀਂ ਕਹਿੰਦੀ ਉਹ ਕਹਿੰਦੀ ਐਕਚੁਲੀ ਨਾ ਉਹ ਐਕਸਪਾਇਰੀ ਹੋ ਗਈ ਤੇ ਮੈਂ ਕਹਿੰਦਾ ਵੇਸਟ ਜਾਣੀ ਹੈ ਚੱਲ ਲਾ ਲਓ
2: ਇੱਕੋ ਵਾਰ ਚ ਡੱਬਾ ਖਤਮ
1: ਇਹਨਾਂ ਸ਼ੁਕਰ ਉਹਨਾਂ ਫਰੂਟ ਕਰੀਮ ਨੇ ਬਣਾ ਲਈ
4: ਪੀਜ਼ੇ ਵਾਲੀ ਸ਼ੋਪ ਤੇ ਗਏ ਉਹਨੇ ਬੰਦੇ ਨੇ ਪੀਜ਼ਾ ਫੜਾਇਆ ਨਾ ਜਸਵਾਲ ਜੀ ਕਹਿੰਦੇ ਭਾਈ ਕਹਿੰਦੇ ਦੋ ਮਿੰਟ ਰੁਕੋ ਕਹਿੰਦੇ ਕੀ ਭਾਈ ਚੱਪਲਾਂ ਤਰ ਕੇ ਫਿਰ ਪੀਜ਼ਾ ਫੜਿਆ ਭਲਾ ਕਿਉਂ
1: ਕਿਉਂ
4: ਉਹ ਪੀਜ਼ਾ ਕੱਲਾ ਗੁਰਦੁਆਰੇ ਫਿਰ ਖਾਂਦੇ ਹੁੰਦੇ ਪਹਿਲਾਂ
1: ਬਾਹਰ ਖਾਦਾ ਹੀ ਨੀ ਕਦੀ ਥੈਂਕ ਯੂ ਲਾਲ ਜੀ ਥੈਂਕ ਯੂ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਹੱਸਦੇ ਖੇਡਦੇ ਰਹੋ ਤੇ ਧੰਨਵਾਦ ਬਹੁਤ ਮਿਹਰਬਾਨੀ ਗੁਰਜੀਤ ਜੀ ਦੇਸ਼ਬੰਦ ਬਾਦਵਾ ਜੀ ਧੰਨਵਾਦ ਰਜਿੰਦਰ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਦਿਨ ਵਧੀਆ ਰਹੇ ਮਨਿੰਦਰ ਕੌਰ ਰੱਖੜਾ ਜੀ ਤੁਹਾਡਾ ਵੀ ਧੰਨਵਾਦ ਸੁਖਦੀਪ ਸਿੰਘ ਘੁੰਮਣ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਐਪਰੀਸ਼ੀਏਟ ਕਰਨ ਦੇ ਲਈ ਬਹੁਤ ਮਿਹਰਬਾਨੀ ਬਾਇਓਗ੍ਰਾਫੀ ਸਟੋਰੀ ਆਫ ਲੇਟ ਵਿਲਮਾ ਵਾਜ਼ ਇੰਸਪਾਇਰਿੰਗ ਥੈਂਕ ਯੂ ਜੀ ਮਿਹਰਬਾਨੀ ਅਤੇ ਜਸਕਿਰ ਜੀ ਕਹਿੰਦੇ ਕਿ ਹਾਥੀ ਬਾਹਰ ਕੱਢ ਕੇ ਫਿਰ ਅੱਛਾ ਇਹਨਾਂ ਨੂੰ ਪਤਾ ਸੀ ਇਹ ਗੱਲ ਦਾ ਓਕੇ ਅਤੇ ਥੈਂਕ ਯੂ ਕਰਮ ਜੀ ਕਹਿੰਦੇ ਨੇ ਕਿ ਪਿੰਡ ਅਮਰੂਦ ਨੂੰ ਅਮਰੂਦ ਦੀ ਭੈਣ ਪਿੰਕ ਅਮਰੂਦ ਨੂੰ ਨਾਲ ਲੈ ਕੇ ਜਾਣਾ ਅੱਛਾ ਓਕੇ ਓਕੇ
2: ਹਾਂ
1: ਪਿੰਕੀ ਨੂੰ ਓਕੇ ਚਲੋ ਨਾਲ ਲੈ ਕੇ ਜਾਵਾਂਗੇ ਸਤਿ ਸ਼੍ਰੀ ਅਕਾਲ ਜੀ ਅਤੇ ਨਵਪ੍ਰੀਤ ਜੀ ਦਿੱਲੀ ਜੂਲਰ ਵਾਲੇ ਕਹਿੰਦੇ 22 ਕੈਰਟ ਦਾ ਰੇਟ ਆ ਜੀ 181 ਡਾਲਰ ਹੋ ਗਿਆ ਪ੍ਰਤੀ ਗ੍ਰਾਮ ਧੰਨਵਾਦ ਜੀ ਮਿਹਰਬਾਨੀ ਅਤੇ ਸਾਰੇ ਸੁਣਨ ਵਾਲਿਆਂ ਦੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਇੱਧਰ ਅੰਮ੍ਰਿਤ ਜੀ ਬਹੁਤ ਬਹੁਤ ਮਿਹਰਬਾਨੀ ਗੁਰਵੀਨ ਜੀ ਧੰਨਵਾਦ ਆ ਤੁਹਾਡਾ ਅਤੇ ਹਰਚੰਦ ਸਿੰਘ ਢਿੱਲੋਂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM ਅਗਲੇ ਹਿੱਸੇ ਦੇ ਵਿੱਚ ਮਿਲਦੇ ਹਾਂ ਜੀ ਖਬਰਾਂ ਲੈ ਕੇ ਇੱਕ ਛੋਟੀ ਜਿਹੀ ਬ੍ਰੇਕ 'ਤੇ ਵਾਪਸੀ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਖਾਸ ਖਬਰਾਂ ਅੱਜ 29 ਤਰੀਕ ਆ, ਜੂਨ ਦਾ ਮਹੀਨਾ, ਸੋਮਵਾਰ ਦਾ ਦਿਨ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਹਾਂਜੀ ਧੰਨਵਾਦ ਰੰਜੋ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਅੱਜ ਦੀ ਖਬਰਾਂ ਦੀ ਸ਼ੁਰੂਆਤ ਕਰੀਏ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਆਸਟ੍ਰੇਲੀਆ ਤੇ ਭਾਰਤ ਦੀਆਂ ਖਬਰਾਂ ਔਰ ਖੇਡ ਜਗਤ ਦੀਆਂ ਖਬਰਾਂ ਦੇ ਵਿੱਚ ਅੱਜ ਕਾਫੀ ਕੁਝ ਹੈ। ਸੋ ਪਹਿਲੀ ਖਬਰ ਜਿਹੜੀ ਉਹ ਸਾਊਦੀ ਅਰਬ ਦੇ ਨਾਲ ਜੁੜੀ ਹੋਈ, ਜਿੱਥੇ ਸਾਊਦੀ ਅਰਬ ਦੇ ਪੂਰਬੀ ਤੱਟ ਦੇ ਰਾਸ ਤੁਨਾਰਾ ਖੇਤਰ ਦੇ ਵਿੱਚ ਐਤਵਾਰ ਦੇ ਦਿਨ ਤੇਲ ਕੰਪਨੀ ਆਰਾਮਕੋ ਦਾ ਹੈਲੀਕਾਪਟਰ ਕਰੈਸ਼ ਹੋਣ ਦੀ ਵਜ੍ਹਾ ਦੇ ਚੱਲਦਿਆਂ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੇ ਵਿੱਚ ਮ੍ਰਿਤਕ ਸਾਰੇ ਸਾਊਦੀ ਅਰਬ ਦੇ ਨਾਗਰਿਕ ਸੀ। ਦੁਰਘਟਨਾ ਦੇ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋ ਸਕੇ ਨੇ, ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਊਦੀ ਅਰਬ ਸਰਕਾਰ ਦੇ ਦੁਆਰਾ। ਇਰਾਨ ਜੰਗ ਦੇ ਕਾਰਨ ਇੱਥੇ ਆਰਾਮਕੋ ਨੇ 4 ਮਹੀਨੇ ਤੱਕ ਕੰਮ ਬੰਦ ਵੀ ਕੀਤਾ ਹੋਇਆ ਸੀ। ਸ਼ੁੱਕਰਵਾਰ ਦੇ ਦਿਨ ਰਾਸ ਤਾਨੂਰਾ ਟਰਮੀਨਲ ਦੇ ਉੱਤੇ ਕੱਚੇ ਤੇਲ ਦੀ ਲੋਡਿੰਗ ਫੇਰ ਤੋਂ ਸ਼ੁਰੂ ਕੀਤੀ ਗਈ ਤਾਂ ਇਹ ਹਵਾਈ ਜਹਾਜ਼ ਜਿਹੜੇ ਉੱਡਣ ਲੱਗੇ ਸੀ। ਉਧਰ ਇੱਕ ਹੋਰ ਹਵਾਈ ਹਾਦਸਾ ਫਰਾਂਸ ਦੇ ਵਿੱਚ ਹੋਇਆ। ਪੂਰਬੀ ਫਰਾਂਸ ਦੇ ਟੰਬਲੇਨ ਸ਼ਹਿਰ ਦੇ ਵਿੱਚ ਸਕਾਈ ਡਾਈਵਰਸ ਨੂੰ ਲੈ ਕੇ ਜਾ ਰਿਹਾ ਇੱਕ ਸਿਵਿਲੀਅਨ ਏਅਰਕ੍ਰਾਫਟ ਕਰੈਸ਼ ਹੋ ਗਿਆ। ਸਥਾਨਕ ਅਧਿਕਾਰੀਆਂ ਦੇ ਮੁਤਾਬਕ ਇਸ ਹਾਦਸੇ ਦੇ ਵਿੱਚ ਪਾਇਲਟ ਸਣੇ 11 ਲੋਕਾਂ ਦੀ ਮੌਤ ਹੋਈ ਹੈ। ਸਥਾਨਕ ਮੀਡੀਆ ਦੇ ਮੁਤਾਬਕ ਇਹ ਜਹਾਜ਼ ਇੱਕ ਪੈਰਾਸ਼ੂਟਿੰਗ ਸਕੂਲ ਦਾ ਸੀ ਤੇ ਨੈਨਸੀ ਐਪਸਟੇ ਏਅਰਫੀਲਡ ਦੇ ਲਈ ਉਡਾਨ ਭਰਨ ਤੋਂ ਬਾਅਦ ਇਹ ਦੁਰਘਟਨਾਗ੍ਰਸਤ ਹੋ ਗਿਆ। ਪੁਲਿਸ ਨੇ ਲੋਕਾਂ ਨੂੰ ਮਰਥੇ ਮੋਸੇਲ ਡਿਪਾਰਟਮੈਂਟ ਦੇ ਵਿੱਚ ਏਅਰਪੋਰਟ ਦੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਦੂਰ ਰਹਿਣ ਦੇ ਲਈ ਵੀ ਕਿਹਾ। ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਗ੍ਰਹਿ ਮੰਤਰੀ ਘਟਨਾ ਸਥਾਨ ਦਾ ਦੌਰਾ ਕਰਨ ਦੇ ਲਈ ਰਵਾਨਾ ਹੋਏ ਸੀ, ਉਹਨਾਂ ਨੇ ਜਾਣਕਾਰੀ ਸਾਰੀ ਹਾਸਲ ਕੀਤੀ ਸੀ। ਉਧਰ ਵੈਸੇ ਯੂਰਪ ਤੋਂ ਹੀ ਅਗਲੀ ਖਬਰ ਹੈ, ਤਰਾ ਤਰਾ ਕਰ ਰਿਹਾ ਹੈ ਇਸ ਵਕਤ ਯੂਰਪ, ਪਰ ਫਰਾਂਸ ਦੇ ਵਿੱਚ ਪਬਲਿਕ ਹੈਲਥ ਏਜੰਸੀ ਨੇ ਐਤਵਾਰ ਦੇ ਦਿਨ ਬੀਤੇ ਹਫਤੇ ਰਿਕਾਰਡ ਤੋੜਨ ਵਾਲੀ ਭਿਆਨਕ ਗਰਮੀ ਤੋਂ ਬਾਅਦ ਦੇਸ਼ ਦੇ ਵਿੱਚ 1000 ਤੋਂ ਵਧੇਰੇ ਹੋਈਆਂ ਮੌਤਾਂ ਦੀ ਪੁਸ਼ਟੀ ਕੀਤੀ। ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ WHO ਨੇ ਚੇਤਾਵਨੀ ਦਿੱਤੀ ਹੈ ਕਿ ਯੂਰਪ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਗਰਮੀ ਵਧੀ ਔਰ ਦੁਨੀਆ 'ਚ ਸਭ ਤੋਂ ਤੇਜ਼ੀ ਦੇ ਨਾਲ ਗਰਮ ਹੋਣ ਵਾਲਾ ਇਹ ਕੰਟੀਨੈਂਟ ਯਾਨੀ ਮਹਾਦੀਪ ਵੀ ਬਣ ਗਿਆ ਹੈ। ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਸਹੀ ਕਦਮ ਚੁੱਕਣ ਦੀ ਤਾਕੀਦ ਕੀਤੀ ਹੈ। ਕਦਮ ਕੀ ਨੇ, ਲੋੜ ਪੈਣ ਤੇ ਹੀ ਬਾਹਰ ਨਿਕਲਿਆ ਜਾਵੇ, ਨਾ ਨਿਕਲਿਆ ਜਾਵੇ, ਆਪਣੇ ਆਪ ਨੂੰ ਡੀਹਾਈਡਰੇਟ ਰੱਖਿਆ ਜਾਵੇ। ਔਰ ਵੀਕਐਂਡ ਦੇ ਦਰਮਿਆਨ ਕਈ ਦੇਸ਼ਾਂ ਦੇ ਵਿੱਚ ਤਾਪਮਾਨ ਦੇ ਪੁਰਾਣੇ ਰਿਕਾਰਡ ਵੀ ਟੁੱਟ ਗਏ ਨੇ। ਜਰਮਨੀ ਦੇ ਵਿੱਚ ਤਾਂ ਜੰਗਲਾਂ ਦੀ ਅੱਗ ਲੱਗ ਗਈ ਹੈ, ਬੁਸ਼ ਫਾਇਰ, ਔਰ ਬਰਲਿਨ ਪੁਲਿਸ ਨੇ ਭੀੜ ਨੂੰ ਠੰਡਾ ਕਰਨ ਦੇ ਲਈ ਵਾਟਰ ਕੈਨਨ ਦਾ ਇਸਤੇਮਾਲ ਵੀ ਕੀਤਾ। ਇਸ ਦਰਮਿਆਨ ਗਰਮੀ ਦੀ ਲਹਿਰ ਹੌਲੀ ਹੌਲੀ ਮਹਾਦੀਪ ਦੇ ਪੂਰਬੀ ਹਿੱਸਿਆਂ ਦੇ ਵੱਲ ਵਧਣ ਲੱਗ ਪਈ ਹੈ ਯਾਨੀ ਏਸ਼ੀਆ ਦੇ ਦੇਸ਼ਾਂ ਦੇ ਵੱਲ, ਹਾਲਾਂਕਿ ਹਾਲੇ ਤੱਕ ਤਾਂ ਯੂਰਪ ਦੇ ਵਿੱਚ ਹੀ ਹੈ। ਪੋਲੈਂਡ ਦੀ ਸਰਹੱਦ ਦੇ ਨਾਲ ਨਾਈਜ਼ਮੁੰਡੇ ਨਾਮ ਦਾ ਜਿਹੜਾ ਸ਼ਹਿਰ ਹੈ ਜਿੱਥੇ ਤਾਪਮਾਨ ਕਦੇ 20-25 ਡਿਗਰੀ ਤੋਂ ਉੱਪਰ ਨਹੀਂ ਗਿਆ, ਉੱਥੇ 41 ਡਿਗਰੀ ਸੈਲਸੀਅਸ ਯਾਨੀ 107 ਡਿਗਰੀ ਫਾਰਨਹਾਈਟ ਤੱਕ ਪਹੁੰਚ ਗਿਆ। ਜਰਮਨੀ ਦੇ ਵਿੱਚ ਲਗਾਤਾਰ ਇਹ ਤੀਸਰੇ ਦਿਨ ਬਣਿਆ ਇੱਕ ਰਿਕਾਰਡ ਵੀ ਹੈ। ਇਸ ਤੋਂ ਪਹਿਲਾਂ 40 ਡਿਗਰੀ ਸੈਲਸੀਅਸ ਤੱਕ ਦਾ ਤਾਂ ਰਿਕਾਰਡ ਚੈੱਕ ਗਣਰਾਜ ਦੇ ਵਿੱਚ ਵੀ ਬਣ ਚੁੱਕਿਆ ਹੈ, ਪਰ ਉੱਥੇ ਵੀ ਹੁਣ 42 ਡਿਗਰੀ ਤੱਕ ਪਾਰਾ ਚਲਾ ਗਿਆ। ਯੂਰਪ ਦੇ ਵਿਗਿਆਨੀਆਂ ਦੇ ਇੱਕ ਗਰੁੱਪ ਵਰਲਡ ਵੈਦਰ ਐਟਰੀਬਿਊਸ਼ਨ ਦੇ ਮੁਤਾਬਕ ਇੱਕ ਨਵੀਂ ਸਟੱਡੀ ਕੀਤੀ ਗਈ ਹੈ ਜਿਸ ਦੇ ਵਿੱਚ ਪਿਛਲੇ ਹਫ਼ਤੇ ਤੋਂ ਖਾਸ ਤੌਰ ਤੇ ਉੱਤੇ ਰਿਕਾਰਡ ਤੋੜ ਜਿਹੜੀ ਯੂਰਪ ਭਰ ਦੇ ਵਿੱਚ ਗਰਮੀ ਹੁਮਸ ਕਲਾਈਮੇਟ ਚੇਂਜ ਹੋ ਰਿਹਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕਲਾਈਮੇਟ ਚੇਂਜ ਦੀ ਵਜ੍ਹਾ ਦੇ ਚੱਲਦਿਆਂ ਹੀ ਯਾਨੀ ਕਿ ਚੌਗਿਰਦੇ ਦੇ ਵਿੱਚ ਜਿਹੜਾ ਵਿਗਾੜ ਹੈ ਜਾਂ ਤਬਦੀਲੀ ਹੈ ਉਸੇ ਦੇ ਚੱਲਦਿਆਂ ਹੋ ਰਿਹਾ। ਇੱਕ ਤੇਜ਼ੀ ਦੇ ਨਾਲ ਕੀਤੀ ਗਈ ਸਟੱਡੀ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਗਰਮੀ ਦਾ ਹੋਣਾ ਸਿਰਫ 50 ਸਾਲਾਂ ਦੇ ਵਿੱਚ ਇੰਨੀ ਗਰਮੀ ਦਾ ਹੋਣਾ ਮੁਮਕਿਨ ਨਹੀਂ ਹੈ, ਕਿਉਂਕਿ ਇਸ ਦੀ ਸੰਭਾਵਨਾ ਇਹ ਵੀ ਹੈ ਕਿ ਪਿਛਲੇ 20 ਸਾਲਾਂ ਦੀ ਤੁਲਨਾ ਜੇ ਕੀਤੀ ਜਾਵੇ ਤਾਂ ਗਰਮੀ ਯੂਰਪ ਦੇ ਵਿੱਚ 200 ਗੁਣਾ ਵਧੀ ਹੈ, ਔਰ ਇਸ ਦੀ ਸੰਭਾਵਨਾ ਇਹੀ ਹੈ ਕਿ ਕਲਾਈਮੇਟ ਚੇਂਜ ਜਿਹੜਾ ਇੱਥੇ ਬਹੁਤ ਬੁਰੇ ਪ੍ਰਭਾਵ ਜਿਹੜਾ ਦਿਖਾ ਰਿਹਾ ਹੈ। ਪਬਲਿਕ ਹੈਲਥ ਫਰਾਂਸ ਦੇ ਮੁਤਾਬਕ ਫਰਾਂਸ ਦੇ ਵਿੱਚ 1200 ਦੇ ਕਰੀਬ ਮੌਤਾਂ ਹੁਣ ਤੱਕ ਹੀਟ ਵੇਵ ਦੇ ਚੱਲਦਿਆਂ ਹੋ ਚੁੱਕੀਆਂ ਨੇ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਗਾਰਡੀਅਨ ਆਫ ਬਲੂ ਹੋਰਾਈਜ਼ਨ ਦੇ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਨੇ। ਪ੍ਰਧਾਨ ਮੰਤਰੀ ਮੋਦੀ ਹਾਲੇ ਇੱਕ ਵਾਰ ਫਿਰ ਤੋਂ ਵਿਦੇਸ਼ ਦੌਰੇ ਤੇ ਨੇ, ਉਹ 3 ਦਿਨਾਂ ਸੇਸ਼ਲਸ ਦੇ ਦੌਰੇ ਤੇ ਨੇ। ਸੇਸ਼ਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਿਨੀ ਦੇ ਨਾਲ ਇੱਕ ਸਾਂਝੇ ਪ੍ਰੈਸ ਬਿਆਨ ਦੇ ਵਿੱਚ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਗਾਰਡੀਅਨ ਆਫ ਬਲੂ ਹੋਰਾਈਜ਼ਨ ਦਾ ਸਨਮਾਨ ਮਿਲਣਾ 140 ਕਰੋੜ ਭਾਰਤੀਆਂ ਦੇ ਲਈ ਸਨਮਾਨ ਦੀ ਗੱਲ ਹੈ। ਦੱਸ ਦਈਏ ਕਿ ਸੇਸ਼ਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਿਨੀ ਨੇ ਇਸ ਮੌਕੇ ਦੇ ਉੱਤੇ ਇੱਕ ਖਾਸ ਪੱਤਰਕਾਰ ਵਾਰਤਾ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਹਾਲਾਂਕਿ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤੇ, ਪਰ ਉਹਨਾਂ ਨੇ ਇਹ ਕਿਹਾ ਕਿ ਮੋਦੀ ਨੂੰ ਸੇਸ਼ਲਸ ਦੇ ਇਸ ਸਭ ਤੋਂ ਸਿਖਰਲੇ ਨਾਗਰਿਕ ਸਨਮਾਨ ਨੂੰ ਦੇਣਾ ਇਸ ਦੇਸ਼ ਦੇ ਲਈ ਵੀ ਇੱਕ ਪ੍ਰਤੀਕ ਹੈ, ਕਿਉਂਕਿ ਉਹਨਾਂ ਦੀ ਇਹ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਸੇਸ਼ਲਸ ਆਪਣੀ ਆਜ਼ਾਦੀ ਦੇ 50 ਸਾਲ ਪੂਰੇ ਕਰ ਰਿਹਾ, ਔਰ ਇਸ ਦੇ ਨਾਲ ਹੀ ਭਾਰਤ ਤੇ ਸੇਸ਼ਲਸ ਦੇ ਵਿੱਚ ਜਿਹੜੇ ਕੂਟਨੀਤਿਕ ਸੰਬੰਧ ਨੇ ਉਹਨਾਂ ਨੂੰ ਵੀ 50 ਸਾਲ ਪੂਰੇ ਹੋ ਰਹੇ ਨੇ। ਡਾਕਟਰ ਹਰਮੀਨੀ ਨੇ ਇਹ ਵੀ ਕਿਹਾ ਕਿ ਹਿੰਦ ਮਹਾਸਾਗਰ ਦੇ ਨਾਲ ਸਦੀਆਂ ਤੋਂ ਭਾਰਤ ਤੇ ਸੇਸ਼ਲਸ ਦੇ ਸੰਬੰਧ ਜਿਹੜੇ ਨੇ ਇਸ ਪੂਰੇ ਖਿੱਤੇ ਦੇ ਵਿੱਚ, ਇਸ ਇੰਡੋ ਇੰਡੀਅਨ ਓਸ਼ਨ ਦੇ ਖੇਤਰ ਦੇ ਵਿੱਚ ਬੜੇ ਮਜ਼ਬੂਤ ਰਹੇ ਨੇ। ਸੇਸ਼ਲਸ ਨੂੰ ਭਾਰਤ ਨੇ ਹਮੇਸ਼ਾ ਆਰਥਿਕ ਸਹਿਯੋਗ ਦਿੱਤਾ ਹੈ, ਡਿਜੀਟਲ ਤਕਨੀਕ ਤੇ ਸੱਭਿਆਚਾਰਕ ਜਿਹੜੀ ਇੱਕ ਦੋਹਾਂ ਦੇਸ਼ਾਂ ਦੇ ਵਿੱਚ ਸਾਂਝ ਵੀ ਹੈ। ਸਾਲ 1976 ਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਹੀ ਸੇਸ਼ਲਸ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਕਈ ਵਾਰ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਹੋਈਆਂ ਸੀ। ਰਣਨੀਤਿਕ ਤੌਰ ਦੇ ਉੱਤੇ ਭਾਰਤ ਦੇ ਲਈ ਇਹ ਹਮੇਸ਼ਾ ਅਹਿਮ ਵੀ ਰਿਹਾ ਹੈ, ਸੇਸ਼ਲਸ ਦੇ ਨਾਲ ਭਾਰਤ ਦੇ ਇਤਿਹਾਸਕ ਰਿਸ਼ਤੇ ਰਹੇ ਨੇ। ਸਾਲ 1986 ਚ ਭਾਰਤ ਨੇ ਹੀ ਸੇਸ਼ਲਸ ਦੇ ਵਿੱਚ ਸਰਕਾਰ ਨੂੰ ਬਚਾਉਣ ਚ ਵੱਡੀ ਭੂਮਿਕਾ ਨਿਭਾਈ ਸੀ। ਭਾਰਤ ਨੇ ਸੇਸ਼ਲਸ ਨੂੰ ਫੌਜੀ ਸਹਾਇਤਾ ਦਿੱਤੀ ਸੀ ਔਰ ਉੱਥੋਂ ਦੇ ਤਤਕਾਲੀ ਰੱਖਿਆ ਮੰਤਰੀ ਦੀ ਅਗਵਾਈ ਦੇ ਵਿੱਚ ਤਖਤਾ ਪਲਟ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ। ਦ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਯਾਨੀ ANU ਦੇ ਵਿੱਚ ਪ੍ਰਕਾਸ਼ਿਤ ਹੋਏ ਇੱਕ ਲੇਖ ਦੇ ਮੁਤਾਬਕ 1980 ਦੇ ਦਹਾਕਿਆਂ ਤੋਂ ਦੇ ਮੱਧ ਤੋਂ ਭਾਰਤ ਨੇ ਹਿੰਦ ਮਹਾਸਾਗਰ ਦੇ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਈ ਹੈ। ਉਸ ਵਕਤ ਸਾਜਿਸ਼ਾਂ 'ਚ ਘਿਰੇ ਹੋਏ ਤਤਕਾਲੀ ਰਾਸ਼ਟਰਪਤੀ ਰੇਨੇ ਨੇ ਭਾਰਤ ਦੀ ਮਦਦ ਮੰਗੀ ਸੀ ਔਰ ਤਤਕਾਲੀ ਪ੍ਰਧਾਨ ਮੰਤਰੀ ਜਿਹੜੀ ਭਾਰਤ ਦੀ ਸੀ ਇੰਦਰਾ ਗਾਂਧੀ, ਉਹਨਾਂ ਨੇ ਕਿਸੇ ਵੀ ਤਖਤਾ ਪਲਟ ਦੇ ਖਿਲਾਫ ਦੁਨੀਆ ਭਰ ਦੇ ਵਿੱਚ ਵਾਅਦਾ ਕੀਤਾ ਸੀ ਕਿ ਉਹ ਮਦਦ ਦੇਣ ਨੂੰ ਤਿਆਰ ਰਹਿਣਗੇ ਔਰ ਸੇਸ਼ਲਸ ਨੂੰ ਵੀ ਦਿੱਤੀ ਸੀ। ਸੇਸ਼ਲਸ ਨੂੰ ਏਅਰਫੋਰਸ, ਹੈਲੀਕਾਪਟਰ, ਟ੍ਰੇਨਿੰਗ, ਟੈਕਨੀਸ਼ੀਅਨ ਸਾਰੇ ਭਾਰਤ ਦੀ ਤਰਫ ਤੋਂ ਹੀ ਉਸ ਵਕਤ ਦਿੱਤੇ ਗਏ ਸੀ ਔਰ ਇਸ ਮੁਲਕ ਦਾ ਤਖਤਾ ਪਲਟ ਹੋਣ ਤੋਂ ਬਚਾ ਲਿਆ ਸੀ। ਇਸ ਕਰਕੇ ਵੀ ਹਾਲਾਂਕਿ ਗੈਰ ਭਾਜਪਾਈ ਸਰਕਾਰ ਸੀ, ਉਸ ਵਕਤ ਪ੍ਰਧਾਨ ਮੰਤਰੀ ਮੋਦੀ ਦਾ ਕੋਈ ਖਾਸ ਲੈਣਾ ਦੇਣਾ ਨਹੀਂ ਸੀ, ਪਰ ਫਿਰ ਵੀ ਉਹਨਾਂ ਨੇ ਭਾਰਤ ਤੇ ਸੇਸ਼ਲਸ ਦੇ ਸੰਬੰਧਾਂ ਦੇ ਬਾਰੇ ਜ਼ਿਕਰ ਜ਼ਰੂਰ ਕੀਤਾ। ਖੈਰ ਇਧਰ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੇਸ਼ਲਸ ਦੇ ਵਿਕਟੋਰੀਆ ਦੇ ਵਿੱਚ ਪ੍ਰੈਸ ਨੂੰ ਸੰਬੋਧਨ ਕਰਦੇ ਹੋਇਆ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਜ਼ੰਪਸ਼ਨ ਆਈਲੈਂਡ ਦੇ ਬਾਰੇ ਵੀ ਗੱਲਬਾਤ ਕੀਤੀ ਹੈ। ਅਜ਼ੰਪਸ਼ਨ ਆਈਲੈਂਡ ਦੇ ਬਾਰੇ ਕਾਫੀ ਸਮੇਂ ਪਹਿਲਾਂ ਹੀ ਚਰਚਾ ਹੋ ਚੁੱਕੀ ਹੈ। ਵਿਕਰਮ ਮਿਸਰੀ ਨੇ ਕਿਹਾ ਕਿ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੇ ਪ੍ਰੋਜੈਕਟਸ ਦੇ ਵਿੱਚ ਭਾਰਤ ਦਾ ਕੀ ਰੁਖ ਹੈ। ਸੇਸ਼ਲਸ ਜਾਂ ਕਿਸੇ ਵੀ ਦੂਸਰੇ ਦੇਸ਼ ਦੇ ਵਿੱਚ ਅਸੀਂ ਜਿਹੜੇ ਪ੍ਰੋਜੈਕਟ ਸ਼ੁਰੂ ਕਰਦੇ ਹਾਂ, ਅਸਲ ਦੇ ਵਿੱਚ ਉੱਥੋਂ ਦੀ ਸਰਕਾਰ ਤੇ ਅਧਿਕਾਰੀਆਂ ਦੀ ਹਦਾਇਤ ਔਰ ਉਹਨਾਂ ਦੇ ਹਿੱਤਾਂ ਦੇ ਆਧਾਰ ਤੇ ਉੱਤੇ ਹੀ ਤੈਅ ਹੁੰਦੇ ਨੇ। ਅਸੀਂ ਇਸ ਕਿਸਮ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਦੇ ਨਾਲ ਮੰਨਦੇ ਹਾਂ ਕਿ ਚਾਹੇ ਕਿਸੇ ਵੀ ਤਰ੍ਹਾਂ ਦਾ ਸਹਿਯੋਗ, ਚਾਹੇ ਉਹ ਵਿਕਾਸ, ਸੁਰੱਖਿਆ ਜਾਂ ਰੱਖਿਆ ਦੇ ਖੇਤਰ ਦੇ ਨਾਲ ਜੁੜਿਆ ਹੋਵੇ, ਉਸ ਦੇਸ਼ ਦੇ ਲੋਕਾਂ ਦੀ ਇੱਛਾਵਾਂ ਦੇ ਮੁਤਾਬਕ ਹੀ ਹੋਣਾ ਚਾਹੀਦਾ। ਇਸ ਲਈ ਅਸੀਂ ਹੁਣ ਚੱਲ ਰਹੀ ਇਸ ਯਾਤਰਾ ਦੇ ਦੌਰਾਨ ਖਾਸ ਤੌਰ ਦੇ ਉੱਤੇ ਇਸ ਦੇ ਉੱਤੇ ਗੱਲਬਾਤ ਨਹੀਂ ਕੀਤੀ ਹੈ, ਪਰ ਜੇਕਰ ਸੇਸ਼ਲਸ ਦੀ ਸਰਕਾਰ ਇਹ ਮੁੱਦਾ ਚੁੱਕਦੀ ਹੈ ਤਾਂ ਅਸੀਂ ਚਰਚਾ ਕਰਨ ਦੇ ਲਈ ਤਿਆਰ ਹਾਂ। ਦਰਅਸਲ ਇਹ ਟਾਪੂ ਇਸ ਸਦੀ ਦੀ ਸਿਲਕ ਰੋਡ ਕਹੇ ਜਾਣ ਵਾਲੇ ਸਮੁੰਦਰੀ ਰਸਤੇ ਦੇ ਕੋਲ ਪੈਂਦਾ, ਜੋ ਕਿ ਪੂਰਬੀ ਏਸ਼ੀਆ ਦੇ ਵਿੱਚ ਅਫਰੀਕਾ ਤੇ ਉਹਨਾਂ ਅਗਲੇ ਦੇਸ਼ਾਂ ਤੱਕ ਪਹੁੰਚ ਕਰਨ ਦੇ ਲਈ ਇੱਕ ਵਧੀਆ ਸਮੁੰਦਰੀ ਰਸਤਾ ਵੀ ਹੈ। ਅਜਿਹੇ ਦੇ ਵਿੱਚ ਕੁਝ ਮੀਡੀਆ ਰਿਪੋਰਟਸ ਕਹਿ ਰਹੀਆਂ ਸੀ ਕਿ ਭਾਰਤ ਅਜ਼ੰਪਸ਼ਨ ਟਾਪੂ ਦੇ ਉੱਤੇ ਇੱਕ ਫੌਜੀ ਅੱਡਾ ਬਣਾਉਣਾ ਚਾਹੁੰਦਾ ਹੈ, ਪਰ ਭਾਰਤ ਨੂੰ ਇਸ ਦੀ ਇਜਾਜ਼ਤ ਨਹੀਂ ਮਿਲੀ ਤੇ ਇਸੇ ਮੁੱਦੇ ਦੇ ਉੱਤੇ ਵਿਕਰਮ ਮਿਸਰੀ ਨੇ ਭਾਰਤ ਦਾ ਰੁਖ ਸਪਸ਼ਟ ਕੀਤਾ ਸੀ। ਉਂਝ ਵਿਦੇਸ਼ ਮੰਤਰਾਲੇ ਦੇ ਨਾਲ ਜੁੜੀ ਖਬਰ ਸਾਂਝੀ ਕੀਤੀ ਹੋਈ ਤਾਂ ਅਗਲੀ ਖਬਰ, ਕਰਾਚੀ ਦੇ ਵਿੱਚ ਸ਼ਨੀਵਾਰ ਦੀ ਰਾਤ ਪਾਕਿਸਤਾਨ ਰੇਂਜਰਸ ਨੇ ਸਿੰਧ ਕੈਂਪ ਦੇ ਉੱਤੇ ਹੋਏ ਹਮਲੇ 'ਚ 3 ਸੁਰੱਖਿਆ ਕਰਮੀ ਮਾਰੇ ਗਏ ਸੀ। ਪਾਕਿਸਤਾਨ ਦੀ ਫੌਜ ਨੇ ਇਹ ਵੀ ਦੱਸਿਆ ਸੀ ਕਿ ਉਹਨਾਂ ਦੀ ਜਵਾਬੀ ਕਾਰਵਾਈ ਦੇ ਵਿੱਚ 3 ਹਮਲਾਵਰ ਮਾਰੇ ਗਏ। ਪਾਕਿਸਤਾਨੀ ਫੌਜ ਦੇ ਇੱਕ ਪਬਲਿਕ ਰਿਲੇਸ਼ਨ ਮਹਿਕਮੇ ISPR ਨੇ ਇਹ ਵੀ ਐਕਸ ਦੇ ਉੱਤੇ ਘਟਨਾ ਦਾ ਜ਼ਿਕਰ ਕਰਦੇ ਹੋਇਆਂ ਲਿਖਿਆ ਕਿ ਇਸ ਖੇਤਰ ਦੇ ਵਿੱਚ ਕਿਸੇ ਦੂਸਰੇ ਭਾਰਤੀ ਭਾਰਤ ਦੀ ਤਰਫ ਤੋਂ ਸਪੌਂਸਰਡ ਅੱਤਵਾਦੀ ਨੂੰ ਭੇਜਣ ਦੇ ਲਈ ਸੈਨੇਟਾਈਜੇਸ਼ਨ ਆਪਰੇਸ਼ਨ ਵੀ ਚਲਾਏ ਜਾ ਰਹੇ ਨੇ। ਇਸ ਤੋਂ ਬਾਅਦ ਭਾਰਤ ਨੇ ਆਪਣਾ ਜਵਾਬ ਦਿੱਤਾ। ਰਣਦੀਪ ਜੈਸਵਾਲ ਨੇ ਐਕਸ ਦੇ ਉੱਤੇ ਆਪਣਾ ਬਿਆਨ ਲਿਖਿਆ ਕਿ ਅਸੀਂ ਕਰਾਚੀ ਦੇ ਵਿੱਚ ਹੋਈ ਹਾਲੀਆ ਘਟਨਾ ਦੇ ਸੰਬੰਧ 'ਚ ਭਾਰਤ ਦੇ ਉੱਤੇ ਲਗਾਏ ਗਏ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਬਿਲਕੁਲ ਗੈਰ ਵਾਜਬ ਮੰਨਦੇ ਹਾਂ, ਸਪਸ਼ਟ ਰੂਪ ਦੇ ਵਿੱਚ ਖਾਰਜ ਕਰਦੇ ਹਾਂ। ਦੂਸਰੇ ਤੇ ਉਂਗਲੀ ਉਠਾਉਣ ਦੀ ਬਜਾਏ ਪਾਕਿਸਤਾਨ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਤੇ ਅੱਤਵਾਦੀ ਢਾਂਚੇ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉੱਥੇ ਹੀ ਖਬਰਾਂ ਦੀ ਸਾਂਝ ਭਾਰਤ ਦੇ ਨਾਲ ਜੁੜੀਆਂ ਅੱਗੇ ਤੁਰੀਏ ਤੇ ਅਯੋਧਿਆ ਵਿਵਾਦ ਇਸ ਵਕਤ ਸਿਖਰ ਨੂੰ ਜਾ ਚੁੱਕੇ ਹੈ। ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਅਯੋਧਿਆ ਰਾਮ ਮੰਦਿਰ ਦੇ ਵਿੱਚ ਚੜਾਵੇ ਤੇ ਜ਼ਮੀਨ ਦੇ ਕਥਿਤ ਹੇਰਾਫੇਰੀ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਜਪਾ ਸਰਕਾਰ ਨੂੰ ਘੇਰਿਆ ਹੈ। ਅਖਿਲੇਸ਼ ਯਾਦਵ ਨੇ ਇੱਕ ਪ੍ਰਯਾਗਰਾਜ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਡਿਕਸ਼ਨਰੀ ਦੇ ਵਿੱਚ ਧਰਮ ਤਾਂ ਹੈ ਹੀ ਨਹੀਂ, ਧਰਮ ਨਹੀਂ ਇਹਨਾਂ ਦੀ ਡਿਕਸ਼ਨਰੀ ਦੇ ਵਿੱਚ, ਸ਼ਰਮ ਹੋਣੀ ਚਾਹੀਦੀ ਹੈ। ਇਹਨਾਂ ਦੀ ਤਰਜੀਹ ਧਰਮ ਨਹੀਂ ਪੈਸਾ ਕਮਾਉਣਾ ਹੈ, ਨੇਸ਼ਨ ਫਸਟ ਨਹੀਂ ਡੋਨੇਸ਼ਨ ਫਸਟ ਹੈ। ਕੀ ਕੋਈ ਕਲਪਨਾ ਕਰ ਸਕਦਾ ਹੈ ਕਿ ਸ਼ਰਧਾ ਤੇ ਇਸ ਆਸਥਾ ਦੇ ਨਾਲ, ਇਸ ਸਥਾਨ ਦੇ ਨਾਲ ਏਡਾ ਵੱਡਾ ਖਿਲਵਾੜ ਹੋਏਗਾ? ਇਹਨਾਂ ਦੀ ਚਲਾਕੀ ਹੈ, ਸੀਸੀਟੀਵੀ ਫੁਟੇਜ ਜਿਸ ਤੋਂ ਪਤਾ ਚੱਲਦਾ ਹੈ ਕਿ ਕੈਮਰੇ ਕਿੰਨੀ ਵਾਰ ਬੰਦ ਕੀਤੇ ਗਏ ਨੇ, ਅੰਕੜੇ ਵੀ ਸਾਹਮਣੇ ਆ ਗਏ ਨੇ, ਹੁਣ ਤਾਂ ਕੀ ਉਹ ਦੱਸੀਏ। ਉਧਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਹਾਥਰਸ ਦੇ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਦੇ ਉੱਤੇ ਉਲਟਾ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਮੈਂ ਕੱਲ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਦਾ ਬਿਆਨ ਪੜ੍ਹ ਰਿਹਾ ਸੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਆਈ ਤਾਂ ਅਯੋਧਿਆ ਨੂੰ ਧਾਰਮਿਕ ਨਗਰੀ ਬਣਾਵਾਂਗੇ। ਤੁਸੀਂ ਆਪਣਾ ਇਤਿਹਾਸ ਤਾਂ ਦੇਖੋ, ਤੁਸੀਂ ਹੀ ਰਾਮ ਭਗਤਾਂ ਦੇ ਉੱਤੇ ਗੋਲੀ ਚਲਾਈ ਸੀ। ਇਹਨਾਂ ਦੀ ਸਰਕਾਰ ਸੀ ਸਮਾਜਵਾਦੀ ਪਾਰਟੀ ਦੀ, ਜਿਹਨਾਂ ਨੇ ਉਸ ਵਕਤ ਗੋਲੀਆਂ ਚਲਾਈਆਂ ਸੀ। ਅਸਲ ਚ ਯੋਗੀ ਆਦਿੱਤਿਆ ਨਾਥ ਦਾ ਇਸ਼ਾਰਾ ਬਾਬਰੀ ਮਸਜਿਦ ਦੀ ਕਾਰਵਾਈ ਦੇ ਵੱਲ ਸੀ। ਉਹਨਾਂ ਕਿਹਾ ਕਿ ਸਾਡੇ ਜਨ ਪ੍ਰਤੀਨਿਧੀ ਕਹਿ ਰਹੇ ਨੇ ਕਿ ਹਾਥਰਸ ਦੇ ਵਿੱਚ 22 ਤੋਂ ਜ਼ਿਆਦਾ ਮੰਦਿਰਾਂ ਨੂੰ ਸੁਧਾਰਿਆ ਗਿਆ, ਸੋਹਣਾ ਬਣਾਇਆ ਗਿਆ। ਕਿ ਇਹ ਸਮਾਜਵਾਦੀ ਪਾਰਟੀ ਦੇ ਕਾਰਜਕਾਲ ਦੇ ਵਿੱਚ ਸੰਭਵ ਹੋ ਸਕਦਾ ਸੀ? ਉਸ ਵਕਤ ਤਾਂ ਪੈਸਾ ਕਬਰਿਸਤਾਨਾਂ ਦੀ ਬਾਉਂਡਰੀ ਵਾਲ ਦੇ ਲਈ ਦਿੱਤਾ ਜਾਂਦਾ ਸੀ, ਜੋ ਕਿ ਅਸੀਂ ਹੁਣ ਮੰਦਿਰਾਂ ਦੇ ਲਈ ਡਾਇਵਰਟ ਕਰ ਦਿੱਤਾ ਹੈ। ਉਧਰ ਸਮਾਜਕ ਤੇ ਵਾਤਾਵਰਨ ਨੂੰ ਸੰਭਾਲਣ, ਸਮਾਜ ਨੂੰ ਤੇ ਵਾਤਾਵਰਨ ਨੂੰ ਸੰਭਾਲਣ ਵਾਲੇ ਜਾਂ ਘੱਟੋ ਘੱਟ ਹੌਕਾ ਤਾਂ ਦੇਣ ਵਾਲੇ ਕਾਰਕੁਨ ਸੋਨਮ ਵਾਂਗਚੁਕ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਐਤਵਾਰ ਦੇ ਦਿਨ ਤੋਂ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਾਕਰੇਚ ਜਨਤਾ ਪਾਰਟੀ ਯਾਨੀ CGPA ਦੇ ਨੀਟ UG ਪੇਪਰ ਲੀਕ ਮਾਮਲੇ ਦੇ ਵਿੱਚ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੀ ਇਹ ਜਿਹੜੀ ਪਾਰਟੀ ਹੈ CGPA CGPA ਮਾਫ ਕਰਨਾ ਕਾਂਗਰਸ ਜਨਤਾ ਪਾਰਟੀ, ਉਸ ਨੂੰ ਹਮਾਇਤ ਦੇ ਰਹੇ ਨੇ ਪਹਿਲੇ ਹੀ ਦਿਨ ਤੋਂ ਸੋਨਮ ਵਾਂਗਚੁਕ। ਔਰ ਇਸ ਭੁੱਖ ਹੜਤਾਲ ਦੇ ਵਿੱਚ ਜਿਹੜੀ ਉਹਨਾਂ ਨੇ ਇਹ ਸੱਦਾ ਦਿੱਤਾ, ਇਸੇ ਹੀ ਪ੍ਰਦਰਸ਼ਨ ਦਾ ਇੱਕ ਹਿੱਸਾ ਹੈ। CJP ਦੇ ਮੁਤਾਬਕ ਇਹ ਭੁੱਖ ਹੜਤਾਲ ਉਦੋਂ ਤੱਕ ਚੱਲੇਗੀ ਜਦੋਂ ਤੱਕ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦੇ ਦਿੰਦੇ। ਇਸ ਦਰਮਿਆਨ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਐਕਸ ਦੇ ਉੱਤੇ ਪੋਸਟ ਕਰਕੇ ਦਿੱਲੀ ਪੁਲਿਸ ਦੇ ਉੱਤੇ ਸਹਿਯੋਗ ਨਾ ਦੇਣ ਦਾ ਦੋਸ਼ ਮੜਿਆ। ਉਹਨਾਂ ਲਿਖਿਆ ਹੈ ਕਿ ਸੋਨਮ ਵਾਂਗਚੁਕ ਦੇ ਭੁੱਖ ਹੜਤਾਲ ਦੇ ਐਲਾਨ ਤੋਂ ਬਾਅਦ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਉੱਤੇ ਸਾਫ ਸਫਾਈ ਦੀ ਸਹੂਲਤ ਤੱਕ ਬੰਦ ਕਰ ਦਿੱਤੀ ਹੈ। ਉੱਥੇ ਪਾਣੀ ਦਾ ਕਨੈਕਸ਼ਨ ਤੇ ਸਾਫ ਸਫਾਈ ਦਾ ਕੋਈ ਇੰਤਜ਼ਾਮ ਨਹੀਂ ਹੈ। ਬਾਰ ਬਾਰ ਅਪੀਲ ਕਰਨ ਦੇ ਬਾਵਜੂਦ, ਵਾਂਗਚੁਕ ਜੀ ਦੀ ਉਮਰ ਤੇ ਸਿਹਤ ਦੇ ਨਾਲ ਜੁੜੀਆਂ ਹੋਈਆਂ ਚਿੰਤਾਵਾਂ ਦੱਸਣ ਦੇ ਬਾਵਜੂਦ ਪੁਲਿਸ ਸਹਿਯੋਗ ਨਹੀਂ ਕਰ ਰਹੀ। ਅਜਿਹੇ ਚ ਸਾਨੂੰ ਸ਼ੱਕ ਹੈ ਕਿ ਦੂਸਰੀਆਂ ਬੁਨਿਆਦੀ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ। ਇਹ ਜਾਣਬੁੱਝ ਕੇ ਦਿੱਲੀ ਸਰਕਾਰ, ਦਿੱਲੀ ਪੁਲਿਸ ਅਜਿਹੀ ਕੋਸ਼ਿਸ਼ ਕਿਉਂ ਕਰ ਰਹੀ ਹੈ? ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਦੇ ਦਿਨ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਉਹਨਾਂ ਦੇ ਵਿਧਾਇਕ ਤੇ ਮੰਤਰੀ ਅੱਜ ਯਾਨੀ ਸੋਮਵਾਰ ਦੇ ਦਿਨ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਵੀ ਮੌਜੂਦ ਸੀ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਵਿਧਾਇਕਾਂ ਤੇ ਮੰਤਰੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਪੇਸ਼ ਹੋ ਕੇ ਸਿਖਰਲੀ ਧਾਰਮਿਕ ਸੰਸਥਾ ਦੇ ਅੱਗੇ ਆਪਣਾ ਪੱਖ ਰੱਖਣ ਦੇ ਲਈ ਬੁਲਾਇਆ ਗਿਆ, ਤਲਬ ਕੀਤਾ ਗਿਆ ਸੀ ਤੇ ਉੱਥੇ ਉਹ ਸਾਰੇ ਹਾਜ਼ਰ ਹੋਣਗੇ। ਦਰਅਸਲ ਅਕਾਲ ਤਖ਼ਤ ਨੇ ਪੰਜਾਬ ਕੈਬਨਿਟ ਦੇ ਸਾਰੇ ਪੰਜਾਬ ਕੈਬਨਿਟ ਤੇ ਸਾਰੀਆਂ ਪਾਰਟੀਆਂ ਦੇ ਸਿੱਖ ਵਿਧਾਇਕਾਂ ਨੂੰ 29 ਜੂਨ ਨੂੰ ਪੇਸ਼ ਹੋਣ ਦੇ ਲਈ ਬੁਲਾਇਆ ਸੀ। ਉਹਨਾਂ ਤੋਂ ਇਹ ਜਵਾਬ ਮੰਗਿਆ ਗਿਆ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਕਾਨੂੰਨ ਉਹਨਾਂ ਦੀ ਸਲਾਹ ਤੋਂ ਬਗੈਰ ਕਿਵੇਂ ਪਾਸ ਕਰ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਖਰਲੀ ਮਾਨਤਾ ਤੋਂ ਪਰੇ ਹਾਂ। ਜਦੋਂ ਸਾਨੂੰ ਸਭ ਤੋਂ ਪਹਿਲਾਂ ਬੁਲਾਇਆ ਗਿਆ ਸੀ ਉਦੋਂ ਮੈਂ ਰਾਸ਼ਟਰਪਤੀ ਦੇ ਪ੍ਰੋਗਰਾਮ ਨੂੰ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਮੱਥਾ ਟੇਕਣ ਤੇ ਉੱਥੇ ਹਾਜ਼ਰ ਹੋਣ ਦਾ ਫੈਸਲਾ ਲਿਆ ਸੀ। ਹੁਣ ਅੱਜ ਦੇ ਦਿਨ ਸਾਡੇ ਵਿਧਾਇਕ ਇੱਥੇ ਆਪਣਾ ਪੱਖ ਰੱਖਣਗੇ ਔਰ ਇਸ ਦਰਮਿਆਨ ਜੋ ਵੀ ਘਟਨਾਕ੍ਰਮ ਹੋਏਗਾ ਉਸਦੀ ਜਾਣਕਾਰੀ ਦੇ ਦਿੱਤੀ ਜਾਏਗੀ ਤੇ ਸਾਡੇ ਵਿਧਾਇਕ ਤੇ ਮੰਤਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਕੋਈ ਵੀ ਗੈਰ ਹਾਜ਼ਰ ਨਹੀਂ ਰਹਿਣਾ ਚਾਹੀਦਾ। ਔਰ ਜਿਸ ਕਾਨੂੰਨ ਦੀ ਗੱਲ ਹੋ ਰਹੀ ਹੈ ਉਹ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਦੇ ਨਾਲ ਜੁੜਿਆ ਹੋਇਆ ਮਾਮਲਾ ਹੈ। ਇਸ ਨੂੰ ਪੰਜਾਬ ਵਿਧਾਨ ਸਭਾ ਨੇ 13 ਅਪ੍ਰੈਲ ਨੂੰ ਪਾਸ ਕਰ ਦਿੱਤਾ ਸੀ ਤੇ ਕੁਝ ਹੀ ਦਿਨਾਂ ਦੇ ਵਿੱਚ ਇਸ ਨੂੰ ਗਵਰਨਰ ਦੀ ਮਨਜ਼ੂਰੀ ਵੀ ਮਿਲ ਗਈ ਸੀ। ਇਸੇ ਮਸਲੇ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੁਣ ਭਗਵੰਤ ਮਾਨ ਦੇ ਕੈਬਨਿਟ ਦੇ ਵਜ਼ੀਰਾਂ ਨੂੰ ਸੱਦਿਆ ਗਿਆ। ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਹੈ ਉਹ ਪੌਲਿਨ ਹੈਨਸਨ ਦੇ ਨਾਲ ਜੁੜੀ ਹੋਈ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਚੜ੍ਹਾਈ ਹੁਣ ਤੱਕ ਤਾਂ ਸੁਣਦੇ ਸੀ, ਹੁਣ ਉਤਰਾਈ ਦੀ ਵੀ ਖਬਰ ਸੁਣ ਲਵੋ। ਵੈਸੇ ਦੋ ਤਰ੍ਹਾਂ ਦੇ ਨਾਲ ਇਸ ਖਬਰ ਨੂੰ ਪੇਸ਼ ਕੀਤਾ ਜਾ ਰਿਹਾ। ਇੱਕ ਪੌਲਿਨ ਹੈਨਸਨ ਦਾ ਮੀਡੀਆ ਯਾਨੀ ਸਕਾਈ ਨਿਊਜ਼, ਡੇਲੀ ਟੈਲੀਗ੍ਰਾਫ, ਹੈਰਾਲਡ ਸਨ ਜਾਂ ਇਸ ਕਿਸਮ ਦੇ ਅਖਬਾਰ ਤੇ ਟੀਵੀ ਚੈਨਲ ਤੇ 2GB ਵਰਗੇ ਰੇਡੀਓ, ਜਿੱਥੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਫੈਸਲਾ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਲਿਆ ਸੀ, ਯਾਨੀ ਕਿ ਛੋਟੇ ਵਪਾਰਕ ਅਦਾਰਿਆਂ ਨੂੰ CGT ਦੀ ਜਿਹੜੀ ਡਿਸਕਾਊਂਟ ਦੇਣ ਦਾ, ਤੇ ਉਸ ਤੋਂ ਇਲਾਵਾ ਕੁਝ ਹੋਰ ਫੈਸਲੇ ਜਿਨ੍ਹਾਂ ਤੇ ਸਰਕਾਰ ਹੁਣ ਪੁੱਠੀ ਪਈ ਹੈ, ਇਸ ਦੇ ਚੱਲਦਿਆਂ ਉਹਨਾਂ ਦੀ ਮਕਬੂਲੀਅਤ ਦੇ ਵਿੱਚ ਜਿਹੜਾ ਉਹ ਤਰੱਕੀ ਹੋ ਰਹੀ ਹੈ, ਯਾਨੀ ਕਿ ਲੇਬਰ ਪਾਰਟੀ ਇੱਕ ਵਾਰ ਫਿਰ ਤੋਂ ਮਕਬੂਲ ਹੋ ਰਹੀ ਹੈ। ਪਰ ਇਸ ਖਬਰ ਦਾ ਦੂਸਰਾ ਪੱਖ ਇਹ ਵੀ ਹੈ, ਜਿਹੜਾ ਕਿ ABC ਵਰਗੇ ਅਦਾਰੇ ਜਾਂ ਦੂਸਰਿਆਂ TV ਚੈਨਲਸ ਤੋਂ ਤੁਸੀਂ ਦੇਖ ਸਕਦੇ ਹੋ, ਉਹ ਇਹ ਹੈ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਚਾਹੇ ਮਲਟੀ ਕਲਚਰਿਜ਼ਮ ਦੇ ਉੱਤੇ ਆਪਣਾ ਬਿਆਨ ਦਿੱਤਾ ਹੋਵੇ, ਚਾਹੇ ਤੇ ਫਿਰ ਜਿਹੜੀ ਪੇਡ ਪੇਰੈਂਟਲ ਲੀਵ ਹੈ ਉਸ ਦੇ ਉੱਤੇ ਆਪਣਾ ਪੱਖ ਰੱਖਿਆ ਹੋਵੇ, ਚਾਹੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਾਧੇ ਦੇ ਉੱਤੇ ਇਤਰਾਜ਼ ਜਤਾਇਆ ਹੋਵੇ। ਇਹ ਪੋਲੀਟੀਕਲ ਏਜੰਡੇ ਵੀ ਹੁਣ ਆਸਟ੍ਰੇਲੀਆ ਦੇ ਆਮ ਲੋਕਾਂ ਨੂੰ, ਜਾਂ ਇੰਝ ਕਹਿ ਲਈਏ ਕਿ ਵੋਟਰਾਂ ਨੂੰ ਪਸੰਦ ਨਹੀਂ ਆ ਰਹੇ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਤਾਜ਼ਾ ਸਰਵੇਖਣ, ਜਿਹਨੂੰ AFR, ਰੈੱਡ ਬ੍ਰਿਜ, ਐਕਸੈਂਟ ਰਿਸਰਚ, ਇਹਨਾਂ ਸਾਰਿਆਂ ਦੀ ਤਰਫ ਤੋਂ ਰਲ ਕੇ ਇਕੱਠਾ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪੌਲਿਨ ਹੈਨਸਨ ਦੀ ਹੁਣ ਮਕਬੂਲੀਅਤ ਦੇ ਵਿੱਚ ਕਮੀ ਆਈ ਹੈ, ਬੇਸ਼ੱਕ ਮਾਮੂਲੀ ਕਮੀ ਇਹ ਦੱਸੀ ਗਈ ਹੋਵੇ, ਪਰ ਇਸ ਦਾ ਮਤਲਬ ਦੂਸਰੇ ਪਾਸੇ ਨੂੰ ਵੀ ਜਾਂਦਾ ਹੈ ਕਿ ਲੇਬਰ ਦੀ ਮਕਬੂਲੀਅਤ ਵਧੀ ਹੈ। ਪ੍ਰਾਇਮਰੀ ਵੋਟ ਲੇਬਰ ਦੇ ਹੁਣ 30% ਹੋਏ ਨੇ, ਵਨ ਨੇਸ਼ਨ ਦੇ 29% ਤੇ ਰਹਿ ਗਏ ਨੇ। ਉਧਰ ਗੱਠਜੋੜ ਦੇ ਵੀ 2 ਪੁਆਇੰਟ ਹੋਰ ਥੱਲੇ ਡਿੱਗੇ ਨੇ, 18% ਦੇ ਉੱਤੇ ਆ ਗਈ ਹੈ ਗੱਠਜੋੜ। ਪਰ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਇਹ ਜਿਹੜੇ ਸਰਵੇਖਣ ਨੇ, ਇਹ ਸਰਵੇਖਣ ਜਿੱਦਾਂ ਪਹਿਲਾਂ ਵੀ ਦੱਸਿਆ ਸੀ ਕਿ ਕੁਝ ਇੱਕ ਲੋਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਹੁੰਦੇ ਨੇ। ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਕੌਣ ਬਣਦਾ ਹੈ ਜਾਂ ਸਰਕਾਰ ਕਿਸ ਦੀ ਆਉਂਦੀ ਹੈ, ਇਸ ਨੂੰ ਲੈ ਕੇ ਇਹ ਸਰਵੇਖਣ ਦੇਸ਼ ਦੀ ਦਿਸ਼ਾ ਦਸ਼ਾ ਤੈਅ ਨਹੀਂ ਕਰ ਪਾਉਂਦੇ। ਇਹ ਮਹਿਜ਼ ਮੀਡੀਆ ਦੇ ਵਿੱਚ ਆਪਣਾ ਇੱਕ ਕਿਸਮ ਦਾ ਨੈਰੇਟਿਵ ਸ਼ੁਰੂ ਜ਼ਰੂਰ ਕਰ ਸਕਦੇ ਨੇ, ਪਰ ਆਸਟ੍ਰੇਲੀਆ ਦੇ ਲੋਕਾਂ ਨੇ ਦੇਖਣਾ ਹੈ ਕਿ ਉਹ ਲੇਬਰ ਨੂੰ ਫਿਰ ਤੋਂ ਮੌਕਾ ਦੇਣਾ ਚਾਹੁੰਦੇ ਨੇ ਜਾਂ ਵਨ ਨੇਸ਼ਨ ਨੂੰ ਅਜ਼ਮਾਉਣਾ ਚਾਹੁੰਦੇ ਨੇ, ਜਾਂ ਫਿਰ ਲਿਬਰਲ ਨੈਸ਼ਨਲ ਗੱਠਜੋੜ ਦੇ ਉੱਤੇ ਹੀ ਆਪਣਾ ਭਰੋਸਾ ਜਤਾਉਣਗੇ, ਜਿਹੜੇ ਕਿ ਹੁਣ ਤੱਕ ਇਸ ਸਰਵੇਖਣ 'ਚ ਫਾਟੀ ਨਜ਼ਰ ਆ ਰਹੀ ਹੈ। ਪਰ ਪ੍ਰਧਾਨ ਮੰਤਰੀ ਦੀ ਚੁਆਇਸ ਜਦੋਂ ਪੁੱਛੀ ਜਾਵੇ ਤਾਂ ਇਸ ਦੇ ਵਿੱਚ ਐਂਥਨੀ ਅਲਬਨੀਜ਼ 33% ਦੇ ਉੱਤੇ ਨੇ, ਜਦਕਿ ਪੌਲਿਨ ਹੈਨਸਨ ਨੂੰ 23% ਲੋਕਾਂ ਨੇ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਚੁਣਿਆ, ਤੇ ਐਂਗਸ ਟੇਲਰ ਨੂੰ 11% ਲੋਕ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸਰਵੇਖਣ ਬੇਹੱਦ ਛੋਟੀ ਗਿਣਤੀ ਦੇ ਵਿੱਚ ਤੇ ਬੇਹੱਦ ਸੀਮਿਤ ਕਿਸਮ ਦੇ ਸੋਚ ਰੱਖਣ ਵਾਲੇ ਲੋਕਾਂ ਦੇ ਆਧਾਰ ਦੇ ਉੱਤੇ ਕੀਤੇ ਜਾਂਦੇ ਨੇ। ਉਹ ਵੱਖਰੀ ਗੱਲ ਹੈ ਕਿ ਪੌਲਿਨ ਹੈਨਸਨ ਦੇ ਦੁਆਰਾ ਦਿੱਤੇ ਗਏ ਬਿਆਨ ਉਹਨਾਂ ਦੇ ਲਈ ਆਪਣੀ ਹੀ ਸਿਆਸੀ ਕਬਰ ਕਿਸੇ ਕਿਸੇ ਕਿਸੇ ਤਰੀਕੇ ਦੇ ਨਾਲ ਖੋਦ ਨਾ ਦੇਣ, ਇਹੀ ਉਹਨਾਂ ਦੀ ਪਾਰਟੀ ਨੂੰ ਇੱਕ ਖਦਸ਼ਾ ਹੈ। ਇਧਰ ਪ੍ਰਾਪਰਟੀ ਦੀ ਕੀਮਤਾਂ ਦੇ ਉੱਤੇ ਧਿਆਨ ਰੱਖਣ ਵਾਲੀ ਸੰਸਥਾ ਕੋਟੇਲਿਟੀ ਦੀ ਤਰਫ ਤੋਂ ਇੱਕ ਨਵਾਂ ਸਰਵੇਖਣ ਲਿਆਂਦਾ ਗਿਆ, ਪ੍ਰਾਪਰਟੀ ਕਲੀਅਰੈਂਸ ਡੇਟਾ। ਇਹ ਖਬਰ ਬੜੀ ਦਿਲਚਸਪ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਘਰਾਂ ਦੀ ਕਮੀ ਹੈ, ਘਰਾਂ ਦੀ ਕਮੀ ਹੈ, ਹੁਣ ਗ੍ਰਾਹਕਾਂ ਦੀ ਕਮੀ ਹੈ ਵੀ ਸੁਣਨ ਲੱਗ ਪਵੋ। ਇਸ ਕਿਸਮ ਦੀਆਂ ਖਬਰਾਂ ਵੀ ਬੜੀਆਂ ਆਮ ਹੋ ਜਾਣਗੀਆਂ। ਸਿਡਨੀ ਮੈਲਬਨ ਦੀ ਆਕਸ਼ਨ ਮਾਰਕੀਟ ਦੇ ਵਿੱਚ ਕਲੀਅਰੈਂਸ ਅਪ੍ਰੈਲ 2020 ਦੇ ਆਪਣੇ ਪੱਧਰ ਤੋਂ ਬਾਅਦ ਸਭ ਤੋਂ ਹੇਠਾਂ ਜਾ ਚੁੱਕੀ ਹੈ। ਮੈਲਬਨ ਦੇ ਵਿੱਚ ਤਾਂ ਕੋਵਿਡ ਲਾਕਡਾਊਨ ਲੱਗਣ ਤੋਂ ਪਹਿਲਾਂ ਜਿਸ ਕਿਸਮ ਦੀ ਕਲੀਅਰੈਂਸ ਮਾਰਕੀਟ ਸੀ ਉਸ ਕਿਸਮ ਦੀ ਬਣ ਗਈ ਹੈ। ਯਾਨੀ ਕਿ ਜਿਹੜੀਆਂ ਬੋਲੀਆਂ ਲੱਗਦੀਆਂ ਨੇ ਘਰਾਂ ਦੀ ਪ੍ਰੋਪਰਟੀਜ਼ ਦੀ ਖਰੀਦੋ ਫਰੋਖਤ ਦੇ ਲਈ, ਉਹਨਾਂ ਬੋਲੀਆਂ ਦੇ ਵਿੱਚ ਹੁਣ ਉਹਨੇ ਬੋਲੀ ਕਾਰਡ ਨਹੀਂ ਸ਼ਾਮਲ ਹੋ ਰਹੇ, ਉਹਨੇ ਲੋਕ ਸ਼ਾਮਲ ਨਹੀਂ ਹੋ ਰਹੇ, ਉਹਨਾਂ ਇੰਟਰਸਟ ਨਹੀਂ ਦਿਖਾਇਆ ਜਾ ਰਿਹਾ। ਅਗਲੇ ਹਫਤੇ 1800 ਦੇ ਕਰੀਬ ਘਰ ਜਿਹੜੇ ਨੇ ਦੇਸ਼ ਭਰ ਦੇ ਵਿੱਚ ਆਕਸ਼ਨ ਦੇ ਉੱਤੇ ਨੇ, ਕੋਟੈਲਿਟੀ ਦੀ ਰਿਪੋਰਟ ਦੇ ਮੁਤਾਬਕ। ਅਜਿਹੇ ਦੇ ਵਿੱਚ ਪਿਛਲੇ 6 ਸਾਲਾਂ ਦੀ ਸਿਡਨੀ ਨੇ ਆਪਣੀ ਵਰਸਟ ਮਾਰਕੀਟ ਦੇਖੀ ਹੈ ਔਰ ਮੈਲਬਨ ਨੇ 5 ਸਾਲਾਂ ਦੀ ਵਰਸਟ ਮਾਰਕੀਟ ਦੇਖੀ ਹੈ। ਲਗਭਗ 50% ਕਲੀਅਰੈਂਸ ਹੀ ਰਹਿ ਗਈ ਹੈ। ਯਾਨੀ ਕਿ ਕੋਟੈਲਿਟੀ ਦੇ ਮੁਤਾਬਕ ਜਿਹੜੀ ਪ੍ਰੀਲੀਮਿਨਰੀ ਕਲੀਅਰੈਂਸ ਹੁੰਦੀ ਹੈ ਪਿਛਲੇ ਹਫਤੇ ਜਿਹੜੀ ਹੋ ਕੇ ਹਟੀ ਹੈ ਉਸ ਦੇ ਵਿੱਚ 49.2% ਬੋਲੀਆਂ ਹੀ ਸਿਰੇ ਚੜ੍ਹ ਸਕੀਆਂ। ਯਾਨੀ ਕਿ ਘਰਾਂ ਦੀ ਖਰੀਦ ਜਿਹੜੀ ਉਹ ਇੰਨੀ ਵਧੀਆ ਨਹੀਂ ਹੋਈ। ਆਮ ਤੌਰ ਦੇ ਉੱਤੇ ਦੇਸ਼ ਦੇ ਵਿੱਚ ਜਿਹੜੀ ਇੱਕ ਬੈਲੈਂਸਡ ਮਾਰਕੀਟ ਰਹਿੰਦੀ ਹੈ, ਏਦਾਂ ਨਹੀਂ ਹੈ ਕਿ 100% ਬੋਲੀਆਂ ਸਿਰੇ ਚੜ੍ਹ ਜਾਂਦੀਆਂ ਨੇ, ਪਰ 60-65% ਬੋਲੀਆਂ ਜਿਹੜੀਆਂ ਉਹ ਸਿਰੇ ਚੜ੍ਹਦੀਆਂ ਰਹਿੰਦੀਆਂ। ਇੱਕ ਬੈਲੈਂਸਡ ਜੀ ਮਾਰਕੀਟ ਹੈ ਆਸਟ੍ਰੇਲੀਆ ਦੇ ਵਿੱਚ, ਆਕਸ਼ਨ ਮਾਰਕੀਟ ਦੀ ਜਦੋਂ ਗੱਲ ਕੀਤੀ ਜਾਂਦੀ ਹੈ। ਪਰ ਇਹ ਡੇਟਾ ਜਿਹੜਾ ਇਹ ਦਿਖਾ ਰਿਹਾ ਹੈ ਕਿ ਅਪ੍ਰੈਲ 2020 47.3% ਤੇ ਸਿਡਨੀ ਦੀ ਜਿਹੜੀ ਆਕਸ਼ਨ ਮਾਰਕੀਟ ਚਲੀ ਗਈ ਸੀ, ਹੁਣ ਲਗਭਗ ਉਸ ਮਾਰਕ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਇੰਨੇ ਹੇਠਲੇ ਪੱਧਰ ਦੇ ਉੱਤੇ ਚਲੀ ਗਈ ਹੋਵੇ। ਔਰ ਬ੍ਰਿਸਬੇਨ ਦੇ ਵਿੱਚ ਤਾਂ ਲੋਐਸਟ ਕਲੀਅਰੈਂਸ ਰੇਟ ਦੇਖੀ ਗਈ ਹੈ, ਜਾਂ ਇੰਝ ਕਹਿ ਲਈਏ ਇਸ ਖ਼ਬਰ ਨੂੰ ਦੂਸਰੇ ਸ਼ਬਦਾਂ 'ਚ ਕਹੀਏ ਕਿ ਦੇਸ਼ ਦੇ ਵਿੱਚ ਜਿੰਨੇ ਵੀ ਸੂਬੇ ਨੇ, ਜਿੰਨੀਆਂ ਵੀ ਸਟੇਟਸ ਨੇ, ਉਹਨਾਂ ਦੇ ਵਿੱਚ ਜਿੰਨੇ ਵੀ ਰਾਜਧਾਨੀ ਸ਼ਹਿਰ ਨੇ, ਸਿਡਨੀ, ਮੈਲਬਰਨ, ਹੌਬਾਰਟ, ਪਰਥ, ਐਡੀਲੇਡ, ਬ੍ਰਿਸਬੇਨ ਉਹਨਾਂ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਹੈ ਜਿੱਥੇ ਆਕਸ਼ਨ ਦੀ ਕਲੀਅਰੈਂਸ ਰੇਟ 39.3% ਹੈ। ਹਾਲਾਂਕਿ ਪਿਛਲੇ ਹਫ਼ਤੇ ਸੁਧਾਰ ਵੀ ਦੇਖਣ ਨੂੰ ਮਿਲਿਆ ਸੀ। ਇਹੀ ਖ਼ਬਰਾਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਬ੍ਰਿਸਬੇਨ ਦੇ ਵਿੱਚ ਯੂਨਿਟ ਮਾਰਕੀਟ ਉੱਤੇ ਚੜ੍ਹ ਰਹੀ ਹੈ, ਜਾਂ ਫਿਰ ਜਿਹੜੇ ਛੋਟੇ ਘਰ ਨੇ ਉਹ ਤੇਜ਼ੀ ਦੇ ਨਾਲ ਵਿਕ ਰਹੇ ਨੇ, ਪਰ ਬਾਵਜੂਦ ਇਸ ਦੇ ਆਕਸ਼ਨ ਦੇ ਉੱਤੇ ਘਰ ਓਨੀ ਤੇਜ਼ੀ ਦੇ ਨਾਲ ਨਹੀਂ ਵਿਕ ਪਾ ਰਹੇ ਨੇ। ਐਡੀਲੈਡ ਇੱਕ ਐਸਾ ਸ਼ਹਿਰ ਜਿਹੜਾ ਕਹਿ ਸਕਦੇ ਹਾਂ ਜਿਹੜਾ ਸਟੈਂਡ ਆਊਟ ਕਰ ਰਿਹਾ। ਐਡੀਲੈਡ ਦੇ ਵਿੱਚ 24% ਦਾ ਇਜ਼ਾਫਾ ਹੋਇਆ। ਉਲਟਾ ਐਡੀਲੈਡ ਦੇ ਵਿੱਚ ਜਿਹੜੀ ਆਕਸ਼ਨ ਕਲੀਅਰੈਂਸ ਹੈ ਉਹ ਦੇਸ਼ ਦੇ ਵਿੱਚ ਸਭ ਤੋਂ ਬਿਹਤਰੀਨ ਰਹੀ ਹੈ। ਪਿਛਲੇ 5 ਹਫ਼ਤਿਆਂ ਦੇ ਵਿੱਚ ਸਭ ਤੋਂ ਬਿਹਤਰੀਨ ਐਡੀਲੈਡ ਦੀ ਆਪਣੀ ਪਰਫਾਰਮੈਂਸ ਰਹੀ ਹੈ। ਇੱਥੇ 68%, ਯਾਨੀ 100 ਦੇ ਵਿੱਚੋਂ 68 ਘਰਾਂ ਦੀ ਬੋਲੀ ਸਿਰੇ ਚੜ੍ਹੀ ਹੈ। ਔਰ ਇਹ ਡੇਟਾ ਇਹ ਵੀ ਦੱਸਦਾ ਹੈ ਕਿ ਅਗਲੇ ਹਫਤੇ ਜਿਹੜਾ ਆਉਣ ਵਾਲਾ ਹਫਤਾ ਹੈ ਉਸ ਦੇ ਵਿੱਚ ਮਾਰਕੀਟ ਹੋਰ ਵੀ ਥੱਲੇ ਜਾ ਸਕਦੀ ਹੈ, ਘੱਟੋ ਘੱਟ ਨਹੀਂ ਤੇ 5-6% ਮਾਰਕੀਟ ਥੱਲੇ ਜਾਣ ਦੇ ਕਿਆਸ ਲਗਾਏ ਜਾ ਰਹੇ ਨੇ। ਇੱਧਰ ਯੂਨੀਅਨ ਦੀ ਤਰਫ ਤੋਂ ਸਿਡਨੀ ਦੀ ਮੇਅਰ ਕਲੋਵਰ ਮੂਰੇ ਦੇ ਉਸ ਫੈਸਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ, ਔਰ ਇੱਕ ਕਿਸਮ ਦੇ ਨਾਲ ਤਗੜਾ ਵਿਰੋਧ ਜਿਹੜਾ ਅੱਜ ਤੱਕ ਕਦੇ ਯੂਨੀਅਨ ਨੇ NSW ਦੇ ਕਿਸੇ ਵੀ ਵੱਡੇ ਪ੍ਰੋਜੈਕਟ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ, ਉਸ ਕਿਸਮ ਦੇ ਨਾਲ ਇਹ ਕੀਤਾ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਘੱਟੋ ਘੱਟ 1000 ਨੌਕਰੀਆਂ ਖਤਮ ਹੋ ਜਾਣਗੀਆਂ ਜੇਕਰ ਇਹ ਵਿਕਾਸ ਦਾ ਪ੍ਰੋਜੈਕਟ ਹੋਇਆ ਤਾਂ। ਹਾਲਾਂਕਿ ਸਿਡਨੀ ਦੀ ਕੌਂਸਲ ਇਸ ਵਿਕਾਸ ਦੇ ਪ੍ਰੋਜੈਕਟ ਨੂੰ ਮੰਨ ਰਹੀ ਹੈ ਕਿ ਇਸ ਦੇ ਨਾਲ ਸ਼ਹਿਰ ਸੋਹਣਾ ਬਣੇਗਾ, ਪਰ ਘੱਟੋ ਘੱਟ 7 ਇਮਾਰਤਾਂ ਢਾਈਆਂ ਜਾ ਰਹੀਆਂ ਨੇ। ਦੇਸ਼ ਦੀ ਸਭ ਤੋਂ ਬਿਜ਼ੀ ਜੇਕਰ ਕੋਈ ਵੂਲਵਰਸ ਦਾ ਸਟੋਰ ਹੈਗਾ ਤਾਂ ਉਹ ਸਿਡਨੀ ਦੀ ਜਾਰਜ ਸਟਰੀਟ ਦੇ ਉੱਤੇ ਪੈਂਦਾ ਵੂਲਵਰਸ ਹੈ। ਔਰ ਮੰਨਿਆ ਜਾ ਰਿਹਾ ਹੈ ਕਿ $150 million ਇਨਵੈਸਟ ਕਰਕੇ ਟਾਊਨ ਹਾਲ ਸਕੁਅਰ ਨੂੰ ਜਿਹੜਾ ਇੱਕ ਕਿਸਮ ਦੇ ਨਾਲ ਨਵਾਂ ਨਕੋਰ ਬਣਾਇਆ ਜਾਏਗਾ। ਨਵਾਂ ਨਕੋਰ ਤਾਂ ਕੀ ਬਣਾਇਆ ਜਾਏਗਾ, ਇੱਥੇ ਇਹ ਸਾਰੀਆਂ ਇਮਾਰਤਾਂ 7 ਇਮਾਰਤਾਂ ਤਾਂ ਢਾ ਦਿੱਤੀਆਂ ਜਾਣੀਆਂ ਨੇ, ਉਹ ਤੋਂ ਬਾਅਦ ਇਹਨੂੰ ਪੱਧਰਾ ਕਰ ਦਿੱਤਾ ਜਾਣਾ ਤਾਂ ਕਿ ਟਾਊਨ ਹਾਲ ਦੇ ਸਾਹਮਣੇ ਇੱਕ ਵਧੀਆ ਦ੍ਰਿਸ਼ ਹੋ ਸਕੇ। ਉਂਝ ਦੱਸ ਦਈਏ ਮੋਟੇ ਤੌਰ ਦੇ ਉੱਤੇ, ਹਾਲਾਂਕਿ ਇਸ ਨੂੰ ਖ਼ਬਰ ਦੇ ਵਿੱਚ ਜਿਹੜਾ ਨਹੀਂ ਮੰਨਿਆ ਜਾ ਸਕਦਾ ਹਿੱਸਾ, ਪਰ ਟਾਊਨ ਹਾਲ ਦਾ ਇਹ ਉਹ ਏਰੀਆ ਜਿੱਥੇ ਪ੍ਰਦਰਸ਼ਨ ਹੁੰਦੇ ਰਹਿੰਦੇ ਨੇ, ਜਿੱਥੇ ਜੈਫਰੀ ਐਪਸਟੀਨ ਦੇ ਖਿਲਾਫ ਆਵਾਜ਼ ਉੱਠਣ ਤੋਂ ਲੈ ਕੇ ਫਲਸਤੀਨ ਦੇ ਹੱਕ ਦੇ ਵਿੱਚ ਆਵਾਜ਼ ਚੁੱਕੇ ਜਾਣ ਤੱਕ ਅਕਸਰ ਝੰਡੇ ਲੱਗੇ ਰਹਿੰਦੇ ਨੇ, ਜਿੱਥੇ ਸਟਰੀਟ ਬਸਕਰ ਜਿਹੜੇ ਨੇ ਉਹ ਅਕਸਰ ਆਪਣੀਆਂ ਆਵਾਜ਼ਾਂ ਜਾਂ ਆਪਣੇ ਟੈਲੈਂਟ ਦਾ ਮੁਜ਼ਾਹਰਾ ਕਰਦੇ ਰਹਿੰਦੇ ਨੇ। ਇਹ ਉਹ ਥਾਂ ਹੈ ਜਿੱਥੇ ਟਾਊਨ ਹਾਲ ਦਾ ਦ੍ਰਿਸ਼ ਦੇਖਣ ਦੇ ਲਈ ਤਾਂ ਲੋਕ ਘੱਟ ਖੜੇ ਹੋਣਗੇ, ਪਰ ਕਿਸੇ ਨਾ ਕਿਸੇ ਧਰਨੇ ਮੁਜ਼ਾਹਰੇ ਦੇ ਲਈ ਇੱਕ ਪੱਕੀ ਥਾਂ ਜ਼ਰੂਰ ਬਣ ਜਾਏਗੀ। ਦੱਸ ਦਈਏ ਕਿ ਇਸ ਦਰਮਿਆਨ ਘੱਟੋ ਘੱਟ 1 ਸਦੀ ਪੁਰਾਣਾ ਜਿਹੜਾ ਹੋਟਲ ਕੋਰੋਨੇਸ਼ਨ ਹੈ ਪਾਰਕ ਸਟਰੀਟ ਦੇ ਉੱਤੇ ਪੈਂਦਾ, ਉਹ ਖਤਮ ਕਰ ਦਿੱਤਾ ਜਾਣਾ। ਔਰ ਇੱਕ 3-4 ਪੀੜੀਆਂ ਤੋਂ ਚੱਲਦਾ ਆ ਰਿਹਾ ਜਵੈਲਰ ਸਟੋਰ ਖਤਮ ਹੋ ਜਾਏਗਾ, ਦੇਸ਼ ਦਾ ਸਭ ਤੋਂ ਬਿਜ਼ੀ ਵੂਲਵਰਸ ਸਟੋਰ ਖਤਮ ਹੋ ਜਾਏਗਾ। ਜਿਹੜੀ SDA ਸ਼ੋਪ ਡਿਸਟ੍ਰੀਬਿਊਟਿਵ ਤੇ ਅਲਾਈਡ ਇੰਪਲੋਈਜ਼ ਐਸੋਸੀਏਸ਼ਨ, ਇਹ ਵੂਲਵਰਸ ਦੇ ਨਾਲ ਵੀ ਜਿਹੜੇ ਕਰਮਚਾਰੀ ਨੇ ਉਹ SDA ਦੇ ਨਾਲ ਹੀ ਜੁੜੇ ਹੁੰਦੇ ਨੇ। ਦੇਸ਼ ਦੀ ਟ੍ਰੇਡ ਯੂਨੀਅਨ ਸਭ ਤੋਂ ਵੱਡੀ ਇਹ ਮੰਨੀ ਜਾ ਸਕਦੀ ਹੈ ਰਿਟੇਲ ਸੈਕਟਰ ਦੀ, ਫਾਸਟ ਫੂਡ ਵੇਅਰ ਹਾਊਸ ਦੀ। ਇਸ ਯੂਨੀਅਨ ਦੇ NSW ਦੇ ਸਕੱਤਰ ਮੈਨੀ ਸਮਿਥ ਨੇ ਇਤਰਾਜ਼ ਜਤਾਇਆ ਕਿ ਕਲੋਵਰ ਮੁਰੇ ਦਾ ਇਹ ਪਲਾਨ ਜਿਸ ਦੇ ਚੱਲਦੇ ਉਹਨਾਂ ਨੇ ਹੁਣ ਬੁਲਡੋਜ਼ਰ ਲਿਆਉਣਾ ਹੈ, ਢਾ ਦੇਣਾ, ਔਰ ਲਗਭਗ 300 ਕਰਮਚਾਰੀ ਤਾਂ ਰਿਟੇਲ ਸੈਕਟਰ ਦੇ ਵਿੱਚ ਉਹ ਵਿਹਲੇ ਹੋ ਜਾਣਗੇ, ਬਾਕੀ 1000 ਕਰਮਚਾਰੀ ਅਲੱਗ ਅਲੱਗ ਦੁਕਾਨਾਂ ਤੇ ਕੰਮ ਕਰਦੇ ਉਹ ਵਿਹਲੇ ਹੋ ਜਾਣਗੇ। ਇਹ ਕਾਰੋਬਾਰ ਖਤਮ ਕੀਤੇ ਜਾ ਰਹੇ ਨੇ, ਇੱਥੇ ਕੰਮ ਕਾਜ ਖਤਮ ਕੀਤਾ ਜਾ ਰਿਹਾ, ਇਸ ਗਲੀ ਦੀ ਜਾਂ ਜਾਰਜ ਸਟਰੀਟ ਦੀ ਸਭ ਤੋਂ ਵਿਅਸਤ ਪੁਆਇੰਟ ਨੂੰ ਖਤਮ ਕੀਤਾ ਜਾ ਰਿਹਾ, ਉਹਨੂੰ ਵਿਹਲਾ ਕਰ ਦਿੱਤਾ ਜਾਣਾ। ਕਿਸ ਕਰਕੇ ਕਿ ਟਾਊਨ ਹਾਲ ਸਕੁਅਰ ਦੀ ਇੱਕ ਦਿੱਖ ਸਕੇ। ਹਾਲਾਂਕਿ ਦੱਸ ਦਈਏ ਕਿ ਜਿਸ ਚੀਜ਼ ਦੀ ਇੱਥੇ ਲੋੜ ਹੈ ਉਹ ਪਾਰਕਿੰਗ ਹੋ ਸਕਦੀ ਹੈ, ਪਰ ਕੌਂਸਲ ਨੂੰ ਇਹ ਫਿਲਹਾਲ ਇੰਨਾ ਜ਼ਰੂਰੀ ਨਹੀਂ ਲੱਗਦਾ। ਟਾਊਨ ਹਾਲ ਸਕੁਅਰ ਦਾ ਇਹ ਪ੍ਰਪੋਜ਼ਲ ਜਿਹੜਾ ਹੈ ਇਹ ਮੰਨਿਆ ਜਾ ਰਿਹਾ ਕਿ 2035 ਤੱਕ ਸਿਰੇ ਨਹੀਂ ਚੜ੍ਹਨ ਲੱਗਿਆ ਔਰ ਇਸ ਦੀ ਢਾਣ ਦੀ ਸ਼ੁਰੂਆਤ 2028 ਚ ਕਰ ਦਿੱਤੀ ਜਾਏਗੀ। ਇਹ ਨਹੀਂ ਮੰਨਿਆ ਜਾ ਸਕਦਾ ਕਿ ਇਸ ਦੇ ਨਾਲ ਸ਼ਹਿਰ ਦੀ ਦਿੱਖ ਦੇ ਉੱਤੇ ਕਿੰਨਾ ਅਸਰ ਪਏਗਾ, ਪਰ ਇੰਨਾ ਜ਼ਰੂਰ ਹੈ ਕਿ NSW ਦੇ ਇਸ ਰਾਜਧਾਨੀ ਸ਼ਹਿਰ ਦਾ ਸਭ ਤੋਂ ਬਿਜ਼ੀ ਪੁਆਇੰਟ ਔਰ ਸਭ ਤੋਂ ਸੋਹਣਾ ਦਿਖਣ ਵਾਲਾ ਇਹ ਇਲਾਕਾ ਜਿਹੜਾ ਹੈ ਉਸ ਦੀ ਹੁਣ ਨੁਹਾਰ ਬਦਲਣ ਜਾ ਰਹੀ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਕੁਇਨਜ਼ਲੈਂਡ ਤੋਂ ਅਗਲੀ ਖਬਰ ਜਿੱਥੇ ਮੰਨਿਆ ਜਾ ਰਿਹਾ ਹੈ ਕਿ 13,000 ਘਰਾਂ ਦੀ ਬਿਜਲੀ ਸਿਰਫ ਇਸ ਕਰਕੇ ਚਲੀ ਗਈ ਕਿਉਂਕਿ ਕਿਸੇ ਸਿਰਫਿਰੇ ਨੇ ਜ਼ਮੀਨਦੋਜ਼ ਜਿਹੜਾ ਪਾਵਰ ਸਬਸਟੇਸ਼ਨ ਹੈ ਉਸ ਦੀ ਤਾਰ ਚੋਰੀ ਕਰ ਲਈ। ਕਾਪਰ ਚੋਰੀ ਕਰਨ ਦਾ ਯਾਨੀ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਦਾ ਇੱਕ ਰੁਝਾਨ ਕੁਇਨਜ਼ਲੈਂਡ ਦੇ ਵਿੱਚ, ਵਿਕਟੋਰੀਆ ਦੇ ਵਿੱਚ, ਦੂਸਰੀਆਂ ਸਟੇਟਾਂ ਦੇ ਵਿੱਚ ਹੈ, ਪਰ ਬ੍ਰਾਊਨਸ ਪਲੇਨਸ ਨਾਮ ਦੇ ਇਸ ਇਲਾਕੇ ਦਾ ਇਹ ਪਾਵਰ ਸਟੇਸ਼ਨ ਕੱਲ ਦੇ ਦਿਨ ਐਨਰਜੈਕਸ ਤੇ ਐਮਰਜੈਂਸੀ ਸਰਵਿਸਿਜ਼ ਨੂੰ ਸੱਦਿਆ। ਐਨਰਜੈਕਸ ਰਿਟੇਲ ਕੰਪਨੀ ਹੈ ਜਿਹੜੀ ਪਾਵਰ ਸਪਲਾਈ ਕਰਦੀ ਹੈ। ਦੱਸਿਆ ਗਿਆ ਕਿ 11,000 ਵੋਲਟ ਦੀ ਇਹ ਕੇਬਲ ਹੈ ਜਿਹੜੀ ਇੱਥੋਂ ਗੁਜ਼ਰਦੀ ਹੈ। ਇੱਕ ਪਿੱਟ ਬਣਿਆ ਹੁੰਦਾ ਜਾਂ ਇੱਕ ਕਿਸਮ ਦਾ ਚੈਂਬਰ ਬਣਿਆ ਹੁੰਦਾ ਜਿਹਨੂੰ ਖੋਲ ਕੇ ਜ਼ਮੀਨ ਦੇ ਥੱਲੇ ਜਾਇਆ ਜਾਂਦਾ ਤੇ ਜਦੋਂ ਅਥਾਰਟੀਜ਼ ਨੂੰ ਸੱਦਿਆ ਗਿਆ ਉੱਥੋਂ ਧੂੰਆਂ ਨਿਕਲ ਰਿਹਾ ਸੀ ਤੇ ਫਾਇਰ ਕਰੂ ਨੂੰ ਵੀ ਉੱਥੇ ਸੱਦਿਆ ਗਿਆ ਇਸ ਦੇ ਉੱਤੇ ਕਾਬੂ ਪਾਉਣ ਦੇ ਲਈ। ਹਾਲਾਂਕਿ ਪੁਲਿਸ ਦੀ ਤਰਫ ਤੋਂ ਮੌਕਾ ਏ ਵਾਰਦਾਤ ਦੀ ਪੜਤਾਲ ਕੀਤੀ ਜਾ ਰਹੀ ਹੈ, ਪਤਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਨਾਲ ਇਹ ਕਿਹਨੇ ਕੀਤੀ ਇਹ ਘਟਨਾ ਅੰਜਾਮ, ਕਿਹਨੇ ਦਿੱਤੀ ਹੈ। ਪਰ ਇਸ ਦੇ ਚੱਲਦਿਆਂ ਬੋਰਨੀਆ ਹਾਈਟਸ, ਰੀਜੈਂਟਸ ਪਾਰਕ, ਹਿਲ ਕ੍ਰੈਸਟ, ਕੁਇਨਜ਼ਲੈਂਡ ਦੇ ਸਾਰੇ ਇਲਾਕਿਆਂ ਦੇ ਵਿੱਚ ਬੱਤੀ ਗੁੱਲ ਹੋ ਗਈ। 13,000 ਦੇ ਕਰੀਬ ਘਰ ਤੇ ਜਿਹੜੇ ਵਪਾਰਕ ਅਦਾਰੇ ਨੇ ਉਹ ਬਗੈਰ ਬਿਜਲੀ ਤੋਂ ਰਹਿ ਰਹੇ ਨੇ। ਮੰਨਿਆ ਜਾ ਰਿਹਾ ਹੈ ਐਨਰਜੈਕਸ ਨੂੰ ਇਹ ਲੱਗਦਾ ਹੈ ਕਿ ਜਿਸਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਏਗਾ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਹੋਏਗਾ ਕਿਉਂਕਿ ਤਾਰਾਂ ਦਾ ਜਿਹੜਾ ਹਾਲ ਕੀਤਾ ਗਿਆ, ਜਿੰਨਾ ਉੱਥੇ ਨੁਕਸਾਨ ਕੀਤਾ ਗਿਆ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਜਿਹੜਾ ਵੀ ਸਿਰਫਰਾ ਇਹ ਦੋਸ਼ੀ ਹੋਏਗਾ ਉਹਨੇ ਬੁਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਇਸ ਥਾਂ ਨੂੰ ਵੀ ਨੁਕਸਾਨ ਪਹੁੰਚਾਇਆ। ਪਿਛਲੇ 12 ਮਹੀਨਿਆਂ ਦੇ ਵਿੱਚ ਪੂਰੇ ਕੁਇਨਜ਼ਲੈਂਡ ਸਟੇਟ ਦੇ ਅੰਦਰ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ, ਘੱਟੋ ਘੱਟ 1,000 ਵਾਰ ਐਸੇ ਮੌਕੇ ਆਏ ਨੇ ਜਦੋਂ ਤਾਰਾਂ ਚੋਰੀ ਕਰਨ ਦੀਆਂ ਘਟਨਾਵਾਂ ਵਾਪਰੀਆਂ ਹੋਣ। ਉੱਥੇ ਸਿਡਨੀ ਦੇ ਹਵਾਈ ਅੱਡੇ ਦੇ ਉੱਤੇ ਐਨੂਅਲ ਲੋਸਟ ਲਗੇਜ ਆਕਸ਼ਨ ਲੱਗਣ ਜਾ ਰਹੀ ਹੈ, ਯਾਨੀ ਕਿ ਜਿਹੜਾ ਖੋਇਆ ਹੋਇਆ ਸਮਾਨ ਹੁੰਦਾ ਜਾਂ ਉਹ ਸਮਾਨ ਜਿਹਨੂੰ ਲੋਕ ਬਾਅਦ ਦੇ ਵਿੱਚ ਕਲੇਮ ਨਹੀਂ ਕਰਦੇ ਉਹਨੂੰ ਸਾਲਾਂ ਬਾਅਦ ਹਵਾਈ ਅੱਡੇ ਇੱਕ ਆਕਸ਼ਨ ਦੇ ਵਿੱਚ ਇੱਕ ਬੋਲੀ ਦੇ ਵਿੱਚ ਕੱਢ ਦਿੰਦੇ ਨੇ। ਬੜੀਆਂ ਸਸਤੀਆਂ ਕੀਮਤਾਂ ਤੇ ਵੀ ਇਹ ਸਮਾਨ ਕੱਢਿਆ ਜਾਂਦਾ। ਮੰਨਿਆ ਜਾ ਰਿਹਾ ਹੈ ਕਿ 2300 ਦੇ ਕਰੀਬ ਆਈਟਮਸ ਨੇ ਜਿਹੜੀਆਂ ਇਸ ਸਾਲ ਤੁਸੀਂ ਲੈ ਸਕਦੇ ਹੋ। 120 ਲੈਪਟਾਪ ਨੇ, 100 ਹੈੱਡਫੋਨ ਨੇ, 350 ਜਵੈਲਰੀ ਦੇ ਅਲੱਗ ਅਲੱਗ ਕਿਸਮ ਦੇ ਗਹਿਣੇ ਗੱਤੇ ਨੇ। ਇਸ ਤੋਂ ਇਲਾਵਾ 150 ਸਨ ਗਲਾਸਿਸ ਵੀ ਨੇ। ਵੈਡਿੰਗ ਡਰੈਸ ਤੱਕ ਹੈ ਜੇਕਰ ਤੁਹਾਡੇ ਚੋਂ ਕੋਈ ਆਪਣਾ ਵਿਆਹ ਦਾ ਪਲਾਨ ਕਰ ਰਿਹਾ ਹੈਗਾ। ਦੱਸ ਦਈਏ ਕਿ ਪਿਛਲੇ 12 ਮਹੀਨਿਆਂ ਦੇ ਵਿੱਚ ਜਿਨ੍ਹਾਂ ਨੇ ਇਹ ਆਈਟਮਸ ਕਲੇਮ ਨਹੀਂ ਕੀਤੀਆਂ ਨੇ ਉਹਨਾਂ ਅਬੰਡਨ ਆਈਟਮਸ ਨੂੰ ਹੁਣ ਵੇਚਿਆ ਜਾ ਰਿਹਾ। ਬੈਟਮੈਨ ਲੈਗੋ ਸੈੱਟ ਵੀ ਹੈ, ਇੱਕ ਏਅਰ ਫਰਾਇਰ ਵੀ ਹੈ ਤੇ ਬੜਾ ਕੁਛ ਅਜੀਬੋ ਗਰੀਬ ਆਈਟਮਾਂ ਨੇ। $10 ਤੋਂ ਲੈ ਕੇ $2,00,000 ਤੱਕ ਦੀ ਇਹ ਆਪਸ਼ਨ ਹੋਏਗੀ। ਆਪਸ਼ਨ ਜਦੋਂ ਹੁੰਦੀ ਹੈ ਤਾਂ ਹਵਾਈ ਅੱਡਾ ਇਸ ਰਕਮ ਨੂੰ ਅਸਲ ਦੇ ਵਿੱਚ ਕਿਸੇ ਨਾ ਕਿਸੇ ਚੈਰਿਟੀ ਪ੍ਰੋਗਰਾਮ ਦੇ ਲਈ ਵਰਤਦਾ। ਇਸ ਵਾਰ ਸਿਡਨੀ ਹਵਾਈ ਅੱਡੇ ਨੇ ਕਿਹਾ ਹੈ ਕਿ ਉਹ ਜਿਹੜਾ ਲੋਕਲ ਕੌਂਸਲ ਹੈ ਬੇ ਸਾਈਡ ਉੱਥੇ ਫ੍ਰੀ ਸਵਿਮਿੰਗ ਲੈਸਨ ਜੇਕਰ ਤੁਸੀਂ ਲੈਣੇ ਨੇ ਤਾਂ ਉਸ ਦੇ ਖਾਤਰ ਇਹ ਹਵਾਈ ਅੱਡਾ ਇਹ ਰਕਮ ਜਿੰਨੀ ਵੀ ਇਕੱਠੀ ਕਰੇਗਾ ਤੇ ਉਸ ਸਵਿਮਿੰਗ ਸੈਂਟਰ ਨੂੰ ਦੇਗਾ ਤਾਂ ਕਿ ਆਲੇ ਦੁਆਲੇ ਦੇ ਰਹਿਣ ਵਾਲੇ ਛੋਟੇ ਬੱਚਿਆਂ ਨੂੰ, ਲੋਕਾਂ ਨੂੰ, ਪ੍ਰਵਾਸੀਆਂ ਨੂੰ ਫ੍ਰੀ ਸਵਿਮਿੰਗ ਲੈਸਨ ਜਿਹੜੇ ਨੇ ਇਹ ਦਿੱਤੇ ਜਾ ਸਕਣ। ਉਹਦੇ ਤੇ ਜਿੰਨਾ ਵੀ ਖਰਚ ਹੋਏਗਾ ਉਹ ਇਸ ਰਕਮ ਦੇ ਨਾਲ ਤਾਰਿਆ ਜਾਏਗਾ। ਹੁਣ ਤੱਕ ਸਿਡਨੀ ਹਵਾਈ ਅੱਡੇ ਨੇ ਪਿਛਲੇ ਇੱਕ ਦਹਾਕੇ ਚ ਘੱਟੋ ਘੱਟ $22,00,000 ਇਸ ਕਿਸਮ ਦੇ ਨਾਲ ਇਹ ਅਬੈਂਡਨਡ ਆਈਟਮਸ ਜਿਹੜੀਆਂ ਨੇ ਬੋਲੀ ਤੇ ਲਗਾ ਕੇ ਇਕੱਠਾ ਕਰਕੇ ਚੈਰਿਟੀਜ਼ ਨੂੰ ਦਿੱਤਾ ਅਲੱਗ ਅਲੱਗ ਮੌਕਿਆਂ ਦੇ ਉੱਤੇ। ਜੇ ਤੁਸੀਂ ਵੀ ਇੰਟਰਸਟਿਡ ਹੈਗੇ ਹੋ, ਦੱਸ ਦਈਏ ਕਿ 2025 ਦੇ ਵਿੱਚ 6,000 ਐਸੀਆਂ ਆਈਟਮਾਂ ਸੀ ਜਿਹੜੀਆਂ ਜਾਂ ਤਾਂ ਰਹਿ ਗਈਆਂ ਜਾਂ ਪੈਸੇਂਜਰਸ ਨੇ ਚੱਕੀਆਂ ਨੇ ਤੇ ਇਹ ਬਿਡਿੰਗ ਕੱਲ ਸ਼ਾਮ ਤੋਂ, ਦੁਪਹਿਰ ਤੋਂ ਹੀ ਬਲਕਿ ਸ਼ੁਰੂ ਹੋ ਚੁੱਕੀ ਹੈ ਤੇ ਹੁਣ 8 ਜੁਲਾਈ ਤੱਕ ਚੱਲਣੀ ਹੈ। 8 ਜੁਲਾਈ ਦੁਪਹਿਰੇ 2 ਵਜੇ ਤੱਕ ਜਾਓ ਤੇ ਬੋਲੀ ਦਾ ਹਿੱਸਾ ਬਣੋ। ਉਧਰ ਲਾਟਰੀ ਦੀ ਖਬਰ ਵੀ ਇੱਕ ਸਾਂਝੀ ਕਰਦੇ ਚੱਲੀਏ। ਵਿਕਟੋਰੀਆ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਜੈਸ ਵਿਲਸਨ ਨੇ ਜਿੱਥੇ ਇਹ ਗੱਲ ਕਹੀ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਲਾਟਰੀ ਕਾਰਪੋਰੇਸ਼ਨ ਨੂੰ, ਵੈਸੇ ਤਾਂ ਉਹਨਾਂ ਨੇ ਚਿੱਠੀ ਲਿਖ ਦਿੱਤੀ ਹੈ ਕਿ ਜੇ ਕਿਤੇ ਕੋਈ ਗੜਬੜੀ ਪਾਈ ਗਈ ਤਾਂ ਸਾਰੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏਗੀ, ਸ਼ਿਕੇ ਟੰਗਿਆ ਜਾਏਗਾ। ਪਰ ਹੁਣ ਵਿਕਟੋਰੀਆ ਜਿਹੜਾ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਲਾਟਰੀ ਟੈਕਸ ਵਸੂਲਦਾ, ਇਸ ਸੂਬੇ ਦੇ ਲਾਟਰੀ ਸਿਸਟਮ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਸੂਬੇ ਦੀ ਪ੍ਰੀਮੀਅਰ ਜਸਿੰਟਾ ਐਲਨ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਦੱਸ ਦਈਏ ਕਿ ਆਸਟ੍ਰੇਲੀਅਨ ਗੈਂਬਲਿੰਗ ਸਟੈਟਿਸਟਿਕਸ ਜਾਰੀ ਕੀਤੇ ਗਏ ਨੇ, ਜਿਸ ਦੇ ਵਿੱਚ ਵਿਕਟੋਰੀਆ ਦੂਸਰੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਲਾਟਰੀ ਟੈਕਸ ਵਸੂਲਦਾ। ਅੰਕੜੇ ਇਹ ਦੱਸਦੇ ਨੇ ਕਿ ਵਿਕਟੋਰੀਆ ਸੂਬੇ ਨੇ ਲਗਭਗ 2.12 ਬਿਲੀਅਨ 2.125 ਬਿਲੀਅਨ ਇਹ ਟਰਨਓਵਰ ਰਹੀ ਹੈ ਲਾਟਰੀ ਟਿਕਟਾਂ ਦੀ ਸੇਲ ਦੀ, ਔਰ ਇਹਦੇ ਤੋਂ ਟੈਕਸ ਕਿੰਨਾ ਇਕੱਠਾ ਕੀਤਾ? 669 ਮਿਲੀਅਨ ਡਾਲਰ। ਹਾਲਾਂਕਿ NSW ਦੇ ਵਿੱਚ ਲਾਟਰੀ ਟਿਕਟਾਂ ਦੀ ਸੇਲ ਵਿਕਟੋਰੀਆ ਦੇ ਨਾਲੋਂ ਵਧੇਰੇ ਰਹੀ ਹੈ, 2.4 ਬਿਲੀਅਨ, ਲਗਭਗ 2.5 ਬਿਲੀਅਨ ਡਾਲਰ ਹੀ ਮੰਨ ਕੇ ਚੱਲੋ। ਵਿਕਟੋਰੀਆ 'ਚ ਤਾਂ 2.25 ਬਿਲੀਅਨ 2.25 ਬਿਲੀਅਨ ਡਾਲਰ ਵੀ ਨਹੀਂ ਹੋ ਸਕੀ, ਪਰ ਜਿਹੜਾ ਟੈਕਸ ਇਕੱਠਾ ਕੀਤਾ NSW ਦਾ ਵਿਕਟੋਰੀਆ ਦੇ ਨਾਲੋਂ ਘੱਟ ਹੈ। ਵਿਕਟੋਰੀਆ ਦੇ 669 ਲਗਭਗ 670 ਮਿਲੀਅਨ ਟੈਕਸ ਦੀ ਬਜਾਏ NSW ਨੇ ਲਗਭਗ 630 ਮਿਲੀਅਨ ਡਾਲਰ ਹੀ ਟੈਕਸ ਇਕੱਠਾ ਕੀਤਾ ਹੈ, ਯਾਨੀ ਕਿ ਲਗਭਗ 40 ਮਿਲੀਅਨ ਡਾਲਰ ਘੱਟ ਮੰਨ ਕੇ ਚੱਲੋ। ਤੇ ਜੇ ਦੂਸਰੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਤਸਮੇਨੀਆ ਨੇ 177 ਮਿਲੀਅਨ ਡਾਲਰ ਦੀਆਂ ਟਿਕਟਾਂ ਵੇਚੀਆਂ ਨੇ ਤੇ 54 ਮਿਲੀਅਨ ਡਾਲਰ ਟੈਕਸ ਇਕੱਠਾ ਕੀਤਾ। ਇਹ ਸੂਬਿਆਂ ਦਾ ਰੈਵਨਿਊ ਹੈ ਜਿਸ ਨੂੰ ਟੈਕਸ ਦੀ ਗੱਲ ਆਪਾਂ ਦੱਸ ਰਹੇ ਹਾਂ। ਤੇ ਕੁਇਨਜ਼ਲੈਂਡ ਦੇ ਵਿੱਚ 1.7 ਬਿਲੀਅਨ ਡਾਲਰ ਦੀਆਂ ਟਿਕਟਾਂ ਸੇਲ ਹੋਈਆਂ ਨੇ, ਲਗਭਗ 2.25 ਬਿਲੀਅਨ ਡਾਲਰ, ਤੇ ਲਾਟਰੀ ਟੈਕਸ ਇਕੱਠਾ ਹੋਇਆ 425 ਮਿਲੀਅਨ ਡਾਲਰ। ਸਾਊਥ ਆਸਟ੍ਰੇਲੀਆ 'ਚ 593 ਮਿਲੀਅਨ

18 million ਡਾਲਰ ਕਮਾਇਆ ਹੈ। ਵੈਸੇ ਕੈਨਬਰਾ ਦੀ ਗੱਲ ਕਰਦੇ ਚੱਲਦੇ ਹਾਂ ਤਾਂ ਮਿਸਟਰੀ ਜਿਹੜਾ ਵਿਨਰ ਹੈ ਉਹ ਹਾਲੇ ਤੱਕ ਨਹੀਂ ਲੱਭ ਸਕਿਆ। ਦੱਸ ਦਈਏ ਕਿ ਇਸ ਵਾਰ ਦੇਸ਼ ਦੇ ਵਿੱਚ ਜਿਹੜੀ 40 million ਡਾਲਰ ਦੀ ਸਿਫਰਾਂ ਤੁਸੀਂ ਆਪਣੇ ਆਪ ਗਿਣ ਲਿਓ, ਪਰ ਇਹ ਰਕਮ ਦਾ ਜੇਤੂ ਹਾਲੇ ਤੱਕ ਨਹੀਂ ਪਤਾ ਚੱਲ ਸਕਿਆ। ਇੰਨਾ ਜ਼ਰੂਰ ਪਤਾ ਹੈ ਕਿ ਇਹ ਟਿਕਟ ਜਿਹੜੀ ਹੈ ਲੋਟ ਦੀ ਇਹ ACT ਦੇ ਵਿੱਚੋਂ ਵਿਕੀ ਹੈ, ਔਰ ਪਿਛਲੇ ਹਫ਼ਤੇ ਦੀ ਵੀ ਇਹ ਗੱਲ ਤੁਰੀ ਸੀ। ਪਾਵਰਬਾਲ ਨੇ ਕਿਹਾ ਸੀ ਕਿ ACT ਦੀ ਇਹ ਟਿਕਟ ਜਿਹੜੀ ਹੈ ਇਸ ਨੂੰ ਕਲੇਮ ਕਰਨ ਵਾਲਾ ਹਾਲੇ ਤੱਕ ਅੱਗੇ ਨਹੀਂ ਆਇਆ, ਕਿਉਂਕਿ ਇਹ ਵਾਰਡਨ ਜਿਹੜਾ ACT ਕੈਨਬਰਾ ਦਾ ਇੱਕ ਇਲਾਕਾ ਹੈ ਤੇ ਉੱਥੇ ਵੈਸਟਫੀਲਡ ਵਾਰਡਨ ਦੇ ਵਿੱਚੋਂ ਇਹ ਟਿਕਟ ਵਿਕੀ ਸੀ। ਹੋ ਸਕਦਾ NSW ਦਾ ਵੀ ਕੋਈ ਵਸਨੀਕ ਹੋਵੇ, ਪਰ ਦੱਸ ਦਈਏ ਕਿ ਵਾਰਡਨ ਦੇ ਇਸ ਜਿਹੜਾ ਸਟੋਰ ਹੈ ਇੱਥੋਂ ਪਿਛਲੇ 20 ਸਾਲਾਂ 'ਚ 7 ਵਿਨਰ ਨਿਕਲ ਚੁੱਕੇ ਨੇ। ਹਾਲਾਂਕਿ ਮਿਲੇਨੇਅਰਸ ਤਾਂ ਨਹੀਂ ਬਣੇ, ਪਰ ਵੱਡੇ ਇਨਾਮ ਜ਼ਰੂਰ ਨਿਕਲੇ ਹੈਗੇ ਨੇ, ਔਰ ਪਿਛਲੇ 6 ਸਾਲਾਂ 'ਚ ACT ਨੇ ਕਦੇ ਕੋਈ ਵੱਡਾ ਇਨਾਮ ਜਿੱਤਿਆ ਵੀ ਨਹੀਂ ਪਾਵਰਬਾਲ ਦੇ ਵਿੱਚ। ਸੋ ਮੌਕਾ ਹੋਏਗਾ ਇਹ ਜਿਹੜਾ ਵਿਨਿੰਗ ਨੰਬਰ ਸੀਗੇ ਉਹ 7, 29, 25, 18, 26, 23 ਤੇ 17 ਨੇ। ਹੁਣ ਜੇਕਰ ਤੁਹਾਨੂੰ ਇਹ ਨਹੀਂ ਸੁਣੇ ਤਾਂ ਤੁਸੀਂ ਖਬਰਾਂ ਦਾ ਰਿਪੀਟ ਬ੍ਰੌਡਕਾਸਟ ਸੁਣ ਲਿਓ, ਪਰ ਇਹ ਖਬਰ ਜ਼ਰੂਰ ਸੁਣ ਲਿਓ ਧਿਆਨ ਦੇ ਨਾਲ, ਕਿਉਂਕਿ ਫੁੱਟਬਾਲ ਦੇ ਦੀਵਾਨਿਆਂ ਦੇ ਲਈ ਇਹ ਚੰਗੀ ਖਬਰ ਹੋ ਸਕਦੀ ਹੈ। ਫੀਫਾ ਦੀ ਰੈਂਕਿੰਗ ਤੇ ਅੱਜ ਜਿਹੜਾ ਰਾਊਂਡ ਆਫ 32 ਸ਼ੁਰੂ ਹੋ ਚੁੱਕਿਆ ਉਹਦਾ ਸਕੋਰ ਵੀ ਦੱਸ ਦਿਆ ਤੁਹਾਨੂੰ, ਪਰ ਆਮੀ ਪਾਰਕ ਤੇ ਫੈਡਰੇਸ਼ਨ ਸਕੁਏਅਰ ਦੇ ਵਿੱਚ ਜਿਹੜਾ ਇੰਡੀਆ ਮਾਫ ਕਰਨਾ ਆਸਟ੍ਰੇਲੀਆ ਤੇ ਇਜਿਪਟ ਦਾ ਮੈਚ ਹੋਣਾ, ਇੱਕ ਕਿਸਮ ਦਾ ਡੂ ਔਰ ਡਾਈ ਰਾਊਂਡ ਹੁੰਦਾ ਇਹ, ਪਰ ਇਹਨੂੰ ਰਾਊਂਡ ਆਫ 32 ਜਾਂ ਨੌਕਆਊਟ ਰਾਊਂਡ ਕੁਝ ਵੀ ਕਹਿ ਸਕਦੇ ਹੋ, ਯਾਨੀ ਜਿਹੜੀ ਟੀਮ ਹਾਰ ਗਈ ਉਹ ਟੂਰਨਾਮੈਂਟ ਚੋਂ ਬਾਹਰ, ਜਿਹੜੀ ਜਿੱਤ ਗਈ ਉਹ ਅੱਗੇ। ਸੋ ਮਿਸਰ ਤੇ ਆਸਟ੍ਰੇਲੀਆ ਦਾ ਇਹ ਮੈਚ ਹੋਣਾ 4 ਜੁਲਾਈ ਨੂੰ, ਇੰਡੀਪੈਂਡੈਂਸ ਡੇ ਆਸਟ੍ਰੇਲੀਆ ਅਮਰੀਕਾ ਦਾ ਹੁੰਦਾ ਉਹ, ਤੇ ਅਮਰੀਕਾ ਦਾ ਤਾਂ 2 ਦਿਨ ਪਹਿਲਾਂ ਹੀ ਮੈਚ ਹੋ ਜਾਣਾ ਸੋਕਰ ਦੇ ਵਿੱਚ, ਪਰ ਆਸਟ੍ਰੇਲੀਆ ਦੇ ਇਸ ਮੈਚ ਦੇ ਦਰਮਿਆਨ ਮੈਲਬਰਨ ਦੀਆਂ ਲਾਈਵ ਸਾਈਟਸ ਦੇ ਉੱਤੇ ਸ਼ਨੀਵਾਰ ਦੇ ਦਿਨ ਤੜਕੇ ਸਵੇਰੇ ਇਹ ਮੈਚ ਹੋਣਾ, 3-4 ਵਜੇ ਹੋਣਗੇ। ਬ੍ਰੇਕਫਾਸਟ ਦੀ ਟੈਨਸ਼ਨ ਨਾ ਲਿਓ, ਕਿਉਂਕਿ ਫ੍ਰੀ ਸਾਈਟਸ ਫ੍ਰੀ ਜਿਹੜਾ ਬ੍ਰੇਕਫਾਸਟ ਉਹ ਕਰ ਦਿੱਤਾ ਗਿਆ, ਕਿਹਾ ਜਾ ਰਿਹਾ ਹੈ ਕਿ ਸਵੇਰੇ ਸਵੇਰੇ ਜਿਹੜੇ ਉੱਥੇ ਹੋਣਗੇ ਕੌਫੀ, ਹੈਮ ਐਂਡ ਚੀਜ਼, ਟੋਸਟ, ਕਰੋਸੋਂ ਤੇ ਵੈਜੀਟੇਰੀਅਨ ਕੁਇਸ਼ ਜਾਂ ਫਿਰ ਚੀਜ਼ ਤੇ ਬੇਕਨ ਪਾਈਸ ਜਿਹੜੀਆਂ ਨੇ ਤੁਹਾਨੂੰ ਉੱਥੇ ਹੀ ਮਿਲਣਗੀਆਂ ਬਗੈਰ ਕਿਸੇ ਕੀਮਤ ਦੇ। ਸੋ ਬਸ ਇਹ ਹੈ ਕਿ 2 ਵਜੇ ਆ ਕੇ ਤੁਸੀਂ ਲਾਈਨ ਦੇ ਵਿੱਚ ਲੱਗਣਾ, ਤੜਕੇ 2 ਵਜੇ ਅਗਲਾ ਦਿਨ ਸ਼ੁਰੂ ਹੋ ਜਾਂਦਾ। ਤੇ ਮੈਲਬਰਨ ਪਾਰਕ ਦੇ ਜਿਹੜੇ ਚੀਫ ਐਗਜ਼ੈਕਟਿਵ ਨੇ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੌਕਰ ਰੂਸ ਦੇ ਦੀਵਾਨਿਆਂ ਦੇ ਲਈ ਇਹ ਫੈਸਿਲਿਟੀ ਦੇ ਸਕੀਏ। ਵੈਸੇ 27,000 ਦੇ ਕਰੀਬ ਫੈਨਸ ਜਿਹੜੇ ਨੇ ਐਮੀ ਪਾਰਕ ਦੇ ਵਿੱਚ ਇਕੱਠੇ ਹੋਣਗੇ। ਫੈਡਰੇਸ਼ਨ ਸਕੁਏਅਰ ਦੇ ਉੱਤੇ ਇਹ ਖਾਣ ਪੀਣ ਦੀ ਸਹੂਲਤ ਤਾਂ ਦਿੱਤੀ ਜਾ ਰਹੀ ਹੈ, ਐਮੀ ਪਾਰਕ ਦੇ ਵਿੱਚ ਦਿੱਤੀ ਜਾਏਗੀ ਕਿ ਨਹੀਂ ਕਹਿ ਨਹੀਂ ਸਕਦੇ। ਫੈਡਰੇਸ਼ਨ ਸਕੁਏਅਰ ਦੇ ਵਿੱਚ 7,000 ਬੰਦਾ ਇਕੱਠਾ ਹੋਏਗਾ, ਐਮੀ ਪਾਰਕ ਦੇ ਵਿੱਚ 27,000 ਬੰਦਾ ਇਕੱਠਾ ਹੋ ਸਕਦਾ ਹੈ। ਉਹ ਤੋਂ ਇਲਾਵਾ ਹੋਰ ਵੀ ਲਾਈਵ ਸਾਈਟਸ ਨੇ, ਬੈਂਡੀਗੋ, ਬੈਲਾਰਾਡ, ਜੀਲੋਂਗ, ਟ੍ਰਾਲਗਾਓਂ, ਤੁਸੀਂ ਪਤਾ ਕਰ ਲਓ ਸ਼ੈਪਰਟਨ ਵਗੈਰਾ ਕਿ ਇੱਥੇ ਕੋਈ ਲੰਗਰ ਲੁੰਗਰ ਲਗਾ ਰਿਹਾ ਆਸਟ੍ਰੇਲੀਆ ਤੇ ਮਿਸਰ ਦੇ ਮੈਚ ਦੇ ਵਿੱਚ ਜਾਂ ਨਹੀਂ। ਖੈਰ ਹੁਣ ਫੀਫਾ ਦੀ ਖਬਰਾਂ ਦੀ ਸਾਂਝ ਪਾ ਲਈਏ। ਅੱਜ ਦੇ ਦਿਨ ਇਸ ਨੌਕਆਊਟ ਦੌਰ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਬਨਾਮ ਸਾਊਥ ਅਫਰੀਕਾ ਮੈਚ ਹੋ ਹਟਿਆ। ਕੈਨੇਡਾ ਨੇ 1 ਗੋਲ ਕੀਤਾ, ਸਾਊਥ ਅਫਰੀਕਾ ਫੁੱਲ ਟਾਈਮ ਤੱਕ ਕੋਈ ਵੀ ਗੋਲ ਨਹੀਂ ਕਰ ਸਕਿਆ, ਔਰ ਕੈਨੇਡਾ ਦਾ ਗੋਲ ਵੀ ਆਖਰੀ ਮਿੰਟਾਂ ਦੇ ਵਿੱਚ 90 ਮਿੰਟ ਦੀ ਖੇਡ ਖਤਮ ਹੋਣ ਤੋਂ ਬਾਅਦ ਜਿਹੜਾ ਐਕਸਟਰਾ ਟਾਈਮ ਸੀ ਉਹਦੇ ਵਿੱਚ ਹੋਇਆ। ਇਸ ਤਰੀਕੇ ਦੇ ਨਾਲ ਇਸ ਟੂਰਨਾਮੈਂਟ ਦੀ ਹੋਸਟ ਕੰਟਰੀ ਪਹਿਲੀ ਕੰਟਰੀ ਬਣੀ ਹੈ ਜਿਹੜੀ ਰਾਊਂਡ ਆਫ 16 ਦੇ ਵਿੱਚ ਹੁਣ ਅੱਗੇ ਵਧੇਗੀ। ਔਰ ਇਸ ਤੋਂ ਬਾਅਦ ਕੱਲ ਦੇ ਦਿਨ 3 ਬੜੇ ਅਹਿਮ ਮੈਚ ਹੋਣੇ ਨੇ, ਬ੍ਰਾਜ਼ੀਲ ਜਾਪਾਨ, ਜਰਮਨੀ ਬਨਾਮ ਪੈਰਾਗੁਏ ਤੇ ਨੈਦਰਲੈਂਡ ਬਨਾਮ ਮੋਰੋਕੋ, ਜਿਹੜਾ ਕਿ ਕਾਫੀ ਹਾਈ ਸਕੋਰ ਮੈਚ ਵੀ ਹੋ ਸਕਦਾ ਔਰ ਚੰਗਾ ਇੰਟੈਂਸ ਮੈਚ ਜਿਹੜਾ ਦੇਖਣ ਨੂੰ ਮਿਲੇਗਾ। ਦੱਸ ਦਈਏ ਕਿ ਨੌਕਆਊਟ ਦੇ ਵਿੱਚ ਪੁਰਤਗਾਲ ਦੀ ਟੀਮ ਵੀ ਪਹੁੰਚ ਗਈ ਹੈ ਤੇ ਪੁਰਤਗਾਲ ਦਾ ਮੈਚ ਕੋਰੇਸ਼ੀਆ ਦੇ ਨਾਲ 3 ਜੁਲਾਈ ਨੂੰ ਹੋਣਾ, ਤੇ ਆਸਟ੍ਰੇਲੀਆ ਦਾ ਮੈਚ ਜਿਹੜਾ ਹੈ ਉਹ ਮਿਸਰ ਦੇ ਨਾਲ ਤੁਹਾਨੂੰ ਦੱਸ ਹੀ ਦਿੱਤਾ 4 ਜੁਲਾਈ ਨੂੰ ਹੋਣਾ। ਇਸ ਦਰਮਿਆਨ ਅਮਰੀਕਾ ਦਾ ਬੋਸਨੀਆ ਤੇ ਹਰਜ਼ੋਗੋਵੀਨਾ ਦੇ ਮੈਚ ਦੇ ਨਾਲ ਹੋਏਗਾ 2 ਜੁਲਾਈ ਨੂੰ, ਸਪੇਨ ਦਾ ਮੈਚ ਆਸਟ੍ਰੀਆ ਦੇ ਨਾਲ 3 ਜੁਲਾਈ ਨੂੰ ਹੀ, ਪੁਰਤਗਾਲ ਕੋਰੇਸ਼ੀਆ ਵਾਲੇ ਮੈਚ ਦੇ ਦਿਨ ਖੇਡਿਆ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਅੱਗੇ ਜਿਹੜੀ ਹੈ ਕ੍ਰਿਕਟ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਕ੍ਰਿਕਟ ਦੇ ਵਿੱਚ ਆਇਰਲੈਂਡ ਨੇ ਭਾਰਤ ਨੂੰ ਦੂਸਰੇ T20 ਮੈਚ ਦੇ ਵਿੱਚ ਵੀ ਹਰਾ ਦਿੱਤਾ ਤੇ ਸੀਰੀਜ਼ ਦੇ ਉੱਤੇ 2-0 ਦੇ ਨਾਲ ਕਬਜ਼ਾ ਕਰ ਲਿਆ। ਬੈਲਫਾਸਟ ਦੇ ਵਿੱਚ ਖੇਡੇ ਗਏ ਮੈਚ ਦੇ ਵਿੱਚ ਆਇਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਦੇ ਵਿੱਚ 8 ਵਿਕਟਾਂ ਦੇ ਨੁਕਸਾਨ ਦੇ ਉੱਤੇ 154 ਦੌੜਾਂ ਬਣਾਈਆਂ ਸੀ। ਭਾਰਤ ਨੂੰ 155 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਤੇ ਆਇਰਲੈਂਡ ਦੀ ਤਰਫ ਤੋਂ ਹੈਰੀ ਟੈਕਟਰ ਨੇ 53 ਦੌੜਾਂ ਬਣਾਈਆਂ ਤੇ ਬੈਨ ਕਲਟਿਸ ਨੇ 37 ਦੌੜਾਂ ਬਣਾਈਆਂ। ਭਾਰਤ ਵਾਲੇ ਪਾਸਿਓਂ ਪ੍ਰਿੰਸ ਯਾਦਵ ਨੇ 3, ਸ਼ਿਵਮ ਦੁਬੇ ਤੇ ਅਰਸ਼ਦੀਪ ਸਿੰਘ ਨੇ 2-2 ਵਿਕਟਾਂ

ਹਾਸਲ ਕੀਤੀਆਂ ਸੀ। ਹਰਸ਼ਿਤ ਰਾਣਾ ਨੇ 1 ਵਿਕਟ ਹਾਸਲ ਕੀਤੀ ਸੀ। ਹਾਲਾਂਕਿ ਮੈਚ ਦਾ ਸਕੋਰ ਜਿਹੜਾ ਟੀਚਾ ਸੀ ਉਹ ਹਾਸਲ ਕਰਨ ਲਾਇਕ ਹੀ ਸੀ, ਪਰ ਭਾਰਤ ਦੀ ਸ਼ੁਰੂਆਤ ਬੇਹੱਦ ਮਾੜੀ ਰਹੀ। ਦੋ ਧਮਾਕੇਦਾਰ ਬੱਲੇਬਾਜ਼ ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਦੋਵੇਂ ਡੱਕ ਦੇ ਉੱਤੇ ਆਊਟ ਹੋ ਗਏ, ਕੋਈ ਵੀ ਸਕੋਰ ਆਪਣਾ ਖਾਤਾ ਨਹੀਂ ਖੋਲ ਸਕੇ। ਉਸ ਤੋਂ ਬਾਅਦ ਈਸ਼ਾਨ ਕਿਸ਼ਨ 12 ਤੇ ਕਪਤਾਨ ਸ਼ੇਅਸ ਅਈਅਰ 10 ਦੇ ਨਿੱਜੀ ਸਕੋਰ ਤੇ ਆਊਟ ਹੋ ਗਏ। ਤਿਲਕ ਵਰਮਾ ਨੇ ਸੰਘਰਸ਼ ਤਾਂ ਨਹੀਂ ਕਹਾਂਗੇ, ਵਧੀਆ ਖੇਡ ਦਾ ਮੁਜ਼ਾਹਰਾ ਕੀਤਾ, 55 ਦੌੜਾਂ ਬਣਾਈਆਂ, ਪਰ ਕੋਈ ਹੋਰ ਬੱਲੇਬਾਜ਼ ਸਾਥ ਹੀ ਨਹੀਂ ਦੇ ਸਕਿਆ। ਅਕਸ਼ਰ ਪਟੇਲ 14 ਤੇ, ਸ਼ਿਵਮ ਦੁਬੇ 20 ਤੇ, ਹਰਸ਼ਿਤ ਰਾਣਾ ਨੇ 21 ਦੌੜਾਂ ਬਣਾ ਕੇ ਪੁਛੱਲੇ ਬੱਲੇਬਾਜ਼ਾਂ ਚ ਸਾਥ ਜ਼ਰੂਰ ਦਿੱਤਾ, ਪਰ ਫਿਰ ਜਦੋਂ ਤਿਲਕ ਵਰਮਾ ਆਊਟ ਹੋ ਗਏ ਤੇ ਫਿਰ ਭਾਰਤ ਦੇ ਹੱਥੋਂ ਇਹ ਮੈਚ ਲਗਭਗ ਨਿਕਲ ਹੀ ਗਿਆ। ਭਾਰਤ ਨੇ ਓਵਰ ਪੂਰੇ ਖੇਡੇ, 20 ਓਵਰ ਖੇਡੇ, ਪਰ 153 ਦੌੜਾਂ ਹੀ ਬਣਾ ਸਕੇ, ਔਰ ਸਿਰਫ 1 ਦੌੜ ਦੇ ਫਰਕ ਦੇ ਨਾਲ ਆਇਰਲੈਂਡ ਨੇ ਮੈਚ ਜਿੱਤ ਲਿਆ। ਉਧਰ ਮਹਿਲਾਵਾਂ ਦੇ ਵਿਸ਼ਵ ਕੱਪ ਦੀ ਗੱਲ ਕਰਦੇ ਚੱਲੀਏ ਤਾਂ ਭਾਰਤ ਦੇ ਲਈ ਮਾੜੀ ਖਬਰ ਆਈ ਹੈ। ਭਾਰਤੀ ਮਹਿਲਾਵਾਂ ਆਸਟ੍ਰੇਲੀਆ ਦੇ ਹੱਥੋਂ 6 ਵਿਕਟਾਂ ਦੇ ਫਰਕ ਦੇ ਨਾਲ ਹਾਰ ਗਈਆਂ ਨੇ। ਪਾਕਿਸਤਾਨ ਨੂੰ ਦਰਾੜ ਕੇ ਭਾਰਤ ਦੀ ਮਹਿਲਾਵਾਂ ਦੀ ਟੀਮ ਅੱਗੇ ਜ਼ਰੂਰ ਬੰਦੀ ਸੀ, ਪਰ ਹੁਣ ਸੈਮੀਫਾਈਨਲ ਤੋਂ ਪਹਿਲਾਂ ਹੀ ਭਾਰਤ ਦੀ ਜਿਹੜੀ ਖੇਡ ਹੈ ਉਹ ਖਤਮ ਹੋ ਗਈ ਹੈ, ਕਿਉਂਕਿ ਇਸ ਮੈਚ ਦੇ ਵਿੱਚ ਜਿੱਤਣਾ ਭਾਰਤ ਦੇ ਲਈ ਜ਼ਰੂਰੀ ਸੀ। ਸਮ੍ਰਿਤੀ ਮੰਦਾਨਾ ਨੇ 38 ਦੌੜਾਂ ਬਣਾਈਆਂ, ਸ਼ੇਫਾਲੀ ਵਰਮਾ ਨੇ 34, ਜਮੀਮੀਆ ਰੋਡਰਿਕਸ ਨੇ 34 ਤੇ ਕਪਤਾਨ ਹਰਮਨਪ੍ਰੀਤ ਕੌਰ ਨੇ 27 ਗੇਂਦਾਂ 'ਚ 56 ਦੌੜਾਂ ਬਣਾਈਆਂ। ਭਾਰਤ ਨੇ ਨਿਰਧਾਰਿਤ 20 ਓਵਰਾਂ 'ਚ 170 ਦੌੜਾਂ ਬਣਾ ਕੇ ਆਸਟ੍ਰੇਲੀਆ ਨੂੰ ਟੀਚਾ ਚੰਗਾ ਦਿੱਤਾ ਸੀ, ਪਰ ਆਸਟ੍ਰੇਲੀਆ ਦੀ ਵੀ ਬੱਲੇਬਾਜ਼ੀ ਕਮਾਲ ਦੀ ਰਹੀ। ਐਲਿਸ ਪੈਰੀ ਨੇ ਹਮੇਸ਼ਾ ਦੀ ਤਰ੍ਹਾਂ ਭਾਰਤ ਦੇ ਖਿਲਾਫ਼ ਆਪਣੀ ਚੰਗੀ ਖੇਡ ਦਾ ਮੁਜ਼ਾਹਰਾ ਜਾਰੀ ਰੱਖਿਆ। ਉਸਨੇ 56 ਦੌੜਾਂ ਬਣਾਈਆਂ 38 ਗੇਂਦਾਂ 'ਚ, ਤੇ ਐਸ਼ਲੀ ਗਾਰਡਨਰ ਨੇ 29 ਗੇਂਦਾਂ 'ਚ 53 ਦੌੜਾਂ ਬਣਾ ਕੇ ਭਾਰਤ ਦੇ ਹੱਥੋਂ ਇਹ ਮੈਚ ਖੋਹੀ ਲਿਆ। ਇਸ ਤੋਂ ਪਹਿਲਾਂ ਬੈਥਮੁਨੀ ਦੀਆਂ 22 ਤੇ ਫੀਬ ਲਿਚਫੀਲਡ ਦੀਆਂ 24 ਦੌੜਾਂ ਨੇ ਭਾਰਤ ਦੇ ਹੱਥੋਂ ਇਹ ਮੈਚ ਖੋਲਿਆ ਸੀ। 1 ਓਵਰ ਬਾਕੀ ਬਚਿਆ ਸੀ, ਪਰ ਆਸਟ੍ਰੇਲੀਆ ਨੇ 172 ਦੌੜਾਂ ਬਣਾ ਲਈਆਂ ਸੀ ਤੇ ਭਾਰਤ ਨੂੰ ਹੁਣ ਇਸ ਟੂਰਨਾਮੈਂਟ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਗੱਡੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ready set go Chadston Ford, Dandenong road te tuhanu udik reya hai। Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available। aao te apni navi Ford da test drive karo, business fleet lai gal karo, vehicle experts Tim Forbes ya Corey naal, radio hanji re hawale naal pao 3 saal di free service। Chadston Ford, ready set Ford।
2: ek ajehi duniya jithe giraffe hun sab to uche janwar nahi hun, zoo victoria maan naal chidiya ghar vich dinosaurs nu pesh karda hai apne sare man pasand janwaran de vich। teen chidiya gharan vich 60 to vadh asli aakar te dinosaurs de naal ek puratan itihasik muhim layi taiyar ho। Melbourne chidiya ghar, Werribee open range chidiya ghar ate Hillsville sanctuary de vilakhan ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ। 04-33-280-252 ਤੇ।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500-3
3: ਜਾਂ 90-77-97-33
4: ਜਾਂ ਈਮੇਲ info@vivaimmigration.com.au
3: ਯਾਦ ਰੱਖੋ 9077-9733
4: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
3: ਹਰ ਕਦਮ ਤੁਹਾਡੇ ਨਾਲ
0: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
5: ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options be available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 10 saal di free service Chetston Ford. Ready, set, Ford.
6: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ ਮੈਲਬਰਨ ਚਿੜੀਆ ਘਰ ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਚੋਂਦੇ ਜਾਗਦੇ ਵੇਖੋ ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ
7: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

0: जे तुसी बीमार हो ता एआई कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: आ किथे वज गई तेरी गड्डी?
2: गड्डी ता ठीक हो जू, पर इंश्योरेंस वालिया नू, लीगल वालिया नू एथे प्रदेश विच समझाऊंगा किवें?
1: तेरे वांग किन्ने ही अपने भैन भरावां दी टेंशन मिंटां च दूर कीती है।
3: सिंक स्मैश रिपेयर वालिया ने
1: इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383857748 ते। सिंक स्मैश रिपेयर, 8 ग्रेस वे, रेवन हॉल।
0: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao. 3 saal di free service. Chadston Ford, ready, set.
4: बलजीत, ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
5: ਯਾਰ। ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਤੁਹਾਡਾ ਕੋਈ ਹੱਲ ਕਰੀਏ।
8: ਰੇਡੀਓ ਹਾਂਜੀ 1674 ਐਮ। ਦੋਸਤੋ, ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅੱਜ ਬਰਸੀ ਮਨਾਈ ਜਾ ਰਹੀ ਹੈ। ਸੋ ਅੱਜ ਦੇ ਦਿਨ ਇਸੇ ਮੌਕੇ ਦੇ ਉੱਤੇ ਵਿਸ਼ੇਸ਼ ਇੱਕ ਪੇਸ਼ਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਰੇਡੀਓ ਹਾਂਜੀ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਤੇ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਹਾਂ ਇਸ ਅਗਲੇ ਹਿੱਸੇ ਦੇ ਵਿੱਚ।
9: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਉਸ ਮਹਾਨ ਜੇਤੂ ਸਿੱਖ ਮਹਾਰਾਜੇ ਜਿਨ੍ਹੇ ਦੁਨੀਆਂ ਦੇ ਉੱਪਰ ਆਪਣੇ ਰਾਜ ਪ੍ਰਬੰਧ ਦੀ ਧੌਂਸ ਨੂੰ ਹਮੇਸ਼ਾ ਜਮਾਈ ਰੱਖਿਆ। ਅੱਜ ਵੀ ਦੁਨੀਆਂ ਦੇ ਉੱਪਰ ਜਿਸ ਮਹਾਰਾਜੇ ਦੀਆਂ ਗੱਲਾਂ ਹੁੰਦੀਆਂ ਨੇ, ਆਓ ਉਸ ਮਹਾਰਾਜੇ ਦੇ ਜੀਵਨ ਅਤੇ ਜੀਵਨ ਵਿੱਚ ਘਟੀਆਂ ਮਹਾਨ ਘਟਨਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈਸਵੀ ਨੂੰ ਗੁਜਰਾਂਵਾਲੇ ਵਿਖੇ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਦੇ ਘਰ ਬੀਬੀ ਰਾਜ ਕੌਰ ਦੀ ਕੁੱਖ ਤੋਂ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਵਡੇਰੇ, ਮੰਨੇ ਪ੍ਰਮੰਨੇ ਸਰਦਾਰ ਅਤੇ ਸਿੱਖ ਫੌਜਾਂ ਦੇ ਵਿੱਚ ਜਿਨ੍ਹਾਂ ਦਾ ਵਿਸ਼ੇਸ਼ ਸਥਾਨ ਸੀ, ਇਹ ਸ਼ੁਕਰ ਚੱਕੀਆ ਮਿਸਲ ਦੇ ਨਾਲ ਸੰਬੰਧ ਰੱਖਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਘੱਲੂਘਾਰਿਆਂ ਦੇ ਸਮੇਂ ਅਤੇ ਹੋਰ ਸਿੱਖ ਲੜਾਈਆਂ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਇਆ। ਸਰਦਾਰ ਚੜ੍ਹਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦਾ ਪੁੱਤਰ ਸਰਦਾਰ ਮਹਾਂ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਹੈ, ਇਹ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਬਣਦੇ ਨੇ। 11 ਸਾਲ ਦੀ ਉਮਰ ਦੇ ਵਿੱਚ ਜਦੋਂ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਅਤੇ ਉਸ ਸਮੇਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਬਣ ਕੇ ਦੂਜੀਆਂ ਮਿਸਲਾਂ ਨੂੰ ਆਪਣੀ ਰਾਜ ਸੱਤਾ ਦੇ ਵਿੱਚ ਲਿਆ ਕੇ ਇੱਕ ਵੱਡਾ ਸਿੱਖ ਰਾਜ ਸਥਾਪਿਤ ਕਰਦੇ ਨੇ, ਜਿਸ ਰਾਜ ਦੀਆਂ ਗੱਲਾਂ ਉਸ ਸਮੇਂ ਵੀ ਅਫਗਾਨਿਸਤਾਨ ਅਤੇ ਖੈਬਰ ਦਰੇ ਤੱਕ ਹੁੰਦੀਆਂ ਸਨ। ਅੱਜ ਵੀ ਉਸ ਰਾਜ ਦੀਆਂ ਗੱਲਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਦਰਜ ਹਨ। ਮਹਾਰਾਜਾ ਰਣਜੀਤ ਸਿੰਘ ਜੀ ਨੇ 11 ਸਾਲ ਦੀ ਉਮਰ ਦੇ ਵਿੱਚ ਪਹਿਲੀ ਜੰਗ ਲੜੀ ਅਤੇ ਉਹ ਜੰਗ ਨੂੰ ਫਤਿਹ ਕੀਤਾ। ਇਸ ਜੰਗ ਤੋਂ ਬਾਅਦ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਅਤੇ ਸਾਰੀ ਜ਼ਿੰਮੇਵਾਰੀ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਆ ਜਾਂਦੀ ਹੈ। 1796 ਈਸਵੀ ਦੇ ਵਿੱਚ ਕਨ੍ਹੱਈਆ ਮਿਸਲ ਦੀ ਰਾਣੀ ਸਦਾ ਕੌਰ ਦੀ ਸਪੁੱਤਰੀ ਬੀਬੀ ਮਹਿਤਾਬ ਕੌਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੁੰਦਾ ਹੈ ਅਤੇ ਰਾਣੀ ਸਦਾ ਕੌਰ ਅਗਲੇਰੇ ਜੀਵਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਜਿਹੀ ਮਦਦ ਕਰਦੀ ਹੈ ਜਿਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਇੱਕ ਵਿਸ਼ਾਲ ਖਾਲਸਾ ਰਾਜ ਦੀ ਉਸਾਰੀ ਕਰਦੇ ਨੇ। ਇਹਨਾਂ ਦੇ ਨਾਲ ਨਾਲ ਆਲੂਵਾਲੀਆ ਮਿਸਲ ਦੇ ਸਰਦਾਰ ਸਰਦਾਰ ਫਤਿਹ ਸਿੰਘ ਦੇ ਨਾਲ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਚੰਗੇ ਸੰਬੰਧ ਸਨ। ਸਾਡਾ ਇਤਿਹਾਸ ਦੱਸਦਾ ਹੈ ਕਿ ਸਰਦਾਰ ਫਤਿਹ ਸਿੰਘ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੱਗ ਵਟਾਈ ਹੋਈ ਸੀ, ਇਸ ਕਰਕੇ ਇਹ ਦੋਨੋਂ ਆਪਣੇ ਆਪ ਨੂੰ ਇੱਕ ਦੂਜੇ ਦੇ ਭਰਾ ਸਮਝਦੇ ਸਨ। ਇਸ ਤਰ੍ਹਾਂ ਵੱਡੀਆਂ ਮਿਸਲਾਂ ਦਾ ਸਹਿਯੋਗ ਮਿਲਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਪ੍ਰਬੰਧ ਦੀਆਂ ਹੱਦਾਂ ਵਿਸ਼ਾਲ ਕਰਨ ਦਾ ਮੌਕਾ ਸਮੇਂ ਸਮੇਂ 'ਤੇ ਮਿਲਦਾ ਰਿਹਾ। ਛੋਟੀਆਂ ਛੋਟੀਆਂ ਝੜਪਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਚਾਹਿਆ ਕਿ ਹੁਣ ਲਾਹੌਰ ਦੇ ਉੱਪਰ ਕਬਜ਼ਾ ਕੀਤਾ ਜਾਵੇ। 1799 ਈਸਵੀ ਦੇ ਵਿੱਚ ਲਾਹੌਰ ਦੇ ਉੱਪਰ ਚੇਤ ਸਿੰਘ, ਸਾਹਿਬ ਸਿੰਘ ਅਤੇ ਮੇਹਰ ਸਿੰਘ ਦਾ ਕਬਜ਼ਾ ਸੀ। ਲਾਹੌਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਉਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੱਡੀ ਫੌਜ ਦੇ ਨਾਲ ਲਾਹੌਰ 'ਤੇ ਹਮਲਾ ਕੀਤਾ, ਜਿਸ ਦੇ ਨਾਲ ਸਾਹਿਬ ਸਿੰਘ ਅਤੇ ਮੇਹਰ ਸਿੰਘ ਜਿਹੜੇ ਨੇ ਉਹ ਆਪਣੀਆਂ ਫੌਜਾਂ ਦੇ ਸਮੇਤ ਕਿਲ੍ਹੇ ਨੂੰ ਛੱਡ ਕੇ ਇੱਥੋਂ ਭੱਜ ਜਾਂਦੇ ਨੇ। ਪਰ ਚੇਤ ਸਿੰਘ ਕਿਲ੍ਹੇ ਦੇ ਅੰਦਰ ਰਹਿੰਦਾ ਹੈ। ਲਾਹੌਰ ਦੇ ਬਾਹਰ ਖਾਲਸਾਈ ਫੌਜਾਂ ਦਾ ਵਿਸ਼ਾਲ ਇਕੱਠ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਜਰਨੈਲ ਖੜ੍ਹੇ ਰਹਿੰਦੇ ਨੇ, ਪਰ ਕਿਸੇ ਨੇ ਵੀ ਲਾਹੌਰ ਦਾ ਕੋਈ ਨੁਕਸਾਨ ਨਹੀਂ ਕੀਤਾ। ਇੱਕ ਏਲਚੀ ਮਹਾਰਾਜਾ ਰਣਜੀਤ ਸਿੰਘ ਨੂੰ ਆ ਕੇ ਸੁਨੇਹਾ ਦਿੰਦਾ ਹੈ ਕਿ ਸਰਦਾਰ ਚੇਤ ਸਿੰਘ ਕਿਲ੍ਹਾ ਛੱਡਣ ਦੇ ਲਈ ਤਿਆਰ ਹੈ। ਪਰ ਮਹਾਰਾਜਾ ਰਣਜੀਤ ਸਿੰਘ ਦੀ ਫਰਾਕ ਦਿਲੀ ਇਸ ਤਰ੍ਹਾਂ ਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਚੇਤ ਸਿੰਘ ਨੂੰ ਜਿੱਥੇ ਨਜ਼ਰਾਨੇ ਦਿੱਤੇ ਉੱਥੇ ਉਹਦੇ ਨਿਰਵਾਹ ਦੇ ਲਈ ਸਾਲਾਨਾ ਜਾਗੀਰ ਵੀ ਉਸਨੂੰ ਦੇ ਦਿੱਤੀ ਅਤੇ ਲਾਹੌਰ ਦੇ ਕਿਲ੍ਹੇ ਦੇ ਉੱਪਰ ਕਬਜ਼ਾ ਕਰ ਲਿਆ। ਲਾਹੌਰ ਦੇ ਕਿਲ੍ਹੇ ਦੇ ਉੱਪਰ ਕਬਜ਼ਾ ਕਰਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨੋ ਸ਼ੌਕਤ ਅਤੇ ਬਹਾਦਰੀ ਦੇ ਕਿੱਸੇ ਦੂਰ ਦੂਰ ਲੋਕਾਂ ਤੱਕ ਪਹੁੰਚੇ। ਲਾਹੌਰ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ 1801 ਈਸਵੀ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਦਰਬਾਰ ਲਗਾਇਆ